ਉਹ ਯੋਗੀ ਹੋ ਗਈਆਂ, ਉਹਨਾਂ ਨੂੰ ਕੋਈ ਪਰਮ ਆਨੰਦ ਦੀ ਪ੍ਰਾਪਤੀ ਹੋ ਗਈ। ਉਮਰ ਦਰਖਤਾਂ ਦੀ ਵੀ ਬਹੁਤ ਵੱਡੀ ਹੈ, 2500 ਸਾਲ ਦਾ ਖੜਾ ਹੈ ਦਰਖਤ ਬੋਧ ਗਿਆ ਦੇ ਚ, ਜਿਹਦੇ ਥੱਲੇ ਬੈਠ ਕੇ ਮਹਾਤਮਾ ਬੁੱਧ ਨੇ ਤਪੱਸਿਆ ਕੀਤੀ ਸੀ, ਜਿੱਥੇ ਉਸਨੂੰ ਗਿਆਨ ਹੋਇਆ ਸੀ, ਉਹ ਦਰਖਤ ਮੌਜੂਦ ਹੈ 2500 ਸਾਲ ਪੁਰਾਣਾ। ਬਾਬੇ ਦੀ ਬੇਰ ਮੌਜੂਦ ਹੈ ਸੁਲਤਾਨਪੁਰ ਵਿੱਚ। ਪਿਛਲੇ ਸਾਲ ਜਦ ਮੈਂ ਦਰਸ਼ਨ ਕਰਨ ਗਿਆ ਤੇ ਖੂਨ ਟਪਕ ਰਿਹਾ ਸੀ, ਤੇ ਮੈਂ ਗ੍ਰੰਥੀ ਸਾਹਿਬ ਤੋਂ ਪੁੱਛਿਆ ਤੇ ਖੂਨ ਲੱਗਦਾ ਹੈ, ਤੇ ਮੈਂ ਇਸ ਤਰ੍ਹਾਂ ਕਦੀ ਦਰਖਤਾਂ ਤੋਂ ਟਪਕਦਾ ਹੋਇਆ ਨਹੀਂ ਦੇਖਿਆ, ਅੱਜ ਤੱਕ ਨਹੀਂ ਦੇਖਿਆ। ਮੇਰੇ ਖਿਆਲ ਸੰਤ ਬਾਬਾ ਕਰਤਾਰ ਸਿੰਘ ਜੀ ਵੀ ਹੈਗੇ ਸਨ, ਤੇ ਮੈਂ ਸੁੱਤੇ ਸਿੱਧ ਇਹਨਾਂ ਤੋਂ ਵੀ ਪੁੱਛਿਆ ਸੀ ਜਿੱਥੇ ਤੱਕ ਮੈਨੂੰ ਯਾਦ ਹੈ। ਮੈਂ ਕਿਹਾ ਇੱਥੇ ਖੂਨ ਹੈ, ਬਿਲਕੁਲ ਖੂਨ ਹੈ। ਤੇ ਮੈਨੂੰ ਕਹਿਣ ਲੱਗੇ ਹਾਂ ਡਾਕਟਰਾਂ ਨੇ ਟੈਸਟ ਕੀਤਾ ਹੈ, ਖੂਨ ਹੈ। ਬਿਲਕੁਲ ਲੈਬੋਰਟਰੀ ਦੇ ਚ ਲੈ ਜਾ ਕੇ ਉਹਦੀ ਪੂਰੀ ਪੜਚੋਲ ਕੀਤੀ, ਇੱਥੇ ਖੂਨ ਹੈ। ਬੇਰੀ ਦੇ ਚੋਂ ਖੂਨ, ਕੁਝ ਦਰਖਤ ਪਰਮ ਪੁਰਖਾਂ ਨਾਲ ਜੁੜੇ ਹੋਏ ਨੇ, ਬੋੜ ਮਹਾਤਮਾ ਬੁੱਧ ਨਾਲ ਜੁੜੇ ਹੋਏ ਨੇ, ਕਿੱਕਰ ਕਰੀ ਇਹ ਸ੍ਰੀ ਕ੍ਰਿਸ਼ਨ ਨਾਲ ਜੁੜੇ ਹੋਏ ਨੇ। ਕਦੀ ਬੌਰ ਮੁਤਾਲਾ ਕਰਕੇ ਵੇਖਣਾ। ਇਹ ਜਿਹੜਾ ਪਿੱਪਲ ਹੈ ਕੁਝ ਦੇਵੀ ਦੇਵਤਾਵਾਂ ਨਾਲ ਸੰਬੰਧਿਤ ਰੱਖਦਾ ਹੈ, ਬੇਰੀਆਂ ਗੁਰੂ ਘਰ ਨਾਲ ਜੁੜੀਆਂ ਹੋਈਆਂ ਨੇ। ਬਾਬੇ ਬੁੱਢੇ ਦੀ ਬੇਰ, ਦੁਖਬੰਜਨੀ ਬੇਰ, ਲਾਚੀ ਬੇਰ, ਸੁਲਤਾਨਪੁਰ ਦਾ ਗੁਰਦੁਆਰਾ ਬਾਬਾ ਬੇਰ ਸਾਹਿਬ, ਗੁਰਦੁਆਰਾ ਬੇਰ ਸਾਹਿਬ, ਬੇਰੀਆਂ ਦਾ ਕੋਈ ਗੁਰੂ ਇਤਿਹਾਸ ਨਾਲ, ਗੁਰੂ ਘਰ ਨਾਲ ਬਹੁਤ ਲੰਬਾ ਚੌੜਾ ਸੰਬੰਧ ਹੈ। ਔਰ ਇਸੇ ਤਰੀਕੇ ਨਾਲ ਮੈਂ ਹੋਰ ਵੀ ਕੁਝ ਦਰਖਤ ਦੇਖੇ ਨੇ ਜੋ ਦੁਨੀਆਂ ਦੇ ਬਾਹਰ ਦੇ ਮਹਾਂਪੁਰਸ਼ਾਂ ਨਾਲ ਸੰਬੰਧਿਤ ਨੇ। ਇਹਨਾਂ ਦਾ ਪਿਛੋਕੜ ਕੀ ਹੈ ਕਿਸੇ ਕਤੇ ਤੇ ਮੈਂ ਫਿਰ ਅਰਜ਼ ਕਰਾਂ, ਲੇਕਿਨ ਇੱਕ ਮੈਂ ਅਰਜ਼ ਕਰਾਂ, ਬਨਸਪਤੀ ਦੇ ਜਿੰਦ ਜਾਨ ਹੈ, ਬਨਸਪਤੀ ਦੁੱਖ ਸੁੱਖ ਮਹਿਸੂਸ ਕਰਦੀ ਹੈ। ਇਹਦੇ ਉੱਤੇ ਸਿਰਫ ਮੌਸਮ ਦਾ ਹੀ ਅਸਰ ਨਹੀਂ, ਮਨੁੱਖ ਦੇ ਵਿਚਾਰਾਂ ਦਾ ਵੀ ਅਸਰ ਹੈ, ਮਾਹੌਲ ਦਾ ਵੀ ਅਸਰ ਹੈ। ਤੇ ਮੈਨੂੰ ਉੱਥੋਂ ਦੇ ਗ੍ਰੰਥੀ ਸਿੰਘ ਨੇ ਦੱਸਿਆ ਸੀ 1947 ਵਿੱਚ ਇਸ ਬੇਰੀ ਦੇ ਚੋਂ ਖੂਨ ਨਿਕਲਿਆ ਸੀ, ਬੜਾ ਨਿਕਲਿਆ ਸੀ, ਤੇ ਬੜੀ ਕਟਾ ਵੱਡੀ ਹੋਈ। ਤੇ ਉਹਨਾਂ ਦਿਨਾਂ ਚ ਕਿਧਰੇ ਰੇਲਵੇ ਫਾਟਕ, ਰੇਲਵੇ ਕ੍ਰਾਸਿੰਗ ਦੇ ਉੱਤੇ 35-40 ਸਿੰਘ ਜਿਹੜੇ ਮਾਰੇ ਗਏ ਸਨ ਉਹਨਾਂ ਦਿਨਾਂ ਚ, ਤੇ ਖੂਨ ਨਿਕਲ ਰਿਹਾ ਸੀ। ਤੇ ਕੱਲ ਮੈਨੂੰ ਕਿਸੇ ਸੱਜਣ ਨੇ ਦੱਸਿਆ ਉਹ ਫਿਰ ਨਿਕਲਦਾ ਪਿਆ, ਤੇ ਉਹ ਕਾਗਜ਼ ਦੇ ਉੱਤੇ ਉਸ ਖੂਨ ਨੂੰ ਧੱਬੇ ਲਵਾ ਕੇ ਨਾ ਮੈਨੂੰ ਆ ਕੇ ਦਿਖਾਇਆ, ਉਹ ਫਿਰ ਕਾਫੀ ਨਿਕਲਿਆ। ਸੰਕੇਤ ਨੇ, ਇਸ਼ਾਰੇ ਨੇ, ਕਈ ਦਫਾ ਮਨੁੱਖ ਨਹੀਂ ਸਮਝ ਸਕਦਾ, ਦਰਖਤ ਸਮਝ ਜਾਂਦੇ, ਬਨਸਪਤੀ ਸਮਝਦੀ, ਬਨਸਪਤੀ ਨੂੰ ਬੋਧ ਹੋ ਜਾਂਦਾ, ਬਨਸਪਤੀ ਨੂੰ ਜੋ ਹੈ ਪਤਾ ਚੱਲ ਜਾਂਦਾ। ਖੈਰ ਗੱਲ ਲਮਕਾਈਏ ਨਾ, ਮੁਖਤਸਰ ਅਰਜ਼ ਕਰੀਏ, ਲੰਬੀ ਉਮਰ, ਮਹਾਨ ਉਮਰ ਇਹਨਾਂ ਯੋਗੀਆਂ ਨੇ ਤੇ ਕਰ ਲਈ, ਲੇਕਿਨ ਪਰਮ ਆਨੰਦ ਨਹੀਂ ਸੀ, ਪਰਮ ਰਸ ਨਹੀਂ ਸੀ। ਸਹਿਜੇ ਸਹਿਜੇ ਇਹ ਲਹਿਰ ਢਿੱਲੀ ਪਈ, ਜਿਵੇਂ ਮਰਿਆਦਾ ਪੁਰਸ਼ੋਤਮ ਦੀ ਲਹਿਰ ਭਾਰਤ ਦੇ ਢਿੱਲੀ ਪੈ ਗਈ, ਲੀਲਾ ਪੁਰਸ਼ੋਤਮ ਦੀ ਲਹਿਰ ਕਰੀਬਨ ਕਰੀਬਨ ਮਿਟ ਗਈ। ਹੁਣ ਕਿਸੇ ਨੂੰ ਇਹ ਦੁਰਾਚਾਰ ਚੰਗਾ ਨਹੀਂ ਲੱਗਦਾ, ਪਾਰਲੀਮੈਂਟ ਦੇ ਵਿੱਚ ਵੀ ਜੋ ਹੈ ਆਵਾਜ਼ ਉੱਠ ਚੁੱਕੀ ਹੈ, ਦੇਵਦਾਸੀਆਂ ਦੀ ਪ੍ਰਥਾ ਖਤਮ ਹੋਣੀ ਚਾਹੀਦੀ, ਇਹ ਮੰਦਰਾਂ ਦੇ ਵਿੱਚ ਨਹੀਂ ਚਾਹੀਦੀਆਂ, ਨੱਚਦੀਆਂ ਹੋਈਆਂ, ਟੱਪਦੀਆਂ ਹੋਈਆਂ, ਇਹ ਤੇ ਵੇਸਵਾਵਾਂ ਨੇ। ਔਰ ਇਸ ਤਰੀਕੇ ਨਾਲ ਮੰਦਰ ਬਦ ਅਖਲਾਕੀ ਦੇ ਅਖਾੜੇ ਬਣ ਜਾਂਦੇ ਨੇ ਔਰ ਪੁਜਾਰੀ ਭ੍ਰਸ਼ਟ ਹੋ ਜਾਂਦੇ, ਇਹ ਤੌਰ ਤਰੀਕੇ ਚੱਲੇ ਨੇ, ਪਾਰਲੀਮੈਂਟ ਵਿੱਚ ਆਵਾਜ਼ ਉੱਠੀ। ਤੋ ਉਹ ਲੀਲਾ ਪੁਰਸ਼ੋਤਮ ਦੀ ਲਹਿਰ ਵੀ ਠੰਡੀ ਪੈ ਗਈ, ਮਹਾਤਮਾ ਬੁੱਧ ਦੀ ਲਹਿਰ ਵੀ ਮਿਟ ਗਈ। ਉਹਦੇ ਮਿਟਣ ਦੇ ਹੋਰ ਕਾਰਨਾਂ ਦੇ ਚੋਂ ਇੱਕ ਇਹ ਵੀ ਕਾਰਨ ਸੀ ਕਿ ਉਸ ਲਹਿਰ ਦੀ ਹਿਫਾਜ਼ਤ ਕਰਨ ਲਈ ਬੋਧੀਆਂ ਕੋਲ ਕੁਛ ਵੀ ਨਹੀਂ ਸੀ, ਤਲਵਾਰ ਦੇ ਧਨੀਆਂ ਨੇ, ਸ਼ਸਤਰਾਂ ਦੇ ਧਰਨੀਆਂ ਨੇ ਵੀ ਉਹਨਾਂ ਨੂੰ ਮਾਰਿਆ ਤੇ ਉਹਨਾਂ ਦੇ ਆਪਣੇ ਡਿੰਬ ਤੇ ਪਖੰਡ ਨੇ ਵੀ ਮਾਰਿਆ, ਲਹਿਰ ਮੱਠੀ ਪੈ ਗਈ। ਯੋਗੀਆਂ ਦੀ ਲਹਿਰ ਚੱਲੀ, ਬੜੇ ਵੱਡੇ ਪੱਧਰ ਤੇ ਚੱਲੀ, ਰਾਜੇ ਮਹਾਰਾਜੇ ਵੀ ਲਪੇਟਦੇ ਚ ਆਏ, ਆਮ ਪ੍ਰਜਾ ਵੀ ਲਪੇਟਦੇ ਚ ਆਈ, ਲੇਕਿਨ ਇਹ ਵੀ ਠੰਡੀ ਪੈ ਗਈ ਕਿਉਂਕਿ ਬੰਦੇ ਨੂੰ ਨਿਰੀ ਸਿੱਧੀ ਨਹੀਂ ਚੱਲਦੀ, ਬੰਦੇ ਨੂੰ ਚਾਹੀਦੀ ਏ ਪਰਮਾਤਮਾ ਦੀ ਸਿਫਤ ਸਲਾਹ ਤੇ ਪਰਮ ਆਨੰਦ ਸਮਾਹ ਦੀ। ਸਿਰਫ ਉਮਰ ਲੰਬੀ ਕਰ ਲੈਣਾ ਇਹ ਤੇ ਕੋਈ ਮੈਨੇ ਨਹੀਂ ਰੱਖਦਾ, ਤੇ ਕਰਾਮਾਤ ਹੈ ਕਿ ਮਹਾਰਾਜ ਕਹਿੰਦੇ ਨੇ ਸਾਹ ਸਿੱਧ ਸਾਹ, ਕਰਾਮਾਤ ਹੈ ਅਚਿੰਤ ਕਰੇ ਜਿਸ ਦਾਤ, ਅਚਨਚੇਤ ਉਹ ਜਿਹੜੀਆਂ ਦਾਤਾਂ ਦੇ ਰਿਹਾ ਬਸ ਇਹ ਕਰਾਮਾਤ ਹੈ, ਹੋਰ ਕੀ ਚਾਹੀਦਾ। ਪਵਨ ਵਗ ਰਹੀ ਹੈ, ਸੂਰਜ ਦੀ ਰੋਸ਼ਨੀ ਪਈ ਮਿਲਦੀ ਹੈ, ਵਗਦੇ ਹੋਏ ਦਰਿਆਵਾਂ ਚੋਂ ਜਲ ਪਿਆ ਮਿਲਦਾ, ਰਿਜ਼ਕ ਪਿਆ ਮਿਲਦਾ, ਕਰਾਮਾਤ ਨਹੀਂ ਤੇ ਹੋਰ ਕੀ। ਤੈਨੂੰ ਬੱਚੇ ਮਿਲ ਗਏ, ਪਤਨੀ ਮਿਲ ਗਈ, ਪਤੀ ਮਿਲ ਗਿਆ, ਭਰਾ ਮਿਲ ਗਏ, ਸੰਬੰਧੀ ਮਿਲ ਗਏ, ਦਾਤਾਂ, ਇਹ ਕਰਾਮਾਤ ਨਹੀਂ ਤੇ ਹੋਰ ਕੀ, ਹੋਰ ਤੈਨੂੰ ਕਿਹੜੀ ਕਰਾਮਾਤ ਚਾਹੀਦੀ। ਇੱਕ ਇੱਕ ਚੀਜ਼ ਇੱਥੇ ਕਰਾਮਾਤ ਹੈ,
ایک ایک دات دا اسے کوئی جو ہے مل نہیں، سا سدھ سا کرامات ہے اچنت کرے جس دا. جیڑی وستو وہ داتا اچن چیت جھولی چ پا دے بس ایک کرامات، اور کوئی کرامات نہیں. مختصر فرض کرا لمکا والا، یوگیاں دی لہر ٹھنڈی پی گئی انہاں کرامات وچ پہلے لوکی پھسے رہے، پر دیکھیا کرتے تو دور آ کرت نال جڑ گئے، پدارتھ نال جڑ گئے پرماتما تے دور، پدارتھاں دے سکھاں نال جڑ گئے سمادھی دا پرم آنند تے دور. یوگ مت دی لہر بھی ٹھنڈی پی گئی اس دیش دے چ. بھگتی دی لہر چلی تے اس لہر دے بانی سن بھگت کبیر، اور مہاراشٹر دے سن سنت تکارام نام دیو. پوربی بھارت دے کبیر نے بیڑا چکیا، دکشن بھارت دے نام دیو نے بھارت دے کونے کونے دے بھگت پیدا ہوئے. بھگتاں دی باقاعدہ ایک لہر چلی. اس لہر دی لپیٹ دے کریبن کریبن ادھی تو زیادہ دنیا اس دیش دی آ گئی. لوکاں دا بھگتی بھاؤ دے وشواس ہو گیا، چھڈو یوگیاں دے کرم کانڈ، چھڈو مہاتما بدھ دی سادھنا، چھڈو او لیلا پرشوتم دی راس لیلا، چھڈو شری رام دی او کوری مریادا جہدے وچ دکھ ہی دکھ ہے. بھگتی بھاونا نال بھگتی کرو، گیت گاؤ. پر میں عرض کراں اے لہر بھی ٹھنڈی پئی. اس دے ٹھنڈے ہون دے دو کارن، ایک تے بھگتی دی لہر دے وچ 99% او بھگت آئے جنہاں نوں اس دیش دا برہمنی سماج تے برہمنا دے دتے ہوئے سنسکار شودر کہندے سن. تو سورن جاتی دے جڑے لوگ سن اچے، وہ انہاں دے قدماں دے بیٹھن تو انکاری ہو گئے. اس واسطے جتنے جلاہے سن وہ تے کبیر دے آلے دوالے کٹھے ہو گئے، باقی نہیں. جتنے نائی سن وہ سین دے آلے دوالے کٹھے ہو گئے، باقی نہیں. جتنے چمار سن انہاں نے رودااس نو سنت تے گرو کر کے من لیا، باقی اس دے آلے دوالے نہ آ سکے. جتنے چھیمبے سن وہ نام دیو دے آلے دوالے کھڑے ہو گئے. میں تھے چنڈی گڑھ دیکھے ایک نام دیو بھون تے بیٹھے سارے گرو کے سکھ سن. میں کہ گل کی ہے، کہن لگے یہ چھیمبے سن پیچھے کپڑے چمدے ہوندے سن، تو انہوں نے نام دیو بھون بنا لیا گردوارے دی تھان تے نام دیو بھون. ساؤتھ ہال یو کے وچ میں دیکھیا انہوں نے گردوارا گرو رویداس کر کے بنا، پرکاش گرو گرنتھ صاحب کا گردوارا گرو رویداس. تے میں کہ اس نام دی کس طرح لوڑ پی گئی، کہن لگے سارے چمار. میں کہ اتنے بھی آ کے جی چماری کا لقب جڑیا یہاں کے نام، ہٹ نہیں سکے، دتے براہمنوں دے سنسکار نہیں مٹے موجود. اور یہ سنسکار اتنے پربل سن کہ صرف جلاہے ہی کبیر دے آلے دوالے کٹھے ہوئے، باقی نہیں. باقی آئے تے دور دور رہے، نیڑے نہیں ہوئے، نیڑے جلاہے ہوئے. رودااس دے دور ہی رہے براہمن کھتری ویش، نیڑے گئے تے چمار گئے. گستاخی معاف. اے بھگت اے لہر ایک تے ناکام ہوئی اس کارن کر کے کہ دیش دیاں سرن جاتیاں انہاں دے نیڑے نہ آئیاں، انہاں تو آتمک آنند دیاں لہراں نہ پراپت کیتیاں. تے دوجا بھگتی بڑی پربل سی، شکتی نہیں سی، اندرونی طاقت سی بیرونی نہیں سی. تو جیسے بودھی مٹ گئے بھگتی دی لہر بھی ٹھنڈی پئی. ادھر بھگتاں دی لہر ٹھنڈی پئی تے اکال پورخ رحمت دے گھر وچ آ کے اس روح زمین دے گرو نانک نو بھیجتے ہیں، انہوں نے سکھی دی لہر چلائی. مریادا پرشوتم دی لہر، لیلا پرشوتم دی لہر، اور بودھیاں دی لہر، جوگیاں دی لہر، بھگتاں دی لہر تو بعد اس دیش وچ لہر چلی سکھی دی. جگن ناتھ پوری تو بھی لوکی آؤندے سن، بدر تو بھی لوکی آؤندے سن. گرو نانک گرو گوبند سنگھ جی مہاراج دا اتنا پرتاپ، دیش دے کونے کونے تو ستگر دے چرنوں دے شردالو پہنچتے سن. آسام، بنگال، بنگلہ دیش دے چی گرو تیگ بہادر صاحب جی مہاراج دے استھان رہ گئے نے. بنگال تک سی گرو کی سکھی، بدر کرناٹکا کتھے تک سی سکھی، نانک جھیرا موجود ہے اور اتھوں دے سکھ اتھے آؤں دے سن. سارا ہندوستان سکھی دی لپیٹ دے چایا. تو ہوں میں دو شبد کہنا، وہ بھاویں تھوں نہ چنگے لگن، وہ گل وکری، کہنے کا تو مینو حق ہے نا، یہ گل وکری ہے. کوئی سہمت ہوے نہ سہمت ہوے، گرو نے کھل کے دیتی ہر ایک. مریادا پرشوتم دی لہر اس دیش دے مر چکی ہے.
اور اتھوں ہی غلط ثابت ہو جاندی اگر ہن کوئی پڑوسی لاچن لا دے تے کوئی اپنی پتنی نو گھروں کڈن نو راضی نہیں ہے ٹھیک ہے تو دھوبی دے کہنے تے کڈ سکدا ہے اسی یہ انرتھ نہیں کر سکتے تو ایک براہمن دی سفارش دے نال اور دی فریاد دے نال شمبوک نو پھانسی تے چاڑ سکدا ہے موجودہ ودھان نہیں چاڑدا رام راج نو کس طرح لاگو کرو گے وہ لہراں ختم کرشن دیاں لہراں ختم مٹ گئیاں یوگیاں دیاں اور بودیاں دی لہراں ختم مٹ گئیاں نہیں پن پئیاں اور بھگتاں دی لہر جڑی سی گستاخی ماں وہ بھی قریباً قریباً سمچے دیش دے وچ نیست و نابود جلاہے بہت نے انہاں جلاہیاں دے وچ ہن تھانوں کبیر دی روح نہیں ملے گی چھیندے بہت نے انہاں دے وچ ہن تھانوں کوئی نام دے اُتے درشن نہیں آؤ گے چوک دے وچ گنڈن والے جتیاں چمار بہتے نے پر تسی آکھو کوئی رودس دی جھلک ملے نہیں اے گل نہیں ہجامتاں کردے نائی بتھیرے ملن گے پر تسی آکھو ہن ایہدے وچ کوئی سین بیٹھا ہوئے نہیں اے گل نہیں لہر ٹھنڈی پی گئی ختم ہو گئی بالکل ختم ہو گئی سکھی دی لہر چلی پر ہن میں آکھاں اے لہر مٹی تے نہیں اور مٹ بھی نہیں سکدی کارن اس لہر نو سرجیت رکھن لئی گروہاں نے اپنا خون ڈولیا ہے نرف زبانی بول نہیں بولے پر اے لہر ٹھنڈی پئی ہے مری نہیں ٹھنڈی پئی ہے ٹھنڈی کیوں پئی ہے ایس واسطے کہ جڑے مدعی نے اس لہر نو اگاں ودا دے او کورے راجنیتک بن گئے پھوکے راجنیتک بن گئے 90 تو لے کے 95% گردواریاں تے چھا گئے او بندے جنہاں نوں پارلیمنٹ وچ کرسی چاہی دی سی گربانی دا پرچار کرن دی کوئی سپیٹ نہیں کوئی جذبہ نہیں کوئی شردہ نہیں کوئی بھاونا نہیں جنہاں نوں اسمبلی ہال تک پہنچنا سی پارلیمنٹ تک پہنچنا سی ہندوستان دے سارے گردواریاں نوں انہاں نے جفے مار لے جنہاں نے گرو تک پہنچنا سی اس طرح دے بندیاں دے ہتھاں چ گردوارے نہیں سن جنہاں نے صرف پارلیمنٹ تک پہنچنا ہے جنہاں نے صرف اسمبلی ہال تک پہنچنا ہے ایک مشنری ہون دے ناطے تھانوں احساس کرا دینا میرا فرض ہے کہ اس دی سدائی کرنا تھوڑا تے میرا اے دوجا فرض ہے میں سدائی کرا میرا فرض ہے تسی سدائی کرو تھوڑا فرض ہے کہہ دینا میرا فرض ہے چونکہ میں قوم دا مشنری ہاں وقتا اے ڈیوٹی ہے اے میرا کم ہے اے میرا دھندا ہے امور افکار لایا سدگر نے اسے کم لایا تو اے کم اپنے ڈھنگ نال کرنا ہے تو میں عرض کراں میں جتھے جتھے گھوم پھر کے دیکھیا گردواریاں دی مکھی دی کوشش کیویں پہنچی ہے ستاداریاں دی کوٹھی تک کیویں گرو تک پہنچی ہے اس ڈھنگ دی کوشش نہ ہوئی کیتی نہیں بالکل نہیں کیتی اے لہر ٹھنڈی پی گئی تے ہن گردوارے دا پردھان دا نا لئیے تے پردھان نا لیندے ہیں کوئی گرسکھ یاد نہیں آندا اتنا یاد آوے گا کوئی ایم ایل اے ہوے گا ہوے گا کوئی پارلیمنٹ دے بوئے کھڑکان والا ہوے گا اور کی اے گردوارے دا سکتر ہے جی تو فوراً پتہ چل جاندا ہے ٹھیک ہے کوئی ستاداریاں دی کوٹھی دی پرکرما کردا ہوے گا اور کی اور تو کچھ نہیں اور کی اور سکتر کول کی ہے اور اس پردھان دے کول کی ہے تے بھائی صاحب بھائی گرداس جی نو بھی کچھ دس پیا سی کہ شاید وقتی طور تے اے لہر ٹھنڈی پے انہاں نے سویا اچارن کیتا ہے وہ بھی میں تھانوں سرون کرا دیا پاویں سما کافی ہو رہا ہے اندروں پاویں شریر تے گلا نہ بھی اجازت دے رہا ہے تے نال دے سہیوگی حمایتی ہمدرد بھی کہندے نے بہتا سما نہ لو پر اج دیوالی دا تہوار ہے تھوڑی جی پڑاس میں کڈ لاں میں خاما خواہ جو ہے میں اندر رکھ کے لے جاواں وہ گل جو ہے ٹھیک نہیں ہوئے بھائی صاحب بھائی گرداس جی کہندے نے کہ میں ایک کسان نو ویکھیا وہ چندن دیاں لکھنا انہاں نو کٹ کٹ کے تے کھیتی دے آلے دوالے واڑ لا رہا سی چندن بڑی قیمتی لکڑ جڑا چندن تھانوں عام بازاروں چ ملدا ہے نقلی چندن باون چندن نہیں وہ تو میں دیکھا ہے
سینکڑے روپے کلو دے حساب نال تول کے بکتا ہے جڑا آسام دے جے میسور دے باغات دے چوں تے بڑا قیمتی ہے بہت مہنگا ہے بہت مہنگا ہے چندن دی لکڑ یہ تھوڑے جہاں بوٹے میں اندور دے ایک باغ دیکھے سن مہاراجے دے محل دے دو لگے ہوئے سن چھوٹے چھوٹے بھائی صاحب کہتے چندن کی بار جیسے دیجیت ببور درم کنچن سپٹ مد کانچ گرہ راکھی بھائی صاحب کہتے کسان نو جد میں دیکھیا کہ چاروں پاسے چندن دی واڑ لا رہا سی تے مینوں پوچھنا پیا اندر تو بویا کی ہے اینی قیمتی لکڑ اے چندن اے ہزاراں روپے مل بکن والا تو چاروں پاسے اس دی واڑ پہ لانا ہے پہلے اندر دس تو کیسر بیجیا کی بیجیا آخر اندر ہے کی آخر لگا اندر تے ککراں دے بوٹے لائے نے تے ککراں دے بوٹیاں دے آلے دوالے چندن دی واڑ چندن کی بار جیسے دیجیت ببور درم کنچن سپٹ مد کانچ گرہ راکھی ہے بھائی صاحب کہتے ہیں پھر میں ایک ہور کرامات ویکھی اس بندے دے گھر دے بکسا سی سونے دا سونے دی تجوری کون بناندا ہے سیف تے آخر لوہے دی بنے گی نا تجوری تے لوہے دی بنے گی انہیں سونے دی بنائی بکسا بہت وڈا تے بھائی جی کہتے ہیں میں اس تو پوچھا جی تو بکسا سونے دا بنایا یہ ہیرے رکھے نے پنے نیلم کہتا نہیں کچ تے پتھر رکھے کنچن سپٹ مد کانچ گرہ راکھی سونے دے بکسے دے کچھ تے پتھر تے چندن دی واڑ ککراں دے آلے دوالے تے بھائی جی تو پوچھی تسی کہنا کی چاہتے ہو سادھن دورائے کے اساد اپرادھ کرے الٹائی چال کلی کال برہم پاکیے اس کلجگ دے جس موجودہ دور دے الٹی چال کی جدی زندگی بالکل ککراں دی طرح وکاری لوبھی ہنکاری ایسا کیڑا ایب جڑا اندر نہ ہوئے تے بار چندن دی واڑ دھرم دا مکھی جی دھرم دا مکھی ہے گردوارے دا مکھی ہے جی پردھان صاحب نے تے لوکاں نوں بھلیکھا پی جاندا جی پردھان صاحب نے تے بالکل گرو نال جڑے ہوئے ہون گے کیونکہ چندن دی واڑ جو دکھائی دیندی پردھانگی جو دکھائی دیندی گردوارے دی پر اے نہیں پتا تھوڑا جی اندر چھات مار کے دیکھ بوٹے ککراں دے نال ککھ نہیں بڑے بڑے شرابیاں نوں دوراچاریاں نوں ٹھگاں نوں تے قوم دروہیاں نوں پنتھ دروہیاں نوں میں گردواریاں دا پردھان ویکھیا گھم پھر کے اے کچھ میں ویکھیا واڑ چندن دی تے بوٹے ککراں دے زندگی ککراں ورگی تے ذمہ واری کی دھرم دے مکھیاں سی ڈبا سونے دا ہے باہر لباس دھرم دا دھرم دے مکھی تے کھما کرنی اندر کوری گندی سیاست دے کچ تو علاوہ اور کچھ نہیں پیا سیاست دے چوندہ ہے بس میں لینا ہی لینا ہے دھرم دے چوندہ میں دینا ہی دینا ہے میں جان دینی ہے میں اپنا دھن دینا ہے میں پروار دے دینا ہے سیاست یہ دینا نہیں جان دی میں لینا ہے میں قوم کولو لینا ہے پنتھ کولو لینا ہے دیش کولو لینا ہے دیش دیا ہڈیاں کولو لینا ہے پنتھ دے خون کولو بھی لینا ہے لینا ہی لینا ہے دینا ککھ بھی نہیں خون بھی لینا ہے خون دینا نہیں ککھ نہیں دینا دین دی کوئی برتی نہیں جیڑا لین دی برتی رکھ دو تے سیاست دان ہے ٹھیک ہے جی پیچھے سیاست دان جیلاں کٹ دے رہے تے ہن سنگھاسن تے بیٹھے نے جیل کٹن دا مطلب کی ہوندا معاوضہ دے سال اسی جیل کٹی ہے ہن تسی 30-40 سال رہی سانو منسٹر بناؤ اسی بیٹھنا ہے پرانے رجواڑے جی کدھرے بیٹھ جان ایک دفعہ سنگھاسن تے تے پیڑھی در پیڑھی سلسلہ انہاں دا چلدا سی کہ میں کہنی ڈیموکریسی دے کی ہے پیڑھی در پیڑھی سلسلہ چلدا اور کی ہے کچھ بھی نہیں ہے تے کچھ بھی نہیں حقیقت کی ہے اور کہنے نے اس دیش دی ڈیموکریسی ہے اس واسطے تے ایتھے این ایس اے ہے تسی کچھ بھی سرکار دے خلاف بولو جیل کیونکہ جمہوریت ہے ایتھے جمہوریت ہے اس واسطے ایتھے ہر پرانت دا نظام فوج دے آسرے تے چلدا ہے گولیاں دے آسرے تے چلدا ہے توپاں دے آسرے تے چلدا ہے کیونکہ ایتھے جمہوریت ہے اور ایتھے کوئی دھرم دا بھی صحیح پرچار کرے تے نہیں کر سکتا کیونکہ ایتھے جمہوریت ہے دیوالی دا دن ہوئے تے سٹیج ٹھنڈی ہوئے ساری رات میں ایتھے ٹاڈی سنگھاں دے گیت سندا سی تے کناں وچ کچھ بھی بول نہیں پئے آخر دبا کس دا راجنیتی دا تے جیڑی راجنیتی
ਮੰਜੀ ਸਾਹਿਬ ਦੇ ਸਤਸੰਗ ਨੂੰ ਠੰਡਾ ਕਰ ਦੇਵੇ ਉਹਨੂੰ ਜਮਹੂਰੀਅਤ ਆਖੋਗੇ? ਕਿਸ ਤਰ੍ਹਾਂ ਆਖੋਗੇ? ਉਹ ਜਮਹੂਰੀਅਤ ਹੈ, ਉਹ ਤੇ ਗੰਦੀ ਡਿਕਟੇਟਰਸ਼ਿਪ ਹੈ, ਉਹ ਤੇ ਗੰਦਾ ਜ਼ੁਲਮ ਹੈ, ਫਿਮਾ ਕਰਨੀ। ਔਰ ਇਹ ਪੀੜ੍ਹੀ ਦਰ ਪੀੜ੍ਹੀ ਜੈਸੇ ਸ਼ਖਸੀ ਨਿਜ਼ਾਮ ਸੀ ਪੁਰਾਣਾ ਉਹੀ ਹੈ। ਔਰ ਦੇਸ਼ ਚੂੰਕਿ ਲੰਬੀ ਗੁਲਾਮੀ ਦੇ ਵਿੱਚ ਰਿਹਾ, ਅਜੇ ਵੀ ਇਸ ਨੂੰ ਸਹੀ ਸੋਚਣੀ ਜੋ ਹੈ ਨਹੀਂ ਆਈ। ਤੋ ਮੈਂ ਅਰਜ਼ ਕਰਾਂ, ਪੁਰਾਣੀਆਂ ਲਹਿਰਾਂ ਮਰ ਚੁੱਕੀਆਂ, ਇਹ ਲਹਿਰ ਠੰਡੀ ਪੈ ਗਈ ਸਿੱਖੀ ਦੀ, ਬੁੱਝੇਗੀ ਨਹੀਂ, ਇਹ ਮੈਨੂੰ ਪੂਰਨ ਵਿਸ਼ਵਾਸ ਹੈ, ਨਹੀਂ ਬੁੱਝੇਗੀ। ਗੱਲ ਹੈ ਕਿ ਮੈਂ ਅਰਜ਼ ਕਰਾਂ, ਜਿਸ ਕੌਮ ਦੇ ਵਿੱਚ ਮਾਸੂਮ ਬੱਚੇ ਵੀ ਕੌਮ ਪੰਥ ਤੇ ਦੇਸ਼ ਲਈ ਆਪਣਾ ਖੂਨ ਡੋਲ ਦੇਣ, ਬੁੱਢੇ ਵੀ ਡੋਲ ਦੇਣ, ਬੀਬੀਆਂ ਵੀ ਡੋਲ ਦੇਣ, ਖਿਮਾ ਕਰਨੀ, ਉਸ ਕੌਮ ਨੂੰ ਕੌਣ ਮਿਟਾਏਗਾ? ਕਿਸ ਤਰ੍ਹਾਂ ਉਸ ਲਹਿਰ ਨੂੰ ਮਿਟਾਓਗੇ? ਅੱਜ ਤੱਕ ਤੇ ਮਿਟਾਉਣ ਵਾਲੇ ਹੀ ਮਿਟ ਗਏ, ਮੁਗਲ ਮਿਟ ਗਏ, ਅੰਗਰੇਜ਼ ਮਿਟ ਗਏ, ਪਰ ਲੋਕੀ ਇਤਿਹਾਸ ਤੋਂ ਸਬਕ ਨਹੀਂ ਲੈਂਦੇ। ਪਰ ਫਿਰ ਵੀ ਮੈਂ ਆਖਾਂਗਾ, ਇਹ ਲਹਿਰ ਪਹਿਲੇ ਨਾਲੋਂ ਜ਼ਿਆਦਾ ਪਨਪੀ, ਇਸ ਵਾਸਤੇ ਮਿਟਾਉਣ ਦੇ ਜੋ ਹੈ ਸਾਧਨ ਵੀ ਬਹੁਤ ਵੱਡੇ ਪੱਧਰ ਤੇ ਚਲਾਏ ਗਏ। ਕਦੀ ਮੁਗਲਾਂ ਨੇ ਨਹੀਂ ਆਖਿਆ ਕਿ ਕਿਰਪਾਨ ਪਹਿਨਣਾ ਜੁਰਮ ਹੈ, ਨਹੀਂ ਆਖਿਆ। ਔਰ ਅੰਗਰੇਜ਼ ਨੇ ਵੀ ਸਾਡੀ ਕਿਰਪਾਨ ਕਬੂਲ ਕਰ ਲਈ। ਇਹ ਗਲੋਖਰੀ ਥੋੜੇ ਜਿਹਾ ਮਾਹੌਲ ਕਰਕੇ ਬ੍ਰਿਟਿਸ਼ ਏਅਰਵੇਜ਼ ਦੇ ਵਿੱਚ ਫਿਰ ਬੰਦਿਸ਼ ਹੈ, ਵਰਨਾ ਬ੍ਰਿਟਿਸ਼ ਏਅਰਵੇਜ਼ ਜੋ ਜਹਾਜ਼ ਨੇ ਉਹਨਾਂ ਦੇ, ਬ੍ਰਿਟਿਸ਼ ਗੌਰਮੈਂਟ ਦੇ, ਉਹਦੇ ਚ ਕਿਰਪਾਨ ਪਹਿਨ ਕੇ ਸਿੱਖ ਆ ਸਕਦਾ ਸੀ। ਮੈਨੂੰ ਹੈਰਾਨਗੀ ਹੋਈ, ਕਿਉਂ ਕਿ ਜਦ ਮੈਂ ਉੱਥੇ ਟਿਕਟ ਲੈਣੀ ਸੀ ਲੰਡਨ ਤੇ ਮੈਨੂੰ ਸੰਗਤਾਂ ਕਹਿਣ ਲੱਗੀਆਂ ਜੇ ਕਿਰਪਾਨ ਪਹਿਨ ਕੇ ਜਾਣਾ ਤਾਂ ਫਿਰ ਬ੍ਰਿਟਿਸ਼ ਏਅਰਵੇਜ਼ ਜਾ ਸਕਦੇ ਹੋ, ਬਾਕੀਆਂ ਚ ਨਹੀਂ, ਕਿਸੇ ਚ ਵੀ ਨਹੀਂ। ਮੈਂ ਕਿਹਾ ਏਅਰ ਇੰਡੀਆ ਦੇ ਚ ਵੀ ਨਹੀਂ? ਕਹਿਣ ਲੱਗੇ ਨਹੀਂ। ਮੈਂ ਕਿਹਾ ਉਹ ਤੇ ਆਪਣੇ ਮੁਲਕ ਦਾ ਜਹਾਜ਼ ਹੈ। ਕਹਿਣ ਲੱਗੇ ਨਹੀਂ ਜਾ ਸਕਦੇ, ਇਸ ਦੇਸ਼ ਦੇ ਜਹਾਜ਼ ਦੇ ਜ਼ਿੰਮੇਵਾਰੀ ਹੋਰ ਕਿਸ ਤੇ ਸੌਂਪਦੇ ਹੋ? ਕਿਉਂ ਸੌਂਪਦੇ ਹੋ? ਕਿਸ ਦੇ ਉੱਤੇ ਕਿਉਂ ਸੁੱਟਦੇ ਹੋ? ਤੇ ਜਿਨ੍ਹਾਂ ਨੇ ਇਸ ਢੰਗ ਨਾਲ ਇਸ ਦੇਸ਼ ਦੀ ਹਾਲਤ ਬਣਾ ਦਿੱਤੀ ਹੈ, ਇਹਨਾਂ ਨੂੰ ਹੱਕ ਕੀ ਹੈ ਦੇਸ਼ ਦੇ ਸਿੰਘਾਸਣ ਤੇ ਬੈਠਣ ਦਾ ਕਿ ਤੁਸੀਂ ਜ਼ਿੰਦਗੀ ਦਾ ਹਰ ਮਸਲਾ ਗੋਲੀ ਦੇ ਆਸਲੇ ਤੇ ਹੱਲ ਕਰੋ, ਤੋਪਾਂ ਦੇ ਆਸਲੇ ਤੇ ਹੱਲ ਕਰੋ, ਟੈਂਕਾਂ ਦੇ ਆਸਲੇ ਤੇ ਹੱਲ ਕਰੋ, ਫਿਰ ਬ੍ਰਿਟਿਸ਼ ਸਰਕਾਰ ਨੂੰ ਕੱਢਣ ਦੀ ਲੋੜ ਕੀ ਸੀ? ਫਿਰ ਤੇ ਉਹੀ ਠੀਕ ਸੀ, ਫਿਰ ਤੇ ਉਹਨਾਂ ਦੇ ਰਾਜ ਹੇਠ ਹੀ ਠੀਕ ਸੀ, ਕਿਉਂਕਿ ਉਹ ਵੀ ਹਰ ਮਸਲੇ ਨੂੰ ਗੋਲੀ ਨਾਲ ਹੱਲ ਕਰਨਾ ਚਾਹੁੰਦੇ ਸਨ। ਤੇ ਤੁਸੀਂ ਵੀ ਉਸੇ ਢੰਗ ਨਾਲ ਹੱਲ ਕਰੋ ਤੇ ਖਿਮਾ ਕਰਨੀ, ਫਿਰ ਇਹ ਉਹਨਾਂ ਦੇ ਆਪਣਿਆਂ ਨੂੰ ਕੀ ਕਰੀਏ? ਫਿਰ ਤੇ ਪਰਾਏ ਚੰਗੇ ਨੇ, ਕਿਸੇ ਹੱਦ ਤੱਕ ਉਹ ਪਰਾਏ ਚੰਗੇ ਨੇ। ਇਸ ਢੰਗ ਦੇ ਨਾਲ ਅਕਾਲ ਤਖ਼ਤ ਦੀ ਬੇਹਰਮਤੀ ਪਰਾਇਆਂ ਨੇ ਨਹੀਂ ਕੀਤੀ ਸੀ, ਜੋ ਆਪਣਿਆਂ ਨੇ ਕਰ ਦਿੱਤੀ। ਔਰ ਉਰਦੂ ਦਾ ਇੱਕ ਸ਼ਾਇਰ ਕਹਿੰਦਾ, ਦੁਸ਼ਮਨੋ ਸੇ ਇਸ ਕਦਰ ਸਦਮੇ ਉਠਾਏ ਜਾਨ ਪਰ, ਦੋਸਤੋ ਸੇ ਇਸ ਕਦਰ ਸਦਮੇ ਉਠਾਏ ਜਾਨ ਪਰ, ਦਿਲ ਸੇ ਦੁਸ਼ਮਨ ਕੀ ਅਦਾਵਤ ਕਾ ਗਿਲਾ ਜਾਤਾ ਰਹਾ। ਇਹ ਹਕੀਕਤ ਹੈ, ਇਹ ਬਹੁਤ ਵੱਡੀ ਜੋ ਹੈ ਸੱਚਾਈ ਹੈ। ਅੱਜ ਦੀਵਾਲੀ ਹੈ, ਮੈਂ ਅਰਜ਼ ਕੀਤੀ ਹੈ, ਸਿੱਖੀ ਦੀ ਲਹਿਰ ਮਦਮ ਹੋਈ ਹੈ। ਇਸ ਦੀਵੇ ਨੂੰ ਕੁਝ ਤੂਫਾਨੀ ਹਵਾਵਾਂ ਨੇ ਕਹਿ ਰਿਹਾ ਹੈ, ਦੀਵਾ ਬੁਝੇਗਾ ਨਹੀਂ, ਕਿਉਂਕਿ ਬਹੁਤ ਸਾਰੇ ਤੂਫਾਨਾਂ ਚੋਂ ਲੰਘ ਚੁੱਕਿਆ, ਪਰ ਫਾਨੂਸ ਦੀ ਲੋੜ ਹੈ। ਇਸ ਵਕਤ ਫਾਨੂਸ ਦੀ ਲੋੜ ਹੈ, ਉਹ ਤੁਸੀਂ ਫਾਨੂਸ ਬਣਨਾ ਹੋਵੇਗਾ, ਇਸ ਦੀਵੇ ਨੂੰ ਜਲਾਉਣਾ ਹੈ। ਤੇ ਜ਼ਿੰਮੇਵਾਰੀ ਹੁਣ ਕੀ, ਤਮਾਮ ਦੇਸ਼ ਦੇ ਗੁਰਦੁਆਰੇ ਉਹਨਾਂ ਬੰਦਿਆਂ ਦੇ ਹਵਾਲੇ ਕਰ ਦਿਓ ਜਿਨ੍ਹਾਂ ਨੂੰ ਵੇਖੀਏ ਤੇ ਗੁਰੂ ਚੇਤੇ ਆਵੇ, ਬਸ ਇੰਨੇ। ਜਿਨ੍ਹਾਂ ਦੇ ਦਰਸ਼ਨ ਕਰੀਏ ਤੇ ਮਨੀ ਸਿੰਘ ਚੇਤੇ ਆਵੇ, ਜਿਨ੍ਹਾਂ ਦੇ ਦਰਸ਼ਨ ਕਰੀਏ ਭਾਈ ਗੁਰਦਾਸ ਚੇਤੇ ਆਵੇ, ਜਿਸ ਦੇ ਦਰਸ਼ਨ ਕਰੀਏ ਭਾਈ ਦਿਆਲਾ ਚੇਤੇ ਆਵੇ, ਜਿਹਦੇ ਦਰਸ਼ਨ ਕਰੀਏ ਗਿੱਦੜ ਨਾ ਚੇਤੇ ਆਵਣ, ਬੁਜ਼ਦਿਲ ਤੇ ਕਾਇਰ ਨਾ ਚੇਤੇ ਆਵਣ, ਜਿਹਦੇ ਦਰਸ਼ਨ ਕਰੀਏ ਤੇ ਸਤਿਗੁਰ ਨੇ ਸਾਨੂੰ ਸਿੰਘ ਲਕਬ ਦਿੱਤਾ ਸ਼ੇਰ ਚੇਤੇ ਆਵੇ। ਇਸ ਤਰ੍ਹਾਂ ਦੇ ਜੋ ਹੈ ਨਿਜ਼ਾਮ ਨੂੰ ਅਸੀਂ ਬਣਾਈਏ, ਕਹਿ ਦੇਣਾ ਮੇਰਾ ਫਰਜ਼, ਅੱਗੋਂ ਮੰਨਣਾ ਤੁਹਾਡਾ ਫਰਜ਼, ਆਪਣੇ ਫਰਜ਼ ਦੀ ਪੂਰਤੀ ਕਰਦੇ ਹੋਇਆ ਅੱਜ ਦੇ ਇਸ ਪਾਵਨ ਪਵਿੱਤਰ ਤਿਉਹਾਰ ਵਾਲੇ ਦਿਹਾੜੇ ਮੈਂ ਥੋੜੀ ਜਿਹੀਆਂ ਅਰਜ਼ੋਈਆਂ ਤੁਹਾਡੇ ਸਾਹਮਣੇ ਕੀਤੀਆਂ ਨੇ। ਕੱਲ ਦੀ ਆਖਰੀ ਹਾਜ਼ਰੀ ਭਰ ਕੇ ਦਾਸ ਨੇ ਫਿਰ ਇੱਕ ਦਿਨ ਪਟਿਆਲੇ ਦੇ ਵਿੱਚ ਹਾਜ਼ਰੀ ਭਰਨੀ ਹੈ, ਤੇ ਫਿਰ ਦਾਸ ਨੇ ਬੰਬੇ ਜੋ ਹੈ ਚਲੇ ਜਾਣਾ, ਫਿਰ ਜਦੋਂ ਨਦੀ ਨਾਉ ਸੰਜੋਗੀ ਮੇਲਾ ਹੋਇਆ। ਤੇ ਇੱਕ ਨਿੱਕੀ ਜਿਹੀ ਬੇਨਤੀ ਮੈਂ ਹੋਰ ਕਰਨੀ, ਇੱਕ ਮਿੰਟ ਆਪ ਜੀ ਦਾ ਹੋਰ ਲੈਣਾ, ਛੋਟੀ ਜਿਹੀ ਬੇਨਤੀ। ਕੱਲ ਦਾਸਾਂ ਨੇ ਸਿੰਘ ਸਾਹਿਬਾਨ ਦੇ ਸਾਹਮਣੇ ਇੱਕ ਬੇਨਤੀ ਕੀਤੀ ਸੀ ਕਿ ਇੱਥੇ ਜੋ ਸ਼ਹੀਦ ਹੋ ਚੁੱਕੇ ਨੇ, ਸਾਰਿਆਂ ਦੇ ਪਰਿਵਾਰਾਂ ਨੂੰ ਜਾਂ ਜੋ ਵੀ ਬਚੇ ਨੇ ਉਹਨਾਂ ਨੂੰ ਬਕਾਇਦਾ
छेती तो छेती आर्थिक सहायता आरंभ कर दी जाए। आर्थिक तजवीज इस ढंग की भी उन्होंने की थी कि सिंह साहबान ने अपील की हुई है, तो मैं एक तजवीज रखी सी बने एक अलग बोर्ड बना दो, वह भावें श्रोमणी कमेटी के अंदर होवे सिंह साहबान के अंदर होवे, तो बोर्ड उस पतवंत सिंह अमृतसर ही होवन, ताकि ऐसा ना हो एक दिल्ली का हो एक कलकत्ते का हो, जब सहायता देनी हो दिल्ली वाला आवे तो देवे, बंबे वाला आवे तो देवे, कलकत्ते वाला आवे तो एक ना आया एक आया नहीं, वह पंजे सिंह भी इथों के चाहिए ने, तो सिलसिलावार उन्हां तमाम यतीमां नूं बेवावां नूं या बिरध जिन्हां दे सिर दे उत्तों जवान बच्चियां दे साए चले गए उन्हां नूं ए मदद छेती तो छेती आरंभ कर दिती जाए। संत मक्खण सिंह सत्त वाली गली दे जो पुरानी टकसाल है उन्होंने बड़ी हमदर्दी जताई, वह भी कहन लगे जे मेरे नाल चार पांच सज्जन इस तरीके नाल कट्ठे हो जाण तो मैं अपने तौर ते भी मैं काफी माया कठी कर सकते हैं, और भी कई सजना ने इस ढंग नाल आख्या। तो इस वक्त है खिमा करने तुसी मैनू कथा भेट दिती अज दी, ते मेरी जेब विच भी जो कुछ होया मैं टटोल लियांगा वो भी मैं भेट कर देंगा इत्थे, ते ते मैं संत जो है मक्खण सिंह जी दे हवाले जो है करदा जो सतो वाली गली दे इस वक्त सरपरस्त ने उस डेरे नूं जो है चला रहे ने, तू अपने ढंग नाल ए माया जिहड़े जिहड़े लोड़वंद होवन उन्हां नूं भेट कर देन, ते मैं कदी किसी शहर विच कथा भेट मंगदा नहीं हुंदा, तुसी अज अगर मैनूं कथा भेट दे दो तो मैं तह दिलों थोड़ा शुक्रगुजार होवांगा और साहिबां दे चरणां च अरदास करांगा कि थोड़ी जिहड़ी माया है सतगुर सफल करे लेखे लावे, ते मैं अपने रूप विच ए भेट करदा। फिर श्रोमणी कमेटी ने जो बोर्ड बनाया उस बोर्ड लई वी सेवा जो है करेगा, तो आप जो है जिहड़े जिहड़े सज्जन माई भाई माया भेट कर रहे ने सतगुरु देव जी महाराज सारिआं दी माया लेखे लान प्रवान करन, ते ए माया यतीमां लई बेवावां लई और उन्हां मासूम ते कमजोर बिरध माताओं लई है, सो सतगुरु सारिआं दी माया सफली करन लेखे लान।

ਵਿਚਾਰ ਤੇ ਸ਼ੁੱਧ ਨਹੀਂ ਹੁੰਦੇ। ਤਨ ਨੂੰ ਰੋਜ਼ ਧੋਂਦਾ ਰਹੋ, ਸੁਭਾਅ ਨਹੀਂ ਬਦਲਣਾ। ਐਸਾ ਭਾਈ ਗੁਰਦਾਸ ਜੀ ਨੇ ਇੱਕ ਗੱਲ ਆਖੀ, ਕਹਿਣ ਲੱਗੇ ਤੁਮੇ ਅੰਮ੍ਰਿਤ ਸਿੰਚੀਏ, ਤੁਮੇ ਦੀ ਵੇਲ ਨੂੰ ਕੋਈ ਰੋਜ਼ ਮਨੁੱਖ ਅੰਮ੍ਰਿਤ ਸਿੰਚਦਾ ਰਹੇ, ਮਿੱਠਾ ਘੋਲ ਘੋਲ ਪਾਣੀ ਵਿੱਚ ਉਸਦੇ ਵੇਲ ਦੀ ਜੜ ਵਿੱਚ ਪਾਉਂਦਾ ਰਹੇ, ਕਿ ਕੀ ਤਵੱਕੋ ਰੱਖਦਾ ਵੀ ਤੁਮੇ ਦੀ ਕੁੜੱਤਨ ਮਿਠਾਸ ਵਿੱਚ ਬਦਲ ਜਾਏਗੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਹਜ਼ੂਰ ਨੇ ਖਿਆਲ ਦਿੱਤਾ, ਕਹਿੰਦੇ ਨੇ

ਵਿਹੜੇ ਵਿੱਚ ਸੇਨ ਵਿੱਚ ਨਿੰਮ ਦਾ ਦਰਖਤ ਲਗਾਇਆ ਤੇ ਗੁਆਂਢੀ ਨੇ ਪੜੋਸੀ ਨੇ ਆਖਿਆ ਭਲਿਆ ਕਿਸੇ ਮਿੱਠੇ ਫਰੂਟ ਦਾ ਦਰਖਤ ਲਗਾਉਣ ਦੋ ਨਾਲ ਛਾਇਆ ਮਾਣ ਦੋ ਨਾਲ ਫਲ ਖਾਣ ਦੋ ਭਲਾ ਨਿੰਮ ਦਾ ਦਰਖਤ ਘਰ ਵਿੱਚ ਲਗਾਉਣ ਦਾ ਕੀ ਫਾਇਦਾ ਇਹਦੀ ਡਾਲੀ ਇਹਦੀ ਟਾਹਣੀ ਇਹਦੇ ਪੱਤੇ ਹਰ ਇੱਕ ਚੀਜ਼ ਵਿੱਚ ਕੁੜਕਣ ਤੇ ਲਗਾਉਣ ਵਾਲੇ ਨੇ ਆਖਿਆ ਮੈਂ ਰੋਜ਼ ਸਵੇਰੇ ਉੱਠ ਕੇ ਸ਼ਹਿਦ ਘੋਲ ਕੇ ਇਹਦੀਆਂ ਜੜ੍ਹਾਂ ਵਿੱਚ ਪਾਵਾਂ ਔਰ ਰੋਜ਼ ਗੁੜ ਤੇ ਸ਼ੱਕਰ ਜਿਹੜਾ ਪਾਣੀ ਇਸ ਨੂੰ ਦਿਆ ਕਰਾਂਗਾ ਉਸ ਵਿੱਚ ਘੋਲਾਂਗਾ ਜਦੋਂ ਇਸ ਨੂੰ ਬੀਜਣ ਲੱਗਾ ਇਸ ਦੀ ਜੜ ਦੇ ਕੋਲ ਮਿਸ਼ਰੀ ਦੀ ਦਲੀ ਟਿਕਾ ਦੇਣਾ ਤੇ ਜਦੋਂ ਇੰਨੀ ਮਿਠਾਸ ਇਹਦੀਆਂ ਜੜ੍ਹਾਂ ਵਿੱਚ ਪਾਵਾਂਗਾ ਕਿ ਨਿੰਮ ਮਿਠਾਸ ਨਹੀਂ ਦੇਗੀ ਇਹਦੀਆਂ ਟਾਹਣੀਆਂ ਵਿੱਚੋਂ ਮੈਨੂੰ ਸ਼ਹਿਦ ਦਾ ਰਸ ਨਹੀਂ ਆਵੇਗਾ ਪੜੋਸੀ ਨੇ ਆਖਿਆ ਤੂੰ ਬੜਾ ਭੋਲਾ ਇਹ ਤੇਰੇ ਹਿਰਦੇ ਵਿੱਚ ਮੁਗਲਤ ਹੈ ਤੇਰਾ ਘੋਲ ਕੇ ਪਾਇਆ ਹੋਇਆ ਸ਼ਹਿਦ ਨਿੰਮ ਦਾ ਸੁਭਾਅ ਨਹੀਂ ਬਦਲ ਸਕਦਾ ਉਹਦੇ ਸੁਭਾਅ ਵਿੱਚ ਕੁੜੱਤ ਨੇ ਹਜ਼ੂਰ ਬਾਣੀ ਵਿੱਚ ਕਹਿੰਦੇ ਨੇ

ਸਿੰਚਣ ਨਾਲ ਵੀ ਨਿੰਮ ਦਾ ਸਹਿਜ ਨਹੀਂ ਜਾਂਦਾ, ਭਾਵ ਸੁਭਾਅ ਨਹੀਂ ਬਦਲਦਾ। ਸਹਿਜ ਦਾ ਅਖਰੀ ਅਰਥ ਸੁਭਾਅ, ਕਿਉਂਕਿ ਜਿਹੜੀ ਗੱਲ ਸੁਭਾਅ ਵਿੱਚ ਸ਼ਾਮਲ ਹੋ ਜਾਏ, ਜਿਹੜੀ ਗੱਲ ਸੁਭਾਅ ਵਿੱਚ ਸ਼ਾਮਲ ਹੋਵੇ ਉਹ ਮਨੁੱਖ ਸਹਿਜੇ ਕਰ ਲੈਂਦਾ, ਤੇ ਜਿਹੜੀ ਗੱਲ ਸੁਭਾਅ ਵਿੱਚ ਸ਼ਾਮਲ ਨਾ ਹੋਵੇ ਜੇ ਉਹ ਕਰਨ ਦੀ ਕੋਸ਼ਿਸ਼ ਵੀ ਕਰੇ ਤਾਂ ਉਹ ਕਰਨ ਲੱਗਿਆਂ ਉਸਨੂੰ ਉਚੇਚ ਕਰਨੀ ਪੈਂਦੀ। ਇਸੇ ਲਈ ਸਹਿਜ ਲਫ਼ਜ਼ ਸੁਭਾਅ ਨਾਲ ਸ਼ਾਮਲ ਹੁੰਦਾ, ਸਹਿਜ ਸੁਭਾਏ ਹੋਏ ਸੋ ਹੋਏ। ਸਹਿਜ ਹਮੇਸ਼ਾ ਉਸ ਗੱਲ ਵਿੱਚ ਹੁੰਦੀ ਏ, ਉਸ ਕੰਮ ਵਿੱਚ ਹੁੰਦੀ ਏ ਜਿਹੜੀ ਸੁਭਾਅ ਵਿੱਚ ਸ਼ਾਮਲ ਹੋ ਜਾਏ। ਤੋ ਹਜ਼ੂਰ ਦਾ ਕਹਿਣ ਦਾ ਭਾਵ ਹੈ, ਕਹਿੰਦੇ ਨਿੰਮ ਨੂੰ ਕੋਈ ਅੰਮ੍ਰਿਤ ਸਿੰਚ ਲਾਏ ਪਰ ਉਹਦਾ ਸਹਿਜ ਨਹੀਂ ਜਾਂਦਾ, ਭਾਵ ਉਹਦਾ ਸੁਭਾਅ ਨਹੀਂ ਬਦਲਦਾ, ਕਿਉਂਕਿ ਨਿੰਮ ਨੂੰ ਅੰਮ੍ਰਿਤ ਤਾਂ ਬਾਹਰ ਪਾਇਆ ਗਿਆ ਹੈ ਤੇ ਸੁਭਾਅ ਉਹਦੇ ਅੰਦਰ ਹੈ। ਇਸੇ ਤਰ੍ਹਾਂ ਹਜ਼ੂਰ ਕਹਿੰਦੇ ਨੇ ਕਈ ਗੱਲਾਂ ਮਨੁੱਖ ਦੇ ਤਨ ਨਾਲ ਸਾਂਝ ਰੱਖਦੀਆਂ ਨੇ, ਬਾਹਰ ਨਾਲ ਸਾਂਝ ਰੱਖਦੀਆਂ ਨੇ। ਤਨ ਦਾ ਕੱਪੜਾ ਮੈਲਾ ਹੋ ਜਾਏ, ਤਨ ਮੈਲਾ ਹੋ ਜਾਏ, ਤਨ ਉੱਪਰ ਦੀ ਚੀਜ਼ ਹੈ, ਇਹਨੂੰ ਮੈਲ ਬਾਹਰੋਂ ਲੱਗਣੀ, ਬਾਹਰੋਂ ਪਏ ਖਾਕ ਮਿੱਟੀ ਤੇ ਤਨ ਤੇ ਮੈਲ ਚੜ ਜਾਏ ਤੇ ਉਸ ਮੈਲ ਨੂੰ ਬਾਹਰੋਂ ਪਈ ਮੈਲ ਨੂੰ ਉਤਾਰਨ ਲਈ ਬਾਹਰ ਪਾਣੀ ਦੀ ਲੋੜ ਹੈ। ਤਨ ਦਾ ਕੱਪੜਾ ਮੈਲਾ ਹੋ ਜਾਏ, ਸਾਬਣ ਦੀ ਜ਼ਰੂਰਤ ਹੈ। ਹਜ਼ੂਰ ਕਹਿੰਦੇ

0: ਪਿਓ ਕੇ ਬਾਹਰੋਂ ਮੈਲ ਲੱਗੀ। ਪਰ ਜੇ ਮਤ ਨੂੰ ਮੈਲ ਲੱਗ ਜਾਏ, ਜੇ ਵਿਚਾਰਾਂ ਨੂੰ ਮੈਲ ਲੱਗ ਜਾਏ, ਮਨੁੱਖ ਦੇ ਵਿਚਾਰ ਮੈਲੇ ਹੋ ਜਾਣ, ਤਾਂ ਵਿਚਾਰ ਤਾਂ ਬਾਹਰ ਨਹੀਂ ਅੰਦਰ ਰਹਿੰਦੇ ਨੇ। ਬਾਹਰਲਾ ਪਾਣੀ ਅੰਦਰਲੀ ਚੀਜ਼ ਨੂੰ ਤੋੜ ਨਹੀਂ ਸਕਦਾ। ਜੇ ਵਿਚਾਰਾਂ ਨੂੰ ਮੈਲ ਲੱਗ ਜਾਏ ਤਾਂ ਵਿਚਾਰ ਅੰਦਰ ਰਹਿੰਦੇ ਨੇ ਤੇ ਅੰਦਰ ਵਿਚਾਰ ਹੀ ਜਾ ਸਕਦੇ ਨੇ। ਇਸ ਲਈ ਜੇ ਵਿਚਾਰਾਂ ਨੂੰ ਧੋਣਾ ਹੋਵੇ ਤਾਂ ਵਿਚਾਰਾਂ ਨਾਲ ਹੀ ਧੋਤਾ ਜਾ ਸਕਦਾ। ਜੇ ਅੰਦਰਲੇ ਵਿਚਾਰਾਂ ਨੂੰ ਮੈਲ ਲੱਗ ਜਾਏ ਤਾਂ ਜ਼ਰੂਰਤ ਪਏਗੀ ਵਿਚਾਰਾਂ ਦੀ, ਕਿਉਂਕਿ ਵਿਚਾਰ ਹੀ ਵਿਚਾਰ ਤੱਕ ਪੁੱਜ ਸਕਦੇ ਨੇ। ਹਜ਼ੂਰ ਕਹਿੰਦੇ ਨੇ ਜੇ ਤੇਰਾ ਮਨ ਮੈਲਾ ਹੋ ਜਾਏ ਤੇ ਮਨ ਮੈਲੇ ਦੇ ਕਾਰਨ ਮਤ ਮੈਲੀ ਹੋ ਜਾਏ ਤੇ ਮਤ ਮੈਲੀ ਦੇ ਕਾਰਨ ਵਿਚਾਰ ਮੈਲੇ ਹੋ ਜਾਣਗੇ। ਤੇਰੇ ਲਈ ਜ਼ਰੂਰੀ ਹੈ ਤੂੰ ਗੁਰੂ ਦੇ ਵਿਚਾਰਾਂ ਦੀ ਛੋਹ ਦੇ, ਕਿਉਂਕਿ ਵਿਚਾਰ ਹੀ ਵਿਚਾਰਾਂ ਨੂੰ ਪਵਿੱਤਰ ਕਰ ਸਕਦੇ ਨੇ। ਪਰ ਜ਼ਰੂਰੀ ਹੈ ਛੋਹ ਦੇ। ਆ ਤਣ ਨੂੰ ਧੋਣ ਲਈ ਵੀ ਤਾਂ ਪਾਣੀ ਦੀ ਛੋਹ ਦੇਣੀ ਪੈਂਦੀ ਹੈ। ਜੇ ਆਖੀਏ ਪਾਣੀ ਦਾ ਟੱਬ ਬਾਥਰੂਮ ਵਿੱਚ ਪਿਆ ਰਹੇ ਤੇ ਅਸੀਂ ਬੈਡਰੂਮ ਵਿੱਚ ਪੈ ਪੈ ਸਾਫ਼ ਹੋ ਜਾਈਏ, ਐਸਾ ਤਾਂ ਨਹੀਂ ਹੋ ਸਕਦਾ। ਤਣ ਨੂੰ ਧੋਣ ਲਈ ਵੀ ਤਾਂ ਪਾਣੀ ਦੇ ਨੇੜੇ ਹੋਣਾ ਪਏਗਾ, ਪਾਣੀ ਦੀ ਲਪੇਟ ਵਿੱਚ ਆਉਣਾ ਪਏਗਾ, ਪਾਣੀ ਦੀ ਛੋਹ ਲੈਣੀ ਪਏਗੀ। ਪਾਣੀ ਦੀ ਦੂਰੀ ਨਾਲ ਤਣ ਸਾਫ਼ ਨਹੀਂ ਹੁੰਦਾ, ਬਲਕਿ ਹਜ਼ੂਰ ਨੇ ਤਾਂ ਬਾਣੀ ਵਿੱਚ ਇੱਕ ਥਾਂ ਤੇ ਫਰਮਾਇਆ, ਕਹਿੰਦੇ ਨੇ
1: ਤਿਖਾ ਤਿਹਾਇਆ ਕਿਉਂ ਲੜੇ, ਤਿਖਾ ਤਿਹਾਇਆ ਕਿਉਂ ਲੜੇ, ਜਾਂ ਸਰ ਪੀਤਰ ਪਾਲ।
0: ਪਿਆਸੇ ਦੀ ਪਿਆਸ ਨਹੀਂ ਬੁੱਝ ਸਕਦੀ ਜੇ ਨਦੀ ਦੇ ਤੇ ਪਿਆਸੇ ਦੇ ਦਰਮਿਆਨ ਵਿੱਚ ਕੋਈ ਦੀਵਾਰ ਹੋਵੇ। ਉਹਨੂੰ ਪਾਣੀ ਦਾ ਬੁੱਕ ਭਰ ਕੇ ਹੋਠਾਂ ਰਾਹੀਂ ਮੂੰਹ ਰਾਹੀਂ ਅੰਦਰ ਨਿਕਲਣਾ ਪਏਗਾ, ਪਿਆਸ ਤਾਂ ਬੁੱਝੇਗੀ, ਛੋਹ ਲੈਣੀ ਪਏਗੀ। ਤੇ ਜੇ ਬਾਹਰਲੇ ਪਾਣੀ ਦੀ ਤਨ ਨੂੰ ਜ਼ਰੂਰਤ ਹੈ ਛੋਹ ਲੈਣ ਦੀ ਤਾਂ ਸਾਫ਼ ਹੁੰਦਾ ਹੈ, ਤਾਂ ਅੰਦਰਲੇ ਵਿਚਾਰਾਂ ਨੂੰ ਵੀ ਵਿਚਾਰਾਂ ਦੀ ਛੋਹ ਦੀ ਲੋੜ ਹੈ। ਇੱਥੋਂ ਤੱਕ ਵਿਚਾਰ ਪਹੁੰਚਾਉਣੇ ਨੇ, ਵਿਚਾਰ ਦੂਰ ਪੈ ਰਹੇ ਨੇ ਬਾਣੀ ਦੇ। ਸ਼ਬਦ ਕੀ, ਬਾਣੀ ਕੀ, ਸ੍ਰੀ ਗੁਰੂ ਗ੍ਰੰਥ ਸਾਹਿਬ ਕੀ, ਗੁਰੂ ਦੇ ਪਵਿੱਤਰ ਸਾਫ਼ ਸੁਥਰੇ ਵਿਚਾਰ। ਜੇ ਤੇਰੇ ਵਿਚਾਰ ਮੈਲੇ ਹੋ ਜਾਣ ਤਾਂ ਵਿਚਾਰਾਂ ਨੂੰ ਵਿਚਾਰ ਹੀ ਸਾਫ਼ ਕਰ ਸਕਦੇ ਨੇ। ਪਰ ਇੱਕ ਸ਼ਰਤ ਤੇ ਵੀ ਗੁਰੂ ਦੇ ਵਿਚਾਰ ਤੇਰੇ ਅੰਦਰ ਜਾ ਕੇ ਤੇਰੇ ਵਿਚਾਰਾਂ ਨੂੰ ਛੋਣ। ਐਸਾ ਨਾ ਹੋਵੇ ਵੀ ਤੂੰ ਆਖੇ ਗੁਰਦੁਆਰੇ ਅਖੰਡ ਪਾਠ ਰਖਾ ਦਿਆਂ, ਪੈਸੇ ਭੇਜ ਦਿਆਂ, ਰੁਪਏ ਪਹੁੰਚ ਜਾਣ, ਗ੍ਰੰਥੀ ਸਿੰਘ ਗੁਰਦੁਆਰੇ ਅਖੰਡ ਪਾਠ ਕਰ ਦੇਵੇ ਤੇ ਤੇਰੇ ਵਿਚਾਰ ਘਰ ਬੈਠੇ ਪਵਿੱਤਰ ਹੋ ਜਾਣ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਹਾਗੜੇ ਦੀ ਵਾਰ ਦੇ ਚੋਂ ਅੱਜ ਪਾਵਨ ਪਵਿੱਤਰ ਹੁਕਮਨਾਮਾ ਆਇਆ ਹੈ ਤੇ ਇਹ ਵਾਰ ਸਾਹਿਬ ਗੁਰੂ ਰਾਮਦਾਸ ਜੀ ਮਹਾਰਾਜ ਦੀ ਉਚਾਰਨ ਕੀਤੀ ਹੋਈ ਹੈ। ਇਸ ਵਾਰ ਨਾਲ ਜਿਹੜੇ ਸਲੋਕ ਸੰਮਿਲਿਤ ਨੇ ਉਹ ਗੁਰੂ ਅਮਰਦਾਸ ਜੀ ਮਹਾਰਾਜ ਦੇ ਨੇ ਤੇ ਗੁਰੂ ਅਰਜਨ ਦੇਵ ਜੀ ਦੇ ਨੇ। ਇੱਥੋਂ ਇੱਕ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਵਾਰ ਦੇ ਸਿਰਫ ਪੌੜੀਆਂ ਹੀ ਸਨ, ਵਾਰ ਦੀ ਬਾਣੀ ਸਿਰਫ ਪੌੜੀਆਂ ਦੀ ਬਾਣੀ ਹੈ। ਸਲੋਕ ਬਾਅਦ ਦੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜੋੜੇ ਨੇ। ਇਸ ਵਾਰ ਦੇ ਤੇ ਬਹੁਤ ਵੱਡਾ ਸਬੂਤ ਮਿਲ ਜਾਂਦਾ ਹੈ। ਜੇ ਕਹਿ ਦਈਏ ਸਾਰੀ ਵਾਰ ਗੁਰੂ ਰਾਮਦਾਸ ਜੀ ਮਹਾਰਾਜ ਦੀ ਹੈ, ਸਲੋਕ ਵੀ ਜੈਸੇ ਉੱਪਰ ਹੈਡਿੰਗ ਹੈ ਬਿਹਾਗੜੇ ਕੀ ਵਾਰ ਮਹੱਲਾ ਚੌਥਾ, ਤੋਂਨੇ ਸਾਰੀ ਵਾਰ ਗੁਰੂ ਰਾਮਦਾਸ ਜੀ ਦੀ ਨਹੀਂ, ਕਿਉਂਕਿ ਥੱਲੇ ਆ ਜਾਂਦਾ ਸਲੋਕ ਮਹੱਲਾ ਤੀਜਾ, ਫਿਰ ਆ ਜਾਂਦਾ ਸਲੋਕ ਮਹੱਲਾ ਪੰਜਵਾਂ, ਅੱਗੇ ਪੰਜਵੇਂ ਮਹੱਲੇ ਦੇ ਵੀ ਸਲੋਕ ਨੇ ਇਸ ਵਾਰ ਦੇ ਵਿੱਚ। ਤੋ ਗੁਰੂ ਰਾਮਦਾਸ ਜੀ ਮਹਾਰਾਜ ਤੋਂ ਪਹਿਲੇ ਦੇ ਤੇ ਬਾਅਦ ਦੀ ਪਾਤਸ਼ਾਹੀਆਂ ਦੇ ਸਲੋਕਾਂ ਦਾ ਹੋਣਾ ਇਸ ਗੱਲ ਦਾ ਸਬੂਤ ਹੈ ਕਿ ਵਾਰ ਸ਼ੁੱਧ ਰੂਪ ਦੇ ਵਿੱਚ ਸਿਰਫ ਪੌੜੀਆਂ ਹੀ ਹੈ। ਪੌੜੀਆਂ ਦੇ ਨਾਲ ਸਲੋਕ ਬਾਅਦ ਦੇ ਵਿੱਚ ਜੋੜੇ ਗਏ ਨੇ, ਜੈਸੇ ਆਸਾ ਦੀਵਾਰ ਇਹਦੇ ਵਿੱਚ ਵੀ ਤੁਹਾਨੂੰ ਦੂਜੇ ਪਾਤਸ਼ਾਹ ਦੇ ਸਲੋਕ ਮਿਲਣਗੇ, ਪਹਿਲੇ ਪਾਤਸ਼ਾਹ ਦੇ ਮਿਲਣਗੇ। ਮੁਖਤਲਿਫ ਜਿਤਨੀਆਂ ਵਾਰਾਂ ਨੇ ਉਹਦੇ ਵਿੱਚ ਕਈ ਕਈ ਪਾਤਸ਼ਾਹੀਆਂ ਦੇ ਸਲੋਕ ਮਿਲਣਗੇ, ਪਰ ਵਾਰ ਅਸਲ ਦੇ ਜਦ ਪੌੜੀਆਂ ਦੇ ਰੂਪ ਵਿੱਚ ਆਏ ਤਾਂ ਉਹ ਇੱਕ ਪਾਤਸ਼ਾਹ ਦੀ ਉਚਾਰਨ ਕੀਤੀ ਹੋਈ ਹੈ। ਇਸ ਦੀਆਂ ਪੌੜੀਆਂ ਸਾਰੀ ਦੀਆਂ ਸਾਰੀਆਂ ਗੁਰੂ ਰਾਮਦਾਸ ਜੀ ਮਹਾਰਾਜ ਦੀਆਂ ਉਚਾਰਨ ਕੀਤੀਆਂ ਹੋਈਆਂ ਨੇ। ਜਿਹੜੇ ਜਿਹੜੇ ਸਲੋਕ ਵਾਰਾਂ ਦੀਆਂ ਪੌੜੀਆਂ ਨਾਲ ਸੁਮੇਲ ਖਾ ਸਕਦੇ ਸਨ, ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜੋੜ ਦਿੱਤੇ, ਪਰ ਜਿਹੜੇ ਸਲੋਕ ਮੇਲ ਨਹੀਂ ਖਾ ਸਕਦੇ ਸਨ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅਖੀਰ ਵਿੱਚ ਦਰਜ ਕੀਤਾ ਗਿਆ ਤੇ ਉਸ ਬਾਣੀ ਦਾ ਨਾਂ ਰੱਖਿਆ ਗਿਆ ਸਲੋਕ ਵਾਰਾਂ ਤੋਂ ਵਧੀਕ। ਇੱਥੋਂ ਗੱਲ ਸਪਸ਼ਟ ਹੋ ਗਈ ਵੀ ਇਹ ਉਹ ਸਲੋਕ ਨੇ ਜੋ ਵਾਰਾਂ ਵਿੱਚ ਨਹੀਂ ਸਮਾ ਸਕੇ, ਵਾਰਾਂ ਵਿੱਚੋਂ ਬਚ ਗਏ। ਤੋ ਇਹ ਪਹਿਲੇ ਪਾਤਸ਼ਾਹ ਦੇ, ਤੀਜੇ ਚੌਥੇ ਪੰਜਵੇਂ ਪਾਤਸ਼ਾਹ ਦੇ ਸਲੋਕ ਤੁਹਾਨੂੰ ਬਾਅਦ ਦੇ ਵਿੱਚ ਮਿਲਣਗੇ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅਖੀਰ ਵਿੱਚ। ਤੋ ਪੌੜੀ ਗੁਰੂ ਰਾਮਦਾਸ ਜੀ ਮਹਾਰਾਜ ਦੀ ਹੈ, ਇਹਦੇ ਨਾਲ ਸਲੋਕ ਗੁਰੂ ਅਮਰਦਾਸ ਜੀ ਮਹਾਰਾਜ ਦੇ ਨੇ, ਤੇ ਵਾਰਾਂ ਦੀ ਇਹ ਜਿਹੜੀ ਕਾਵਿ ਰਚਨਾ ਹੈ ਇਹਦੀ ਪ੍ਰਧਾਨਤਾ ਵੀ ਸਿਰਫ ਪੰਜਾਬ ਵਿੱਚ ਰਹੀ ਹੈ। ਵਾਰਾਂ ਦੀ ਜਿਹੜੀ ਕਾਵਿ ਕਲਾ ਹੈ ਭਾਰਤ ਦੇ ਹੋਰ ਮੁਖਤਲਿਫ ਸੂਬਿਆਂ ਵਿੱਚ ਦੇਖਣ ਨੂੰ ਨਹੀਂ ਮਿਲਦੀ। ਇਹ ਗੱਲ ਵੱਖਰੀ ਹੈ ਕਿ ਕੁਮਾਈਓ ਦੀਆਂ ਪਹਾੜੀਆਂ ਵਿੱਚ ਇੱਕ ਚਾਚਰੀ ਛੰਦ ਗਾਇਆ ਜਾਂਦਾ ਹੈ ਜੋ ਬਕਾਇਦਾ ਜਾਪ ਸਾਹਿਬ ਦੇ ਵਿੱਚ ਹੈ। ਭੁਜੰਗ ਪ੍ਰਿਆਦ ਛੰਦ ਸਾਹਿਤਕ ਰਚਨਾਵਾਂ ਵਿੱਚ ਮਿਲਦਾ ਹੈ ਤੇ ਸੰਗੀਤ ਦੀ ਦੁਨੀਆ ਵਿੱਚ ਉਸਦੀ ਚਰਚਾ ਹੈ, ਪਰ ਇਹ ਜਿਹੜੀ ਵਾਰਾਂ ਦੀ ਕਾਵਿ ਰਚਨਾ ਹੈ ਇਹ ਕੇਵਲ ਪੰਜਾਬ ਤੇ ਇੰਜ ਕਹਿ ਲੋ ਪੰਜਾਬੀ ਕਵੀਆਂ ਦੀ ਪ੍ਰਾਚੀਨ ਦੇਣ ਹੈ। ਔਰ ਆਪ ਸੁਣ ਕੇ ਹੈਰਾਨ ਹੋ ਜਾਓਗੇ, ਇੱਥੇ ਵਾਰ ਦੇ ਅਰਥ ਇੰਨੇ ਹੀ ਨੇ ਕਿ ਜੰਗੀ ਤਰਜ਼ ਦੇ ਉੱਤੇ ਉਚਾਰਨ ਕੀਤੀ ਹੋਈ ਬਾਣੀ। ਲਫ਼ਜ਼ ਤੇ ਵਾਰ ਇੰਗਲਿਸ਼ ਦਾ ਹੈ, ਪਰ ਇੱਥੇ ਵੀ ਵਾਰ ਦਾ ਮਤਲਬ ਹੈ ਜੰਗ। ਮੇਲ ਖਾ ਗਏ ਅਰਬੀ ਦੇ ਵਿੱਚ, ਫਾਰਸੀ ਦੇ ਵਿੱਚ ਪਾਕ ਲਫ਼ਜ਼ ਹੈ ਔਰ ਉਹਦੇ ਅਰਥ ਬਣਦੇ ਨੇ ਪਵਿੱਤਰ, ਪਾਕ, ਸਾਫ਼ ਸੁਥਰਾ। ਪਰ ਸੰਸਕ੍ਰਿਤ ਦੇ ਵਿੱਚ ਵੀ ਪਾਕ ਲਫ਼ਜ਼ ਹੈ ਤੇ ਪਾਕ ਲਫ਼ਜ਼ ਦਾ ਮਤਲਬ ਹੈ ਭੋਜਨ, ਪ੍ਰਸ਼ਾਦ। ਪਾਕ ਸਾਲ ਰਸੋਈ ਜਿੱਥੇ ਭੋਜਨ ਬਣਾਇਆ ਜਾਂਦਾ ਹੈ, ਪਾਕ ਭੋਜਨ। ਤੇ ਪਾਕ ਲਫ਼ਜ਼ ਜੇ ਫਾਰਸੀ ਦਾ ਹੋਵੇ, ਉਰਦੂ ਦਾ, ਅਰਬੀ ਦਾ, ਤੇ ਇਹਦਾ ਅਰਥ ਹੈ ਸਾਫ਼ ਸੁਥਰਾ। ਸ਼ਬਦ ਇੱਕੋ ਹੈ, ਅਰਥ ਬਦਲ ਜਾਂਦੇ ਨੇ, ਅਰਥਾਂ ਦੇ ਵਿੱਚ ਬਹੁਤ ਵੱਡਾ ਭੇਦ ਪੈ ਜਾਂਦਾ। ਮੈਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚੋਂ ਇਸ ਤਰ੍ਹਾਂ ਦੇ ਸੈਂਕੜੇ ਸ਼ਬਦ ਨੋਟ ਕੀਤੇ ਨੇ। ਅਗਰ ਤੁਸੀਂ ਪਰਸ਼ੀਅਨ ਨੂੰ ਸਾਹਮਣੇ ਰੱਖ ਕੇ ਉਸ ਸ਼ਬਦ ਦੇ ਅਰਥ ਕਰੋਗੇ ਤਾਂ ਅਰਥ ਕੁਝ ਹੋਰ ਬਣਦੇ ਨੇ, ਜੇ ਸੰਸਕ੍ਰਿਤ ਨੂੰ ਸਾਹਮਣੇ ਰੱਖ ਕੇ ਕਰੋਗੇ ਤੇ ਅਰਥ ਕੁਝ ਹੋਰ ਬਣਦੇ ਨੇ। ਕਰਮ, ਹੁਣ ਕਰਮ ਸ਼ਬਦ ਸੰਸਕ੍ਰਿਤ ਦਾ ਹੈ, ਇਸ ਦੇਸ਼ ਦਾ ਹੈ, ਇਹਦੇ ਅਰਥ ਹੋ ਗਏ ਕੰਮ। ਪਰ ਕਰਮ ਸ਼ਬਦ ਪਰਸ਼ੀਅਨ ਦਾ ਵੀ ਹੈ, ਇਹਦੇ ਅਰਥ ਨੇ ਬਖਸ਼ਿਸ਼, ਫਲਾਣੇ ਤੇ ਖੁਦਾ ਦਾ ਕਰਮ ਹੋ ਗਏ, ਬਖਸ਼ਿਸ਼, ਰਹਿਮਤ। ਤੋ ਵਾਰ ਇਹ ਜਿਹੜਾ ਸ਼ਬਦ ਹੈ ਇਹ ਫਾਰਸੀ ਅਰਬੀ ਨਾਲ ਨਹੀਂ ਬਲਕਿ ਅੰਗਰੇਜ਼ੀ ਨਾਲ ਮੇਲ ਖਾ ਗਿਆ ਹੈ। ਜੈਸੇ ਕਿ ਤੂੰ ਮੇਰਾ ਗੁਰਹਾਈ, ਤੂੰ ਮੇਰਾ ਵੱਡਾ ਗੁਰੂ ਹੈ, ਮਹਾਨ ਗੁਰੂ ਹੈ। ਮੈਂ ਤੇ ਹੈਰਾਨ ਹੋ ਜਾਂਦਾ ਕਈ ਲਫ਼ਜ਼ ਇਸ ਤਰ੍ਹਾਂ ਸੁਭਾਵਕ ਹੀ ਮੇਲ ਖਾ ਗਏ ਨੇ, ਸੁਥੇ ਸਿੱਧ ਮੇਲ ਖਾ ਗਏ ਨੇ। ਪਰ ਉਹ ਸ਼ਬਦ ਜਿਸ ਬੋਲੀ ਦਾ ਹੋਵੇਗਾ ਉਹਦੇ ਚ ਉਸਦੇ ਅਰਥ ਕਰੋਗੇ ਤਾਂ ਹੀ ਸਹੀ ਸਪਸ਼ਟੀਕਰਨ ਹੋ ਸਕੇਗਾ, ਵਰਨਾ ਨਹੀਂ, ਵਰਨਾ ਅਰਥਾਂ ਦਾ ਅਨਰਥ ਹੋਵੇਗਾ। ਤੋ ਜੰਗੀ ਤਰਜ਼ ਦੇ ਉੱਤੇ ਗੁਰਬਾਣੀ ਜਿਹੜੇ ਕਈ ਕਹਿੰਦੇ ਨੇ ਨਾ ਕਿ ਜੰਗੀ ਤਰਜ਼ ਦੇ ਗੀਤ ਤੇ ਬਾਅਦ ਵਿੱਚ ਛੇਵੇਂ ਪਾਤਸ਼ਾਹ ਦੀ ਦੇਣ ਨੇ, ਪਰ ਮੈਂ ਅਰਜ਼ ਕਰਾਂ ਇਹ ਵਾਰਾਂ ਗੁਰੂ ਅਰਜਨ ਦੇਵ ਜੀ ਨੇ ਚੜਾਈਆਂ ਨੇ, ਇਹ ਜੰਗੀ ਤਰਜ਼ ਹੈ। इस बाणी नू जंगी तरज देते गायन करना है। एक गल वखरी है कि ए धुना अजोके किसे हद तक रागी सिंगा नू भुल गई ने, क्योंकि धुना भी सतगुरु ने चाड़ दी, जंगी तरज की धुन की होनी चाहिए है। तो महाराज ने लिखे है टुंडे असरा जे की धुनी, धुन ओ गायन करो जड़ी टुंडे असराज दी धुन है। लल्ला बहलीमा की धुनी गावनी, चंद्रहाड़ा सोइया की धुनी, ये धुन नौ धुना चढ़ी हुई ने, ते नौ दिया नौ धुना जंगी तरस दिया ने। बहुत पुरानी गल है, भाई कल्याण सिंह जी बैठे ने, ते लखनऊ दे एक सज्जन संगीत दे उत्ते बहुत वड्डा ग्रंथ लिख रहा सी, ओ मेरे को लाया ते कहन लगा मैं भारत दे मुख्तलिफ पहलुआं दे च फिरकियां दे च जो संगीत दी प्रथा है एदी खोज कर रहे हैं। ते एक गुरु घर दे च जिहड़ी संगीत दी प्रथा है एदी भी मैं जानकारी लेनी है थोड़ी, ते मेरे को लाए सन, मैं उन्होंने कह दिता सी मैं संगीत दा थोड़ा बहुत अध्ययन जरूर किया पर बारीकियां मैं तेनों नहीं दस सकांगा। मैनू कहण लगा संगीत दियां बारीकियां मैनू नहीं चाहीदियां, संगीत दी जिहड़ी शैली है, संगीत दी जिहड़ी उपरली रूपरेखा है, मैं ते सिर्फ इस दी जानकारी लैणी है। ते मैं उसनू कह दिता कि इतने राग ने गुरु ग्रंथ साहिब जी महाराज दे च, इहदे च पड़तालां भी हैगियां ने, ताल बदल बदल के गायन करना और काफी ने। फिर इस तो इलावा खास गल जिहड़ी देखण दे च है, उहने चढ़िया हुई नौ धुना, इन्हां नौ धुना दे च मैनू चंगी तरह याद है उसने बड़ी दिलचस्पी लई है। टुंडे असरा जे की धुनी, चंद्रहाड़ा सोइया की धुनी, लल्ला बहलीमा की धुनी, मूसे की वार की धुनी, इहदे उत्ते उसने बड़ी दिलचस्पी लई सी। और मैं हैरान होया जद साल बाद छप के उसकी किताब आई ना, तो सानू तो ना पता चल सके इन्हां नौ धुनां की वास्तविक रूपरेखा की, उन्हें रूपरेखा भी लिख दी सी, उन्हें अपने ढंग नाल खोज की, बड़ी मेहनत की, एक एक दे कोल गया। एक गल वखरी है कि ये नौ धुनां भी अज सिख जगत दे च किसे हद तक इन्हां दी रूपरेखा खो गई है। ये सानू विरसा हुण संभाल के रखना पएगा, इन्नी मैं अर्ज करदे आ। ठीक है, रिफरेंस लाइब्रेरी ते तबाह हो गई, जो साडी कौम दी बहुत कीमती साहित्यक विरासत सी, असी संगीत दी विरासत नू भी संभाल के रखना है। पुराने गायक जिन्हां नू गुरमत संगीत दा बोध होवे, उन्हां दियां आवाज़ां, उन्हां दे ओ गायन करन दे तौर तरीके जिहड़े पुरातन ने, उन्हां नू किसे तरीके नाल टेप करके रिकॉर्ड करके रखना है। इस ढंग दी भी हुण लाइब्रेरी सानू बनानी पैगी। और यह भी नवा इतिहास लिखण लग्या, अजे मैं समझदा मौजूदा दौर दे ते खोजियां नू बड़ा वक्त लगेगा, कितने घर उजड़े ने, कितने बच्चे यतीम होए ने, कितनिया अबलावां दी असमत लुटी गई है, कितने सुहागणा दे सुहाग लुटे गए ने, यह अजे नवे सिरों लिस्ट बनेगी, ये ते अजे नवे सिरों छाण बीन करनी पेगी, अजे ते पूरा पता है ही नहीं, अजे ते गल इक्का दुक्का पता चलता, इधर ए वारदात हो गई, फलाने दे घर ए होया, फलाने नाल ए होया, फलाने नाल ए होया। तो ये सारी विरासत सानू संभाल के रखनी पेगी, खोज करनी पेगी, और नवे सिरों इस पासे जो है चलना पेगा, मेहनत करनी पेगी। और मैं ये भी अर्ज करा, अगर ये मेहनत की तो गुरु ग्रंथ साहब जी महाराज की बाणी का असी सही ढंग नाल प्रचार प्रसार किया, इस देश दे अजे भी बहुत सारे ऐसे ने जो गुरु ग्रंथ साहब नाल जुड़ना चाहते ने। मैं महाराष्ट्र इधर छत्तीसगढ़ का इलाका जड़ा रायपुर का घूम के आया, छत्तीसगढ़ के इलाके कोई गालबन 96 लाख के करीब सतनामी रेंदे ने। उन्हां दे मुखी मेरे को आए तो उतों के नाल एक दो सिंघां नूं भी नाल लैके आए। वह कहन लगे सी सारे सिंह सज्जण नूं तैयार हाँ, 96 लाख के करीब ने इस वक्त, जिहदे च कोई 70-80 के करीब जिहड़े सिंह सज्जे ने उहदे च डॉक्टर ने इंजीनियर ने। ते मैं उन्हां कोल सोधे सिद्ध अपनी तर्क बुद्धि करके पूछ लिया, थोड़े अंदर सिख होण दा जिहड़ा जज्बा पैदा होया है, ये तुसीं कोई बाणी सुनी है, कोई शब्द गुरु दा सुनिया है, कोई गुरु घर दा इतिहास पढ़ के चोट लगी है? कहण लगे नहीं, असी ब्राह्मणा दे सताए होया सानू शूद्र समझदे ने, सानू अजे गुरु घर दा ते नहीं पता, लेकिन इतना पता है कि गुरु घर दे शूद्र नहीं आख्या जांदा किसे नू, असी सिख बनना। और इसे तरीके नाल महाराष्ट्र दे बन जा रहे ने सिकली गर्न। मैं अर्ज करा अगर 40 साल दे असी सही ढंग नाल प्रचार करदे, देश की अद्धी आबादी गुरु गोबिंद सिंह जी महाराज के खालसे होने सन, इतनी मैं अर्ज करदे। जिम्मेवारी है हुण उन्हां दे उत्ते जिन्हां ने यह प्रचार होण नहीं दिता, कीता नहीं, उन्हां दे उत्ते जो गुरुद्वारियां दे मुखी हो के ते खिमा करनी दस्तक खटकांदे रहे पार्लियामेंट दे, गुरुद्वारियां दा ध्यान ही नहीं दिता, ख्याल ही नहीं कीता, इस पासे मेहनत ही नहीं कीती, इस पासे समय ही नहीं कढ़िया। इस देश दे अजे भी बहुत सारी धरती पई है, असी इस ढंग दा काम कर सकते हैं, बहुत वड्डे पद्धर ते काम कर सकते हैं। मेरी निगाह च भी यह सतनामी नहीं सन अद की होए, क्योंकि मैं पिंड पिंड गया इधर मध्य भारत के इलाके च, इन्हां 3-4 महीनों दे च उत्साह मेरा बहुत वध्या, ते मैनू हैरानगी भी होई, ये लोग बेचारे छोटी बोती खेती बाड़ी का काम करते सन, ते सिर दे उत्ते 2-2 गज के निके निके दस्तारे सजाए हुए, 2-3 सिंह मैनू जिहड़े नाल सन उन्हां कोल मैं सुते सिद्ध पुछिया, इन्हां नूं कोल पग्गा नहीं ने? कहण लगे ये पग लैण दी समर्था नहीं रखते, बड़ी मुश्किल नाल अपनी उपजीविका चलांदे ने, पिंडां दे च थोड़े ने जिहड़े संपन्न ने उह कर लैंदे। ते फिर मेरे मन च ख्याल पैदा होया ते लंबे तौर तरीके नाल सिलसिला चलाना पैगा, 5 ककार लखां दी तादाद च दस्तारां चाहीदियां ने सिंह सज्जण नूं तैयार, गुरुद्वारे उत्थे कोई बणाए। हुण हर थां ते गुरुद्वारे ते सोना लाना संगमरमर लाना मैनू तां नहीं चंगा लगदा, भावें तुसीं औखे होवो उह गल वखरी है। हुण उन्हां पिंडां छोटे छोटे गुरुद्वारे बनाओ, हुण जीवदे जागदे सिक्खी दे मंदर खड़े करो, ताकि किसी दोखी की हिम्मत ना पै सके मुल के साडे सीनियां नूं जो है गोलियां नाल छलनी करे, इस ढंग दा कोई काम करिए। इस ढंग दा उद्दम उपराला करिए, ते यही कुछ मैं उधर कलकत्ते सम्मेलन च थां थां ते कहिंदा आया, कहिंदा तो मैं बहुत पुराने समय तो सी, लेकिन बनजारियां दे बारे जो कुछ मैं आख्या लोगों ने इतनी तवज्जो नाल सुनिया नहीं सी। अजोका जो जज्बा सिख कौम का उमड़े है उछाल दे है, शायद इस दे कोई गल जो है सुनी जा सके। खैर तो मैं अर्ज करा ये जो पावन पवित्र वाक आया है, जंगी तरस दी बाणी शांत मई दे मुजस्मे गुरु अर्जन देव जी महाराज ब्रह्म ज्ञान दी गल नूं भी जंगी तरस नाल गायन करना चाहते ने। दूर दृष्ट गुरु अर्जन देव जी महाराज नूं पता सी शब्द विच शांति है, ते किधरे पढ़न वाला जपण वाला इतना शांत ना हो जाए कि मुर्दा ही हो जाए। इस तरह के मुर्दे साधु नहीं चाहिए, मरे हुए साधु नहीं चाहिए। मरे हुए साधु तो इस देश विच बहुत सारे सन, ते मरे हुए साधुआं करके ये देश सैकड़े साल तक गुलाम रहा है। साधुआं की घाट ते नहीं सी, ओरियां च बैठे, कंदरां च बैठे, गुफावां च बैठे, धूणे तपाण वाले, तरह तरह दियां करमाता करन वाले, हत्थां चो धूड़ कढ़न वाले, नाटक चेटक, तरह तरह दे गुपत, ਤੇ ਪ੍ਰਗਟ ਹੋਣ ਦੇ ਕ੍ਰਿਸ਼ਮੇ ਦਿਖਾਉਣ ਵਾਲੇ ਇਹਦੇ ਦਿਸੇ ਇੱਥੇ ਤੇ ਬਹੁਤੇ ਸਨ, ਅਜੇ ਵੀ ਬਹੁਤੇ ਨੇ, ਭਰਮਾਰ ਸੀ। ਲੇਕਿਨ ਇਹਨਾਂ ਸਾਰਿਆਂ ਦੇ ਹੁੰਦੇ ਹੋਇਆ ਦੇਸ਼ ਗੁਲਾਮ ਹੋਇਆ, ਕਿਉਂਕਿ ਬੇਗੈਰਤ ਤੇ ਬੇਅਣਖ ਸਨ ਔਰ ਕਹਿੰਦੇ ਸਨ ਸਾਨੂੰ ਕੋਈ ਮਤਲਬ ਨਹੀਂ ਇਹਨਾਂ ਦੁਨੀਆਦਾਰੀ ਨਾਲ। ਦੁਨੀਆਦਾਰੀ ਨਾਲ ਮਤਲਬ ਰੱਖਣਾ ਪੈਣਾ। ਮੈਂ ਇਸ ਸ਼ਬਦ ਦੇ ਆਸਰੇ ਥੋੜੀ ਜਿਹੀ ਗੱਲ ਖੋਲਾਂਗਾ। ਸੇਵਾ ਤੇ ਦੁਨੀਆਂ ਦੀ ਆਉਂਦੀ ਔਰ ਕਿਸ ਦੀ ਆਉਂਦੀ? ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰ ਗਏ ਬੈਸ। ਸੇਵਾ ਕਿਸ ਦੀ ਕਰੋਗੇ? ਸ਼ਬਦ ਦੇ ਚੂੰਕਿ ਸੇਵਾ ਦੇ ਭਾਵ ਆਏ ਨੇ, ਮੈਂ ਖੋਲਾਂਗਾ ਥੋੜਾ ਜਿਹਾ। ਤੋ ਜੰਗੀ ਤਰਜ਼ ਦੇ ਉੱਤੇ ਇਹ ਮਹਾਨ ਸ਼ਾਂਤਮਈ ਬਾਣੀ ਉਚਾਰਨ ਕੀਤੀ ਵਾਰਾਂ ਦੀ, ਮੈਂ ਇਸ ਵਾਸਤੇ ਕਿ ਗਾਇਨ ਕਰਨ ਵਾਲਾ ਇਤਨਾ ਸ਼ਾਂਤ ਨਾ ਹੋ ਜਾਏ ਕਿ ਜਣਾ ਖਣਾ ਇਸ ਦੀ ਪੱਗ ਹੀ ਲਾ ਛੱਡੇ, ਜਣਾ ਖਣਾ ਚੌਕ ਦੇ ਵਿੱਚ ਇਸ ਨੂੰ ਬੇਇੱਜ਼ਤ ਕਰਦੇ ਨੇ। ਔਰ ਮੈਂ ਮੰਨਦਾ ਇਸ ਕੌਮ ਦਾ ਦਬਦਬਾ ਅਜੇ ਵੀ ਹੈ। ਇਹ ਕਹਿੰਦੇ ਡੇਢ ਕਰੋੜ, ਚਲੋ ਡੇਢ ਕਰੋੜ ਇਹਨਾਂ ਦੇ ਕਹਿਣੇ ਤੇ ਮੰਨਣੇ ਨੇ, ਪਰ ਸਾਰਾ ਦੇਸ਼ ਡਰਿਆ ਹੋਇਆ। ਦੋ ਸਿੱਖ ਰੇਲ ਦੇ ਡੱਬੇ ਚ ਬੈਠੇ ਨੇ, ਸਾਰੇ ਘੂਰ ਘੂਰ ਕੇ ਵੇਖਦੇ, ਸਾਰੇ ਸਹਿਮ ਵੀ ਜਾਂਦੇ ਨੇ। ਤੇ ਮੈਂ ਭੋਪਾਲ ਵਿੱਚ 2 ਸਾਲ ਪਹਿਲੇ ਦੀ ਗੱਲ, ਰੇਲਵੇ ਸਟੇਸ਼ਨ ਤੇ ਟਹਿਲ ਰਿਹਾ ਸੀ, ਅਜੇ ਗੱਡੀ ਆਉਣੇ ਚ ਅੱਧਾ ਘੰਟਾ ਦੇਰ ਸੀ, ਤੇ ਮੈਨੂੰ ਇੱਕ ਟਿਕਟ ਕਲੈਕਟਰ ਕਹਿੰਦਾ, ਸਰਦਾਰ ਜੀ ਸਟੇਸ਼ਨ ਕੀ ਸਹੀ ਸਲਾਮਤੀ ਤੋਂ ਰਹੇਗੀ ਨਾ ਅੱਜ? ਮੈਨੂੰ ਇੰਝ ਕਹਿਣ ਲੱਗਾ। ਮੈਂ ਕਿਹਾ ਕਿਉਂ? ਆਪ ਬਾਰ ਬਾਰ ਜੋ ਟਹਿਲ ਰਹੇ ਹੈ। ਤੇ ਮੈਂ ਕਿਹਾ ਮੇਰਾ ਟਹਿਲਣਾ ਵੀ ਤੁਹਾਨੂੰ ਖਤਰਨਾਕ ਦਿਖਾਈ ਦਿੰਦਾ, ਇੰਨੇ ਡਰ ਗਏ ਹੋ ਤੁਸੀਂ, ਇੰਨੇ ਸਹਿਮੇ ਹੋਏ, ਇੰਨੇ ਔਖੇ। ਤੇ ਮੈਂ ਉੱਥੇ ਦਿਲੋਂ ਕਿਹਾ, ਮੈਂ ਕਿਹਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਜੇ ਵੀ ਤੇਰੀ ਕਲਾ ਵਰਤ ਰਹੀ ਹੈ, ਤੇਰੇ ਰੂਪ ਦਾ ਇਤਨਾ ਭੈ, ਇਤਨਾ ਡਰ ਹੈ, ਇਤਨਾ ਖੌਫ ਹੈ, ਤੂੰ ਅੰਦਰੋਂ ਸਾਧੂ ਬਣਾ ਦਿੱਤਾ, ਬਾਹਰੋਂ ਸਿਪਾਹੀ ਬਣਾ ਦਿੱਤਾ, ਰੂਪ ਹੀ ਐਸਾ ਬਣਾ ਦਿੱਤਾ, ਅਜੇ ਵੀ ਖੌਫ, ਅਜੇ ਵੀ ਭੈ। ਔਰ ਤਦੇ ਤੇ ਇੱਕ ਇੱਕ ਸਿੰਘ ਦੇ ਪਿੱਛੇ 100-100 ਇਹਨਾਂ ਨੇ ਜੋ ਹੈ ਲਾਏ ਨੇ ਆਪਣੇ ਦਸਤੇ ਕਾਬੂ ਕਰਨ ਲਈ। ਖੈਰ ਮੈਂ ਗੱਲ ਲਮਕਾਵਾਂ ਨਾ। ਤੇ ਇਹ ਜੰਗੀ ਤਰਜ਼ ਦੇ ਉੱਤੇ ਉਚਾਰਣ ਕੀਤੀ ਹੋਈ ਬਾਣੀ ਹੈ, ਭਿਆਗੜੇ ਦੀ ਵਾਰ ਉਚਾਰਨ ਕੀਤੀ ਹੋਈ ਵਾਰ ਗੁਰੂ ਰਾਮਦਾਸ ਜੀ ਮਹਾਰਾਜ ਦੀ ਵਾਰ ਨਾਲ ਜੋੜੀ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ, ਸਲੋਕ ਨਾਲ ਹੈਗੇ ਨੇ ਗੁਰੂ ਅਮਰਦਾਸ ਜੀ ਮਹਾਰਾਜ ਦੇ। ਤੋ ਇਸ ਵਾਰ ਵਿੱਚ ਪ੍ਰਥਮ ਜੋ ਸਲੋਕ ਹੈ ਗੁਰੂ ਅਮਰਦਾਸ ਜੀ ਮਹਾਰਾਜ ਦਾ, ਇਹ ਆਪ ਸਰਵਨ ਕਰੋ। ਸਿਲਸਿਲਾਵਾਰ ਅਰਥ ਤੇ ਭਾਵ ਅਰਥ ਫਿਰ ਆਪ ਜੀ ਦੇ ਸਾਹਮਣੇ ਰੱਖੀਏ। ਇੱਕ ਦਫਾ ਪਿਆਰ ਨਾਲ ਆਖੋ ਸਤਨਾਮ। ਹਾਂਜੀ, ਵਾਰ ਸਾਰੀ ਦੀ ਸਾਰੀ ਮਹੱਲਾ ਚੌਥਾ, ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਮਹਾਰਾਜ ਦੀ ਉਚਾਰਨ ਕੀਤੀ ਹੋਈ ਹੈ। ਹਾਂਜੀ, ਇਹ ਮੰਗਲਾ ਚਰਨ ਹੈ, 2 ਮਿੰਟ ਮੈਂ ਲੈ ਲਵਾਂ ਕਿਉਂਕਿ ਆਇਆ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਅੱਖਰ ਇੱਕ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਏਕੇ ਤੋਂ ਸ਼ੁਰੂ ਹੁੰਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਾਰੇ ਸ਼ਬਦ ਇੱਕ ਦੀ ਪਰਿਕਰਮਾ ਕਰਦੇ ਨੇ, ਇੱਕ ਦੇ ਆਲੇ ਦੁਆਲੇ ਜੋ ਹੈ ਘੁੰਮਦੇ ਨੇ। ਉਹ ਇੱਕ ਕੀ ਹੈ? ਉਹ ਸੱਤ ਹੈ। ਉਸ ਇੱਕ ਦੀ ਵਜ਼ਾਹਤ ਕਰੋਗੇ ਤੇ ਉਹ ਕੀ ਹੈ? ਉਹ ਇੱਕ ਓਅੰਕਾਰ ਹੈ। ਉਹ ਇੱਕ ਕੀ ਹੈ? ਓਅੰਕਾਰ ਹੈ। ਉਹ ਇੱਕ ਕੀ ਹੈ? ਉਹ ਸੱਤ ਹੈ। ਉਹ ਇੱਕ ਕੀ ਹੈ? ਮੂਲ ਮੰਤਰ ਦੇ ਵਿੱਚ, ਉਸ ਮੰਗਲਾ ਚਰਨ ਦੇ ਵਿੱਚ, ਪੂਰੇ ਮੂਲ ਮੰਤਰ ਦੇ ਵਿੱਚ ਸਾਰੀ ਵਜ਼ਾਹਤ ਕਰ ਦਿੱਤੀ। ਉਹ ਜੋ ਇੱਕ ਹੈ ਉਹ ਓਅੰਕਾਰ ਹੈ, ਉਹ ਜੋ ਇੱਕ ਹੈ ਉਹ ਸੱਤ ਹੈ, ਉਹ ਜੋ ਇੱਕ ਹੈ ਉਹ ਨਾਮ ਵਾਲਾ ਹੈ, ਹਸਤੀ ਵਾਲਾ ਹੈ, ਉਹ ਜੋ ਇੱਕ ਹੈ ਉਹ ਕ੍ਰਿਤ ਨਹੀਂ ਹੈ, ਕਰਤਾ ਹੈ, ਔਰ ਉਹ ਜੋ ਇੱਕ ਹੈ ਉਹ ਐਸਾ ਕਰਤਾ ਹੈ ਕਿ ਆਪਣੀ ਕ੍ਰਿਤ ਦੇ ਵਿੱਚ ਪੂਰੇ ਹੋਇਆ ਹੈ, ਵਿਆਪਕ ਹੈ। ਅੱਗੋਂ ਫਿਰ ਉਸਦੇ ਗੁਣ ਨੇ, ਉਹ ਭੈ ਤੋਂ ਰਹਿਤ, ਵੈਰ ਤੋਂ ਰਹਿਤ ਹੈ। ਇਹ ਸਾਰੀ ਵਜ਼ਾਹਤ ਉਸ ਇੱਕ ਦੀ, ਉਸ ਇੱਕ ਦਾ ਹੀ ਸਾਰਾ ਵਿਸਤਾਰ ਹੈ। ਉਹ ਇੱਕ ਕੀ ਹੈ? ਉਹ ਇੱਕ ਵਿਅਕਤੀ ਨਹੀਂ, ਇੱਕ ਐਸੀ ਸ਼ਕਤੀ ਹੈ ਜੋ ਓਅੰਕਾਰ ਹੈ। ਤੇ ਓਅੰਕਾਰ ਦਾ ਮਤਲਬ ਹੈ ਉਤਪਤੀ ਕਰਨ ਵਾਲਾ, ਪਾਲਣਾ ਕਰਨ ਵਾਲਾ, ਨਾਸ ਕਰਨ ਵਾਲਾ। ਇਹ 3 ਸ਼ਬਦਾਂ ਦਾ ਜੋੜ ਹੈ, ਆਕਾਰ ਓਕਾਰ ਮਕਾਰ, ਭਾਵ ਓਅੰਕਾਰ। ਇਹਦੀ ਵਜ਼ਾਹਤ ਮੈਂ ਕਾਫੀ ਦਫਾ ਤੁਹਾਡੇ ਸਾਹਮਣੇ ਕਰ ਚੁੱਕਿਆ, ਕਿਉਂਕਿ ਕਈ ਦਫਾ ਮੰਗਲਾ ਚਰਨ ਆ ਜਾਂਦਾ ਹੈ। ਕਹਿ ਨਾ ਸਕੇ ਕੋ ਤੂੰ ਕਦ ਕਾ, थित वार ना जोगी जाने रुत मार ना कोई जाकर तासर टीको सहजे आपे जाने सोई। साहिब कहिंदे ने सृष्टि भी अनादि, इहदा भी याद नहीं लभदा कदों दी है, किसे नूं की पता। ते जद कृत बारे नहीं पता ते करते बारे कौन अंदाजा लावे। अनादि सत तो मुराद सती सदीवी हमेशा अनादि, सत तो मुराद पूरन। ते हुण पूरन दे की अर्थ करोगे? पूरन दे अर्थ यही ने जिहदा सिलसिला लगे ही ना, कित्थों शुरू होंदा ते कित्थे खत्म होंदा। कोई ना जाने तेरा केता केवड़े चीरा, पूरन दा इतना ही मतलब है। पूरन अगर सीमा दे चाहे वह पूरन नहीं है। पूरन जो नाप तोल विच आ गया है वह पूरन नहीं है। पूरन ओ जिदा नहीं पता चलता कित्थों शुरू होंदा है किथे खत्म होंदा है। वो जो एक है वह ओंकार है, और जो ओंकार है वह सत है। वो जो सत है वह गुरु है। वो एक चूंकि ओंकार है, वो एक सत है, वो एक ही गुरु है। समूह जगत खंड ब्रह्मंड नो प्रेरणा देने वाला कौन? वो एक। ऐसे वास्ते कलगीधर पातशाह ने कह दिता, आद अंत एक है अवतारा सोई गुरु समझे हमार। अपरम पर पार ब्रह्म परमेश्वर नानक गुरु मिलया सोई जी। वो गुरु है। कहिंदे ने सागर दे जद उछाल पैदा होंदा है गर्मी करके तो बदल बनते ने। सारी धरती जिहड़ी खुश्क है इनू हरा भरा करना है सागर नहीं करना है, पर किवें करे? सागर बदल बन के करता है, परमात्मा शब्द बन के करता है। सागर बदल बनना है ते बूंदा दे राही बरसदा है ते धरती नूं सरसब्ज करदा है। ओ परमात्मा शब्द दी बूंद बनदा है ते बरसदा है ते जीवां दे हिरदे च ज्ञान पैदा होंदा है। इस वास्ते शब्द परमात्मा रूपी सागर दियां बूंदा ने बदल ने। इस शब्द नूं कढ दिओ तां गुस्ताखी माफ। गुरु अंगद पाई लैणा ने, गुरु अंगद नहीं ने, शब्द करके गुरु अंगद ने। इस शब्द नूं कढ रहे हो तां गुस्ताखी माफ। निथावेयां दी थां निमाणेयां दे मान, गुरु अमरदास अमरू निथावे ने, गुस्ताखी माफ करते ही है। शब्द नूं कढ दो ते शब्द करके उह निथावेयां दी थां ने, निमाणेयां दे मान ने, नेउटियां दी ओट ने। शब्द घर बदलदा रहा, मल्ला पहला मल्ला दूजा मल्ला तीजा मल्ला चौथा, एक घर बदलते रहे ते फिर जुगो जुग अटल घर गुरु ग्रंथ साहब जी महाराज विच आके ओ गुरु विराजमान हो गया, ओ बूंद विराजमान हो गए और समुचे दुनिया नु फैजयाब कर रही है, सरसब्ज कर रही है। एक गल वखरी है कि बरखा तो बंजर जमीना लाभ नहीं उठा सकदियां, पथरेली धरती लाभ नहीं उठा सकती। जैसे कि इकबाल ने कह दिता सी, शमा हक से जो मुनव्वर हो वो ये महफिल न थी, बारिश रहमत हुई पर जमी काबिल थी। तो गुरु बदल है पर बदल वास्तविक की है, सागर है। इस वास्ते साहिबां दी बाणी कहती, आप नारायण कलाधार जग में परवरे। इत्थे नारायण है जो शब्द की कला धारण करके जगत दे प्रविष्ट होंदा है, जगत ते बरसदा है, जगत दे उत्ते इंज रोशनी रहिंदा है। तो वह जिहड़ा एक है वह सत है, वह जिहड़ा एक है वह ओंकार है, वह जिहड़ा एक है वह सत है, और वह जिहड़ा एक है वह गुरु है। चानना देने वाला है, प्रकाश देने वाला है, ज्ञान देने वाला है, और वो जिहड़ा एक है वो प्रसाद है, दयालु है, दया दी मूर्ति। एक तो गल आरंभ होंदी है मूल मंत्र दी ते प्रसाद ते समाप्ति होंदी है पूरा मूल मंत्र। मूल मंत्र दा पहला अक्षर एक, अखीरला प्रसाद वो जो एक है सरबत गुणा का मालक है सरबत शक्ति का मालक है ओदा विशेष ते मूल गुण है प्रसाद दयालु बख्शिंद उदिच कठोरता नहीं है उते सदीवी बख्शिश करता है ये गल वक्री मैं अखां बंद कर लवा ते सूरज की रोशनी नाल मेरा संबंध टूट जाएगा लेकिन इहदा ये मतलब ते नहीं कि सूरज की रोशनी नहीं रहेगी तेरे उते है सूरज की रोशनी ते है इसे तरीके नाल मैं पिठ मोड़ के बैठ जावा मैं उस परम शक्ति नूं भुला के बैठ जावा तो उसकी बख्शिश नाल मेरा संबंध टूट जाएगा बख्शिश ते उसकी है बख्शिश ते उसकी सदीवी बरसरी सतगुर सदा दयाल है भाई ए नहीं कि सवेरे दया करदा ते शामी नहीं सदा दया करदा ते सद बख्शिंद है सदीवी जो है बख्शिशां देंदा है तो वह एक है वह ओंकार है वह सत है वह गुरु है वह प्रसाद है ए शब्द दा वार दा मंगलाचरण है अगे आप सरवण करो हां जी काव्य रचना जिहड़ी है उन्हूं सलोक आखदे ने काव्य रचना गुरु ग्रंथ साहिब जी महाराज दे जिहड़े ने दोहरे सलोक और छंद पदे मंगल ए काव्य शैली है बकायदा जिवें उर्दू दे च गजल है नजम है किता है रुबाई है इस तरह गुरबाणी जिहड़ी काव्य शैली है इहदे च सलोक ने दोहे ने और सवैये ने बाद विच अपना पूर्ण गुरमत साहित देखिए उहदे च कवितवी हैगे ने सवैये है ने छंद ने और तरह तरह दे पदे ने ए गुरु घर दी काव्य शैली है तो ऐ जिहड़ी अगली काव्य शैली है इसनूं सलोक कहिंदे ने साहिब गुरु अमरदास जी महाराज का उच्चारण किया हुआ हां जी

ਸੋਚ ਨੇ ਦੁਖੀ ਨੇ। ਖਿਮਾ ਕਰਨੀ ਅਸੀਂ ਤੇ ਮੁੱਦਤਾਂ ਤੋਂ ਸ਼ਸਤਰਾਂ ਦੀ ਪੂਜਾ ਕਰਦੇ ਆ ਰਹੇ ਹਾਂ, ਅਸੀਂ ਮੰਨਦੇ ਹੀ ਨਹੀਂ ਕਿ ਸ਼ਸਤਰਾਂ ਨਾਲ ਕੋਈ ਜੋ ਹੈ ਗੁਰਦੁਆਰਾ ਜਾਂ ਧਾਰਮਿਕ ਸਥਾਨ ਭ੍ਰਸ਼ਟ ਹੁੰਦਾ ਹੈ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਸਹਿਬ ਸਰੋਹੀ ਸਹਿਤੀ ਯਹੀ ਹਮਾਰੇ ਪੀਰ, ਇਹ ਤੇ ਮੇਰੇ ਪੀਰ ਨੇ, ਇਹ ਤੇ ਮੇਰੇ ਗੁਰੂ ਨੇ, ਮੈਂ ਤੇ ਇਹਨਾਂ ਤੋਂ ਮੱਥਾ ਟੇਕ। ਇਹ ਜੈ ਜੈ ਜਗ ਕਾਰਨ ਸ੍ਰਿਸ਼ਟ ਉਬਾਰੰ ਮਮ ਪਿਤ ਪਾਰੰ ਜੈ ਤੇ ਗੰਗ। ਮੈਂ 10 ਦਿਨ ਹਜ਼ੂਰ ਸਾਹਿਬ ਰਿਹਾ ਪਿਛਲੇ 2 ਮਹੀਨਿਆਂ ਦੌਰਾਨ, ਤੇ ਸਵੇਰੇ ਸਵੇਰੇ ਜੋ ਮੈਂ ਪਰਿਕਰਮਾ ਕਰਕੇ ਜਦ ਮੱਥਾ ਟੇਕਾਂ, ਥੜੇ ਦੇ ਉੱਤੇ ਪੁਜਾਰੀ ਸਾਹਿਬ ਨੇ ਸਜਾ ਕੇ ਰੱਖੇ ਹੋਏ ਪਿਸਟਲ ਬੰਦੂਕਾਂ ਤਲਵਾਰਾਂ ਭਾਲੇ, ਤੇ ਪਹਿਲੇ ਤਾਂ ਹੁਣ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਕੇ ਫਿਰ ਅੱਗੇ ਜਾਂਦੇ ਨੇ ਜਿਨ੍ਹਾਂ ਨੇ ਹਜ਼ੂਰ ਸਾਹਿਬ ਦੇ ਦਰਸ਼ਨ ਕੀਤੇ ਹਨ। ਥੜੇ ਦੇ ਉੱਤੇ ਸਜਾ ਕੇ ਰੱਖੇ ਨੇ ਸਾਰੇ ਦੇ ਸਾਰੇ ਸ਼ਸਤਰ, ਤੇ ਸਾਰੀ ਦੁਨੀਆਂ ਮੱਥਾ ਟੇਕਦੀ ਹੈ, 300 ਸਾਲ ਤੋਂ ਮੱਥਾ ਟੇਕਦੀ ਆ ਰਹੀ ਹੈ। ਪਿਸਟਲਾਂ ਨੂੰ, ਬੰਦੂਕਾਂ ਨੂੰ, ਰਿਵਾਲਵਰ ਪਏ ਨੇ, ਪੁਰਾਣੀਆਂ ਟੋਪੀਦਾਰ ਬੰਦੂਕਾਂ ਲੰਬੀਆਂ ਲੰਬੀਆਂ ਉੱਥੇ ਪਈਆਂ ਨੇ, ਮੱਥਾ ਪੈ ਟੇਕਦੇ ਆ। ਸ਼ਸਤਰਾਂ ਨੂੰ ਗੁਰੂ ਦੀ ਤਰ੍ਹਾਂ ਪੂਜਿਆ ਜਾ ਰਿਹਾ, ਫਿਰ ਸਿਪਾਹੀ ਦਾ ਸ਼ਸਤਰ ਤੇ ਜੋ ਹੈ ਸਿਪਾਹੀ ਦਾ ਗੁਰੂ ਤੇ ਸ਼ਸਤਰ ਹੀ ਹੋਵੇਗਾ, ਔਰ ਕੌਣ ਹੋਵੇਗਾ? ਸੰਤ ਦਾ ਗੁਰੂ ਗ੍ਰੰਥ ਹੋਵੇਗਾ, ਸਿਪਾਹੀ ਦਾ ਗੁਰੂ ਸ਼ਸਤਰ ਹੋਵੇਗਾ। ਤੇ ਅਸੀਂ ਕੇਵਲ ਸੰਤ ਨਹੀਂ, ਕੇਵਲ ਸਿਪਾਹੀ ਨਹੀਂ, ਸੰਤ ਸਿਪਾਹੀ, ਸਾਡੇ ਗੁਰੂ ਵੀ ਦੋ, ਸ਼ਸਤਰ ਸਾਡੇ ਗੁਰੂ ਨੇ, ਗੁਰੂ ਗ੍ਰੰਥ ਸਾਡੇ ਗੁਰੂ ਨੇ। ਇਸ ਵਾਸਤੇ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਰਿਹਾ ਪੁਰਾਣੇ ਗੁਰਦੁਆਰਿਆਂ 'ਚ, ਉੱਥੇ ਸ਼ਸਤਰਾਂ ਦਾ ਪ੍ਰਕਾਸ਼ ਹੁੰਦਾ ਰਿਹਾ। ਇਹ ਦੋ ਗੁਰੂਆਂ ਦਾ ਪ੍ਰਕਾਸ਼ ਹੁੰਦਾ ਰਿਹਾ। ਯਹੀ ਹਮਾਰੇ ਪੀਰ, ਇਹ ਮੇਰੇ ਪੀਰ ਨੇ, ਇੱਕ ਮੇਰੇ ਤਨ ਦੀ ਰੱਖਿਆ ਕਰਦੇ ਨੇ, ਇੱਕ ਮੇਰੀ ਮਨ ਦੀ ਰੱਖਿਆ ਕਰਦਾ, ਇੱਕ ਮੇਰੇ ਤਨ ਨੂੰ ਸੁਰੱਖਿਅਤ ਰੱਖਦਾ ਹੈ, ਇੱਕ ਮੇਰੇ ਮਨ ਨੂੰ ਸੁਰੱਖਿਅਤ ਰੱਖਦਾ ਹੈ। ਇਹ ਤੇ ਸਦੀਆਂ ਤੋਂ ਅਸੀਂ ਪੂਜਦੇ ਆਏ ਹਾਂ, ਤੁਸੀਂ ਕਦੀ ਇਤਰਾਜ਼ ਨਹੀਂ ਕੀਤਾ, ਹੁਣ ਇਤਰਾਜ਼ ਕਰਨ ਦੀ ਲੋੜ ਕੀ ਪੈ ਗਈ? ਇਤਰਾਜ਼ ਨਹੀਂ ਕੀਤਾ ਸੀ, ਦੇਸ਼ ਗੁਲਾਮ ਸੀ, ਆਜ਼ਾਦੀ ਦਿਲਾਣਗੇ, ਦੇਸ਼ ਆਜ਼ਾਦ ਹੋ ਗਿਆ, ਹੁਣ ਇਤਰਾਜ਼, ਇਸ ਵਾਸਤੇ ਇਤਰਾਜ਼ ਕਿਧਰੇ ਹੀ ਸਿੰਘਾਸਣ ਤੇ ਨਾ ਬੈਠ ਜਾਣ, ਬਸ ਇਸ ਵਾਸਤੇ ਇਤਰਾਜ਼, ਕਿਧਰੇ ਹੀ ਸਿੰਘਾਸਣ ਤੇ ਨਾ ਬੈਠ ਜਾਣ। ਜੇ ਇਹ ਦੇਸ਼ ਦੇ ਚੋਂ ਦੋਖੀਆਂ ਨੂੰ, ਅੰਗਰੇਜ਼ਾਂ ਨੂੰ ਤੇ ਮੁਗਲਾਂ ਨੂੰ ਦਬਾ ਸਕਦੇ ਨੇ ਤੇ ਕੱਢ ਸਕਦੇ ਨੇ, ਤੇ ਦੇਸ਼ ਨੂੰ ਆਜ਼ਾਦੀ ਦੇ ਚ ਬਹੁਤ ਵੱਡਾ ਯੋਗਦਾਨ ਦੇ ਸਕਦੇ ਨੇ, ਤੇ ਦੇਸ਼ ਤੇ ਹੁਣ ਆਜ਼ਾਦ ਹੋ ਗਏ, ਨਿਕੰਮੇ ਤੇ ਬੈਠਣਗੇ ਨੇ, ਇਹ ਹੋ ਸਕਦਾ ਰਾਜਪਾਟ ਨਾ ਪ੍ਰਾਪਤ ਕਰਨ, ਤੋ ਖਿਮਾ ਕਰਨੀ, ਤਰ੍ਹਾਂ ਤਰ੍ਹਾਂ ਦੀ ਬੁਲਾੜ ਤੇ ਨਿੰਦਾ ਸਮੁੱਚੇ ਦੇਸ਼ ਦੇ ਚ। ਭਾਵੇਂ ਹਰ ਸ਼ਹਿਰ ਦੇ ਚ ਮੈਂ ਆਪਣੇ ਢੰਗ ਨਾਲ ਤੁਛ ਬੁੱਧੀ ਅਨੁਸਾਰ ਜਵਾਬ ਦਿੰਦਾ ਆਇਆ, ਜਿਹੜੇ ਵੀ ਅਖਬਾਰੀ ਰਿਪੋਰਟਰ ਮਿਲਦੇ ਰਹੇ, ਜਿਹੜੇ ਵੀ ਆਪਣੇ ਢੰਗ ਦੇ ਨਾਲ ਤਰਕ ਕਰਦੇ ਰਹੇ, ਤਨਸ ਕਰਦੇ ਰਹੇ, ਮੈਂ ਕਿਹਾ ਇਸ ਦੇਸ਼ ਦੇ ਤਮਾਮ ਪ੍ਰਾਚੀਨ ਮਹਾਂਪੁਰਸ਼ ਸ਼ਸਤਰਧਾਰੀ ਸਨ। ਤੁਸੀਂ ਕਦੀ ਨਹੀਂ ਆਖਿਆ ਕਿ ਰਾਮ ਤੇ ਸ਼੍ਰੀ ਕ੍ਰਿਸ਼ਨ ਗਲਤ ਨੇ, ਉਹ ਸ਼ਸਤਰਧਾਰੀ ਨੇ, ਸ਼੍ਰੀ ਰਾਮ ਸ਼ਸਤਰਧਾਰੀ ਨੇ, ਸ਼੍ਰੀ ਕ੍ਰਿਸ਼ਨ ਸ਼ਸਤਰਧਾਰੀ ਨੇ, ਤ੍ਰਿਸ਼ੂਲ ਲੈ ਕੇ ਖੜੇ ਨੇ ਸ਼ਿਵ ਜੀ, ਗਦਾ ਲੈ ਕੇ ਖੜੇ ਨੇ ਹਨੂਮਾਨ, ਪਰਸ਼ੁਰਾਮ ਇੱਥੇ ਖੁਲਾੜਾ ਮੁੰਡੇ ਤੇ ਲਈ ਫਿਰਦੇ ਨੇ, 28 ਦਫਾ ਉਹਨਾਂ ਨੇ ਛਤਰੀਆਂ ਦਾ ਨਾਸ਼ ਕੀਤਾ, ਮੁੰਡੇ ਤੇ ਲਈ ਫਿਰਦੇ ਨੇ, ਕੁਲਾੜਾ ਮੋਂਡੇ ਤੇ ਖੂਨ ਨਾਲ ਲਿਬੜਿਆ ਹੋਇਆ, ਤੇ ਆਖਿਆ ਜਾਂਦਾ ਭਗਵਾਨ ਪਰਸ਼ੁਰਾਮ। ਕਮਾਲ ਦੀ ਗੱਲ, ਇੱਕ ਕੁਲਾੜਾ ਲਈ ਫਿਰਦਾ, ਇੱਕ ਗਦਾ ਲਈ ਫਿਰਦਾ, ਇੱਕ ਦੇ ਹੱਥ ਵਿੱਚ ਤ੍ਰਿਸ਼ੂਲ ਹੈ, ਇੱਕ ਕੋਲ ਧਨੁਸ਼ਬਾਣ ਹੈ, ਇੱਕ ਹੱਥ ਤੇ ਸੁਦਰਸ਼ਨ ਚੱਕਰ ਲਈ ਫਿਰਦਾ, 28 ਖੂਨੀ ਸੈਨਾ ਜੋ ਹੈ ਤਬਾਹ ਹੋ ਗਈ ਮਹਾਭਾਰਤ ਦੇ ਮੈਦਾਨ ਵਿੱਚ, ਇਹ ਤਮਾਮ ਸ਼ਸਤਰਧਾਰੀ ਜੇ ਭਗਵਾਨ ਹੋ ਸਕਦੇ ਨੇ, ਖਿਮਾ ਕਰਨੀ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਉਹਦੀ ਉਮਤ ਵੀ ਭਗਵਾਨ ਹੀ ਹੈ, ਉਸ ਤੋਂ ਘੱਟ ਨਹੀਂ। ਜਾਇਜ਼ ਗੱਲਾਂ ਨੇ, ਕੋਈ ਨਾਜਾਇਜ਼ ਗੱਲ ਨਹੀਂ। ਭਾਰਤ ਦੀ ਪੁਰਾਣੀ ਸੰਸਕ੍ਰਿਤੀ ਤੇ ਪੁਰਾਤਨਤਾ ਜਿਹੜੀ ਹੈ ਉਹ ਸਾਡੇ ਕੋਲ ਹੈ, ਅਸੀਂ ਸਾਂਭ ਕੇ ਰੱਖੀ ਹੈ, ਤੁਸੀਂ ਗਵਾ ਬੈਠੇ। ਭਾਰਤ ਦੀ ਪੁਰਾਤਨਤਾ ਕੀ ਸੀ ਕਿ ਭਾਰਤ ਦੇ ਪੁਰਾਣੇ ਰਿਸ਼ੀ ਮੁਨੀ ਤਮਾਕੇ ਸਾਧਾਰੀ ਸਨ, ਤਮਾਮ ਦੇ ਤਮਾਮ, ਰਾਮ ਦੇ ਸਿਰ ਤੇ ਜੂੜਾ ਹੈ, ਵਿਸ਼ਵਾਮਿੱਤਰ ਲੰਬਾ ਦਾੜਾ ਰੱਖਦੇ ਨੇ, ਰਿਸ਼ੀ ਵਿਸ਼ਿਸ਼ਟ ਲੰਬਾ ਦਾੜਾ ਰੱਖਦੇ ਨੇ। ਤੇ ਮੈਂ ਕਈ ਦਫਾ ਤੁਹਾਨੂੰ ਸੁਣਾਇਆ, ਜਦ ਰਾਮਲੀਲਾ ਕਰਦੇ ਨੇ ਬਾਜ਼ਾਰੋਂ ਨਕਲੀਆਂ ਦਾੜੀਆਂ ਖਰੀਦ ਕੇ ਲਿਆਉਂਦੇ ਨੇ, ਖੋਤੇ ਦੀਆਂ ਬਣੀਆਂ ਹੋਈਆਂ, ਗਊਆਂ ਦੀਆਂ ਬਣੀਆਂ ਹੋਈਆਂ, ਘੋੜਿਆਂ ਦੇ ਵਾਲਾਂ ਦੀਆਂ ਬਣੀਆਂ ਹੋਈਆਂ, ਇਹ ਦਾੜੀਆਂ ਖਰੀਦ ਕੇ ਵਿਸ਼ਵਾਮਿੱਤਰ ਬਣਾਉਂਦੇ ਨੇ, ਵਿਸ਼ਿਸ਼ਟ ਬਣਾਉਂਦੇ ਨੇ, ਰਾਮ ਦਾ ਜੂੜਾ ਬਣਾਉਂਦੇ ਨੇ। ਤੁਸੀਂ ਖੋਤੇ ਦੇ ਵਾਲਾਂ ਦਾ ਜੂੜਾ ਬਣਾ ਕੇ ਰਾਮ ਬਣਾਇਆ, ਤੇ ਖਿਮਾ ਕਰਨੀ, ਅਸੀਂ ਅਸਲੀ ਜੂੜਾ ਆਪਣੇ ਸਿਰ ਦੇ ਉੱਤੇ ਰੱਖ ਕੇ ਜੇ ਰਾਮ ਦਾ ਰੂਪ ਕਾਇਮ ਰੱਖਿਆ ਤੇ ਤੁਹਾਨੂੰ ਇਤਰਾਜ਼ ਕਿਹੜੀ ਗੱਲ ਦਾ? ਅਸੀਂ ਅਸਲੀ ਦਾੜਾ ਕਾਇਮ ਰੱਖ ਕੇ ਰਿਸ਼ੀ ਵਿਸ਼ਿਸ਼ਟ ਦਾ ਰੂਪ ਕਾਇਮ ਰੱਖਿਆ। ਇਹ ਤੇ ਭਾਰਤ ਦੀ ਪੁਰਾਣੀ ਸੰਸਕ੍ਰਿਤੀ ਨੂੰ ਨਾਈ ਦੀ ਭੇਟ ਕਰ ਚੁੱਕੇ ਨੇ, ਤੌਰ ਤਰੀਕੇ ਸਾਰੇ ਭੇਟ ਕਰ ਚੁੱਕੇ ਨੇ। ਅਸੀਂ ਕਾਇਮ ਰੱਖੀ, ਅਸੀਂ ਅੱਗੇ, ਸਾਡੇ ਕੋਲ ਭਾਰਤ ਦਾ ਪੁਰਾਣਾ ਰੂਪ, ਪੁਰਾਣੀ ਸੌਗਾਤ। ਹੁਣ ਜਿਹੜਾ ਅੱਗੇ ਹੋਵੇਗਾ, ਨਿੰਦਾ ਉਸਦੀ ਜ਼ਰੂਰ ਹੋਵੇਗੀ, ਇਤਨੀ ਮੈਰਜ਼ ਕਰਾਂ। ਤਾਂ ਮੈਰਜ਼ ਕਰ ਰਿਹਾ ਸੀ, ਸਿਮਰਨ ਉਸਦਾ ਕਰਨਾ ਹੈ।

0: ਮੈਨੂੰ ਇੰਜ ਹੈਰਾਨੀ ਹੋਈ ਕਿ ਮੈਂ ਪਹਿਲੇ ਸੁਪਨਾ ਤੇ ਨਹੀਂ ਦੇਖਿਆ ਸੀ ਉਸ ਮੰਦਿਰ ਦਾ, ਉਸ ਬਗੀਚੇ ਦਾ, ਇਹ ਵੀ ਖਿਆਲ ਆਵੇ। ਤੇ ਮੈਂ ਫਿਰ ਨਾਲ ਦੇ ਨਾਲ ਸਾਰਿਆਂ ਕੋਲ ਪੁੱਛਿਆ, ਮੈਂ ਕਿ ਇੱਥੇ ਇੱਕ ਮੰਦਿਰ ਹੁੰਦਾ ਸੀ, ਇੱਥੇ ਇੱਕ ਬਗੀਚਾ ਹੁੰਦਾ ਸੀ, ਆਪਾਂ ਉੱਥੇ ਬੈਠਦੇ ਹੁੰਦੇ ਸੀ, ਔਰ ਉਸ ਮੰਦਿਰ ਵਿੱਚ ਇੱਕ ਉਦਾਸੀ ਮਹਾਤਮਾ ਸੀ ਜਿਹਦੇ ਨਾਲ ਕਦੀ ਕਦੀ ਗੁਫਤੋ ਸ਼ਨੀਦ ਆਉਂਦੀ ਸੀ, ਗੱਲਬਾਤ ਆਉਂਦੀ ਸੀ। ਇੱਥੇ ਤੇ ਕੋਈ ਨਹੀਂ ਦਿਖਾਈ ਦਿੰਦਾ, ਬਿਲਕੁਲ ਸੁੰਨ ਉਜਾੜ। ਮੈਨੂੰ ਕਹਿਣ ਲੱਗੇ, ਗਿਆਨੀ ਜੀ ਗੰਗਾ ਹੜ ਤੇ ਆਈ ਸੀ, ਬੜੀ ਜ਼ੋਰ ਦੀ ਹੜ ਤੇ ਮੰਦਿਰ ਵੀ ਬਹਾ ਲੈ ਗਈ ਹੈ, ਬਗੀਚਾ ਵੀ ਬਹਾ ਲੈ ਗਈ, ਤੇ ਉਹ ਜਿਹੜਾ ਉਦਾਸੀ ਹੈ ਨਾ ਉਹ ਨਾਸਤਿਕ ਹੋ ਗਿਆ। ਉਹ ਕਹਿੰਦਾ, ਐ ਗੰਗਾ ਮੈਂ ਤੇਰੀ ਪੂਜਾ ਕਰਦਿਆਂ ਕਰਦਿਆਂ ਥੱਕ ਗਿਆ ਤੇ ਤੂੰ ਮੇਰਾ ਹੀ ਘਰ ਉਜਾੜ ਕੇ ਰੱਖ ਦਿੱਤਾ। ਇਹ ਗੱਲ ਮੈਨੂੰ ਅਜੇ ਤੱਕ ਯਾਦ ਹੈ। ਗੰਗਾ ਬਹਾ ਕੇ ਲੈ ਗਏ, ਮੰਦਿਰ ਲੈ ਗਏ, ਬਗੀਚਾ ਲੈ ਗਏ। ਇਸੇ ਤਰੀਕੇ ਨਾਲ ਰਾਜਨੀਤੀ ਦੇ ਉਛਾਲ ਆਉਂਦੇ ਰਹੇ ਨੇ ਹਰ ਦੇਸ਼ ਦੇ ਵਿੱਚ, ਤੇ ਜਦ ਉਛਾਲ ਆਉਂਦੇ ਰਹੇ ਨੇ ਬੜੀਆਂ ਤਬਾਹੀਆਂ ਹੁੰਦੀਆਂ ਰਹੀਆਂ, ਬੜੇ ਖੂਨ ਖਰਾਬ ਹੈ, ਬਹੁਤ ਕੁਛ। ਤੇ ਮੈਂ ਇੰਗਲੈਂਡ ਦੇ ਵਿੱਚ ਦਰਿਆ ਥੈਮਸ ਦੇਖਿਆ, 400 ਮੀਲ ਦੀ ਉਸਦੀ ਲੰਬਾਈ ਹੈ, ਤੇ 400 ਮੀਲ ਤੱਕ ਦੋਵੇਂ ਪਾਸੇ ਬੰਨ ਬਣਿਆ ਹੋਇਆ, ਬੰਨ ਵੀ ਇਹ ਦਰਿਆ ਕਿਸੇ ਸ਼ਹਿਰ ਨੂੰ ਕਿਸੇ ਕਸਬੇ ਨੂੰ ਤਬਾਹ ਨਾ ਕਰੇ। ਔਰ ਜੋ ਮੇਰੇ ਸੁਣਨ ਚ ਆਇਆ, ਪਹਿਲੇ ਥੈਮਸ ਦਰਿਆ ਹਰ ਸਾਲ ਦੇ ਸਾਲ ਕਸਬੇ ਰੋੜਦਾ ਸੀ, ਸ਼ਹਿਰਾਂ ਨੂੰ ਤਬਾਹ ਕਰਦਾ ਸੀ, ਖੇਤੀਆਂ ਨੇਸ ਤੋਂ ਨਾਬੂਦ ਕਰਦਾ ਸੀ, ਪਰ ਹੁਣ ਅਸੀਂ 50-60 ਸਾਲ ਦਾ ਇਹਨੂੰ ਕਾਬੂ ਚ ਕਰ ਲਿਆ। ਦੋਵੇਂ ਪਾਸੇ ਬੰਨ ਬਣਾ ਕੇ 400 ਮੀਲ ਤੱਕ ਲੰਬਾ ਬੰਨ ਬਣਾ ਕੇ ਸਮੁੰਦਰ ਤੱਕ, ਹੁਣ ਇਹ ਉਛਲਦਾ ਤੇ ਉਛਲੇ ਪਿਆ, ਪਰ ਸਾਡਾ ਲੰਡਨ ਸ਼ਹਿਰ ਡੁੱਬਦਾ ਨਹੀਂ ਹੈ, ਹੋਰ ਕਸਬੇ ਡੁੱਬਦੇ ਨਹੀਂ, ਖੇਤੀਆਂ ਨੇਸ ਤੋਂ ਨਾਬੂਦ ਨਹੀਂ ਹੁੰਦੀਆਂ, ਅਸੀਂ ਤੇ ਬੰਨ ਲਾ ਲਿਆ। ਤੇ ਮੈਨੂੰ ਖਿਆਲ ਆਇਆ, ਇਹ ਬੰਦੇ ਕਿੰਨੇ ਸਿਆਣੇ ਨੇ, ਆਪਣਾ ਦੇਸ਼ ਬਚਾ ਲਿਆ। ਦਰਿਆ ਦੇ ਤੁਗੈਨੀ ਆਉਂਦੀ ਹੈ, ਹੜ ਤੇ ਆਉਂਦਾ, ਪਰ ਹੁਣ ਸ਼ਹਿਰ ਨਹੀਂ ਪੈਂਦੇ। ਪਰ ਇਹ ਹੋਰ ਵੀ ਇਹਨਾਂ ਨੇ ਮਹਾਨ ਸਿਆਣਪ ਦਿਖਾਈ ਹੈ ਕਿ ਰਾਜਨੀਤੀ ਦੇ ਚ ਵੀ ਕੋਈ ਐਸਾ ਹੜ ਨਾ ਆਵੇ ਕਿ ਲੋਕਾਂ ਦੀਆਂ ਖੂਨ ਦੀਆਂ ਨਦੀਆਂ ਵਹਿ ਉੱਠਣ ਤੇ ਲੋਕਾਂ ਦੇ ਘਰ ਘਾੜ ਤਬਾਹ ਹੋਣ, ਬਰਬਾਦ ਹੋਣ। ਉਹਨਾਂ ਨੇ ਰਾਜਨੀਤੀ ਨੂੰ ਵੀ ਬੰਨ ਲਾਇਆ, ਕਿਸੇ ਦਾ ਹੱਕ ਨਹੀਂ ਖੋਇਆ ਜਾ ਸਕਦਾ, ਕਿਸੇ ਦਾ ਹੱਕ ਨਹੀਂ ਮਾਰਿਆ ਜਾ ਸਕਦਾ, ਆਪਣੇ ਹੱਕ ਦੀ ਤਲਬੀ ਕੀਤੀ ਜਾ ਸਕਦੀ ਹੈ। ਹਾਈਡ ਪਾਰਕ ਵਿੱਚ ਮੈਂ ਗੁੰਮ ਲਿਆ ਸੀ, ਇਸ ਤਰ੍ਹਾਂ ਦੇ 4-5 ਮਾਈਕ੍ਰੋਫੋਨ ਲੱਗੇ ਹੋਏ, ਸਟੇਜ ਤੇ ਕੋਈ ਨਹੀਂ ਬੈਠਾ ਸੀ, ਤੇ ਅੱਗੋਂ ਜਿਹੜੀਆਂ ਕੁਰਸੀਆਂ ਡਿੱਠੀਆਂ ਹੋਈਆਂ ਸਨ ਉਹਦੇ ਉੱਤੇ 3-4 ਬੰਦੇ, ਤੇ ਨਾਲ ਦੇ ਸਾਥੀ ਨੂੰ ਮੈਂ ਪੁੱਛ ਲਿਆ, ਮੈਂ ਕਿਹਾ ਇੱਥੇ ਕੋਈ ਸਭਾ ਹੋਣੀ ਹੈ, ਜਲਸਾ ਹੋਣਾ, ਗੱਲ ਕੀ ਹੈ? ਕਹਿਣ ਲੱਗੇ, ਨਹੀਂ, ਇਹ ਗੌਰਮੈਂਟ ਦੀ ਤਰਫੋਂ ਇੰਤਜ਼ਾਮ ਹੈ, ਇਸ ਪਾਰਕ ਦੇ ਵਿੱਚ ਮਾਈਕ੍ਰੋਫੋਨ ਉਹਨਾਂ ਨੇ ਲਾ ਕੇ ਰੱਖੇ ਨੇ, ਜਿਸ ਬੰਦੇ ਨੇ ਗੌਰਮੈਂਟ ਦੇ ਖਿਲਾਫ਼ ਬੋਲਣਾ, ਕਿਸੇ ਅਫਸਰ ਦੇ ਖਿਲਾਫ਼ ਬੋਲਣਾ, ਕਿਸੇ ਮਿਨਿਸਟਰ ਦੇ ਖਿਲਾਫ਼ ਬੋਲਣਾ, ਤੇ ਇਹ ਗੌਰਮੈਂਟ ਨੇ ਇੰਤਜ਼ਾਮ ਕਰ ਰੱਖਿਆ ਵੀ ਉਹ ਬੋਲੇ, ਤਾਂ ਕਿ ਸਾਨੂੰ ਪਤਾ ਚੱਲੇ ਉਹਦੇ ਨਾਲ ਕੀ ਜ਼ਿਆਦਤੀ ਹੋਈ ਹੈ। ਅਗਰ ਉਹ ਅਦਾਲਤ ਵਿੱਚ ਨਹੀਂ ਜਾ ਸਕਦਾ, ਅਗਰ ਕੋਈ ਹੋਰ ਹੀਲੇ ਤੇ ਬਹਾਨੇ ਉਹ ਨਹੀਂ ਜੁਟਾ ਸਕਦਾ, ਇੱਥੇ ਆ ਕੇ ਦੋ ਬੋਲ ਬੋਲੇ, ਉਹਦੇ ਵਿਅਰਥ ਨਹੀਂ ਜਾਣਗੇ, ਉਹਨੂੰ ਬਕਾਇਦਾ ਨੋਟ ਕੀਤਾ ਜਾਵੇਗਾ, ਔਰ ਉਹਦੀ ਖੋਜ ਕੀਤੀ ਜਾਏਗੀ, ਕਿਸ ਨੇ ਇਸ ਦੇ ਨਾਲ ਜ਼ਿਆਦਤੀ ਕੀਤੀ ਹੈ ਔਰ ਕਿਉਂ ਹੋਈ ਹੈ। ਉਹ ਕਿਸੇ ਪੱਧਰ ਤੇ ਵੀ ਬੋਲ ਸਕਦਾ ਹੈ, ਔਰ ਅਗਰ ਉਹ ਝੂਠ ਵੀ ਬੋਲ ਗਿਆ ਤੇ ਉਹਦੇ ਉੱਤੇ ਮੁਕੱਦਮਾ ਨਹੀਂ ਚੱਲੇਗਾ। ਮੈਂ ਕਿਹਾ, ਹੈ ਹੱਦ ਹੋ ਗਈ, ਕਮਾਲ, ਗੌਰਮੈਂਟ ਨੇ ਇੰਤਜ਼ਾਮ ਕੀਤਾ ਹੈ ਮੇਰੇ ਖਿਲਾਫ਼ ਬੋਲੋ, ਤੇ ਖਿਮਾ ਕਰਨੀ, ਜਿਹੜਾ ਖਿਲਾਫ਼ ਬੋਲੇ ਔਰ ਝੂਠ ਵੀ ਬੋਲੇ, ਗੌਰਮੈਂਟ ਨੇ ਇੰਤਜ਼ਾਮ ਕੀਤਾ ਹੋਇਆ, ਇੱਥੇ ਤੇ ਗੌਰਮੈਂਟ ਨੇ ਇੰਤਜ਼ਾਮ ਕੀਤਾ ਹੋਇਆ, ਕੋਈ ਸੱਚ ਹੀ ਨਾ ਬੋਲੇ, ਬਸ ਜਿਹੜਾ ਬੋਲੇ ਇੰਨੇ ਸਲਾਹੋ ਪਾਓ ਜੇਲਾਂ ਚ ਠੋਕੋ। ਕਿਤਨੀ ਵਿਪਰੀਤ ਦਸ਼ਾ, ਕਿਤਨੀ ਉਲਟ ਦਸ਼ਾ। ਉੱਥੇ ਦਰਿਆਵਾਂ ਨੂੰ ਬੰਨ ਲਾਇਆ ਹੋਇਆ, ਦਰਿਆ ਕਾਬੂ ਦੇ ਚ ਨੇ, ਉੱਥੇ ਰਾਜਨੀਤੀ ਨੂੰ ਬੰਨ ਲਾਇਆ ਹੋਇਆ, ਕਿਸੇ ਦਾ ਹੱਕ ਨਹੀਂ ਮਾਰਿਆ ਜਾਂਦਾ, ਤੇ ਇਸ ਦਰਿਆ ਦੇ ਚ, ਇਸ ਮੁਲਕ ਦੇ ਚ ਜਿਤਨੇ ਦਰਿਆ ਨੇ ਨਾ, ਖਿਮਾ ਕਰਨੀ, ਸਾਰਿਆਂ ਦੇ ਆਲੇ ਦੁਆਲੇ ਕੋਈ ਬੰਨ ਕੋਈ ਨਹੀਂ। ਜਦ ਹੜ ਤੇ ਆਉਂਦੇ ਨੇ, ਇਹ ਬਿਹਾਰ ਦੇ ਚ, ਆਸਾਮ ਦੇ ਚ, ਹੁਣੇ ਜਿਹੜੀ ਪਿਛਲੀਆਂ ਬਰਸਾਤਾਂ ਹੋਈਆਂ ਨੇ, ਤੁਹਾਨੂੰ ਪਤਾ ਹੋਵੇਗਾ ਕਿਤਨੀਆਂ ਤਬਾਹੀਆਂ ਹੋਈਆਂ ਬੰਗਾਲ ਦੇ ਚ, ਮੱਧ ਭਾਰਤ ਦੇ ਚ, ਆਲੇ ਦੁਆਲੇ ਕੋਈ ਬੰਨ ਹੈ ਨੇ, ਦਰਿਆ ਉਛਾਲ ਤੇ ਆਉਂਦੇ ਨੇ, ਕੋਈ ਕਸਬਾ ਬਹਾ ਕੇ ਲੈ ਗਏ, ਕੋਈ ਸ਼ਹਿਰ ਬਹਾ ਕੇ ਲੈ ਗਏ, ਖੇਤੀਆਂ ਨੇ ਇਸ ਤੋਂ ਨਾਬੂਦ ਕਰ ਗਏ। ਇੱਥੇ ਦਰਿਆਵਾਂ ਦੇ ਆਲੇ ਦੁਆਲੇ ਬੰਨ ਨਹੀਂ ਨੇ, ਇੱਥੋਂ ਦੀ ਭੌਂਡੀ ਰਾਜਨੀਤੀ ਨੂੰ ਵੀ ਖਿਮਾ ਕਰਨੀ ਕੋਈ ਬੰਨ ਨਹੀਂ ਲੱਗਿਆ। ਇਹ ਵੀ ਜਦ ਹੜ ਤੇ ਆਉਂਦੀ ਹੈ, ਜਿਵੇਂ ਉਹ ਗੰਗਾ ਹੜ ਤੇ ਆਈ, ਉਦਾਸੀ ਦਾ ਮੰਦਿਰ ਬਹਾ ਕੇ ਲੈ ਗਏ, ਇਸੇ ਤਰੀਕੇ ਨਾਲ ਗੰਦੀ ਰਾਜਨੀਤੀ ਜਦ ਹੜ ਤੇ ਆਉਂਦੀ ਹੈ, ਤੇ ਅਕਾਲ ਤਖ਼ਤ ਨੂੰ ਵੀ ਢਾ ਕੇ ਲੰਘ ਜਾਂਦੀ ਹੈ।
1: ਓ

ਜਾਂ ਸਭ ਕੋ ਕੀਤਾ ਹੋਸੀ ਜੋ ਜੋ ਦੀਸਾ ਵੱਡਾ ਵਡੇਰਾ ਸੋ ਸੋ ਖਾਕੂ ਰਲਸੀ ਨਿਰਭਉ ਨਿਰੰਕਾਰ ਭਵ ਖੰਡਨ ਸਭ ਸੁਖ ਨਾਮ ਨਿਧ ਦੇਸੀ ਕਿਸ ਹਉ ਜਾਚੀ ਕਿਸ ਆਰਾਧੀ ਜਾਂ ਸਭ ਕੋ ਕੀਤਾ ਹੋਸੀ ਜੋ ਜੋ ਦੀਸਾ ਵੱਡਾ ਵਡੇਰਾ ਸੋ ਸੋ ਖਾਕੂ ਰਲਸੀ ਨਿਰਭਉ ਨਿਰੰਕਾਰ ਭਵ ਖੰਡਨ ਸਭ ਸੁਖ ਨਾਮ ਨਿਧ ਦੇਸੀ ਹਰ ਜੀਉ ਤੇਰੀ ਦਾਤੀ ਰਾਜਾ ਮਾਨਸ ਬੱਪੜਾ ਕਿਆ ਸਾਰਾਹੀ ਕਿਆ ਤਿਸਕਾ ਮੋਹਤਾਜਾ ਰਹਾ ਜਿਨ ਹਰ ਖਾਇਆ ਸਭ ਕਿਛ ਤਿਸਕਾ ਤਿਸ ਕੀ ਭੁੱਖ ਗਵਾਈ ਐਸਾ ਥਾਨ ਦੀਆ ਸੁਖਦਾਤਾ ਨਿਖੁੱਟ ਨਾ ਕਭੀ ਜਾਈ ਅਣਦ ਭਇਆ ਸੁਖ ਸਹਿਜ ਸਮਾਣੇ

आन दिन नाम वखाणी उपदेश सुन साध संतन का सब चुकी कान जमाणी।

ਸਭ ਕੁਛ ਕੀਤਾ ਤੇਰਾ ਵਰਤਾ ਕਿਆ ਨੰਬਾਲ ਗੋਪਾਲਾ ਰਾਖ ਲੇ ਹੋ ਨਾਨਕ ਜਨ ਤੁਮਰਾ ਜਿਉ ਪਿਤਾ ਪੂਤ ਕਿਰਪਾਲਾ ਕੀਮਤ ਕੌਣ ਕਰੈ ਪ੍ਰਭ ਤੇਰੀ ਤੂੰ ਸਰਬ ਜੀਆਂ ਦਇਆਲਾ ਸਭ ਕੁਛ ਕੀਤਾ ਤੇਰਾ ਵਰਤਾ ਕਿਆਮ ਬਾਲ ਗੋਪਾਲਾ ਰਾਖ ਲਿਓ ਨਾਨਕ ਜਨ ਤੁਮਰਾ ਜਿਉ ਪਿਤਾ ਪੂਤ ਕਿਰਪਾਲਾ।

ਗੁਰੂ ਰੂਪ ਸਾਧ ਸੰਗਤ ਜੀਓ, ਗੁਰ ਸ਼ਬਦ ਦੇ ਵਿਚਾਰ ਆਰੰਭ ਕਰੀਏ।

0: प्रथम सिनेमर गुरुदेव की फतेह प्रवान करनी वाहिगुरु जी का खालसा एकाग्रता प्रदान करने अज का सोरठ राग दे अंदर धन गुरु अर्जन देव जी महाराज का जो महान वाक आया है इस विच ऐसे विषय नू सतगुरां ने छोया है जो करीबन करीबन व्यापक है ते जगत दी समस्या है। मनुख दा कुछ लोड़ां दा जगत है, मनुख दा कुछ लोभ दा जगत है। ये जीवन दे ढंग दोई ने, लोड़ां विच जीवना, लोभ विच जीवना, तीजा जीवन नहीं है। कोई जी रहा है लोड़ां की पूर्ति करने है, कोई जी रहा है लोभ की पूर्ति करने है। अक्सर 99% मनुखां दियां लोड़ां पूरियां हो जांदियां, लोभ किसे दा भी पूरा नहीं होंदा। लोभ दा सुभाव है ते पूरा होंदा ही नहीं, होंदा ही नहीं। लोभी मनुख मरदे दम तक अधूरा ही रहिंदा है, अधूरा ही रहिंदा है। जगत दे पूर्ण शांतमई जीवन उही जीवदे ने जो लोड़ां दिच जीवे, लोभ दिच नहीं। मैं फिर दोहरावां, लोड़ां पूरियां हो जांदियां ने, लोभ नहीं पूरा होंदा। लोड़ां दी पूर्ति करन दे फिर तीन साधन ने, बड़े ध्यान नाल सुनना। तीन साधन ने, पहला सिरमौर साधन किरत करने, दूजा साधन मंगना मंगता, तीजा साधन खोना लुटना। लोड़ां नू पूरे करन दे ए तीन साधन ने। किरत करके लोड़ां दी पूर्ति करनी, मंग के लोड़ां दी पूर्ति करनी, खो के लोड़ां दी पूर्ति, और कोई साधन नहीं। जो मेहनत करके लोड़ां दी पूर्ति करदे ने उन्हां नू कहिंदे ने किरती। जो मंग के लोड़ां दी पूर्ति करदे ने उन्हां नू कहिंदे ने मंगता, जाचक, भिखारी। और जो खो के लुट के लोड़ां दी पूर्ति करदे ने उन्हां नू कहिंदे ने चोर, लुटेरे, डकैत। संसार विच ए तिन्ने मौजूद ने। ए ठीक है, वड्डा तबका किरतियां दा है, पर मंगतियां दा तबका भी घट नहीं है, ते लुटेरियां दा तबका भी घट नहीं है। लोड़ां दी पूर्ति करनी है खो के, लोड़ां दी पूर्ति करनी है मंग के, लोड़ां दी पूर्ति करनी है किरत करके, मेहनत करके। ऐसे भी दुनिया विच अवतारां दे राहीं व्यापक नुक्ते लोड़ां दी पूर्ति लई पेश होए, उन्होंने दरम्याना रस्ता चुनिया, मेहनत नहीं करनी, खोना भी नहीं, भिक्षु बना देते, मंगना है, भिक्षा मंगनी, मंगना मंग के लोड़ां दी पूर्ति करनी है। आपकी ज्ञात लई अर्ज करा, वख वख अवतारा ने जिहड़ी उम्मत पैदा की है उन्हां नूं बकायदा नाम दिते ने, जैसे अहले इस्लाम दे बानी मुहम्मद साहब ने अपनी उम्मत नूं मुसलमान कहा। महात्मा बुद्ध ने अपनी उम्मत जो पैदा की थी उन्हों भिक्षु कहा। गुरु नानक देव जी महाराज दे नाल जो उम्मत दा जन्म होया उन्हों सिख आख्या गया। सिख ने, भिक्षु ने, मुसलमान ने, सनातन मत हिंदू धर्म की शाखा एक नहीं है। ये ऐसा दरिया है जो कई धाराओं में बगदा है। जैसे मैं देखे अमरकंटक दे बिलासपुर मध्य भारत हुण ते फिर प्रांत होर हो गया छत्तीसगढ़, उत्थे तीर्थ है अमरकंट, धन गुरु नानक देव जी महाराज का इतिहासक स्थान भी है। नर्मदा अमरकंटक तो निकलती है, ते जद निकलती है उत्थे इस दियां 70 धारावां ने, 70 टुकड़े ने, छोटे छोटे अगो जाके इकट्ठे हो जाते, दरिया की शक्ल अगे चल के बनती है, छोटिया छोटिया धारा। हिंदू धर्म की सनातन मत की धारा एक नहीं है, यह बहुत सारिया धारावां विच बगदा है और अगे जाके कट्ठा भी नहीं आता। सन्यासी ने, बैरागी ने, ब्रह्मचारी ने, इना विच और सन्यासियों के कई कई रूप, बैरागियों के कई कई रूप, ब्रह्मचारियों दियां कई कई शाखावां, फिर जितने इष्ट ने उतनिया धारावां ने। किसी का इष्ट शिव, किसी का श्री राम, किसी दे श्री कृष्ण, ये धारा मेल भी नहीं खांदी। एक आम मनुख दी ते गल छड़ो, देश ते जगत प्रसिद्ध भगत, लेखक, विद्वान महात्मा तुलसी जैसे मथुरा देश आए रामायण दी कथा करन, तो हुण कुदरती गल है मथुरा नगरी श्री कृष्ण दी है, जिवें अयोध्या श्री राम दी, जिवें अमृतसर नूं असी रामदासपुरी कहिंदे आ, रामदासपुर नाम भी पहले यही सी। गुरु रामदास जी की नगरी है, अयोध्या राम की नगरी है, बनारस शिवां की नगरी है, मथुरा कृष्ण की नगरी है। मथुरा विच आए महात्मा तुलसी तो ले गए श्रद्धालु इन्हों कृष्ण जी दे मंदिर विच, द्वारका दे समंदर विच। सारियां ने डंडौत कीती, तुलसी ने नहीं कीती, तुलसी ने नहीं कीती। पूछिया गया आप भगत हो, सिर्फ भगत ही नहीं भगती का संदेश देंदे हो, उपदेश देंदे हो, कथावाचक हो, सिर्फ कथावाचक ही नहीं तुसी बहुत बड़े विद्वान हो, लिखारी हो, आपने डंडौत नहीं की, मत्था नहीं टेकया। तो हुण जो कुछ तुलसी कहिंदे ने उन्हां दा ही बोल मैं तुहाडे सामने रखा। कैसी सुंदर छब बनी भले बिराजे नाथ, बड़ी सुंदर छबी है, मूर्ति बड़ी सुंदर है, बड़ा सोहना प्रभाव पै रहा है। ਉਂਟਾਂ ਨਾਲ ਮੁਰਲੀ ਲਾਈ ਹੋਈ ਹੈ, ਸਿਰ ਤੇ ਮੁਕਟ ਹੈ, ਬੜੀ ਸੁੰਦਰ ਪੁਸ਼ਾਕ ਹੈ, ਬੜੇ ਕੀਮਤੀ ਗਹਿਣੇ ਨੇ। ਕੈਸੀ ਸੁੰਦਰ ਛਬ ਬਣੀ ਭਲੇ ਬਿਰਾਜੇ ਨਾਥ, ਪਰ ਤੁਲਸੀ ਮਸਤਕ ਤੋ ਨਿਵੇਂ ਜੋ ਧਨ ਸ਼ਬਾਨ ਹੋਏ ਹਾਥ। ਤੁਲਸੀ ਦਾ ਸਿਰ ਤੇ ਤਾਂ ਝੁਕ ਸਕਦਾ ਹੈ ਜੇ ਹੱਥ ਵਿੱਚ ਧਨਸ਼ਦਾਨ ਹੋ, ਧਨਸ਼ਬਾਨ ਹੋਵੇ। ਮੈਂ ਧਨਸ਼ਧਾਰੀ ਦਾ ਪੁਜਾਰੀ ਹਾਂ, ਮੁਰਲੀ ਦਰ ਦਾ ਪੁਜਾਰੀ ਨਹੀਂ। ਇਹਦੇ ਹੱਥ ਵਿੱਚ ਮੁਰਲੀ ਹੈ। ਮੈਂ ਅਰਜ਼ ਕਰਾਂ, ਮੁਹੰਮਦ ਸਾਹਿਬ ਨੇ ਜਿਸ ਉਮਤ ਨੂੰ ਜਨਮ ਦਿੱਤਾ ਉਹਨਾਂ ਸਾਰਿਆਂ ਦਾ ਇੱਕੋ ਹੀ ਨਾਮ ਹੈ, ਮੁਸਲਮਾਨ। ਮੁਸਲਮਾਨ ਮਹਾਤਮਾ ਬੁੱਧ ਨੇ ਜਿਸ ਉਮਤ ਨੂੰ ਜਨਮ ਦਿੱਤਾ ਉਹਨਾਂ ਸਾਰਿਆਂ ਨੂੰ ਕਹਿੰਦੇ ਨੇ ਭਿਕਸ਼ੂ। ਭਿਕਸ਼ੂ ਔਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਿਸ ਉਮਤ ਨੂੰ ਜਨਮ ਦਿੱਤਾ ਉਹਨੂੰ ਆਖਿਆ ਜਾਂਦਾ ਸਿੱਖ, ਗੁਰਸਿੱਖ, ਗੁਰੂ ਦਾ ਸਿੱਖ। ਸਿੱਖ ਵੇਦਾਂ ਸ਼ਾਸਤਰਾਂ ਉਪਨਿਸ਼ਦਾਂ ਦੇ ਰਾਹੀਂ ਜਿਸ ਉਮਤ ਦਾ ਜਨਮ ਹੋਇਆ, ਧਾਰਾ ਇੱਕ ਨਹੀਂ ਹੈ। ਕੋਈ ਸੰਨਿਆਸੀ ਨੇ, ਕੋਈ ਬਾਨ ਪ੍ਰਸਤੀ ਨੇ, ਕੋਈ ਬ੍ਰਹਮਚਾਰੀ ਨੇ, ਕੋਈ ਬੈਰਾਗੀ ਨੇ, ਇਸ ਤੋਂ ਇਲਾਵਾ ਹਜ਼ਾਰਾਂ ਸ਼ਾਖਾਵਾਂ ਨੇ। ਇੱਕ ਧਾਰਾ ਨਹੀਂ ਹੈ। ਔਰ ਧਰਮ ਗ੍ਰੰਥਾਂ ਦੀਆਂ ਵਿਚਾਰਾਂ ਵੀ ਅਲੱਗ ਅਲੱਗ ਨੇ। ਜੈਸੇ ਇਸ਼ਾਰਤਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਛੇ ਘਰ ਛੇ ਗੁਰ ਛੇ ਉਪਦੇਸ਼। ਸ਼ਾਸਤਰ ਤੇ ਛੇ ਨੇ, ਇਹਨਾਂ ਛੇ ਸ਼ਾਸਤਰਾਂ ਦੇ ਆਚਾਰੀਆ ਲਿਖਾਰੀ ਗੁਰੂ ਵੀ ਛੇ ਨੇ। ਨਿਆਏ ਨੂੰ ਜਨਮ ਦਿੰਦੇ ਨੇ ਗੌਤਮ, ਸਾਂਖ ਨੂੰ ਜਨਮ ਦਿੰਦੇ ਨੇ ਕਪਲ, ਮੀਮਾਸਾ ਨੂੰ ਜਨਮ ਦਿੰਦੇ ਨੇ ਜੈਮਿਨੀ, ਯੋਗ ਨੂੰ ਜਨਮ ਦਿੰਦੇ ਨੇ ਪਤੰਜਲੀ। ਔਰ ਇਸੇ ਤਰੀਕੇ ਦੇ ਨਾਲ ਵੇਦਾਂਤ ਨੂੰ ਜਨਮ ਦਿੰਦੇ ਨੇ ਰਿਸ਼ੀ ਵੇਦ ਵਿਆਸ। ਔਰ ਇਸੇ ਤਰੀਕੇ ਨਾਲ ਇਹ ਛੇਵੇਂ ਗੁਰੂ ਕੜਾਦ, ਇਹ ਛੇ ਗੁਰੂ ਛੇ ਸ਼ਾਸਤਰ ਨੇ, ਪਰ ਮਹਾਰਾਜ ਕਹਿੰਦੇ ਨੇ ਇਹਨਾਂ ਦੇ ਉਪਦੇਸ਼ ਵੀ ਛੇ ਨੇ, ਇੱਕ ਨਹੀਂ। ਛੇ ਘਰ ਛੇ ਗੁਰ ਛੇ ਉਪਦੇਸ਼। ਗੁਰ ਗੁਰ ਏਕੋ ਵੇਸ਼ ਅਨੇਕ, ਇਹਨਾਂ ਛੇ ਗੁਰੂਆਂ ਦਾ ਗੁਰੂ ਇੱਕ ਪਰਮਾਤਮਾ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਗਿਆਨ ਜਿੱਧਰੋਂ ਵੀ ਆਉਂਦਾ ਹੈ ਸਭ ਪਰਮਾਤਮਾ। ਇਹ ਗਿਆਨ ਦੀਆਂ ਧਾਰਾਵਾਂ ਕਿਉਂ ਬਣ ਜਾਂਦੀਆਂ ਨੇ ਅਲੱਗ ਅਲੱਗ? ਦਰਅਸਲ ਬਾਰਿਸ਼ ਹੋ ਰਹੀ ਹੈ, ਕਿਸੇ ਕੋਲ ਕੌਲੀ ਹੈ, ਕਿਸੇ ਕੋਲ ਗਲਾਸ ਹੈ, ਕਿਸੇ ਕੋਲ ਲੋਟਾ ਹੈ, ਕਿਸੇ ਕੋਲ ਥਾਲੀ ਹੈ, ਕਿਸੇ ਕੋਲ ਵੱਡਾ ਥਾਲ ਹੈ, ਤੇ ਕਿਸੇ ਕੋਲ ਡੋਲ ਹੈ, ਕਿਸੇ ਕੋਲ ਵੱਡਾ ਪਤੀਲਾ ਹੈ। ਕਿਉਂਕਿ ਭਾਂਡੇ ਅਲੱਗ ਅਲੱਗ ਨੇ, ਭਾਂਡਿਆਂ ਦੀ ਬਨਾਵਟ ਅਲੱਗ ਅਲੱਗ ਹੈ, ਤਾਂ ਪਾਣੀ ਪੈ ਰਿਹਾ, ਭਾਂਡਿਆਂ ਦੀ ਬਨਾਵਟ ਕਰਕੇ ਪਾਣੀ ਦਾ ਰੂਪ ਉਸਦੇ ਅੰਦਰ ਵੈਸਾ ਹੀ ਹੋ ਜਾਂਦਾ। ਕੌਲੀ ਦੇ ਅੰਦਰ ਕੌਲੀ ਵਰਗਾ ਹੋ ਗਿਆ, ਲੋਟੇ ਦੇ ਅੰਦਰ ਲੋਟੇ ਵਰਗਾ ਹੋ ਗਿਆ, ਥਾਲ ਦੇ ਅੰਦਰ ਥਾਲ ਵਰਗਾ ਹੋ ਗਿਆ, ਡੋਲ ਦੇ ਅੰਦਰ ਡੋਲ ਵਰਗਾ ਹੋ ਗਿਆ। ਪਰ ਸਾਰਿਆਂ ਭਾਂਡਿਆਂ ਵਿੱਚ ਜਿਹੜਾ ਪਾਣੀ ਹੈ ਉਹ ਇੱਕੋ ਹੀ ਬਦਲਦਾ ਹੈ। ਗੁਰ ਗੁਰ ਏਕੋ, ਭਾਵੇਂ ਛੇ ਗੁਰੂ ਨੇ, ਇਹਨਾਂ ਦੇ ਰਾਹੀਂ ਜੋ ਗਿਆਨ ਪ੍ਰਗਟ ਹੋਇਆ, ਇਹਨਾਂ ਛੇ ਗੁਰੂਆਂ ਦਾ ਗੁਰੂ ਉਹ ਇੱਕੋ ਹੀ ਹੈ। ਗੌਤਮ, ਕਪਲ, कणाद, पतंजलि, जैमिनी और ऋषि वेद व्यास इना छे गुरुआ का गुरु ओ एक है, गुर गुर एको। इथों दावे नाल गुरु नानक देव जी कहिंदे ने ज्ञान सारा परमात्मा तो आंदा, तो फिर आदि गुरु भी परमात्मा ही है। परम पर पार ब्रह्म परमेसर नानक गुरु मिलिया सोई जी। अज तक किसे एक भी ब्रह्म ज्ञानी ने नहीं आख्या ये ज्ञान मैं अपने आप प्राप्त किया है, सब कहिंदे प्रभु तो मिले है, परमात्मा तो मिले है। आद अंत एक है अवतारा, सोई गुरु समझे हम। हुण गुरु नानक देव जी महाराज इसे ही वाक दे च मंग करदे ने, बाबा जय घर कीरत करते कीरत होए। जिस घर दे च कीर्ति चल रही है, जिस घर दे च सत्संग चल रहा है, ये करते तेरी गल चल रही है, तेरियां बातां चल रही ने, तेरा ज्ञान चल रहा है, तेरी ध्यान साधना चल रही है, बाबा जय घर करते कीरत होए, सो घर राख वडाई तोए। उस घर दे च मैनू रख, मैनू ओ थां बख्श जिथे तेरी कीर्ति हो रही है, जिथे तेरा जस हो रहा है, जिथे तेरी महिमा हो रही है, ताकि मैं सुना सो स्थान बताओ मीता, जाके हर हर कीर्तन नेता। तो मैं अर्ज कर रहा से एको ही उम्मत नो जन्म देता है गुरु नानक ने, सिख सिख केवल सिख है, एको ही उम्मत नो जन्म देता है मुहम्मद साहब ने, मुसलमान केवल मुसलमान, एको ही उम्मत नो जन्म देता है महात्मा बुद्ध ने, भिक्षु भिक्षु। एक तरह की उम्मत सनातन मत दे च नहीं है, कोई आर्या समाजी ने, कोई देव समाजी ने, कोई जो है सनातनी ने, फिर इन्हों शाख साधुआं की अलग अलग शाखावान। अगर असल देखना हो जब इन दाइया निकलदिया कुंभ दे उदों पता चलता कितने फिरके ने, अलग अलग टोल लड़ भी पेंदे, झगड़ा भी हो जाता। इस कुंभ तो पहले कुंभ दे 42 साधु मारे गए सन, नांगे साधुआं दी ते निरंजनी अखाड़े दी जंग हो गई सी, लड़ पए सी। एक ने कहा पहले असी इनान करना है, दूजे ने कहा पहले असी करना है, कुंभ लड़ पए। हैरानगी दी गल, कुंभ दे दिन पाप धोण वास्ते आए सन, उत्थे ही पाप कर बैठे, 42 बंदे कतल हो गए। जन्मा जन्मांतरां दे पाप धोण आए सन, सब तो वड्डे पाप उत्थे ही कीते, सब तो वड्डे गुनाह उत्थे ही कीते। एक शाखा नहीं है, अनंत धारावां ने, ये ओ दरिया है जो अनंत धारावां दे च पहाड़ तो निकलदा फिर मिलदियां भी नहीं आपस, अलग अलग ही चलदियां। तो मैं अर्ज कर रहा सी मनुख दियां लोड़ां ने और लोड़ां दे नाल संबंध मनुख तोड़ नहीं सकता, लख यतन करे मैनू नहीं चाहिदा पानी पर शरीर मंगेगा लोड़ है, लख मैं उच्ची आवाज नाल आखा मैनू नहीं चाहिदा भोजन पर शरीर नू भुख लगेगी मंगेगा, शरीर नू गर्मी लगती है सर्दी लगती है, भुख लगती है प्यास लगती है। कुछ ते वड़ियां वड़ियां शरीर दियां लोड़ां ने, कुछ छोटियां छोटियां होर बथेरियां। इस वास्ते मैं अर्ज करदा हुंदा लोड़ां दा कोई त्यागी नहीं है, कोई त्यागी नहीं। गल मैनू भुलदी नहीं, 15 दिन मैं कस्तूरबा ग्राम इंदौर देच ਸੰਤ ਵਿਨੋਬਾ ਭਾਵੇ ਦੇ ਹੁੰਦਿਆਂ ਕਥਾ ਕੀਤੀ ਸੀ। ਸਵੇਰੇ ਮੈਂ ਇਮਲੀ ਸਾਹਿਬ ਗੁਰਦੁਆਰੇ 'ਚ ਕਰਦਾ ਸੀ, ਸ਼ਾਮੀ ਕਸਤੂਰਬਾ ਗ੍ਰਾਮ ਜੋ ਸੰਤ ਵਿਨੋਬਾ ਭਾਵੇ ਜੀ ਦਾ ਆਸ਼ਰਮ ਸੀ। ਮੈਨੂੰ ਕਹਿਣ ਲੱਗੇ ਸਾਨੂੰ ਵੀ ਗੁਰਬਾਣੀ ਸੁਣਾਓ, ਮੈਂ ਜ਼ਰੂਰ ਸੁਣਾਵਾਂ। ਮੈਨੂੰ ਉਹਨਾਂ ਨੇ 35-40 ਕਿਤਾਬਾਂ ਵੀ ਆਪਣੀਆਂ ਲਿਖੀਆਂ ਹੋਈਆਂ ਭੇਟਾਂ 'ਚ ਦਿੱਤੀਆਂ। ਸੁਭਾਵਿਕ ਬਜ਼ੁਰਗ ਸਨ, ਧਨ ਮਾਇਆ ਮੇਰੇ ਅੱਗੋਂ ਆਈ ਤਾਂ ਚੂੰਕਿ ਤਿਆਗੀ ਸਾਧੂਆਂ ਦਾ ਆਸ਼ਰਮ ਸੀ, ਪਰਉਪਕਾਰੀਆਂ ਦਾ ਸੇਵਾ ਭਾਵ, ਜ਼ਮੀਨ ਇਕੱਠੀ ਕਰਕੇ ਅਤੇ ਗਰੀਬਾਂ ਦੇ ਚ ਵੰਡਣੀ, ਭੂਦਾਨ, ਉਹ ਮਾਇਆ ਮੈਂ ਵਿਨੋਬਾ ਭਾਵੇ ਦੇ ਝੋਲੇ 'ਚ ਪਾ ਦਿੱਤੀ, ਇੱਕਦਮ ਸੁੱਟ ਦਿੱਤੀ ਮਿੱਟੀ। ਮੈਂ ਕਿਹਾ ਇਸ ਤਰ੍ਹਾਂ ਕਿਉਂ, ਇੰਨੀ ਨਫ਼ਰ ਮਿੱਟੀ ਆਈ ਹੈ? ਮੈਂ ਕਿਹਾ ਮਿੱਟੀ ਨੂੰ ਹੱਥ ਲਾਉਂਦੇ ਹੋ ਕਿ ਨਹੀਂ? ਮਿੱਟੀ ਨਾਲ ਤਾਂ ਤੁਹਾਨੂੰ ਹੱਥ ਵੀ ਧੋਣੇ ਪੈਂਦੇ, ਮੈਂ ਦੇਖਦਾ। ਮਿੱਟੀ ਨੂੰ ਹੱਥ ਲਾਉਂਦੇ ਹੋ ਕਿ ਨਹੀਂ? ਅਤੇ ਜੇ ਧਨ ਵੀ ਮਿੱਟੀ ਹੈ ਤਾਂ ਕੀ ਹਰਜ ਹੈ? ਕੀ ਹਰਜ ਹੈ? ਮੈਨੂੰ ਕਹਿਣ ਲੱਗੇ ਮਨੁੱਖਤਾ ਨੇ ਮਿੱਟੀ ਨੂੰ ਅਜੇ ਇਤਨੀ ਅਹਿਮੀਅਤ ਨਹੀਂ ਦਿੱਤੀ। ਮਿੱਟੀ ਤੋਂ ਬਣੇ ਹੋਏ ਕਾਗਜ਼ ਨੂੰ, ਇਸ ਕਰੰਸੀ ਨੂੰ ਬੜੀ ਅਹਿਮੀਅਤ ਦੇ ਦਿੱਤੀ। ਇਹਦੇ 'ਚ ਅਹਿਮੀਅਤ ਛੁਪੀ ਹੋਈ ਹੈ ਬੜੀ, ਇਹ ਕਿਧਰੇ ਲੋਭ ਨਾ ਪੈਦਾ ਕਰ ਦੇਵੇ, ਇਸ ਵਾਸਤੇ ਸੁਣਦੇ। ਮੈਨੂੰ ਅਜੇ ਤੱਕ ਯਾਦ ਹੈ। ਲੋੜਾਂ ਦਾ ਮਨੁੱਖ ਤਿਆਗ ਨਹੀਂ ਕਰ ਸਕਦਾ, ਲੋੜਾਂ ਹੈ। ਮੈਂ ਲੱਖ ਕਹਿ ਦਿਆਂ ਨਹੀਂ ਚਾਹੀਦਾ ਮੈਨੂੰ ਪਾਣੀ, ਮੇਰੀ ਪਿਆਸ ਆਵਾਜ਼ ਮਾਰੇਗੀ, ਪਾਣੀ ਚਾਹੀਦਾ ਚਾਹੀਦਾ। ਮੈਂ ਲੱਖ ਠੋਕਰ ਮਾਰ ਦੇਵਾਂ ਭੋਜਨ ਦੇ ਥਾਲ ਨੂੰ, ਮੇਰੀ ਭੁੱਖ ਉੱਚੀ ਆਵਾਜ਼ ਨਾਲ ਮੰਗੇਗੀ, ਭੋਜਨ ਚਾਹੀਦਾ ਭੋਜਨ ਚਾਹੀਦਾ। ਔਰ ਇਸ ਤਰੀਕੇ ਦੀਆਂ ਹੋਰ ਸੈਂਕੜੇ ਲੋੜਾਂ। ਫਿਰ ਲੋੜਾਂ ਨੂੰ ਪੂਰਾ ਕਰਨ ਦੇ ਤਿੰਨ ਸਾਧਨ ਨੇ। ਪਹਿਲਾ ਕਿਰਤ ਕਰਨੀ, ਮਿਹਨਤ ਕਰਨੀ। ਮਿਹਨਤ ਕਰਕੇ ਆਪਣੀ ਲੋੜਾਂ ਦੀ ਪੂਰਤੀ ਕਰਨੀ, ਅਤੇ ਜੋ ਮਿਹਨਤ ਕਰਕੇ ਲੋੜਾਂ ਦੀ ਪੂਰਤੀ ਕਰਦਾ ਉਹਨੂੰ ਕਹਿੰਦੇ ਨੇ ਕਿਰਤੀ। ਦੂਸਰਾ ਮੰਗ ਕੇ ਲੋੜਾਂ ਦੀ ਪੂਰਤੀ ਕਰਨੀ। ਕਿਉਂਕਿ ਅੱਜ ਦਾ ਵਾਕ ਇਸ ਤਰ੍ਹਾਂ ਦਾ ਆਇਆ ਅਤੇ ਮੈਂ ਅਰਜ਼ ਕਰਾਂ, ਅਛੂਤਾ ਜਿਹਾ ਵਾਕ ਹੈ, ਕਿਸ ਹੋ ਜਾਚੀ ਕਿਸ ਸਾਲ ਆਈ। ਜਾਚਣ ਮੰਗਣ ਤੋਂ ਗੱਲ ਚੱਲਦੀ, ਅੱਜ ਦਾ ਹੁਕਮਨਾਮਾ ਇਸ ਤਰ੍ਹਾਂ ਦਾ, ਇਸ ਨੇ ਹੀ ਖਿਆਲ ਦਿੱਤੇ ਨੇ ਮੈਨੂੰ, ਅੱਜ ਦਾ ਵਾਕ ਹੀ ਐਸਾ ਹੈ। ਲੋੜਾਂ ਦੀ ਪੂਰਤੀ ਕਰਨ ਦਾ ਪਹਿਲਾ ਢੰਗ ਹੈ ਕਿਰਤ ਕਰਨੀ, ਮਿਹਨਤ ਕਰਨੀ, ਉਹਨਾਂ ਨੂੰ ਕਿਹਾ ਜਾਂਦਾ ਹੈ ਕਿਰਤੀ। ਦੂਜਾ ਢੰਗ ਬੜਾ ਵਿਆਪਕ ਪੱਧਰ ਤੇ ਸਾਰੀ ਦੁਨੀਆਂ ਦੇ ਚ ਹੈ, ਮੰਗ ਕੇ ਲੋੜਾਂ ਦੀ ਪੂਰਤੀ ਕਰਨੀ। ਇਸ ਨਾਲ ਮੰਗਤਿਆਂ ਦਾ ਜਨਮ ਹੋਇਆ, ਭਿਖਾਰੀਆਂ ਦਾ ਜਨਮ ਹੋਇਆ, ਔਰ ਧਾਰਮਿਕ ਜਗਤ ਦੇ ਚ ਵੀ ਮੰਗ ਕੇ ਲੋੜਾਂ ਦੀ ਪੂਰਤੀ ਕਰਨੀ ਹੈ। ਤਾਂ ਮਹਾਤਮਾ ਬੁੱਧ ਨੇ ਆਪਣੀ ਉਮਤ ਨੂੰ ਕਿਹਾ ਭਿਕਸ਼ੋ ਭਿਕਸ਼ੋ, ਭਿਕਸ਼ਾ ਮੰਗ ਕੇ ਗੁਜ਼ਾਰਾ ਕਰਨਾ। ਇਸ ਵਾਸਤੇ ਮੈਂ ਕਈ ਦਫਾ ਕਿਹਾ ਕਿ ਮਹਾਤਮਾ ਬੁੱਧ ਤੇ ਸਵਾਮੀ ਮਹਾਵੀਰ ਦਾ ਧਰਮ ਤੇ ਇਸ ਤਰ੍ਹਾਂ ਦੇ ਹੋਰ ਤਿਆਗੀਆਂ ਦਾ ਧਰਮ ਵਿਅਕਤੀਗਤ ਧਰਮ ਹੈ, ਹੈ ਪ੍ਰਭੂ ਨਾਲ ਜੁੜਨ ਦਾ ਵਸੀਲਾ, ਇਹ ਵਿਅਕਤੀਗਤ ਧਰਮ ਹੈ, ਸਮੂਹਕ ਨਹੀਂ, ਸਾਰਿਆਂ ਦਾ ਨਹੀਂ। ਕਾਰਨ, ਅਗਰ ਸਾਰੇ ਭਿਕਸ਼ੂ ਬਣ ਜਾਣ, ਚਲੋ ਮੰਨ ਲੈਂਦੇ ਹਾਂ ਸਾਰੇ ਮਹਾਤਮਾ ਬੁੱਧ ਦੀ ਗੱਲ ਮੰਨ ਲੈਣ ਤੇ ਸਾਰੇ ਭਿਕਸ਼ੂ ਬਣ ਜਾਣ, ਫਿਰ ਕੌਣ ਦੇਵੇਗਾ? ਦੇਣ ਵਾਲਾ ਕੌਣ ਹੋਵੇਗਾ? ਕਿਸਨੇ ਦੇਣਾ? ਸਾਰੇ ਤੇ ਮੰਗਦੇ, ਸਾਰੇ ਤੇ ਮੰਗਣ ਵਾਲੇ, ਫਿਰ ਕੌਣ ਦੇਵੇਗਾ? ਤੋ ਸਾਰਿਆਂ ਦਾ ਧਰਮ ਨਹੀਂ ਹੈ। ਅਗਰ ਸਾਰੇ ਗ੍ਰਸਤ ਦੇ ਤਿਆਗੀ ਬਣ ਜਾਣ ਤਾਂ 300 ਸਾਲ ਤੋਂ ਬਾਅਦ ਬੰਦਾ ਤੇ ਜ਼ਮੀਨ ਤੇ ਇੱਕ ਵੀ ਨਹੀਂ ਲੱਭੇਗਾ, ਗੱਲ ਖਤਮ ਹੋ ਜਾਏਗਾ। ਮਨੁੱਖਤਾ ਤੋਂ ਖਾਲੀ ਹੋ ਜਾਏਗੀ ਜ਼ਮੀਨ ਅਗਰ ਸਾਰੇ ਗ੍ਰਸਥ ਦਾ ਤਿਆਗ ਕਰ ਦੇਣ। ਮਹਾਤਮਾ ਬੁੱਧ ਦਾ ਧਰਮ ਅਜ਼ੀਮ ਨੇ, ਮਹਾਨ ਨੇ, ਬੜੇ ਵਿਚਾਰਕ ਨੇ। ਉਹਨਾਂ ਦਾ ਧਰਮ ਵਿਅਕਤੀਗਤ ਧਰਮ ਹੈ, ਸਮੂਹਕ ਧਰਮ ਨਹੀਂ, ਸਾਰਿਆਂ ਦਾ ਧਰਮ ਨਹੀਂ। ਸਵਾਮੀ ਮਹਾਵੀਰ ਦਾ ਵਿਅਕਤੀਗਤ ਧਰਮ ਹੈ, ਸਮੂਹਕ ਧਰਮ ਨਹੀਂ। ਸਾਰੇ ਗ੍ਰਸਥ ਦਾ ਤਿਆਗ ਕਰ ਦੇਣ, ਥੋੜੇ ਦਿਨਾਂ ਤੋਂ ਬਾਅਦ ਹੀ ਜ਼ਮੀਨ ਮਨੁੱਖਾਂ ਤੋਂ ਤੇ ਖਾਲੀ ਹੋ ਜਾਏਗੀ, ਸ਼ੇਰਾਂ ਤੋਂ ਖਾਲੀ ਨਹੀਂ ਹੋਵੇਗੀ, ਕਿਉਂਕਿ ਸ਼ੇਰ ਤੇ ਤਿਆਗ ਨਹੀਂ ਕਰਨਗੇ, ਉਹ ਪ੍ਰਕਿਰਤੀ ਦੇ ਨਿਯਮ ਨਾਲ ਜੀਣਗੇ। ਗਊਆਂ ਤੋਂ ਖਾਲੀ ਨਹੀਂ ਹੋਵੇਗੀ, ਕੁੱਤਿਆਂ ਤੋਂ ਖਾਲੀ ਨਹੀਂ ਹੋਵੇਗੀ, ਸੱਪਾਂ ਤੋਂ ਖਾਲੀ ਨਹੀਂ ਹੋਵੇਗੀ, ਪੰਛੀਆਂ ਤੋਂ ਖਾਲੀ ਨਹੀਂ ਹੋਵੇਗੀ। ਇਹ ਜ਼ਮੀਨ ਮਨੁੱਖਾਂ ਤੋਂ ਖਾਲੀ ਹੋ ਜਾਏਗੀ। ਕਿਉਂ ਖਾਲੀ ਹੋ ਜਾਏਗੀ? ਤਿਆਗੀ ਖਾਲੀ ਕਰ ਦੇਣਗੇ। ਗ੍ਰਸਥ ਦਾ ਤਿਆਗ ਵਿਅਕਤੀਗਤ ਧਰਮ ਹੈ, ਵਿਅਕਤੀਗਤ, ਸਮੂਹਕ ਨਹੀਂ ਹੈ। ਭਿਕਸ਼ਾ ਮੰਗ ਕੇ ਉਪਜੀਵਿਕਾ ਚਲਾਉਣੀ ਵਿਅਕਤੀਗਤ ਧਰਮ ਹੈ, ਹੈ ਧਰਮ ਹੈ। ਬਹੁਤਾ ਸਮਾਂ ਮਿਹਨਤ ਵਿੱਚ ਜ਼ਾਇਆ ਹੁੰਦਾ ਹੈ, ਭਜਨ ਕਰੀਏ। ਮੈਂ ਤਾਂ ਇੱਕ ਐਸਾ ਵੀ ਦੇਖਿਆ, ਕਿਉਂਕਿ ਅੰਮ੍ਰਿਤ ਵੇਲੇ ਥਾਈਲੈਂਡ ਦੇ ਵਿੱਚ 5 ਵਜੇ ਭਿਕਸ਼ੂ ਨਿਕਲਦੇ ਨੇ ਭਿਕਸ਼ਾ ਮੰਗਣ, ਉਸ ਟਾਈਮ ਨਿਕਲਦੇ ਨੇ। ਸੂਰਜ ਨਿਕਲਦਾ ਉਸ ਤੋਂ ਪਹਿਲੇ ਪਹਿਲੇ ਮੰਦਰਾਂ 'ਚ ਵਾਪਸ ਚਲੇ ਜਾਂਦੇ ਨੇ, ਆਪਣੇ ਆਸ਼ਰਮਾਂ ਦੇ 'ਚ ਵਾਪਸ ਚਲੇ ਜਾਂਦੇ। ਲੋਕ ਆਪਣੇ ਘਰ ਦੇ ਬਾਹਰ ਖੜ੍ਹੇ ਹੁੰਦੇ ਨੇ, ਹਰ ਦੂਜੇ ਤੀਜੇ ਘਰ ਦੇ 'ਚ ਦੇਣ ਵਾਲੇ ਖੜ੍ਹੇ ਹੁੰਦੇ ਦਿੰਦੇ ਨੇ। ਉੱਥੇ ਹੀ ਮੈਂ ਸੋਚਿਆ ਸੀ, ਆਖਿਰ ਮੰਗਣ ਦੇ 'ਚ ਵੀ ਤਾਂ ਮਿਹਨਤ ਤਾਂ ਹੁੰਦੀ ਹੈ। ਉੱਠੇ ਹਾਂ, ਖੱਪਰ ਲਿਆ, ਬੂਹੇ ਬੂਹੇ 'ਤੇ ਜਾ ਰਹੇ ਹਾਂ, ਮਿਹਨਤ ਤਾਂ ਹੈ, ਮਿਹਨਤ ਤਾਂ ਹੈ। ਲੋੜਾਂ ਦੀ ਪੂਰਤੀ 3 ਤਰੀਕਿਆਂ ਨਾਲ ਹੁੰਦੀ ਹੈ। ਮਿਹਨਤ ਕਰਕੇ, ਜੋ ਮਿਹਨਤ ਕਰਕੇ ਪੂਰਤੀ ਕਰਦੇ ਨੇ ਕਿਰਤੀ, ਜੋ ਮੰਗ ਕੇ ਪੂਰਤੀ ਕਰਦੇ ਨੇ ਭਿਕਸ਼ੂ, ਭਿਖਾਰੀ ਮੰਗਦੇ, ਔਰ ਜੋ ਖੋ ਕੇ ਪੂਰਤੀ ਕਰਦੇ ਨੇ, ਲੁੱਟ ਕੇ ਪੂਰਤੀ ਕਰਦੇ ਨੇ, ਚੋਰ, ਲੁਟੇਰੇ, ਡਕੈਤ। ਇਹ 3 ਸਾਧਨ ਨੇ ਲੋੜਾਂ ਦੀ ਪੂਰਤੀ ਕਰਨੀ ਹੈ, ਜਾਂ ਤਾਂ ਖੋ ਕੇ ਕਰਨੀ ਹੈ, ਲੁੱਟ ਕੇ ਕਰਨੀ ਹੈ, ਡਾਕਾ ਮਾਰ ਕੇ ਕਰਨੀ। ਲੋੜਾਂ ਨੇ ਕਿਤੋਂ ਪੂਰੀ ਕਰੀਏ? ਖੋ ਕੇ ਕਰਾਂਗੇ, ਲੁੱਟ ਕੇ ਕਰਾਂਗੇ, ਡਾਕਾ ਡਾਲ ਕੇ ਕਰਾਂਗੇ, ਮੰਗ ਕੇ ਕਰਾਂਗੇ, ਨਹੀਂ ਮਿਹਨਤ ਕਰਕੇ ਕਰਾਂਗੇ। ਮਿਹਨਤ ਧੰਨ ਗੁਰੂ ਨਾਨਕ ਨੇ ਜੋ ਤਰੀਕਾ ਸਾਨੂੰ ਦਿੱਤਾ ਹੈ, ਖਾ ਗਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ। ਉਦਮ ਕਰੇਂਦਿਆਂ ਜੀਵ ਤੋਂ ਕਮਾਉਂਦਿਆਂ ਸੁਖ ਵੁੰਝ, ਧਿਆਵਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਨ। ਦੂਜਾ ਟੋਲਾ ਭਿਕਸ਼ੂਆਂ ਦਾ ਬਹੁਤ ਵੱਡਾ ਹੈ। ਗੋਰਖ ਨੇ ਜੋ ਇੱਛੋ ਪੈਦਾ ਕੀਤੇ ਜੋਗੀ ਭਿਕਸ਼ਾ ਮੰਗ ਕੇ ਗੁਜ਼ਾਰਾ ਕਰਦੇ, ਭਿਕਸ਼ੂ ਭਿਕਸ਼ਾ ਮੰਗ ਕੇ ਗੁਜ਼ਾਰਾ ਕਰਦੇ, ਜੈਨੀ ਸਾਧੂ ਭਿਕਸ਼ਾ ਮੰਗ ਕੇ ਗੁਜ਼ਾਰਾ ਕਰਦੇ, ਸੂਫੀ ਫਕੀਰ ਭਿਕਸ਼ਾ ਮੰਗ ਕੇ ਗੁਜ਼ਾਰਾ ਕਰਦੇ। ਕੀ ਖੋਟ, ਕਰਨਾ ਥੋੜਾ ਹੈ, ਮੰਗਣਾ ਬਹੁਤ ਜ਼ਿਆਦਾ, ਉਹਦੇ ਬਦਲੇ 'ਚ ਚਾਹੀਦਾ ਬਹੁਤ ਜ਼ਿਆਦਾ ਹੈ। ਸੇਵਾ ਥੋੜੀ, ਮੰਗਣਾ ਬਹੁਤ। 10% ਦੁਕਾਨ ਵਿੱਚ ਵਸਤੂ ਦੇ 'ਚ ਨਫਾ ਨਹੀਂ ਰੱਖਣਾ, 20% ਵੀ ਨਹੀਂ, 100% ਲੁੱਟਣਾ ਹੈ, ਅਗਲੇ ਦੇ ਕੱਪੜੇ ਲਾਉਣੇ। ਜਿਸ ਤਰ੍ਹਾਂ ਕਿਰਤ ਧਰਮ ਦੀ ਵੀ ਹੋ ਸਕਦੀ ਹੈ, ਕਿ ਕਿਰਤ ਨੂੰ ਵੀ ਬੇਈਮਾਨੀ 'ਤੇ ਖੜਾ ਕੀਤਾ ਜਾ ਸਕਦਾ ਹੈ, ਇਸ ਤਰ੍ਹਾਂ ਭਿਕਸ਼ੂ ਮੰਗਤਿਆਂ ਦੀ ਦੁਨੀਆ ਦੇ 'ਚ ਵੀ ਅਲੱਗ ਅਲੱਗ ਮੰਗਤੇ ਨੇ। ਇੱਕ ਤਾਂ ਉਹ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਨੂੰ ਪਰਮਾਤਮਾ ਦੇ ਲੇਖੇ ਲਾਇਆ, ਸਰੀਰ ਦੀ ਲੋੜਾਂ ਲਈ ਮੰਗਦੇ ਨੇ। ਇੱਕ ਉਹ ਗਲੀ ਗਲੀ ਦੇ 'ਚ ਮੰਗਦੇ ਨੇ, ਬਾਜ਼ਾਰ ਦੇ ਚੌਕ ਦੇ 'ਚ। ਇਹ ਆਪਣੀ ਜ਼ਿੰਦਗੀ ਨੂੰ ਪਰਮਾਤਮਾ ਦੇ ਦਾਅ 'ਤੇ ਨਹੀਂ ਲਾਇਆ, ਬਸ ਜ਼ਿੰਦਗੀ ਨੂੰ ਹੀ ਮੰਗਣ 'ਤੇ ਲਾਇਆ, ਔਰ ਕੋਈ ਕੰਮ ਹੀ ਨਹੀਂ। ਮੰਗਣਾ ਮੰਗਣਾ। ਮੰਗਣਾ ਹੀ ਜੀਵਨ ਦਾ ਲਕਸ਼ ਹੈ ਹੋਰ ਕੁਛ ਨਹੀਂ। ਭਿਕਸ਼ੂ, ਜੀਵਨ ਦਾ ਲਕਸ਼ ਪਰਮਾਤਮਾ ਹੈ, ਸਾਧਨ ਹੈ ਭਿਕਸ਼ਾ ਮੰਗਣਾ। ਭਿਕਸ਼ਾ ਮੰਗਣਾ ਹੀ ਲਕਸ਼ ਹੈ, ਭਿਕਸ਼ਾ ਮੰਗਣ ਲਈ ਜ਼ਿੰਦਗੀ ਹੈ। ਭਿਖਾਰੀ ਮੰਗਤੇ ਗਦਾਗਰ ਇੰਨੀ ਵੀ ਸ਼੍ਰੇਣੀ ਦੇ। ਫਿਰ ਲੁਟੇਰਾ ਤਬਕਾ, ਚੋਰ ਤਬਕਾ, ਡਕੈਤ ਤਬਕਾ ਹੈ ਹੀ ਨੀਵੀਂ ਤਬਕੇ, ਉਹ ਤੇ ਹੈ ਹੀ ਨੀਵਾਂ ਤਬਕਾ। ਲੋੜਾਂ ਦੀ ਪੂਰਤੀ ਇਹ ਤਿੰਨ ਢੰਗ ਨਾਲ ਹੁੰਦੀ ਹੈ, ਤਿੰਨ ਢੰਗ ਨਾਲ। ਗੁਰੂ ਨਾਨਕ ਨੇ ਸਾਨੂੰ ਕਿਰਤੀ ਬਣਾਇਆ, ਕਿਰਤ ਕਰ, ਉਦਮ ਕਰੇਂਦਿਆਂ ਜੀਵ ਤੋਂ। ਫਿਰ ਐਸਾ ਵੀ ਕਹਿੰਦੇ ਨੇ, ਮੰਗਣ ਗਿਆ ਸੋ ਮਰ ਰਿਹਾ, ਮੰਗਣ ਮੋਲ ਨਾ ਜਾਏ, ਮੰਗਤ ਮਾਨ ਨਾ ਪਾਇਆ, ਨਾ ਮੰਗ ਭਿਖਾਰੀ ਨਾ ਬਣ, ਭਿਕਸ਼ੂ ਨਾ ਬਣ। ਇਸ ਤਰ੍ਹਾਂ ਦੀ ਉਮਤ ਨੂੰ ਮੈਂ ਨਹੀਂ ਜਨਮ ਦੇਣਾ। ਕਿਰਤ ਕਰ, ਮਿਹਨਤ ਕਰ, ਦਿਮਾਗੀ ਮਿਹਨਤ ਕਰ, ਸਰੀਰਕ ਮਿਹਨਤ ਕਰ, ਕੁਛ ਵੀ ਕਰ। ਹੈਰਾਨਗੀ ਦੀ ਗੱਲ, ਸਾਰੀ ਜ਼ਿੰਦਗੀ ਗੁਰੂ ਨਾਨਕ ਨੇ ਭਰਮਣ ਦੇ ਚ ਲੰਘਾਈ, ਉਪਦੇਸ਼ ਤੇ ਸੰਦੇਸ਼ ਦੇ ਚ ਲੰਘਾਈ। ਬਿਰਧ ਅਵਸਥਾ ਦੇ ਚ ਆਖਰੀ ਸਮੇਂ ਕਰਤਾਰਪੁਰ ਦੇ ਚ ਹੱਲ ਪਏ ਚਲਾਉਂਦੇ ਨੇ, ਬੀਜ ਪਏ ਬੀਜਦੇ ਨੇ, ਖੇਤੀ ਪਏ ਕਰਦੇ ਨੇ। ਜਗਤ ਦਿੱਤਾ, ਜਗਤ ਨੂੰ ਦੱਸ ਦਿੱਤਾ, ਮੈਂ ਕਿਰਤ ਨਹੀਂ ਛੋੜੀ, ਮੈਂ ਕੰਮ ਨਹੀਂ ਛੋੜਿਆ, ਮੈਂ ਧੰਦਾ ਨਹੀਂ ਛੋੜਿਆ, ਇਹ ਤਾਂ ਮੈਂ ਕਰਨੇ। ਆਖਰੀ ਦਮ ਤੱਕ ਕਬੀਰ ਕੱਪੜਾ ਬੁਣਦੇ ਰਹੇ, ਬੁਣਦੇ ਰਹੇ। ਜਦ ਚੇਲਿਆਂ ਨੇ ਹੀ ਕਹਿ ਦਿੱਤਾ ਕਬੀਰ ਨੂੰ, ਹੁਣ ਤੇ ਛੱਡੋ, ਤੁਹਾਡੀ ਪ੍ਰਸਿੱਧੀ ਬੜੀ ਹੋ ਗਈ ਹੈ, ਚਾਰੋਂ ਪਾਸੇ ਲੋਕੀ ਤੁਹਾਨੂੰ ਭਗਤ ਭਗਤ ਕਰਕੇ ਪੂਜਦੇ ਨੇ, ਸਨਮਾਨ ਦਿੰਦੇ ਨੇ, ਹੁਣ ਤੇ ਛੱਡੋ। ਕਹਿਣ ਲੱਗੇ, ਨਹੀਂ, ਹੁਣ ਤੇ ਮੇਰੀ ਕਿਰਤ ਵੀ ਕੀਰਤੀ ਬਣ ਗਈ ਹੈ। ਹੁਣ ਜਦ ਮੈਂ ਖੱਡੀ ਚਲਾਉਂਦਾ ਤੇ ਖੱਡੀ ਦੀ ਧੁਨ ਪੈਦਾ ਹੁੰਦੀ ਹੈ ਮੇਰੇ ਮਨ ਦੇ ਚੋਂ, ਪ੍ਰਭੂ ਦੀ ਧੁਨ ਪੈਦਾ ਹੁੰਦੀ। ਹੁਣ ਤੇ ਕੱਪੜੇ ਬੁਣਨਾ ਸੇਵਾ ਬਣ ਗਿਆ, ਮਨੁੱਖਤਾ ਦੀ ਸੇਵਾ ਬਣ ਗਈ, ਹੁਣ ਕਿਉਂ ਛੋੜਾਂ। ਪਹਿਲੇ ਮੈਂ ਸਿਰਫ ਲੋੜਾਂ ਦੀ ਪੂਰਤੀ ਵਾਸਤੇ ਕੱਪੜਾ ਬੁਣਦਾ ਸੀ, ਹੁਣ ਤੇ ਕੱਪੜਾ ਬੁਣਨਾ ਸੇਵਾ ਬਣ ਗਿਆ, ਹੁਣ ਕਿਉਂ ਛੋੜਾਂ। ਆਖਰੀ ਸਮੇਂ ਤੱਕ ਕੱਪੜਾ ਬੁਣਦੇ ਰਹੇ, ਨਾਮਦੇਵ ਕੱਪੜਿਆਂ ਨੂੰ ਛਿੰਬਦੇ ਰਹੇ। ਮੈਂ ਫਿਰ ਅਰਜ਼ ਕਰਾਂ, ਮਨੁੱਖ ਲੋੜਾਂ ਦਾ ਤਿਆਗੀ ਨਹੀਂ ਹੋ ਸਕਦਾ, ਲੇਕਿਨ ਮਨੁੱਖ ਲੋੜਾਂ ਦੇ ਚ ਨਹੀਂ ਜੀਵਦਾ, ਲੋਭ ਦੇ ਚ ਜੀਵਦਾ, ਲੋਭ ਦੇ ਚ। ਤੇ ਲੋਭ ਮਨੁੱਖ ਦੇ ਮਾਨਸਿਕ ਸਥਲ ਨੂੰ ਇਤਨਾ ਗਿਰਾ ਦਿੰਦੀ ਹੈ, ਪ੍ਰਭੂ ਨਾਲ ਜੁੜਨਾ, ਪ੍ਰਭੂ ਚਿੰਤਨ ਕਰਨਾ, ਸਤਸੰਗ ਦੇ ਚ ਬੈਠਣਾ ਔਖਾ ਹੋ ਜਾਏਗਾ, ਕਥਾ ਕੀਰਤਨ ਸੁਣਨੀ ਔਖੀ ਹੋ ਜਾਏਗਾ, ਇਹ ਲੋਭ ਨਹੀਂ ਕਰਨ ਦੇਗਾ। ਮਹਾਰਾਜ ਕਹਿੰਦੇ ਨੇ, ਲੋਭ ਤੇ ਪਾਗਲ ਕੁੱਤਾ ਬਣਾ ਦਿੰਦਾ ਹੈ ਮਨੁੱਖ ਨੂੰ। ਜਿਉਂ ਕੂਕਰ ਹਰ ਕਾਇਆ, ਲੋਭ ਤਾਵੇ ਦੇ ਦਿਸ ਜਾਏ, ਲੋਭੀ ਜੰਤ ਨ ਜਾਣੇ ਪੱਖ ਅਵਕ ਸਭ ਖਾਏ। ਲੋਭ ਤੇ ਪਾਗਲ ਕੁੱਤਾ ਬਣਾ ਦਿੰਦਾ ਹੈ ਮਨੁੱਖ ਨੂੰ, ਕਿਸੇ ਨੂੰ ਵੀ ਨਹੀਂ ਛੱਡੇਗਾ ਪਾਗਲ ਕੁੱਤਾ, ਜਿਹਨੇ ਪਾਲਿਆ ਉਹਨੂੰ ਵੀ ਵੱਢੇਗਾ, ਉਹਨੂੰ ਵੀ ਖਾਏਗਾ। ਇਸ ਵਾਸਤੇ ਤਮਾਮ ਸੰਤ ਜਨਾਂ ਨੇ, ਅਵਤਾਰੀਆਂ ਨੇ ਲੋਭ ਦੇ ਤਿਆਗ ਦਾ ਕਿਹਾ। ਲੋੜਾਂ ਦੀ ਸੀਮਾ ਹੈ, ਲੋਭ ਦੀ ਕੋਈ ਸੀਮਾ ਨਹੀਂ, ਲੋੜ ਦੀ ਤੇ ਸੀਮਾ ਹੈ। ਇਹਦੇ ਉੱਤੇ ਇੱਕ ਮੈਂ ਉਦਾਹਰਣ ਦਿੰਦਾ, ਉਹਨਾਂ ਦੇਖ ਕੇ ਫਿਰ ਅਕਰੀ ਅਰਥ ਕਰੀਏ। ਜੈਸੇ ਭੁੱਖ ਦੀ ਤੇ ਸੀਮਾ ਹੈ, ਦੋ ਰੋਟੀਆਂ ਮੈਂ ਨਹੀਂ ਖਾਵਾਂਗਾ ਤਾਂ ਚਾਰ ਖਾ ਲਿਆਂਗਾ, ਚਲੋ ਚਾਰ ਨਹੀਂ ਤੇ ਅੱਠ ਖਾ ਲਵਾਂਗਾ, ਸੀਮਾ ਤੇ ਹੈ ਨਾ, ਭੁੱਖ ਦੀ ਸੀਮਾ ਹੈ। ਸਵਾਦ ਦੀ ਸੀਮਾ ਨਹੀਂ ਹੈ, ਹੁਣ ਬੰਦਾ ਸਾਰਾ ਦਿਨ ਖਾਂਦਾ ਰਹੇਗਾ, ਘੰਟੇ ਘੰਟੇ 'ਚ ਖਾਂਦਾ ਰਹੇਗਾ, ਔਰ ਅੱਧੇ ਘੰਟੇ 'ਚ ਖਾਂਦਾ ਰਹੇਗਾ। ਸਵਾਦ ਦੀ ਸੀਮਾ ਨਹੀਂ ਹੈ, ਭੁੱਖ ਦੀ ਸੀਮਾ ਹੈ, ਲੋੜਾਂ ਦੀ ਸੀਮਾ ਹੈ, ਲੋਭ ਦੀ ਸੀਮਾ ਨਹੀਂ ਹੈ। ਲੋੜਾਂ ਮਨੁੱਖ ਨੂੰ ਨਹੀਂ ਗਿਰਾਉਂਦੀਆਂ, ਲੋਭ ਗਿਰਾ ਦਿੰਦਾ। ਲੋੜਾਂ ਮਨੁੱਖ ਨੂੰ ਨਹੀਂ ਭਟਕਾਉਂਦੀਆਂ, ਲੋਭ ਭਟਕਾ ਦਿੰਦਾ। ਲੋਭ ਪਾਗਲ ਕੁੱਤਾ ਬਣਾ ਕੇ ਰੱਖ ਦਿੰਦਾ। ਇਸ ਲੋਭ ਦੀ ਪੂਰਤੀ ਵੀ ਮਨੁੱਖ ਤਿੰਨ ਤਰੀਕਿਆਂ ਨਾਲ ਕਰਦਾ ਹੈ, ਮਿਹਨਤ ਕਰਕੇ, ਮੰਗ ਕੇ ਜਾਂ ਲੁੱਟ ਕੇ ਖੋ ਕੇ। ਲੇਕਿਨ ਲੋਭ ਦੀ ਪੂਰਤੀ ਹੁੰਦੀ ਨਹੀਂ, ਕਿਰਤ ਨਾਲ ਨਹੀਂ ਹੋਵੇਗੀ। ਕਿਰਤ ਨਾਲ ਲੋੜਾਂ ਦੀ ਪੂਰਤੀ ਹੋਵੇਗੀ, ਮੰਗ ਕੇ ਵੀ ਨਹੀਂ ਹੋਵੇਗੀ, ਖੋ ਕੇ ਵੀ ਨਹੀਂ ਹੋਵੇਗੀ। ਇਹਦੇ ਚ ਮਨੁੱਖ ਰਾਜੀ ਨਹੀਂ ਸਕਦਾ, ਤ੍ਰਿਪਤ ਨਹੀਂ ਹੋ ਸਕਦਾ। ਜਿਸ ਨੁਕਤੇ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇੱਥੇ ਲਿਆ ਹੈ ਉਹ ਇਹ ਹੈ, ਤੂੰ ਮਨੁੱਖ ਹੈ, ਬਾਕੀ ਵੀ ਮਨੁੱਖ ਨੇ, ਤੇ ਮਨੁੱਖ ਹੋ ਕੇ ਮਨੁੱਖ ਕੋਲ ਮੰਗਦਾ, ਇਹ ਤੇ ਬਹੁਤ ਹੀਣੀ ਗੱਲ ਹੈ, ਬਹੁਤ ਹੀਣੀ ਗੱਲ। ਮਨੁੱਖ ਹੈ, ਮਨੁੱਖ ਕੋਲ ਮੰਗਦਾ। ਸਾਰੀ ਮਨੁੱਖਤਾ ਕ੍ਰਿਤ ਹੈ, ਕਰਤੇ ਕੋਲ ਮੰਗ, ਜੇ ਮੰਗਣਾ ਹੀ ਹੈ ਕਰਤੇ ਕੋਲ ਮੰਗ। ਕ੍ਰਿਤ ਕੋਲ ਕਿਉਂ ਮੰਗ? ਤੂੰ ਵੀ ਕਰਤੇ ਦੀ ਕ੍ਰਿਤ ਹੈ, ਬਾਕੀ ਵੀ ਕਰਤੇ ਦੀ ਕ੍ਰਿਤ ਨੇ। ਉਸ ਕਰਤੇ ਨੇ ਵੱਖ ਵੱਖ ਬਾਂਡੇ ਬਣਾਏ ਨੇ, ਬਣਾਏ ਉਸ ਇੱਕੋ ਹੀ ਕਰਤੇ ਨੇ। ਕਿਸੇ ਨੇ ਕਿਸੇ ਨੂੰ ਕੁਛ ਬਣਾਇਆ, ਕਿਸੇ ਨੂੰ ਕੁਛ ਬਣਾਇਆ, ਕਿਸੇ ਨੂੰ ਕੁਛ ਬਣਾਇਆ, ਸਾਰੇ ਕ੍ਰਿਤ ਨੇ। ਤੂੰ ਵੀ ਕ੍ਰਿਤ ਹੈ, ਬਾਕੀ ਵੀ ਕ੍ਰਿਤ ਨੇ, ਤੇ ਕ੍ਰਿਤ ਕ੍ਰਿਤ ਤੋਂ ਮੰਗੇ। ਕਵਿਤਾ ਗਾਇਕ ਕਵੀ ਦੀ ਕ੍ਰਿਤ ਹੈ ਕਵਿਤਾ, ਕਈ ਛੰਦ ਨੇ, ਤੇ ਇੱਕ ਛੰਦ ਆਪਣੇ ਨੂੰ ਮਹਾਨ ਬਣਾਉਣਾ ਚਾਹੇ, ਸੁਧਾਈ ਕਰਾਉਣਾ ਚਾਹੇ, ਤੇ ਦੂਜੇ ਛੰਦ ਨੂੰ ਬੇਨਤੀ ਕਰੇ, ਦੂਜੀ ਕਾਵਿ ਸ਼ੈਲੀ ਨੂੰ ਬੇਨਤੀ ਕਰੇ ਵੀ ਇਹ ਛੰਦ ਜ਼ਰਾ ਤੂੰ ਮੈਨੂੰ ਠੀਕ ਕਰ ਦੇ। ਛੰਦ ਛੰਦ ਨੂੰ ਕਿਸ ਤਰ੍ਹਾਂ ਠੀਕ ਕਰ ਸਕਦਾ? ਉਮੀਦ ਇਹ ਗੱਲ ਪਕੜਦੇ ਚਾਹੀਦੀ। ਸ਼ੇਰ ਸ਼ੇਰ ਨੂੰ ਕਿਸ ਤਰ੍ਹਾਂ ਠੀਕ ਕਰ ਸਕਦਾ ਹੈ? ਉਰਦੂ ਸ਼ੇਰ ਕਹਿੰਦੇ ਨੇ। ਸਵਈਆ ਸਵਈਏ ਨੂੰ ਕਿਸ ਤਰ੍ਹਾਂ ਠੀਕ ਕਰ ਸਕਦਾ ਹੈ? ਕਵੀ ਠੀਕ ਕਰ ਸਕਦਾ ਹੈ, ਕਵੀ ਕਰਤਾ ਹੈ, ਉਹ ਠੀਕ ਕਰ ਸਕਦਾ ਹੈ। ਕ੍ਰਿਤ ਕ੍ਰਿਤ ਕੋਲ ਮੰਗੇ, ਤੇ ਕ੍ਰਿਤ ਕ੍ਰਿਤ ਕੋਲ ਸਫਲ ਹੋਣਾ ਚਾਹੇ ਤੇ ਮਹਾਨ ਹੋਣਾ ਚਾਹੇ। ਕ੍ਰਿਤ ਕਿਸੇ ਨੂੰ ਮਹਾਨ ਨਹੀਂ ਬਣਾ ਸਕਦੀ, ਕਰਤਾ ਹੀ ਮਹਾਨ ਬਣਾਉਂਦਾ। ਇਸ ਸ਼ਬਦ ਵਿੱਚ ਕੁਝ ਇਸ ਤਰ੍ਹਾਂ ਦੇ ਖਿਆਲ ਆਏ ਨੇ ਜੋ ਮੈਂ ਭੂਮਿਕਾ ਦੇ ਰੂਪ ਵਿੱਚ ਤੁਹਾਡੇ ਸਾਹਮਣੇ ਰੱਖੇ ਨੇ। ਹੁਣ ਅਖਰੀ ਅਰਥ ਸਰਵਨ ਕਰੋ, ਇੱਕ ਦਫਾ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ।
1: ਸੋਰਠ ਮਹੱਲਾ ਪੰਜਵਾਂ, ਕਾਰ ਪਹਿਲਾ ਤੇ ਤੁਕੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।
0: ਰਾਗ ਸੋਰਠ ਹੈ ਤੇ ਇੱਕ ਤਾਲ ਵਿੱਚ ਹੈ, ਥੋੜਾ ਜਿਹਾ ਮੈਨੂੰ ਸੰਗੀਤ ਦਾ ਬੋਧ ਹੈ। ਯੱਕਾ ਇੱਕ ਤਾਲ, ਤਿੰਨ ਤਾਲ ਚੌਤਾਲ, ਇਹ ਮਾਤਰਾ ਆਉਂਦੀਆਂ ਨੇ, ਤਾਲ ਆਉਂਦੇ ਨੇ। ਕਿਸ ਤਾਲ ਵਿੱਚ ਗਾਇਨ ਕਰਨਾ? ਗਜ਼ਬ ਦੀ ਗੱਲ, ਇਤਨੀ ਸਖਤੀ ਸਤਿਗੁਰ ਨੇ ਉੱਪਰ ਰੱਖੀ ਹੈ, ਇਹ ਰਾਗ ਤੇ ਫਿਰ ਇਸ ਤਾਲ ਵਿੱਚ ਗਾਣਾ। ਇਹ ਨਹੀਂ ਕੋਈ ਇੱਕੋ ਹੀ ਦਫਾ ਲਿਖ ਦਿੱਤਾ ਸੋਰਠ। ਹੁਣ ਸੋਰ ਰਾਗ ਦੇ ਜਿਤਨੇ ਸ਼ਬਦ ਆਉਣਗੇ ਸਭ ਤੇ ਸੋਰ ਲਿਖੀ ਜਾਣ, ਬਾਰ ਬਾਰ ਲਿਖੀ ਜਾਣ, ਬਾਰ ਬਾਰ ਲਿਖੀ ਜਾਂਦੇ ਨੇ। ਮਤਾਂ ਕਿਸੇ ਹੋਰ ਰਾਗ ਚ ਗਾਓ, ਇਸੇ ਚ ਗਾਓ, ਬਾਰ ਬਾਰ ਲਿਖੇ ਜਾਂਦੇ, ਬਾਰ ਬਾਰ ਲਿਖੇ। ਦਨਾਸਰੀ ਦੇ ਸ਼ਬਦ ਆਣਗੇ, ਬਾਰ ਬਾਰ ਦਨਾਸਰੀ ਚ ਲਿਖੇ, ਦਨਾਸਰੀ ਮੱਲਾ ਪੰਜਵਾਂ, ਦਨਾਸਰੀ ਮੱਲਾ ਪੰਜਵਾਂ। ਮਹਾਰਾਜ ਇੱਕ ਦਫਾ ਉੱਪਰ ਲਿਖ ਦਿੱਤਾ, ਠੀਕ ਹੈ ਦਨਾਸਰੀ, ਗੱਲ ਖਤਮ। ਬਾਰ ਬਾਰ ਕਿਉਂ ਲਿਖੇ ਜਾਂਦੇ? ਇਸ ਵਾਸਤੇ ਕਿਧਰੇ ਇੱਕੋ ਹੀ ਸ਼ਬਦ ਦਨਾਸਰੀ ਚ ਗਾਉਣ ਤੇ ਬਾਕੀ ਨਾ ਗਾਣੇ, ਸਾਰੇ ਬਨਾਸਰੀ ਚ ਗਾਣੇ, ਇਹ ਸਾਰੇ ਹੀ ਸੋਰਠ ਦੇ ਚ ਗਾਣ। ਕੌਣ ਗਾਉਂਦਾ ਹੈ ਸੋਰਠ ਤੇ ਕੌਣ ਗਾਉਂਦਾ ਹੈ ਦਨਾਸਰੀ? ਦੋ ਸੁਰਾਂ ਦਾ ਰਾਗ ਰਹਿ ਗਿਆ, ਸਰੋਤ ਬੜੀ ਨੀਵੀਂ ਹੋ ਗਈ ਹੈ, ਉਚਾਰਨ ਤੇ ਗਾਇਨ ਬੜਾ ਨੀਵਾਂ ਹੋ ਗਿਆ, ਕੁਛ ਵੀ ਨਹੀਂ ਰਹਿ ਗਿਆ। ਕੌਣ ਗੁਰਬਾਣੀ ਦੀ ਵਿਚਾਰ ਸੁਣਦਾ? ਮੈਂ ਅਰਜ਼ ਕਰਾਂ, ਹੋਕੇ ਕਿਸੇ ਕਹਾਣੀਆਂ ਜੋ ਨਾ ਇਤਿਹਾਸ ਨੇ, ਨਾ ਮਿਥਿਹਾਸ ਨੇ, ਨਾ ਸੱਚ ਨੇ। ਕਿਉਂ? ਸਰੋਤ ਨੀਵੀਂ ਹੋ ਗਈ। ਅਰਥ ਸ਼ਾਸਤਰ ਦਾ ਇਹ ਨਿਯਮ ਹੈ, ਜਿਹੜੀ ਚੀਜ਼ ਮਨੁੱਖਾਂ ਦੀ ਲੋੜ ਆਉਂਦੀ ਹੈ ਮਾਰਕੀਟ ਵਿੱਚ, ਉਹੀ ਆ ਜਾਂਦੀ ਹੈ, ਉਹੀ ਆ ਜਾਂਦੀ। ਤੇ ਜਿਸ ਚੀਜ਼ ਦੀ ਖਰੀਦਦਾਰੀ ਬਹੁਤ ਜ਼ਿਆਦਾ ਹੋਵੇ, ਬਸ ਉਹ ਮਾਰਕੀਟ ਬਹੁਤ ਆ ਜਾਂਦੀ। ਹੁਣ ਜਾਵੇ ਬੰਦਾ जौहरी बाजार दे ते आखे मूलियां चाहिए गाजरां चाहिए ने तो जौहरी बाजार दे भी मूलियां गाजरां वाले बैठ जाणगे मैं देखे जौहरी बाजार जयपुर का हीरे मोतियां दी दुकानां दे अगों गाजर मूलियां बेचण वाले बैठे ने उत्थे मैनूं ख्याल मिलिया कहा दोगे बाजार जौहरी बाजार बड़ा सुंदर बाजार अदकी साड़ी रिहायश भी उत्थे सी हर साल तीन दिन का बहुत वड्डा समागम होंदा उत्थों करके आया जयपुर आगरे तो जौहरी बाजार सिंह साहब भी गए सन उत्थे यानी हरचरण सिंह जी जौहरी बाजार विच मूलियां पईयां विकन गाजरां पै बैंगन पै विकन मैं कहा दो गई इत जौहरी बाजार है सारियां दुकानां हीरे जवाहरात दियां अगे फुटपाथ ते मूलियां पईयां विकदियां ने हीरे जवाहरात दी दुकान इत कोई एक एक बंदा किसे च एक भी नहीं सी पर भीड़ सी गाजर मूलियां ते उत्थे ही भीड़ सी पालक ते साग ते भीड़ सी बैंगणा ते भीड़ सी स्रोत नीवी हो जाए वक्तव नीवा हो जाता है स्रोत नीवी हो जाए गायन नीवा हो जाता है इस समय सिख समाज की स्रोत गुस्ताखी माफ मैनू कहण देना बहुत नीवी हो गई दो सुरां दा राग रह गया गुरमत संगीत खो गया बड़ी सख्ती दे नाल हर शब्द ते सोरठ मल्ला पंजवा सोरठ मल्ला पंजवा सोरठ मल्ला पंजवा मत एक शब्द सोरठ च गाओ बाकी ना गाओ सारे गाने ने सब नू सोरठ दे च गाना श्री राग मल्ला पहला श्री राग मल्ला पहला श्री राग मल्ला पहला मत किधर एक शब्द नू तुसी श्री राग च गाओ सारिया नू गाना बार बार लिखे फिर सिर्फ इतना ही नहीं लिखिया राग ताल भी लिख दिता है ये तीन ताल च गाना है एक ताल दे च गाना है इतने मात्रा का राग है यह भी लिख देता है कौन परवाह करता है कौन ध्यान दे कौन इस पासे जावे खैर मुख्तसर में अर्ज करा राग सोरठ है एक ताल दे सतगुरा ने इसकी बंदिश बनाई है ओहंकार ब्रह्मंड की ध्वनि है और इको यही ध्वनि है वो सत स्वरूप है उसे तो सारा ज्ञान आउंदा है गुरु है और उदा स्वभाव है करुणा दया प्रसाद एक ओंकार सतगुर प्रसाद सरवन करोणक
1: किस हों जाची किस आराधी जा सबको कीता हो सी
0: हे प्रभु मैं किस कोल मंगा किस दे अगों हाथ फैलावा सारी ते कृत है तेरी बनाई हुई कृत है कृत कोल मैं क्यों मंगा ते सारी कृत है कलगीधर पातशाह कहंदे ने केवल काल ही करता बिन करतार न किरतम मानो गुरु गोबिंद सिंह जी महाराज बिन करतार न किरतम मानो कृत नु कृत करके जानो करता करके नहीं करतार नु करता जानो जिन्हें करता बनाया है उस नाल जुड़ो करीबन करीबन कृत दे पुजारी और बदकिस्मती अपनी कृत दे पुजारी अपने हथां नाल कबर बनाइए चदरां पे चढ़ा देन मथा पे टेक दे अपने हथ नाल तस्वीर बनाइए मथा टेकी जा रहे पूजी जा रहे अपनी कृत परमात्मा की कृत भी नहीं अपनी कृत नु पूजी जा रहे महाराज इत्थे कहंदे ने प्रभु सब कुछ तेरा बनाया है सब कुछ तेरी कृत है ते मैं कृत कोल क्यों मंगा किस हो जाची किस साल आई केदी मैं उपमा करा केदी अगों मंगा जा सबको कीता हो सी जा सब कुछ तेरा कीता हो या तेरी कृत है हां जी
1: जो जो दिसा वड्डा वडेरा सो सोखा कोरल सी
0: भावें बहुत वड्डा दिखाई दे रहा है धन बहुत ज्यादा है भावें बहुत वड्डा दिखाई दे रहा है गुण बहुत ज्यादा है भावें बहुत वड्डा दिखाई दे रहा है कला बहुत ज्यादा है कलाकार है सब कृत है सारी कला तो इथों आउंदी है तू सर्व कला का गया था सारी कला तो इथों आउंदी है ਸਾਰਾ ਰੰਗ ਤੈਥੋਂ ਆਉਂਦਾ, ਸਾਰਾ ਰੂਪ ਤੈਥੋਂ ਆਉਂਦਾ, ਸਾਰਾ ਧਨ ਤੈਥੋਂ ਆਉਂਦਾ, ਸਾਰੇ ਪਦਾਰਥ ਤੈਥੋਂ ਆਉਂਦੇ ਨੇ, ਸਭ ਤੇਰੀ ਕਿਰਤ ਹੈ। ਇਹ ਜੋ ਵੱਡੇ ਵੱਡੇ ਮਨੁੱਖ ਦਿਖਾਈ ਦੇ ਰਹੇ ਨੇ, ਮੈਂ ਇਹਨਾਂ ਕੋਲ ਵੀ ਨਹੀਂ ਮੰਗਦਾ, ਇਹਨਾਂ ਨੇ ਵੀ ਇੱਕ ਦਿਨ ਖਾਕ ਹੋ ਜਾਣਾ, ਮੈਂ ਵੀ ਖਾਕ ਹੋ ਜਾਣਾ, ਕਿਉਂ ਮੰਗਾਂ। ਜੋ ਜੋ ਦੀਸੇ ਵੱਡਾ ਵਡੇਰਾ ਸੋ ਸੋ ਖਾਕੋ ਰੁਲਸ, ਇਹ ਵੀ ਇੱਕ ਦਿਨ ਖਾਕ ਦੇ ਚ ਖਾਕ ਹੋਣਗੇ, ਮਿੱਟੀ ਚ ਮਿੱਟੀ ਹੋਣਗੇ। ਹਾਂਜੀ,
1: ਨਿਰਭਉ ਨਿਰੰਕਾਰ ਭਵ ਖੰਡਨ ਸਾਬ ਸੁਖ ਨਾਮ ਨਿਧ ਦੇਸੀ।
0: ਉਹ ਜੋ ਆਕਾਰ ਤੋਂ ਰਹਿਤ ਹੈ ਤੇ ਕਰਤਾ ਹੈ, ਜਿਸ ਦੇ ਚ ਭੈ ਨਹੀਂ ਹੈ, ਉਹੀ ਸਾਰੀਆਂ ਸਿੱਧੀਆਂ ਦਾ ਦਾਤਾ ਹੈ, ਉਹੀ ਸਾਰੇ ਖਜ਼ਾਨਿਆਂ ਦਾ ਦਾਤਾ ਹੈ। ਇਸ ਵਾਸਤੇ ਸੁਖਮਨੀ ਸਾਹਿਬ ਦੇ ਇੱਥੇ ਐਲਾਨੀਆਂ ਗੁਰੂ ਅਰਜਨ ਦੇਵ ਜੀ ਨੇ ਕਹਿ ਦਿੱਤਾ, ਮੌਨਖ ਕੀ ਟੇਕ ਬਿਰਥੀ ਸਬਜ, ਜ਼ਿੰਦਗੀ ਨੂੰ ਵਿਅਰਥ ਕਰਨਾ ਹੈ ਤਾਂ ਟੇਕ ਮਨੁੱਖ ਨੂੰ ਬਣਾ ਲੈ। ਟੇਕ ਗੁਰੂ ਤੇ ਬਣਦੀ ਨਹੀਂ, ਪ੍ਰਭੂ ਤੇ ਬਣਦੀ ਨਹੀਂ। ਉਹਦੇ ਅੱਗੋਂ ਤੋਂ ਲੋਕੀ ਪ੍ਰਾਰਥਨਾ ਕਰਦੇ ਨੇ, ਕੋਈ ਕਿਸੇ ਡੇਰੇ 'ਚ ਧੱਕੇ ਖਾ ਰਿਹਾ, ਕੋਈ ਕਿਸੇ ਧੱਕੇ ਖਾ ਰਿਹਾ, ਕੋਈ ਕਿਧਰੇ, ਕੋਈ ਕਿਸੇ ਕੋਲ ਫਰਿਆਦ ਪਿਆ ਕਰਦਾ, ਕੋਈ ਕਿਸੇ ਕੋਲ ਫਰਿਆਦ ਪਿਆ ਕਰਦਾ। ਖਾਲੀ ਪਤਾ ਨਹੀਂ ਕਿਤਨੇ ਆਏ, ਮੈਨੂੰ ਕਹਿਣ ਲੈ ਗਏ, ਗਿਆਨੀ ਜੀ ਸਾਡਾ ਇਹ ਦੁੱਖਦਾ, ਸਾਡਾ ਇਹ ਦੁੱਖਦਾ, ਸਾਡਾ ਇਹ ਦੁੱਖਦਾ। ਤੇ ਮੈਂ ਕਿਹਾ ਜ਼ਰਾ ਹੁਣ ਸੁਣ ਲਓ ਮੇਰੀ ਵੀ ਗੱਲ, ਮੇਰੇ ਗੋਡੇ ਦੁੱਖਦੇ ਨੇ, ਮੈਨੂੰ ਵੀ ਤਕਲੀਫ ਹੈ, ਤੇ ਮੈਨੂੰ ਕੁਝ ਦੱਸੋ ਤੁਸੀਂ। ਹੱਦ ਹੋ ਗਈ, ਪਰਮਾਤਮਾ ਦੇ ਅੱਗੋਂ ਫਰਿਆਦ ਕਰਨਾ ਆਉਂਦਾ ਹੀ ਨਹੀਂ, ਉਹਦੇ ਅੱਗੋਂ ਜੋਦੜੀ ਕਰਨਾ ਆਉਂਦਾ ਹੀ ਨਹੀਂ। ਕਾਰਨ ਭਰੋਸਾ ਹੀ ਕੋਈ ਨਹੀਂ, ਭਰੋਸਾ ਹੀ ਕੋਈ ਨਹੀਂ। ਸਾਰੇ ਖਜ਼ਾਨਿਆਂ ਦਾ ਮਾਲਕ ਉਹ ਹੈ, ਨੌ ਦਿਨ ਲਾਨ ਦੇਣ ਵਾਲਾ ਉਹ ਹੈ, ਸਾਰੀ ਕਲਾ ਦਾ ਦਾਤਾ ਉਹ ਹੈ, ਸਾਰੇ ਗਿਆਨ ਦਾ ਦਾਤਾ ਉਹ ਹੈ, ਸਾਰੇ ਫਲਾਂ ਨੂੰ ਦੇਣ ਵਾਲਾ ਉਹ ਪਰਿਪੂਰਨ ਪਰਮਾਤਮਾ ਹੈ, ਜੋ ਆਕਾਰ ਤੋਂ ਰਹਿਤ ਹੈ, ਭੈ ਤੋਂ ਰਹਿਤ ਹੈ, ਵੈਰ ਤੋਂ ਰਹਿਤ ਹੈ। ਹਾਂਜੀ,
1: ਹਰ ਜੀਉ ਤੇਰੀ ਦਾਤੀ ਰਾਜਾ।
0: ਹੇ ਹਰੀ, ਤੂੰ ਦੇਵੇਂ ਤੇ ਮੈਂ ਰੱਜ ਸਕਦਾ, ਮਨੁੱਖ ਦੇ ਦਿੱਤਿਆਂ ਮੈਂ ਨਹੀਂ ਰਹਿ। ਕਾਰਨ ਮਨੁੱਖ ਦੇ ਦੇਣ ਦੀ ਸੀਮਾ ਆਉਂਦੀ ਹੈ, ਚਾਹੇ ਉਹ ਮਨੁੱਖ ਪਿਤਾ ਹੈ,

0: ਜੋ ਦੜੀ ਕਰਦੇ ਆ। ਮਹਾਰਾਜ ਕਹਿੰਦੇ ਨੇ ਹੇ ਪ੍ਰਭੂ ਤੂੰ ਦੇਵੇਂ ਤੇ ਮੈਂ ਰੱਜ ਸਕਦਾ, ਮਨੁੱਖ ਦੇ ਦਿੱਤਿਆਂ ਮੈਂ ਨਹੀਂ ਰੱਜ ਸਕਦਾ, ਇਹ ਮੇਰੀ ਤ੍ਰਿਪਤੀ ਨਹੀਂ ਹੋਵੇਗੀ। ਪ੍ਰਭ ਜੀ ਤੇਰੀ ਦਾਤੀ ਰਾਜਾ ਰੱਜ ਸਕਦਾ ਮੈਂ, ਤੂੰ ਮੇਰੀ ਚੋਲੀ ਚ ਪਾਵੇਂ ਤੂੰ ਹੀ ਰਜਾ ਸਕਦਾ, ਮੈਨੂੰ ਕੋਈ ਮਨੁੱਖ ਨਹੀਂ ਰਿਹਾ ਜਾ ਸਕਦਾ।
1: ਮਾਨਸ ਬਪੜਾ ਕਿਆ ਸਾਲਾ ਹੀ ਕਿਆ ਕਿਸਕਾ ਮੋਹ ਤਾਜਾ।
0: ਕਿਉਂ ਮੈਂ ਮਨੁੱਖ ਦੀ ਸਿਫਤ ਤੋਂ ਸਲਾਹ ਕਰਾਂ, ਕਿਉਂ ਮੈਂ ਉਸ ਨੂੰ ਦਾਤਾ ਆਖਾਂ, ਕਿਉਂ ਮੈਂ ਉਸ ਦੀ ਮੁਤਾਜੀ ਕਰਾਂ। ਮਨੁੱਖ ਦੇ ਦਿੱਤੇ ਅੱਜ ਤੱਕ ਨਾ ਕੋਈ ਰਜਿਆ ਤੇ ਨਾ ਰਜ ਸਕਦਾ। ਇਸ ਵਾਸਤੇ ਸਾਹਿਬ ਕਹਿੰਦੇ ਹੇ ਪ੍ਰਭੂ ਤੂੰ ਹੀ ਸਭ ਨੂੰ ਰਜਾਨਾ, ਤੂੰ ਹੀ ਰਜਾ ਸਕਦਾ, ਮਨੁੱਖ ਮਨੁੱਖ ਨੂੰ ਨਹੀਂ ਰਜਾ ਸਕਦਾ। ਹਾਂਜੀ
1: ਰਹਾ ਜਿਨ ਹਰ ਧਿਆਇਆ ਸਭ ਕਿਛ ਤਿਸਕਾ ਕਿਸ ਕੀ ਭੁੱਖ ਗਵਾਈ।
0: ਜਿਸਨੇ ਆਪਣਾ ਧਿਆਨ ਹਰੀ ਦੇ ਜੋ ਹੈ ਜੋੜਿਆ ਉਸ ਨੂੰ ਸਭ ਕੁਝ ਦੀ ਪ੍ਰਾਪਤੀ ਹੋ ਜਾਂਦੀ ਹੈ। ਪਰਮਾਤਮਾ ਉਸਦੀਆਂ ਸਾਰੀਆਂ ਭੁੱਖਾਂ ਮਿਟਾ ਦਿੰਦਾ ਧਿਆਨ ਜੋੜਨ ਕਰਕੇ। ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ। ਜ਼ਿੰਦਗੀ ਲੋੜਾਂ ਤੇ ਸੀਮਤ ਹੋ ਜਾਂਦੀ ਹੈ, ਲੋੜ ਪੂਰੀ ਹੋ ਗਈ ਭੁੱਖ ਮਿਟ ਜਾਂਦੀ ਹੈ, ਪਰ ਯਕੀਨ ਜਾਣੋ ਲੋਭੀ ਮਰਦੇ ਦਮ ਤੱਕ ਭੁੱਖਾ ਰਹਿੰਦਾ, ਭਿਖਾਰੀ ਰਹਿੰਦਾ। ਇਹ ਜੀਵਦਾ ਭਿਖਾਰੀ ਦੀ ਤਰ੍ਹਾਂ, ਮਰਦਾ ਵੀ ਭਿਖਾਰੀ ਦੀ ਤਰ੍ਹਾਂ, ਕਿਉਂਕਿ ਲੋਭ ਤੇ ਤ੍ਰਿਪਤ ਹੁੰਦਾ ਹੀ ਨਹੀਂ। ਧਿਆਨ ਜੋੜਦਿਆਂ ਪ੍ਰਭੂ ਦੇ ਨਾਮ ਦੇ ਮਿਲਦਿਆਂ ਲੋਭ ਸ਼ਾਂਤ ਹੋ ਜਾਂਦਾ, ਜ਼ਿੰਦਗੀ ਲੋੜਾਂ ਤੇ ਸੀਮਤ ਹੋ ਜਾਂਦੀ ਹੈ। ਐਸਾ ਮਨੁੱਖ ਆਨੰਦ ਮਾਣਦਾ, ਸੁੱਖ ਮਾਣਦਾ। ਹਾਂਜੀ
1: ਐਸਾ ਤੁਹਾਨੂੰ ਦੀਆ ਸੁਖਦਾਤਾ ਨਿਖੁੱਟ ਨਾ ਕਬਹੀ ਜਾਏ।
0: ਐਸਾ ਨਾਮ ਦਾ ਧਨ ਉਸਨੇ ਚੌਲੀ ਵਿੱਚ ਪਾਇਆ ਹੈ, ਜਿਤਨਾ ਜਪੀਏ ਜਿਤਨਾ ਵੰਡੀਏ ਖਤਮ ਹੁੰਦਾ ਹੀ ਨਹੀਂ, ਖੁੱਟਦਾ ਹੀ ਨਹੀਂ, ਖੁੱਟਦਾ ਹੀ ਨਹੀਂ। ਦਿਨ ਦਿਨ ਚੜੇ ਸਵਾਇਆ ਨਾਨਕ ਹੋਤ ਨਾ ਘਾਟ। ਕੋਲ ਧਨ ਹੈ ਤੇ ਚਾਰ ਪੁੱਤਰਾਂ ਦੇ ਚ ਵੰਡਣਾ ਹੈ, ਘਟ ਜਾਏਗਾ। ਸਾਰੀ ਦੁਨੀਆਂ ਵਿੱਚ ਨਾਮ ਜਪਦਾ ਰਹੇ ਤੇ ਜਪਾਉਂਦਾ ਰਹੇ, ਜਪਦਿਆਂ ਜਪਦਿਆਂ ਵਧੇਗਾ ਤੇ ਸਹੀ ਘਟੇਗਾ ਨਹੀਂ, ਜਪਾਉਂਦਿਆਂ ਵਧੇਗਾ ਤੇ ਸਹੀ ਘਟੇਗਾ ਨਹੀਂ। ਇੱਕ ਐਸੀ ਦੌਲਤ ਹੈ ਜੋ ਹਮੇਸ਼ਾ ਵਧਦੀ ਹੈ, ਵਧਦੀ ਹੈ। ਇਸ ਵਾਸਤੇ ਭਾਈ ਸਾਹਿਬ ਭਾਈ ਨੰਦ ਲਾਲ ਕਿਸੇ ਨੂੰ ਦੌਲਤ ਕਹਿੰਦੇ ਨੇ, ਦੌਲਤ ਏ ਜਾਵੇਦ ਬਾਸ਼ਦ ਬੰਦਗੀ, ਬੰਦਗੀ ਕੁਨ ਬੰਦਗੀ ਕੁਨ ਬੰਦਗੀ। ਦੌਲਤ ਏ ਸਰਮਾਇਆ ਏ ਇਮਾਂ ਬਵਦ, ਹਰ ਗਦਾ ਅਜ਼ਰਾ ਯਾਦ ਓ ਸੁਲਤਾਨ ਬਵਦ। ਮਨੁੱਖ ਕੋਲ ਮੰਗਦਾ ਹੈ, ਸਾਰੀ ਜ਼ਿੰਦਗੀ ਮੰਗਦਾ ਰਹੇਗਾ, ਪਰ ਨੰਦ ਲਾਲ ਕਹਿੰਦੇ ਨੇ ਜਿਹੜੇ ਰੱਬ ਕੋਲ ਮੰਗਦੇ ਨੇ ਬਾਦਸ਼ਾਹ ਹੋ ਜਾਂਦੇ ਨੇ, ਬਾਦਸ਼ਾਹ ਹੋ ਜਾਂਦੇ, ਮੰਗਤਾਪਣਾ ਖਤਮ ਹੋ ਜਾਂਦਾ। ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ। ਦੌਲਤ ਏ ਸਰਮਾਇਆ ਏ ਇਮਾਂ ਬਵਦ, ਹਰ ਗਦਾ ਅਜ ਯਾਦ ਓ ਸੁਲਤਾਨ ਬਵਦ। ਫਿਰ ਕਹਿੰਦੇ ਨੇ ਗਰ ਬਜ਼ੁਰ ਗੀ ਬਾਏ ਦਤ ਕੁਨ ਬੰਦਗੀ, ਵਰਨਾ ਆਖਰ ਮੈਂ ਕਸ਼ੀ ਸ਼ਰਮਿੰਦਗੀ। ਤੂੰ ਬਜ਼ੁਰਗ ਹੋਣਾ ਚਾਹੁੰਦਾ, ਰਜਣਾ ਚਾਹੁੰਦਾ, ਮਹਾਨ ਹੋਣਾ ਚਾਹੁੰਦਾ, ਬੰਦਗੀ ਕਰ, ਤ੍ਰਿਪਤ ਹੋ ਜਾਏਗਾ, ਨਹੀਂ ਤੇ ਸਾਰੀ ਜ਼ਿੰਦਗੀ ਮੰਗਦਾ ਹੀ ਰਹੇਗਾ, ਭਿਖਾਰੀ ਰਹੇਗਾ, ਜੀਵਨ ਭਰ ਮੰਗਦਾ ਰਹੇਗਾ। ਅੰਦਰ ਖਾਹਿਸ਼ਾਂ ਚੱਲਦੀਆਂ ਰਹਿਣਗੀਆਂ, ਤੈਨੂੰ ਚੈਨ ਜੋ ਹੈ ਨਹੀਂ ਲੈਣ ਦੇਣਗੀਆਂ। ਕਹਿੰਦੇ ਨੇ ਭਾਈ ਸਾਹਿਬ ਭਾਈ ਨੰਦ ਲਾਲ ਦੇ ਸ਼ਰੀਕ ਜਦ ਆਨੰਦਪੁਰ ਸਾਹਿਬ ਪਹੁੰਚੇ ਨਾ, ਉਹਨਾਂ ਨੂੰ ਦੁੱਖ ਬੜਾ ਹੋਇਆ। ਮੁਲਤਾਨ ਤੋਂ ਆਏ ਸਨ, ਨੰਦ ਲਾਲ ਭਾਂਡੇ ਪਏ ਮਾਂਜਦੇ ਸਨ ਲੰਗਰ ਦੇ, ਤੇ ਸ਼ਾਇਦ ਆਪ ਨੂੰ ਪਤਾ ਹੋਵੇ ਨੰਦ ਲਾਲ ਬਹਾਦਰ ਸ਼ਾਹ ਦੇ ਅਤਾਲੀਕ ਸਨ, ਔਰੰਗਜ਼ੇਬ ਦੇ ਲੜਕੇ ਦੇ, ਜੋ ਲੜਕੇ ਸਨ ਔਰੰਗਜ਼ੇਬ ਦੇ ਪੋਤਰਿਆਂ ਨੂੰ ਪੜ੍ਹਾਉਂਦੇ ਸਨ, ਅਤਾਲੀਕ ਸਨ, ਸ਼ਹਿਨਸ਼ਾਹਾਂ ਦੇ ਬੱਚੇ, ਨਵਾਬਾਂ ਦੇ ਬੱਚੇ, ਜਾਗੀਰਦਾਰਾਂ ਦੇ ਬੱਚੇ, ਉਹ ਪੜ੍ਹਦੇ ਸਨ। ਉਸ ਵਕਤ ਦੇ ਬਹੁਤ ਵੱਡੇ ਅਤਾਲੀਕ ਸਨ, ਫਾਰਸੀ ਉਰਦੂ ਵਿੱਚ ਅਤਾਲੀਕ ਕਹਿੰਦੇ ਨੇ ਪੜ੍ਹਾਉਣ ਵਾਲੇ ਨੇ ਟਵਿੱਟਰ ਨੂੰ, ਅਤਾਲੀਕ ਸਨ। ਇੱਕ ਦਿਨ ਕਿਧਰੇ ਕੁਰਾਨ ਦੀ ਆਇਤਾਂ ਦੇ ਇਸ ਢੰਗ ਨਾਲ ਅਰਥ ਕੀਤੇ, ਅਜੇ ਸ਼ਹਿਨਸ਼ਾਹੀਅਤ ਔਰੰਗਜ਼ੇਬ ਦੀ ਚੱਲ ਰਹੀ ਸੀ, ਪੋਤਰੇ ਵੀ ਉਸਦੇ ਸਨ, ਤੇ ਬਹਾਦਰ ਸ਼ਾਹ ਨੂੰ ਅਜੇ ਗੱਦੀ ਨਹੀਂ ਮਿਲੀ ਸੀ। ਇਹ ਤੇ ਬਾਅਦ ਵਿੱਚ ਗੁਰੂ ਗੋਬਿੰਦ ਸਿੰਘ

0: ਮਹਾਰਾਜ ਦੀ ਮਦਦ ਨਾਲ ਮਿਲੇ। ਜਦ ਕੰਨਾਂ ਵਿੱਚ ਉਹ ਅਰਥ ਪੈ ਗਏ ਤੇ ਔਰੰਗਜ਼ੇਬ ਨੇ ਮੁਰਾਦ ਨੂੰ ਕਹਿ ਦਿੱਤਾ, ਐਸਾ ਰੋਸ਼ਨ ਜ਼ਮੀਰ ਬੰਦਾ, ਐਸਾ ਰੋਸ਼ਨ ਦਿਮਾਗ ਬੰਦਾ ਹਿੰਦੂ ਨਹੀਂ ਚਾਹੀਦਾ। ਬਸ ਇੰਨੀ ਗੱਲ ਕਹਿ ਇਸ਼ਾਰਾ ਕਰ ਦਿੱਤਾ। ਅੱਧੀ ਰਾਤ ਦੇ ਵਕਤ ਮੁਰਾਦ ਆਇਆ, ਨੰਦ ਲਾਲ ਦੇ ਕੋਲ ਸੁੱਤੇ ਭਾਈ ਸਾਹਿਬ ਨੂੰ ਜਗਾਇਆ, ਆਖਿਆ ਮੇਰਾ ਘੋੜਾ ਲੈ ਲਓ, ਨੱਸ ਜਾਓ, ਵੱਜ ਜਾਓ, ਨਿਕਲ ਜਾਓ। ਕਿਉਂ? ਤੁਹਾਡਾ ਰੋਸ਼ਨ ਦਿਮਾਗ ਖਤਰੇ 'ਚ ਹੈ, ਤੁਹਾਡੀ ਰੋਸ਼ਨ ਜ਼ਮੀਰ ਖਤਰੇ ਦੇ 'ਚ ਹੈ, ਤੁਹਾਡਾ ਈਮਾਨ ਖਤਰੇ ਦੇ 'ਚ ਹੈ। ਤੁਸੀਂ ਮੇਰੇ ਮਿੱਤਰ ਹੋ, ਮੈਂ ਮਿੱਤਰਤਾ ਨਿਭਾਉਣ ਦੇ ਨਾਤੇ ਆਇਆ, ਇਹ ਮੇਰਾ ਘੋੜਾ ਲਓ, ਇਸ 'ਤੇ ਬੈਠੋ ਅਤੇ ਦੌੜ ਜਾਓ, ਭੱਜ ਜਾਓ। ਨੰਦ ਲਾਲ ਕਹਿੰਦੇ ਨੇ ਮਿੱਤਰਾ ਕਿੱਥੇ ਭੱਜ ਜਾਵਾਂ, ਸਾਰੇ ਭਾਰਤ ਦੇ 'ਚ ਰਾਜ ਇਸ ਦਾ ਹੀ ਹੈ, ਜਿੱਥੇ ਜਾਵਾਂਗਾ ਪਕੜਿਆ ਜਾਵਾਂਗਾ, ਕਿੱਥੇ ਭੱਜ ਜਾਵਾਂ, ਸਾਰੀ ਜਗ੍ਹਾ 'ਤੇ ਇਸੇ ਦਾ ਹੁਕਮ ਚੱਲਦਾ ਹੈ। ਮੁਰਾਦ ਨੇ ਕਿਹਾ ਇੱਕ ਥਾਂ ਐਸੀ ਹੈ ਜਿੱਥੇ ਔਰੰਗਜ਼ੇਬ ਦਾ ਹੁਕਮ ਨਹੀਂ ਚੱਲਦਾ, ਧੰਨ ਗੁਰੂ ਗੋਬਿੰਦ ਸਿੰਘ ਦਾ ਹੁਕਮ ਚੱਲਦਾ। ਉਹ ਕਿਹੜੀ ਥਾਂ ਹੈ, ਉਹ ਕਿਹੜੀ ਜਗ੍ਹਾ ਹੈ? ਉਹ ਅਨੰਦਪੁਰ ਸਾਹਿਬ ਹੈ, ਉੱਥੇ ਭੱਜ। ਰਾਤ ਨੂੰ ਸਫ਼ਰ ਕਰਦੇ ਸਨ, ਦਿਨ ਨੂੰ ਕਿਧਰੇ ਛੁਪ ਜਾਂਦੇ ਸਨ, ਮੰਜ਼ਿਲ ਦਰ ਮੰਜ਼ਿਲ ਤੈਅ ਕਰਕੇ ਪਹੁੰਚੇ, ਸਤਿਗੁਰ ਦੇ ਦਰਬਾਰ ਵਿੱਚ ਹਾਜ਼ਰੀ ਭਰੀ, ਮੱਥਾ ਟੇਕਿਆ ਤੇ ਕਹਿਣ ਲੱਗੇ ਮਹਾਰਾਜ ਮੈਂ ਆਪ ਜੀ ਦੇ ਕੋਲ ਰਹਿਣਾ, ਇੱਥੇ ਹੀ ਰਹਿਣਾ, ਹੁਣ ਮੇਰਾ ਦਰ ਘਰ ਇਹੀ ਹੈ, ਮੇਰਾ ਸਹਾਰਾ ਤੁਸੀਂ ਹੋ, ਇੱਥੇ ਹੀ ਰਹਿਣਾ। ਹਾਂ ਮਹਾਰਾਜ ਮੈਂ ਇੱਥੇ ਰਹਿਣਾ, ਖੁਸ਼ੀ ਨਾਲ ਰਹੋ। ਤਿੰਨ ਚਾਰ ਦਿਨ ਤੋਂ ਬਾਅਦ ਭਾਈ ਸਾਹਿਬ ਸਤਿਗੁਰ ਨੂੰ ਕਹਿਣ ਲੱਗੇ ਮਹਾਰਾਜ ਜਦ ਮੈਂ ਇੱਥੇ ਰਹਿਣਾ ਤੇ ਆਪਨੇ ਰੱਖ ਲਿਆ ਤੇ ਕੋਈ ਸੇਵਾ ਬਖਸ਼ ਦਿਓ ਮੈਨੂੰ। ਤੇ ਸਤਿਗੁਰੂ ਕਹਿਣ ਲੱਗੇ ਕੀ ਕਰ ਸਕਦਾ ਤੂੰ, ਤੈਨੂੰ ਕੀ ਆਉਂਦਾ ਪਹਿਲੇ ਦੱਸ। ਮਹਾਰਾਜ ਮੈਂ ਰੋਸ਼ਨ ਦਿਮਾਗ ਹਾਂ, ਮੈਂ ਰੋਸ਼ਨ ਜ਼ਮੀਰ ਹਾਂ, ਮੇਰੀ ਕਲਮ ਚੋਂ ਨਗਮੇ ਨਿਕਲਦੇ ਨੇ, ਮੇਰੇ ਦਿਮਾਗ ਤੋਂ ਰੱਬੀ ਸੰਗੀਤ ਤੇ ਰੱਬੀ ਗੀਤ ਨਿਕਲਦੇ ਨੇ, ਫਿਲਸਫਾ ਨਿਕਲਦਾ ਹੈ, ਗਿਆਨ ਨਿਕਲਦਾ ਹੈ, ਵਿਚਾਰ ਨਿਕਲਦੇ ਨੇ, ਮੈਂ ਚਿੰਤਕ ਹਾਂ, ਮੈਂ ਅਜ਼ੀਮ ਸ਼ਾਇਰ ਹਾਂ, ਮੈਂ ਕਲਮ ਦਾ ਧਨੀ ਹਾਂ, ਦਿਮਾਗ ਦਾ ਧਨੀ ਹਾਂ, ਜ਼ਬਾਨ ਦਾ ਧਨੀ ਹਾਂ, ਰੋਸ਼ਨ ਜ਼ਮੀਰ ਹਾਂ, ਐਸਾ ਮੈਨੂੰ ਸਾਰੇ ਕਹਿੰਦੇ ਨੇ। ਸਤਿਗੁਰ ਕਹਿਣ ਲੱਗੇ ਤੂੰ ਰੋਸ਼ਨ ਜ਼ਮੀਰ ਹੈ, ਹਾਂ ਰੋਸ਼ਨ ਜ਼ਮੀਰ ਹਾਂ, ਦਿਮਾਗ ਦਾ ਧਨੀ ਹੈ, ਧਨੀ ਹਾਂ, ਇੱਥੇ ਰਹਿਣਾ ਵੀ ਹੈ, ਹਾਂ ਮਹਾਰਾਜ ਰਹਿਣਾ ਵੀ ਹੈ, ਤੇ ਸੇਵਾ ਵੀ ਕਰਨੀ ਹੈ, ਹਾਂ ਮਹਾਰਾਜ ਸੇਵਾ ਵੀ ਕਰਨੀ ਹੈ। ਅੱਛਾ ਤੂੰ ਬਸ ਲੰਗਰ ਦੇ ਭਾਂਡੇ ਹੀ ਮਾਂਜਿਆ ਕਰ, ਬਾਕੀ ਛੱਡ। ਕਹਿੰਦੇ ਦਿਲ ਨੰਦ ਲਾਲ ਦਾ ਬੜਾ ਟੁੱਟਿਆ, ਹੱਦ ਹੋ ਗਈ, ਮੈਂ ਦੱਸ ਵੀ ਦਿੱਤਾ ਸ਼ਾਇਰ ਹਾਂ, ਅਤਾਲੀਕ ਹਾਂ, ਰੋਸ਼ਨ ਜ਼ਮੀਰ ਹਾਂ, ਰੋਸ਼ਨ ਦਿਮਾਗ ਹਾਂ, ਕੋਈ ਲਿਖਣ ਪੜ੍ਹਨ ਦੀ ਸੇਵਾ ਦਿੰਦੇ, ਪੜ੍ਹਾਉਣ ਦੀ ਸੇਵਾ ਦਿੰਦੇ, ਲੰਗਰ ਦੇ ਭਾਂਡੇ ਮਾਂਜੋ, ਕਦੀ ਮਾਂਜੇ ਨਹੀਂ ਸਨ, ਦੀਵਾਨ ਦੇ ਲੜਕੇ ਸਨ, ਤੇ ਆਪ ਦੀਵਾਨਗੀ ਵੀ ਕਰਦੇ ਰਹੇ, ਫਿਰ ਅਤਾਲੇਖ ਬਣੇ, ਹਮੇਸ਼ਾ ਉੱਚੇ ਉੱਚੇ ਰੁਤਬਿਆਂ ਤੇ ਪਿਤਾ ਰਿਹਾ ਤੇ ਆਪ ਰਹੇ, ਕਦੀ ਮਾਂਜੇ ਨਹੀਂ ਸਨ। ਪਰ ਸਤਿਗੁਰ ਨੇ ਕਿਹਾ ਜੇ ਇੱਥੇ ਰਹਿਣਾ ਹੀ ਤਾਂ ਫਿਰ ਭਾਂਡੇ ਹੀ ਮਾਂਜਿਆ ਕਰ। ਰੋਜ਼ ਰੋਜ਼ ਲੰਗਰ ਦੇ ਭਾਂਡੇ ਮਾਂਜਦਿਆਂ ਹੋਰ ਰੰਗਰਤੜਿਆਂ ਦੀ ਮਹਿਫਿਲ ਵਿੱਚ ਰਹਿੰਦਿਆਂ ਹੋਇਆਂ, ਰੰਗੇ ਹੋਏ ਮਨੁੱਖਾਂ ਦੀ ਮਹਿਫਿਲ ਵਿੱਚ ਰਹਿੰਦਿਆਂ ਹੋਇਆਂ, ਮਨ ਦੀ ਕਾਲਕ ਹੰਕਾਰ ਮਿਟਦਾ ਗਿਆ, ਮਿਟਦਾ ਗਿਆ, ਮਿਟਦਾ ਗਿਆ। ਸਹੀ ਮੈਨੇ ਚ ਭਾਂਡੇ ਮਾਂਜਣਾ ਮਨ ਮਾਂਜਣਾ ਹੋ ਗਿਆ, ਸ਼ਰਧਾ ਨਾਲ ਕਰੇ ਮਨੁੱਖ ਐਸਾ ਹੋ ਜਾਂਦਾ। ਫਿਰ ਮਾਹੌਲ ਐਸਾ ਸੀ ਰੰਗਰਤੜਿਆਂ ਦੀ ਮਹਿਫਿਲ, ਅਭਿਆਸੀਆਂ ਦੀ ਮਹਿਫਿਲ, ਸ਼ਰੀਕਾਂ ਨੂੰ ਕਿਧਰੇ ਪਤਾ ਚੱਲ ਗਿਆ, ਸਹੁਰਾ ਪਰਿਵਾਰ ਦੁਖੀ ਹੋ ਕੇ ਮੁਲਤਾਨ ਤੋਂ ਆਨੰਦਪੁਰ ਸਾਹਿਬ ਪਹੁੰਚਿਆ ਵੀ ਹੱਦ ਹੋ ਗਈ, ਗੁਰੂ ਗੋਬਿੰਦ ਸਿੰਘ ਨੇ ਕਦਰ ਹੀ ਨਹੀਂ ਕੀਤੀ। ਇੰਨਾ ਰੋਸ਼ਨ ਦਿਮਾਗ ਬੰਦਾ, ਇੰਨਾ ਪੜ੍ਹਾ ਲਿਖਾ ਬੰਦਾ, ਨਵਾਬ ਤੇ ਸ਼ਹਿਨਸ਼ਾਹ ਜਿਹਨੂੰ ਦੀਵਾਨਗੀ ਬਖਸ਼ਦੇ ਰਹੇ ਨੇ, ਸਤਿਗੁਰ ਨੇ ਕਦਰ ਨਹੀਂ ਕੀਤੀ। ਸ਼ਰੀਕ ਜਦ ਪਹੁੰਚੇ ਤੇ ਨੰਦ ਲਾਲ ਨੂੰ ਸਮਝਾਉਂਦੇ ਨੇ, ਔਰ ਰੱਬ ਦੀ ਨੇਤ ਕੋਈ ਰੱਬ ਨਹੀਂ ਕ੍ਰਿਸ਼ਮੇ ਕਰਨੇ ਹੁੰਦੇ ਨੇ, ਜਦ ਸ਼ਰੀਕ ਪਹੁੰਚੇ ਸਨ ਉਦੋਂ ਵੀ ਨੰਦ ਲਾਲ ਭਾਂਡੇ ਹੀ ਮਾਂਜਦੇ ਪਏ ਸਨ। ਕਾਲੇ ਹੱਥ ਭਿੱਜੇ ਹੋਏ ਕੱਪੜੇ ਦੇਖ ਕੇ ਸ਼ਰੀਕਾਂ ਨੇ ਸਮਝਾਇਆ, ਕੋਈ ਗੱਲ ਨਹੀਂ, ਕੋਈ ਖਤਰਾ ਨਹੀਂ, ਹੁਣ ਤੁਸੀਂ ਸਾਡੇ ਨਾਲ ਮੁਲਤਾਨ ਚਲੋ, ਗੁਰੂ ਗੋਬਿੰਦ ਸਿੰਘ ਨੇ ਤੁਹਾਡੀ ਕਦਰ ਨਹੀਂ ਕੀਤੀ, ਭਾਂਡੇ ਮਾਂਜਣ ਤੇ ਰੱਖੇ। ਲੰਬੀ ਚੌੜੀ ਜਦ ਨੱਸੀ ਤਾਂ ਕਰਨ ਲੱਗ ਪਏ ਨੇ, ਤਾਂ ਹੁਣ ਨੰਦ ਲਾਲ ਦੇ ਬੋਲ ਸੁਣਨਾ, ਨੰਦ ਲਾਲ ਆਪਣੇ ਸ਼ਰੀਕਾਂ ਨੂੰ ਕੀ ਕਹਿੰਦੇ ਨੇ। ਨਸੀਹਾ ਤਾਂ ਚੰਦ ਗੋਹੀ, ਨਸੀਹਤ ਕਰਨ ਵਾਲਿਓ ਨਸੀਹਤ ਨਾ ਕਰੋ, ਉਪਦੇਸ਼ ਦੇਣ ਵਾਲਿਓ ਮੈਨੂੰ ਉਪਦੇਸ਼ ਨਾ ਦਿਓ। ਨਸੀਹਾ ਤਾਂ ਚੰਦ ਗੋਹੀ, ਕਹਿੰਦੇ ਨੇ ਸ਼ਰੀਕ ਸਮਝਾ ਰਹੇ ਸਨ, ਨੰਦ ਲਾਲ ਜਵਾਬ ਪੈ ਦਿੰਦੇ ਸਨ, ਪਰ ਇੱਕ ਪਾਸੇ ਖੜੇ ਹੋ ਕੇ ਸਾਰੀ ਗੁਫ਼ਤਗੂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸੁਣ ਲਈ। ਸੁਣੇ ਪਹੁੰਚ ਗਏ ਤੇ ਹੁਣ ਸ਼ਰੀਕਾਂ ਦੇ ਸਾਹਮਣੇ ਜੋ ਸਤਿਗੁਰ ਕਹਿੰਦੇ ਨੇ ਨੰਦ ਲਾਲ ਨੂੰ, ਅਸੀਂ ਤੈਨੂੰ ਕੋਈ ਚੰਗੀ ਸੇਵਾ ਨਹੀਂ ਦੇ ਸਕੇ, ਤੂੰ ਕਲਮ ਦਾ ਧਨੀ, ਦਿਮਾਗ ਦਾ ਧਨੀ, ਰੋਸ਼ਨ ਜ਼ਮੀਰ, ਅਸੀਂ ਤੈਨੂੰ ਕੁਛ ਨਹੀਂ ਦੇ ਸਕੇ, ਤੈਨੂੰ ਤੇ ਬਹੁਤ ਕੁਛ ਦੇਣਾ ਚਾਹੀਦਾ ਸੀ। ਸ਼ਰੀਕਾਂ ਦੇ ਸਾਹਮਣੇ ਸਤਿਗੁਰ ਇੰਜ ਕਹਿੰਦੇ ਨੇ, ਅਸੀਂ ਤੈਨੂੰ ਕੁਛ ਨਹੀਂ ਦੇ ਸਕੇ। ਤੇ ਹੁਣ ਨੰਦ ਲਾਲ ਜੋ ਕੁਛ ਕਹਿੰਦੇ ਨੇ ਇਹ ਸੁਣ ਲੈਣਾ ਮੈਂ, ਆਖਰੀ ਪੰਕਤੀਆਂ ਛੇਤੀ ਛੇਤੀ ਸਮਾਪਤ ਕਰਨਾ ਸਮਾਂ ਹੋ ਗਿਆ। ਨੰਦ ਲਾਲ ਜੋ ਹੱਥ ਜੋੜ ਕੇ ਬੇਨਤੀ ਕਰਦੇ ਨੇ, ਇਹ ਕੀਮਤੀ ਪੰਕਤੀਆਂ ਨੇ, ਬੜੀ ਕੀਮਤੀ ਪੰਕਤੀਆਂ ਨੇ ਦੀਵਾਨੇ ਗੋਇਆ ਦੀਆਂ। ਗਦਾਏ ਕੂਏ ਤੁਰਾ ਮੇਲੇ ਬਾਦਸ਼ਾਹੀ ਨੇਸ, ਹਵਾਏ ਸਲਤਨਤੋ ਵਾ ਜ਼ੌਕੇ ਕਜ ਕੋ ਲਾਹੀ ਨੇਸ। ਐ ਮੇਰੇ ਪਾਤਸ਼ਾਹ, ਕੋਈ ਭੁੱਲ ਕੇ ਵੀ ਤੁਹਾਡੀ ਗਲੀ ਚੋਂ ਲੰਘ ਜਾਏ ਨਾ, ਉਹ ਦੋ ਜਹਾਨਾਂ ਦੀ ਬਾਦਸ਼ਾਹਤ ਨੂੰ ਠੁਕਰਾ ਦਿੰਦਾ, ਤੇ ਜਿਹੜਾ ਲੰਘ ਜਾਏ ਉਹ ਇਤਨਾ ਮਾਲਾ ਮਾਲ ਹੋ ਜਾਂਦਾ ਹੈ, ਮੈਂ ਤੇ ਬੂਆ ਮਲ ਕੇ ਬੈਠਾ ਹੋਇਆ, ਮੈਂ ਤੇ ਦਰ ਤੇ ਬੈਠਾ ਹੋਇਆ, ਮੈਨੂੰ ਕਿਹੜੀ ਚੀਜ਼ ਦੀ ਕਮੀ। ਜਿਹੜਾ ਲੰਘ ਜਾਏ ਤੇ ਮਾਲਾ ਮਾਲ ਹੋ ਜਾਂਦਾ ਹੈ, ਤੇ ਜਿਹੜਾ ਹਰ ਵਕਤ ਕਦਮਾਂ ਦੇ ਚੜਿੰਦਾ ਪਿਆ ਉਹਦੇ ਕੋਲ ਕਿਹੜੀ ਚੀਜ਼ ਦੀ ਕਮੀ। ਗਦਾਏ ਕੂਏ ਤੋਰਾ, ਤੇਰੀ ਗਲੀ ਦਾ ਜਿਹੜਾ ਮੰਗਤਾ ਹੈ ਉਹ ਵੀ ਬਾਦਸ਼ਾਹ ਬਣ ਜਾਂਦਾ, ਤੇਰੀ ਜੀ ਗਲੀ ਦਾ ਜਿਹੜਾ ਭਿਖਾਰੀ ਹੈ ਉਹ ਵੀ ਸ਼ਹਿਨਸ਼ਾਹਾਂ ਦਾ ਸ਼ਹਿਨਸ਼ਾਹ ਬਣ ਜਾਂਦਾ। ਗਦਾ ਹੈ, ਗਦਾ ਕਹਿੰਦੇ ਨੇ ਭਿਖਾਰੀ ਨੂੰ, ਕੂਏ ਕਹਿੰਦੇ ਨੇ ਗਲੀ ਨੂੰ। ਗਦਾਏ ਕੂਏ ਤੋਰਾ ਮੇਲੇ ਬਾਦਸ਼ਾਹੀ ਨੇਸ, ਹਵਾਏ ਸਲਤਨਤੋ ਵਾ ਜ਼ੌਕੇ ਕਜ ਕੋ ਲਾਹੀ ਨੇਸ। ਇਹ ਮੇਰੇ ਪਾਤਸ਼ਾਹ, ਭੁੱਲ ਕੇ ਕੋਈ ਮੰਗਤਾ ਤੁਹਾਡੀ ਗਲੀ ਚੋਂ ਲੰਘ ਜਾਵੇ, ਦੋ ਜਹਾਨਾਂ ਦੀ ਬਾਹਤ ਸ਼ਾਹਤ ਨੂੰ ਠੁਕਰਾ ਦਿੰਦਾ, ਇਤਨਾ ਮਾਲਾ ਮਾਲ ਹੋ ਜਾਂਦਾ ਹੈ, ਤੇ ਮਹਾਰਾਜ ਫਿਰ ਮੈਨੂੰ ਕੀ ਕਵੀ, ਮੈਂ ਤੇ ਦਰ ਮਲ ਕੇ ਬੈਠਾ ਹੋਇਆ, ਮੈਂ ਤੇ ਇਸ ਜਗ੍ਹਾ ਬੈਠਾ ਹੋਇਆ। ਕਹਿੰਦੇ ਨੇ ਕ੍ਰਿਤ ਕੋਲ ਕੀ ਮੰਗਣਾ, ਕਰਤੇ ਕੋਲ ਮੰਗਣਾ। ਕ੍ਰਿਤ ਕੋਲ ਮੰਗਤਾ ਜਨਮ ਤੋਂ ਲੈ ਕੇ ਮਰਨ ਤੱਕ ਮੰਗਤਾ ਹੀ ਬਣਿਆ ਰਹੇਗਾ, ਕਰਤੇ ਕੋਲ ਮੰਗਦਾ ਹੈ ਬਾਦਸ਼ਾਹਾਂ ਦਾ ਬਾਦਸ਼ਾਹ ਬਣ ਜਾਏਗਾ, ਸ਼ਹਿਨਸ਼ਾਹਾਂ ਦਾ ਸ਼ਹਿਨਸ਼ਾਹ ਹੋ ਜਾਏਗਾ। ਹੁਣ ਕਿਤਨਾ ਹੀ ਜਗਤ ਨੂੰ ਸਮਝਾਓ, ਇਹ ਗੁਰੂ ਕੋਲ ਨਹੀਂ ਮੰਗਦੇ, ਬੰਦਿਆਂ ਕੋਲ ਹੀ ਮੰਗਦੇ, ਇਹ ਪਰਮਾਤਮਾ ਅੱਗੋਂ ਪ੍ਰਾਰਥਨਾ ਨਹੀਂ ਕਰਦੇ, ਆਪਣੇ ਦੁੱਖਾਂ ਦੇ ਨਿਵਿਰਤੀ ਦੀ ਇੱਧਰ ਉੱਧਰ ਰੋਲਾ ਪਾਉਂਦੇ ਨੇ, ਔਰ ਜਿਹੜੇ ਆਪ ਦੁਖੀ ਹੁੰਦੇ ਨੇ ਉਹਨਾਂ ਦੇ ਅੱਗੋਂ ਜੋ ਹੈ ਫਰਿਆਦਾਂ ਕਰਦੇ ਨੇ, ਜੋਦੜੀਆਂ ਕਰਦੇ ਨੇ। ਸਤਿਗੁਰਦੇਵ ਜੀ ਮਹਾਰਾਜ ਇੱਥੇ ਫਰਮਾਨ ਪਏ ਕਰਦੇ ਨੇ, ਇਹ ਪ੍ਰਭੂ ਤੇਰੇ ਕੋਲ ਜੇ ਮੰਗੀ ਹੈ ਤੇਰੀ ਦਾਤ ਦੇ ਨਾਲ ਹੀ ਰਜੇਵਾ, ਉਂਝ ਰਜੇਵਾ ਨਹੀਂ ਹੈ। ਹਾਂਜੀ,
1: ਆਣਦ ਭਇਆ ਸੁਖ ਸਹਿਜ ਸਮਾਣੇ, ਸਤਿਗੁਰ ਮੇਲ ਮਿਲਾਈ।
0: ਇਹ ਪ੍ਰਭੂ ਤੇਰੀ ਦਾਤ ਰਜਾ ਦਿੰਦੀ ਏ, ਮਹਾਨ ਬਣਾ ਦਿੰਦੀ ਏ, ਸ਼ਹਿਨਸ਼ਾਹਾਂ ਦਾ ਸ਼ਹਿਨਸ਼ਾਹ ਬਣਾ ਦਿੰਦੀ ਏ, ਤੋ ਆਨੰਦ ਦੀ ਪ੍ਰਾਪਤੀ ਹੋ ਜਾਂਦੀ ਏ, ਨੌਨਿਤ ਨਾਮ ਦੀ ਪ੍ਰਾਪਤੀ ਹੋ ਜਾਂਦੀ ਏ, ਖੇੜਾ ਤੇ ਖੁਸ਼ੀ ਮੁਯੱਸਰ ਹੋ ਜਾਂਦੀ ਏ, ਲੋਭ ਅੰਦਰ ਦਾ ਸ਼ਾਂਤ ਹੋ ਜਾਂਦਾ, ਮਿਟ ਜਾਂਦਾ। ਹਾਂਜੀ,
1: ਮਨ ਨਾਮ ਜਾਪ ਨਾਮ ਆਰਾਧ ਅਣ ਦਿਨ ਨਾਮ ਵਖਾਣੀ।
0: ਹੇ ਮਨ, ਤਾਂ ਤੇ ਤੂੰ ਅਣ ਦਿਨ ਨਾਮ ਜਪ, ਨਾਮ ਦੇ ਜੋ ਹੈ ਧਿਆਨ ਜੋੜ, ਦਿਨ ਰਾਤ ਨਾਮ ਹੀ ਜਪ, ਨਾਮ ਹੀ ਜਪ, ਨਾ ਮੰਗ ਮਨੁੱਖ ਕੋਲ। ਹਾਂਜੀ,
1: ਉਪਦੇਸ਼ ਸੁਣ ਸਾਧ ਸੰਤਨ ਕਾ ਸਭ ਚੁੱਕੀ ਕਾਣ ਜਮਾਣੀ।
0: ਸੰਤ ਜਨਾਂ ਦਾ ਉਪਦੇਸ਼ ਸੁਣ, ਗੁਰੂ ਪੀਰ ਪੈਗੰਬਰਾਂ ਦੀ ਬਾਣੀ ਸੁਣ, ਤਾਂ ਕਿ ਜਮਾਂ ਦੀ ਮੁਥਾਜੀ, ਲੋਕਾਂ ਦੀ ਮੁਥਾਜੀ ਤੇਰੀ ਮਿਟ ਜਾਏ, ਬੰਦਿਆਂ ਕੋਲ ਮੰਗਣਾ ਤੇਰਾ ਮਿਟ ਜਾਏ। ਹਾਂਜੀ,
1: ਜਿਨ ਕਉ ਕਿਰਪਾਲ ਹੋਆ ਪ੍ਰਭ ਮੇਰਾ ਤੇ ਲਾਗੇ ਗੁਰ ਕੀ ਬਾਣੀ।
0: ਜਿਨ੍ਹਾਂ ਦੇ ਉੱਤੇ ਰਹਿਮਤ ਹੋ ਜਾਂਦੀ ਏ, ਕਿਰਪਾ ਹੋ ਜਾਂਦੀ ਏ, ਪੁਰਬਲੇ ਸੰਜੋਗ ਆਉਂਦੇ ਨੇ, ਉਹ ਪ੍ਰਭੂ ਫਿਰ ਤੇਰੀ ਬਾਣੀ ਨਾਲ ਹੀ ਜੁੜਦੇ ਨੇ ਤੇ ਤੇਰੇ ਕੋਲ ਹੀ ਮੰਗਦੇ ਨੇ। ਹਾਂਜੀ,
1: ਕੀਮਤ ਕੌਣ ਕਰੇ ਪ੍ਰਭ ਤੇਰੀ, ਤੂੰ ਸਰਬ ਜੀਆਂ ਦਇਆਲ।
0: ਇਹ ਪ੍ਰਭੂ ਜੋ ਤੇਰੀ ਦਾਤ ਹੈ, ਉਹਦੀ ਕੀ ਕੀਮਤ? ਉਹ ਸੀਮਾ ਦੇ ਚ ਨਹੀਂ ਹੈ, ਤੇਰਾ ਦਿੱਤਾ ਹੋਇਆ ਸੀਮਾ ਦੇ ਚ ਨਹੀਂ ਹੈ, ਅਸੀਮ ਹੈ, ਅਸੀਮ ਹੈ। ਮੈਂ ਐਸਾ ਦੇਖਿਆ, ਅਗਰ ਕੋਈ ਅਨੁਭਵੀ ਕਵੀ ਹੈ ਤਾਂ ਉਹ ਵੀ ਕਹਿ ਦਿੰਦਾ ਹੈ, ਕਵਿਤਾ ਦਾ ਅੰਤ ਨਹੀਂ ਹੈ, ਅਸੀਮ ਹੈ, ਅਸੀਮ ਹੈ। ਸੰਗੀਤ ਦਾ ਅੰਤ ਨਹੀਂ ਹੈ, ਅਸੀਮ ਹੈ, ਅਸੀਮ ਹੈ। ਗਿਆਨ ਦਾ ਅੰਤ ਨਹੀਂ ਹੈ, ਅਸੀਮ ਹੈ, ਅਜ਼ੀਮ ਹੈ। ਤੇ ਹੇ ਪਰਿਪੂਰਨ ਪਰਮਾਤਮਾ, ਪਦਾਰਥਾਂ ਦਾ ਵੀ ਕੋਈ ਅੰਤ ਨਹੀਂ ਹੈ, ਅਸੀਮ ਨੇ, ਅਸੀਮ ਨੇ। ਤੂੰ ਅਸੀਮ ਹੈ, ਤੇਰੀਆਂ ਦਾਤਾਂ ਵੀ ਅਸੀਮ ਨੇ। ਇਹ ਪਰਿਪੂਰਨ ਪਰਮਾਤਮਾ, ਕੌਣ ਕੀਮਤ ਪਾਵੇ, ਕੌਣ ਨਾਪੇ, ਕੌਣ ਤੋਲੇ? ਤੂੰ ਮਨੁੱਖ ਨੂੰ ਮਹਾਨ ਬਣਾ ਦਿੰਦਾ, ਕਿਉਂਕਿ ਤੇਰੀ ਦਾਤਾਂ ਅਸੀਮ ਨੇ, ਜਿਨ੍ਹਾਂ ਦਾ ਕੋਈ ਮੁੱਲ ਨਹੀਂ, ਕੋਈ ਕੀਮਤ ਨਹੀਂ।
1: ਸਭ ਕੁਛ ਕੀਤਾ ਤੇਰਾ ਵਰਤਾ, ਕਿਆ ਹਮ ਬਾਲ ਗੋਪਾਲਾ।
0: ਇਹ ਪਰਿਪੂਰਨ ਪਰਮਾਤਮਾ, ਸਭ ਕੁਝ ਤੇਰੀ ਕ੍ਰਿਤ ਹੈ, ਅਸੀਂ ਤੇ ਤੇਰੇ ਬੱਚੇ ਹਾਂ, ਤੂੰ ਸਾਡਾ ਪਾਲਣਹਾਰਾ ਹੈ, ਪਿਤਾ ਦੀ ਤਰ੍ਹਾਂ ਹੈ, ਅਸੀਂ ਤੇਰੇ ਬਾਰਕ ਹਾਂ। ਹਾਂਜੀ,
1: ਰਾਖ ਲਿਹੋ ਨਾਨਕ ਜਨ ਤੁਮਰਾ, ਜਿਉ ਪਿਤਾ ਪੂਤ ਕਿਰਪਾਲਾ।
0: ਲੱਖ ਗਲਤੀਆਂ ਕਰਦਾ ਹੈ ਬੱਚਾ, ਪਿਓ ਫਿਰ ਵੀ ਕਠੋਰ ਨਹੀਂ ਆਉਂਦਾ, ਦਇਆ ਦੇ ਘਰ ਵਿੱਚ ਆ ਕੇ ਬੱਚੇ ਨੂੰ ਗਲ ਨਾਲ ਲਾਉਂਦਾ, ਸਾਰੀਆਂ ਦਾਤਾਂ ਜੋ ਹੈ ਦੇਣਾ। ਇਹ ਪ੍ਰਭੂ ਤੇਰੇ ਬੱਚਿਆਂ, ਸਦੀਵੀ ਗੱਲ ਨਾਲ ਰਾਈ ਰੱਖ, ਇਸ ਤਰ੍ਹਾਂ ਸਾਡੀ ਪਾਲਣਾ ਕਰ, ਜਿਵੇਂ ਸਰੀਰਕ ਪਿਤਾ ਆਪਣੇ ਬੱਚੇ ਦੀ ਦੇਖ ਰੇਖ ਕਰਦਾ ਹੈ। ਇਹ ਪ੍ਰਭੂ, ਹਰ ਵਕਤ ਆਪਣੇ ਚਰਨਾਂ ਨਾਲ ਜੋੜੀ ਰੱਖ, ਹਰ ਵਕਤ ਆਪਣਾ ਪਿਆਰ ਬਖਸ਼ੀ ਰੱਖ, ਤਾਂ ਕਿ ਅਸੀਂ ਹਰ ਵਕਤ ਤੇਰੇ ਨਾਲ ਜੁੜੇ ਰਹੀਏ। ਇਤਨੀ ਸੇਵਾ ਪ੍ਰਵਾਨ, ਕਾਫੀ ਸਮਾਂ ਹੋ ਗਿਆ, ਬਾਕੀ ਵਿਚਾਰਾਂ ਕੱਲ੍ਹ। ਦੂਸਰੀ ਬੇਨਤੀ ਹੈ, ਕੱਲ੍ਹ ਦੀ ਕਥਾ ਤੋਂ ਬਾਅਦ ਦੁਪਹਿਰ ਦਾ ਦੀਵਾਨ ਹਮੇਸ਼ਾ ਬਾਬਾ ਦਰਸ਼ਨ ਸਿੰਘ ਜੀ ਦਾ ਡੇਰਾ ਗੰਨੂਪੁਰ ਕਾਲੇ, ਜਿਨ੍ਹਾਂ ਨਾਲ ਦਾਸ ਦਾ ਬੜਾ ਪੁਰਾਣਾ ਪਿਆਰ ਸੀ, 30-35 ਸਾਲ ਤੋਂ ਬੜਾ ਪੁਰਾਣਾ ਪਿਆਰ ਚੱਲਦਾ ਆਇਆ। ਬੜੀਆਂ ਖੇਡਾਂ ਮੈਂ ਉਹਨਾਂ ਦੇ ਨਾਲ ਦੇਖੀਆਂ, ਉਹਨਾਂ ਕੋਲ ਦੇਖੀਆਂ, ਬੜੇ ਅਨੁਭਵ। ਤਾਂ ਹੁਣ ਉਹਨਾਂ ਦੀ ਥਾਂ 'ਤੇ ਬਾਬਾ ਗੁਰਦੇਵ ਸਿੰਘ ਜੀ ਨੇ 2 ਵਜੇ ਤੋਂ ਲੈ ਕੇ 6 ਵਜੇ ਤੱਕ ਦਾ ਦੀਵਾਨ ਕੱਲ੍ਹ ਦਾ ਕੰਨੂਪੁਰ ਕਾਲੇ ਸਜੇਗਾ। ਦਾਸ ਦੇ ਨਾਲ ਜਿਹੜੀ 3-4 ਜਥੇ ਆਏ ਹੋਏ ਨੇ, ਪ੍ਰਚਾਰਕ ਆਏ ਹੋਏ ਨੇ, ਕਵੀ ਸੱਜਣ ਨੇ, ਇਹ ਸਾਰੇ ਉੱਥੇ ਹਾਜ਼ਰੀ ਭਰਨਗੇ। ਅਤੇ ਦਾਸ ਵੀ 4 ਤੋਂ 5 ਉੱਥੇ ਕਥਾ ਜੋ ਹੈ ਕਰੇਗਾ। ਸਾਰੀ ਸੰਗਤਾਂ ਲਈ 2 ਵਜੇ ਤੋਂ ਹੀ ਗੁਰੂ ਕਾ ਲੰਗਰ ਚੱਲਦਾ ਰਹੇਗਾ, 6-7 ਵਜੇ ਤੋਂ। ਤਾਂ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਜਾਣਾ ਹੈ, ਜਿਨ੍ਹਾਂ ਕੋਲ ਸਮਾਂ, ਵੈਸੇ ਕੱਲ੍ਹ ਇਤਵਾਰ ਹੈ, ਅਤੇ ਬਾਬਾ ਜੀ ਦੀ ਤਰਫੋਂ ਗੱਡੀਆਂ ਵੀ ਤੇ ਸਰਾਂ ਦੇ ਬਾਹਰ ਆ ਜਾਣਗੀਆਂ। ਜਿਨ੍ਹਾਂ ਨੇ ਜਾਣਾ ਉਹ ਗੱਡੀਆਂ ਲੈ ਜਾਣਗੀਆਂ ਅਤੇ ਵਾਪਸ ਵੀ ਲਿਆਉਣਗੀਆਂ। ਹੁਣ ਜਿਨ੍ਹਾਂ ਦਾ ਸ਼ੌਕ ਹੋਵੇ ਉਹ 2 ਵਜੇ ਇੱਥੇ ਪਹੁੰਚਣ ਦੀ ਕਿਰਪਾਲਤਾ ਕਰਨ, ਬਾਬਾ ਜੀ ਦੇ ਟਰੱਕ, ਗੱਡੀਆਂ ਅਤੇ ਕਾਰਾਂ, ਬੱਸਾਂ ਆ ਜਾਣਗੀਆਂ, ਉਹ ਸੰਗਤਾਂ ਨੂੰ ਡੇਰੇ ਲੈ ਜਾਣਗੀਆਂ ਅਤੇ ਵਾਪਸ ਲੈ ਆਉਣਗੀਆਂ। ਇਤਨਾ ਪ੍ਰੋਗਰਾਮ ਆਪ ਨੋਟ ਕਰ ਲੈਣਾ, ਭੁੱਲ ਚੁੱਕ ਦੀ ਸ਼ਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੁਹਾਡੀ ਮਹੱਲਾ ਪੰਜਵਾਂ ਮਾਨੁੱਖ ਦਿਨ ਬੂਝੇ ਬਿਰਥਾ ਆਇਆ ਅਨਕ ਸਾਜ ਸਿਗਾਰ ਬਹੁ ਕਰਤਾ ਜਿਉਂ ਮ੍ਰਿਤਕ ਓਢਾਇਆ ਮਾਨੁੱਖ ਬਿਨ ਬੂਝੇ ਬਿਰਥਾ ਆਇਆ ਅਨਕ ਸਾਜ ਸਿਗਾਰ ਬਹੁ ਕਰਤਾ ਜਿਉਂ ਮ੍ਰਿਤਕ ਓਢਾਇਆ ਰਹਾਉ ਤਾਏ ਤਾਏ ਕਿਰਪਨ ਸ਼੍ਰਮ ਕੀਨੋ ਇਕੱਤਰ ਕਰੀ ਹੈ ਮਾਇਆ ਦਾਨ ਪੁੰਨ ਨਹੀਂ ਸੰਤਨ ਸੇਵਾ ਇਤ ਹੀ ਕਾਜ ਨਾ ਆਇਆ ਕਰ ਆਭਰਣ ਸਵਾਰੀ ਸਿਜਾ ਕੰਮ ਨੂੰ ਥਾਟ ਬਣਾਇਆ

सारो दिन से मजूरी करता तो मुसला कराया।

0: पयो अनुग्रह
1: जाकाओ प्रभु को किस हृदय नाम
0: वसाया।
1: सार संगत का पाछा
0: परे
1: जान नानक
0: हर रस पाया।
1: पयो अनुग्रह
0: जाकाओ प्रभु को किस हृदय नाम
1: वसाया।
0: साध संगत का
1: पाछा परे
0: जान नानक हर रस पाया।
1: वाहिगुरु जी का खालसा
2: वाहिगुरु जी की फतेह। गुरु रूप साध सिंह जी सनेमल फतेह कबूल करने वाहिगुरु जी का खालसा वाहिगुरु जी की फतेह। पावन पवित्र वाक राग टोडी धन गुरु अर्जन देव जी महाराज का मूल जिहड़ा इस विशा प्रकरण चल रहा है जीवन के लक्ष्य को समझे बिना जीवन व्यतीत करना व्यर्थ है। फिजूल। जीवन का लक्ष्य की है, क्यों जी रहे हैं, जीवन क्यों है, बगौर मुताला करेंगे। किसी ने जीवन का लक्ष्य खाना पीना ही रखे है, एक साधन से लक्ष्य नहीं से। किसी के जीवन का लक्ष्य परिवार है, धन संपदा है। इस तो अगे अज तक मनुख दियां निगाहां नहीं गई, इत्थे ही रुकियां जाए, इत्थे ही रुकियां। तो साहब कहंदे ने यह लक्ष्य नहीं है, जीवन का यह लक्ष्य नहीं है, जीवन का यह निशाना नहीं है, जीवन का यह घर नहीं है। जिहड़े जिहड़े लक्ष्य बनाए ने यह तो साधन ने, साधन लक्ष्य समझ ले तो कुदरती गल है जब साधन ही लक्ष्य हो गया फिर लक्ष्य तो असल दिख भुल जाएगा, भुल जाएगा। तो लक्ष्य होने आया लक्ष्य भूलिया हुआ, इसे वास्ते अवतारी पुरुष कहते ने याद करो किसनो लक्ष्य नो। लक्ष्य की है परमात्मा, लक्ष्य की है ईश्वर, यह भूलिया हुआ। करीबन करीबन सारी कायनात नो भूलिया हुआ। की होया कोई करोड़ां विच एक अद मनुख नूं लक्ष्य दा पता, लक्ष्य दी समझ है, बाकियां नूं नहीं है। जिस जिस नूं भी लक्ष्य दा बोध नहीं है, महाराज कहिंदे ने उहदा संसार ते आना व्यर्थ है। फिजूल, फिजूल जी रहे है, व्यर्थ जी रहे है। इस तरह इस विचारधारा नूं धन गुरु अर्जन देव जी महाराज आरंभ करते हैं। मैं अर्ज करना सार्थक है उस मनुख का जीवना जिनू लक्ष्य की समझ है कि जीवन लक्ष्य की तरफ जा रहे है। लक्ष्य की कोई समझ ही नहीं है, कि जब समझ ही नहीं है तो फिर जीवन उस पासे नहीं जा सकता। चंगे चंगे जिन्हां नूं असी सतसंगी कहिंदे आ, प्रेमी कहिंदे आ, नितनेमी कहिंदे आ, इन्हां दे वी जीवन दा लक्ष्य परमात्मा नहीं है, नहीं। इन्हां ने वी साधन नूं ही लक्ष्य समझिया होया है। ते किसे हद तक जो लक्ष्य परमात्मा है इन्हूं साधन दी तरह वरतदे ने, ते हे प्रभु तो ऐ करें तो ऐ करें तो ऐ करें, ये नहीं कि हे प्रभु तू मिले। उसका मिल जाना सब कुछ का मिल जाना है, उसकी प्राप्ति सब कुछ की प्राप्ति है। ठीक कहता एक सूफी, सब कुछ खुदा से मांग लिया, खुदा को मांग कर उठते नहीं हैं हाथ मेरे इस दुआ के बाद। कहता है जिस दिन का मैं रब नो मंगया, उन होर कुछ मंगना चंगा ही नहीं लगता। रब को ही मंगया, मैं रब नो ही मंगया और कुछ नहीं मंगया। परमात्मा कोलों की मंगया, परमात्मा कोलों परमात्मा ने ही मंगया। बड़ा सियाणा होवेगा, सूझवान होवेगा, यही सियाणा है। बाकी सब मूल ने जो परमात्मा कोलों होर ते मंग लेंदे ने, पर परमात्मा नु नहीं मंगदे। ते जिहड़े होर मंगदे ने, सब कहिंदे ने मम्मा मांगन हार इयाणा, ये सब इयाणे ने, बच्चे ने, नादान ने, ना समझ ने। मम्मा मांगन हार इयाणा, इयाणे ने खिडौने ही मंगने ने। कई दफा खिडौणिया की ममता करके, खिडौणिया की पकड़ करके मां नूं भी भुल जांदा, प्यो नूं भी भुल जांदा। जरा वड्डा हो गया, खिडौने वड्डे हो गए ने, हुण परिवार करके निरंकार नूं ही भुल गए, हुण पदार्थां करके परमात्मा नूं ही भुल गए। परमात्मा कोल अगर कुछ मंगण वास्ते भी जांदा, किसे मंदिर मस्जिद गुरुद्वारे कोई साधना भी करदा है, जप तप भी करदा है, परमात्मा कोल मंगदा है, परमात्मा नूं छोड़ के सब कुछ मंगदा है, सब कुछ मंगदा है एक परमात्मा नूं छोड़ के। जिहड़ा जिहड़ा मंगदा है और जो कुछ मनुख मंगदा है, वह ते गुरबाणी कहिंदी उह बिना मंगिया ही दे रहा है। अण मंगया दान देवना, कहो नानक सच संभाल दियो। साड़ी मेहनत कोई भी संसारी अजाई नहीं जाती, और जो साड़ी प्रालभ होंगी वो तो मिलता जा रहा है, बिना मंगया ही मिलता जा रहा है। इस वास्ते साहब कहिंदे ने मांगन मांग मंग, मांगन मांग सो एक है मांग, उस एक नो ही मंग छड़ बाके, बस उस एक नो छड़ के ही सब कुछ मंगदे हां। चंगे चंगे सतसंगी नितनेमी प्रेम, महाराज कहने ने मांगन मांग सो एक है मांग, नानक जाते परे परा। सारे धंधिया तो सारे दुखा तो मुक्त हो जाए उस एक नो मंग। सब कुछ खुदा से मांग लिया, खुदा को मांग कर उठते नहीं है हाथ मेरे इस दुआ के बाद। कहिंदा जिस दिन का मैं ये मंगया है, हुण होर कुछ भी मंगना चंगा नहीं लगता। पर परमात्मा लक्ष होवे तां ऐसा होंदा है। सतसंग कीता होया किसदा सफल, जिन्हें जीवन का लक्ष्य परमात्मा नो समझ लिया। सत्संग कीता सफल होया, ते जन्म किसदा सफल होया, जेदा जीवन लक्ष्य तक पहुंच गया। ये दो तरह की सफलता है। पहली सफलता कीर्तन सुनन दी, कथा सुनन दी, जप तप करन दी, दान पुन करन दी, सत्संग दे च जान दी सफलता। किस दिन सफलता? जिस दिन जीवन का लक्ष्य केवल गुरु नूं रख दिता है, परमात्मा तो ही मिल। इते सत्संग का फल मिल गया, समझ मिल गई, पता चल गया। पर संसार से आया ये मिलया हुआ जन्म, ये कदों सफल होवेगा? जब जीवन लक्ष्य तक पहुंच गया। एक समझना है, एक प्राप्त करना है। ਜਿਹਨੂੰ ਜਾਣਨਾ ਹੈ ਉਹਨੂੰ ਪ੍ਰਾਪਤ ਕਰਨਾ ਹੈ, ਜਿਹਨੂੰ ਪ੍ਰਾਪਤ ਕਰਨਾ ਹੈ ਉਹਨੂੰ ਪਹਿਲੇ ਜਾਣਨਾ ਹੈ। ਐਸਾ ਕੁਝ ਖਿਆਲ ਮੇਰੇ ਪਾਤਸ਼ਾਹ ਨੇ ਇਸ ਵਾਕ ਵਿੱਚ ਦਿੱਤਾ ਹੈ। ਉਸ ਪਰਮਾਤਮਾ ਤੋਂ ਬਿਨਾਂ ਜੋ ਜੋ ਵੀ ਮੰਗਣਾ ਹੈ ਤੇ ਕਿਸੇ ਹੋਰ ਚੀਜ਼ ਨੂੰ ਲਕਸ਼ ਰੱਖਣਾ ਹੈ, ਇਸ ਪਾਵਨ ਪਵਿੱਤਰ ਵਾਕ ਵਿੱਚ ਮੇਰੇ ਪਾਤਸ਼ਾਹ ਨੇ ਉਦਾਹਰਣ ਪ੍ਰਮਾਣ ਦ੍ਰਿਸ਼ਟਾਂਤ ਬੜੇ ਸੁੰਦਰ ਦਿੱਤੇ ਨੇ, ਬੜੇ ਪ੍ਰਬਲ ਦਿੱਤੇ ਨੇ। ਇਸ ਵਾਸਤੇ ਉਹ ਸਾਰੇ ਦ੍ਰਿਸ਼ਟਾਂਤ ਵੀ ਆਪ ਜੀ ਦੇ ਸਾਹਮਣੇ ਖੋਲੀਏ, ਲੜੀਵਾਰ ਆਪ ਵਾਕ ਨੂੰ ਸਰਵਣ ਕਰੋ, ਪਿਆਰ ਨਾਲ ਆਖੋ ਸਤਨਾਮ ਸ੍ਰੀ
0: ਮਹਲਾ ਪੰਜਵਾਂ। ਮਨੁੱਖ ਬਿਨ ਬੂਝੇ ਬਿਰਥਾ ਆਇਆ।
2: ਮਨੁੱਖ ਜੀਵਨ ਦੇ ਲਕਸ਼ ਨੂੰ ਸਮਝੇ ਬਿਨਾਂ ਵਿਅਰਥ ਆਇਆ, ਇਹਦਾ ਜਨਮ ਵਿਅਰਥ ਗਿਆ, ਇਹਦਾ ਸੰਸਾਰ ਤੇ ਆਉਣਾ ਵਿਅਰਥ, ਇਹਦਾ ਜੀਵਣਾ ਵਿਅਰਥ। ਜੇ ਲਕਸ਼ ਦਾ ਨਹੀਂ ਪਤਾ, ਜੇ ਲਕਸ਼ ਦੀ ਨਹੀਂ ਸਮਝ। ਹਾਂਜੀ।
0: ਅਨਕੂ ਸਾਜ ਸ਼ਿੰਗਾਰ ਬਹੁ ਕਰਤਾ, ਜੋ ਮ੍ਰਿਤਕ ਉਡਾਇਆ।
2: ਜਿਤਨਾ ਬਾਕੀ ਸਾਜੋ ਸਮਾਨ ਹੈ, ਜੋ ਕੁਛ ਵੀ ਹੈ, ਤੇ ਜਿਤਨਾ ਆਪਣਾ ਤਨ ਸਵਾਰਦਾ ਹੈ, ਮਹਾਰਾਜ ਕਹਿੰਦੇ ਨੇ ਸਭ ਕੁਛ ਮੁਰਦੇ ਦਾ ਸ਼ਿੰਗਾਰ ਹੈ, ਹੋਰ ਕੁਛ ਵੀ ਨਹੀਂ, ਮੁਰਦੇ ਦਾ ਸ਼ਿੰਗਾਰ। ਸ਼ਾਇਦ ਆਪ ਨੂੰ ਪਤਾ ਹੋਵੇ ਯੂਰਪ ਦੇ ਦੇਸ਼ਾਂ ਵਿੱਚ ਤੇ ਕੁਛ ਏਸ਼ੀਆ ਦੇ ਦੇਸ਼ਾਂ ਵਿੱਚ ਇੱਕ ਬਹੁਤ ਵੱਡਾ ਧੰਦਾ ਹੈ ਮੁਰਦਿਆਂ ਨੂੰ ਸ਼ਿੰਗਾਰਨਾ, ਬੜਾ ਵੱਡਾ ਧੰਦਾ ਹੈ। ਕਿਉਂ? ਚਾਈਨੀਜ਼ ਲੋਕ, ਕੋਰੀਆ, ਥਾਈਲੈਂਡ ਦੇ ਲੋਕ ਮੁਰਦੇ ਨੂੰ 10-15 ਦਿਨ 20 ਦਿਨ ਘਰ ਵਿੱਚ ਰੱਖਦੇ ਨੇ, ਉਸ ਨੂੰ ਬਹੁਤ ਚੰਗਾ ਸਮਝਿਆ ਜਾਂਦਾ ਜਿਹੜਾ ਜਿਤਨੇ ਜ਼ਿਆਦਾ ਦਿਨ ਤੱਕ ਮੁਰਦੇ ਨੂੰ ਘਰ ਵਿੱਚ ਰੱਖੇ। ਸਭ ਤੋਂ ਵੱਡਾ ਖਰਚਾ ਵੀ ਮਰਨ 'ਤੇ ਹੈ। ਯੂਰਪ ਦੇ ਦੇਸ਼ਾਂ ਦੇ ਅੰਤਮ ਸੰਸਕਾਰ ਦੀ ਬਕਾਇਦਾ ਡੇਟ ਗੌਰਮੈਂਟ ਵੱਲੋਂ ਮਿਲਦੀ ਹੈ, ਹੋਸਪਿਟਲ ਤੋਂ ਮਿਲਦੀ ਹੈ। 5 ਦਿਨ ਬਾਅਦ, 10 ਦਿਨ ਬਾਅਦ, ਮਹੀਨੇ ਬਾਅਦ, ਇਤਨੇ ਦਿਨ ਤੱਕ ਉਹ ਮੁਰਦਾ ਘਰ ਵਿੱਚ ਰਹਿੰਦਾ। ਅੰਤਿਮ ਸੰਸਕਾਰ ਵਾਲੇ ਦਿਨ ਘਰ ਵਿੱਚ ਲਿਆਇਆ ਜਾਂਦਾ, ਸਾਰੇ ਦਰਸ਼ਨ ਕਰਦੇ ਨੇ, ਫਿਰ ਲੈ ਜਾਂਦੇ। ਥਾਈਲੈਂਡ ਵਿੱਚ ਇੱਕ ਦੋ ਸਮਾਗਮ ਮੈਨੂੰ ਦੇਖਣ ਨੂੰ ਮਿਲੇ, ਕਿਉਂਕਿ ਇੱਕ ਪਤਵੰਤਾ ਸਿੰਘ ਉਹਨਾਂ ਦਾ ਦੋਸਤ ਚਲਾਣਾ ਕਰ ਗਿਆ ਸੀ ਤੇ ਮੈਂ ਉਹਨੂੰ ਕਿਹਾ, ਮੈਂ ਕਿ ਥਾਈਲੈਂਡ ਵਾਸੀਆਂ ਦੀ ਮੈਂ ਅੰਤਿਮ ਕਿਰਿਆ ਦੇਖਣੀ ਹੈ, ਇਹ ਕੀ ਕਰਦੇ ਨੇ, ਇਹ ਲੋਕ ਕੀ ਕਰਦੇ ਨੇ। ਮੈਨੂੰ ਕਹਿਣ ਲੱਗੇ, ਮਸਕੀਨ ਜੀ, ਅੱਜ ਅੰਤਿਮ ਕਿਰਿਆ ਨਹੀਂ ਆਉਣੀ, ਉੱਥੇ ਵੀ 25 ਦਿਨ ਮੁਰਦਾ ਘਰ ਵਿੱਚ ਰਹੇਗਾ ਤੇ 20-25 ਦਿਨ ਘਰ ਵਿੱਚ ਬੈਠਕ ਚੱਲਦੀ ਹੈ, ਸਵੇਰੇ ਤੇ ਸ਼ਾਮ ਬਰਾਦਰੀ ਦੇ ਬੰਦੇ ਆਉਂਦੇ ਨੇ। ਫਿਰ 20-25 ਦਿਨ ਉਹਨਾਂ ਨੂੰ ਸਵੇਰੇ ਸ਼ਾਮ ਅੱਛੇ ਤੋਂ ਅੱਛਾ ਪਕਵਾਨ ਖਿਲਾਇਆ ਜਾਂਦਾ ਜੋ ਵਿਆਹ ਸ਼ਾਦੀਆਂ 'ਚ ਵੀ ਨਹੀਂ ਆਉਂਦਾ। ਇਸ ਵਾਸਤੇ ਮਰਨ 'ਤੇ ਖਰਚ ਜ਼ਿਆਦਾ। ਔਰ ਉਹਨਾਂ ਦੇ ਪੁਰੋਹਿਤ ਪੰਡਿਤ ਕੁਛ ਪੜ੍ਹਦੇ ਰਹਿੰਦੇ ਨੇ, ਕੁਛ ਗਾਉਂਦੇ ਰਹਿੰਦੇ ਨੇ, ਲੋਕ ਆਉਂਦੇ ਨੇ, ਘੰਟਾ ਅੱਧਾ ਘੰਟਾ ਬੈਠਦੇ ਨੇ, ਚਲੇ ਜਾਂਦੇ ਨੇ, ਖਾਂਦੇ ਨੇ, ਪੀਂਦੇ ਨੇ, ਚਲੇ ਜਾਂਦੇ। ਮੈਂ ਕਿਹਾ ਮੈਂ ਇਹ ਦੇਖਣਾ, ਜਿੱਥੇ ਗਏ ਉਹ ਕਮ ਸੇ ਕਮ 11 ਦਿਨ ਹੋ ਗਏ ਸਨ ਘਰ ਵਿੱਚ ਮੁਰਦੇ ਨੂੰ ਰੱਖਿਆ, ਪਰ ਜਦ ਮੈਂ ਦੇਖਿਆ ਤੇ ਦੰਗ ਰਹਿ ਗਿਆ, ਇੰਝ ਲੱਗਦਾ ਸੀ ਜਿਵੇਂ ਸੁੱਤਾ ਪਿਆ, ਨਾ ਕੋਈ ਚਿਹਰਾ ਕੁਮਲਾਇਆ ਹੋਇਆ, ਨਾ ਕੋਈ ਹੱਥ ਪੈਰ ਕੁਮਲਾਏ ਹੋਏ। ਮੈਂ ਕਿਹਾ ਹੱਦ ਹੋ ਗਈ, 11 ਦਿਨ ਹੋ ਗਏ ਨੇ ਗੁਜ਼ਰਿਆ, ਇਹ ਤਾਂ ਇੰਝ ਲੱਗਦਾ ਜਿਵੇਂ ਸੁੱਤਾ ਪਿਆ। ਇੱਕ ਅੱਜ ਕੱਲ੍ਹ ਧੰਦਾ ਹੈ, ਐਸੇ ਕੈਮੀਕਲਸ ਮੁਰਦੇ ਦੇ ਅੰਦਰ ਪਾ ਦਿੱਤੇ ਜਾਂਦੇ ਨੇ ਇਸ ਢੰਗ ਦਾ ਸੰਵਾਰ ਦਿੱਤਾ ਜਾਂਦਾ ਹੈ, ਸ਼ਿੰਗਾਰ ਦਿੱਤਾ ਜਾਂਦਾ ਹੈ, ਇੰਝ ਲੱਗਦਾ ਜਿਵੇਂ ਸੁੱਤਾ ਹੋਵੇ। ਇਹ ਘਟਨਾ ਵੀ ਯਾਦ ਆ ਗਈ ਹੈ, ਕਹਿ ਗਿਆ ਸਿੰਘ ਸਾਹਿਬ ਗਿਆਨੀ ਚੇਤ ਸਿੰਘ ਹੁਣ ਤੇ ਨਹੀਂ ਰਹੇ, ਹੈਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਇਹਨਾਂ ਦੇ ਰਿਸ਼ਤੇਦਾਰ ਕੋਈ ਬੇਗੋਵਾਲ ਨੇ ਰਹਿੰਦੇ ਸਨ। ਉਹ ਨੌਜਵਾਨ ਕਿਧਰੇ ਜਰਮਨੀ ਕੰਮ ਕਰਦਾ ਸੀ, ਹਾਦਸੇ ਚਲਾਣਾ ਕਰ ਗਿਆ ਤੇ ਤਿੰਨ ਮਹੀਨਿਆਂ ਬਾਅਦ ਲਾਸ਼ ਆਈ ਇੱਥੇ। ਉਹਨਾਂ ਦੇ ਨਜਦਾਸ ਇੱਥੇ ਕਥਾ ਕਰ ਰਿਹਾ ਸੀ ਤੇ ਮੈਨੂੰ ਬਜ਼ੁਰਗਵਾਰ ਸਿੰਘ ਸਾਹਿਬ ਕਹਿਣ ਲੱਗੇ ਚੱਲਣਾ। ਮੈਂ ਕਿਹਾ ਠੀਕ ਹੈ ਚੱਲਦੇ ਹਾਂ। ਪਰ ਜਦ ਮੈਂ ਉਹਨਾਂ ਕੋਲ ਸੁਣਿਆ ਤਿੰਨ ਮਹੀਨਿਆਂ ਬਾਅਦ ਲਾਸ਼ ਆਈ ਹੈ ਤੇ ਮੈਂ ਕਿਹਾ ਰਿਹਾ ਕੀ ਆਉਣਾ, ਤਿੰਨ ਮਹੀਨਿਆਂ ਬਾਅਦ ਲਾਸ਼ ਆਈ ਹੈ। ਬੇਗੋਵਾਲ ਗਏ ਪਹੁੰਚੇ, ਜਿਸ ਬਕਸੇ 'ਚ ਲੱਕੜ ਦੇ ਬਕਸੇ 'ਚ ਉਹ ਲਾਸ਼ ਆਈ, ਸਾਰਿਆਂ ਦੇ ਸਾਹਮਣੇ ਜਦ ਇਕੱਠ ਹੋਇਆ ਖੋਲੀ ਗਈ, ਮੈਂ ਵੀ ਉੱਥੇ ਮੌਜੂਦ ਤੇ ਮੈਂ ਕਿਹਾ ਹੱਡੀਆਂ ਦੇ ਹੀ ਦਰਸ਼ਨ ਹੋਣਗੇ, ਹੋਰ ਕੀ ਹੋਵੇਗਾ, ਸੜਿਆ ਹੋਇਆ ਮਾਸ ਹੋਵੇਗਾ, ਹੋਰ ਕੀ ਹੋਵੇਗਾ, ਗਲੀਆਂ ਹੋਈਆਂ ਆਂਦਰਾਂ ਹੋਣਗੀਆਂ, ਹੋਰ ਕੀ ਹੋਵੇਗਾ। ਪਰ ਨਹੀਂ, ਜੈਸੇ ਬਕਸਾ ਖੋਲੇ ਆ ਗਿਆ ਇੰਝ ਲੱਗਦਾ ਸੀ ਜਿਵੇਂ ਸੁੱਤਾ ਤਿੰਨ ਮਹੀਨਿਆਂ ਬਾਅਦ। ਪਰ ਬਕਸੇ ਦੇ ਖੋਲਦਿਆਂ ਹਵਾ ਦੇ ਲੱਗਦਿਆਂ ਉਹ ਮੁਰਝਾਉਣ ਵੀ ਲੱਗ ਪਿਆ, ਸ਼ਹਿਰੀ ਦੀ ਰੌਣਕ ਆਹਿਸਤਾ ਆਹਿਸਤਾ ਜਾਣ ਲੱਗ ਪਈ। ਮੁਖਤਸਰ ਅਰਜ਼ ਇਹ ਕਰਾਂ, ਸਾਰੀ ਦੁਨੀਆਂ ਵਿੱਚ, ਏਸ਼ੀਆ ਵਿੱਚ, ਯੂਰਪ ਵਿੱਚ, ਅਮੈਰੀਕਾ, ਕੈਨੇਡਾ ਵਿੱਚ ਇੱਕ ਧੰਦਾ ਹੈ ਔਰ ਇਹਦੀ ਬੜੀ ਵੱਡੀ ਫੀਸ ਲਈ ਜਾਂਦੀ ਹੈ। ਜਿਤਨਾ ਜ਼ਿਆਦਾ ਸ਼ਿੰਗਾਰਨਾ ਹੈ ਉਤਨੀ ਜ਼ਿਆਦਾ ਫੀਸ ਦੇਣੀ ਪਏ, ਜਿਤਨੇ ਜ਼ਿਆਦਾ ਦਿਨ ਰੱਖਣਾ ਹੈ ਉਤਨੀ ਜ਼ਿਆਦਾ ਫੀਸ ਦੇਣੀ ਪਏ। ਮੁਰਦਿਆਂ ਨੂੰ ਸ਼ਿੰਗਾਰਨ ਦਾ ਧੰਦ ਹੈ ਤੇ ਜਦ ਮੁਰਦਾ ਸ਼ਿੰਗਾਰਿਆ ਜਾਂਦਾ ਹੈ ਇੰਝ ਲੱਗਦਾ ਹੈ ਜੈਸੇ ਜ਼ਿੰਦਾ ਹੋਵੇ। ਪਰ ਗੁਰੂ ਅਰਜਨ ਦੇਵ ਜੀ ਮਹਾਰਾਜ ਕੁਛ ਅੱਗੇ ਦੀ ਗੱਲ ਕਰਦੇ ਨੇ। ਮਹਾਰਾਜ ਕਹਿੰਦੇ ਨੇ ਲਕਸ਼ ਨੂੰ ਸਮਝੇ ਬਿਨਾਂ ਤੇ ਲਕਸ਼ ਦੀ ਪ੍ਰਾਪਤੀ ਕੀਤੇ ਬਿਨਾਂ ਹਰ ਮਨੁੱਖ ਜ਼ਿੰਦਾ ਨਹੀਂ, ਮੁਰਦਾ ਹੈ। ਫਰਕ ਸਿਰਫ ਇਤਨਾ ਹੈ ਕੁਛ ਲਾਸ਼ਾਂ ਚਿਤਾ ਤੇ ਚੜੀਆਂ ਹੋਈਆਂ ਨੇ, ਕੁਝ ਲਾਸ਼ਾਂ ਚੱਲਦੀਆਂ ਫਿਰਦੀਆਂ, ਕੁਛ ਮੁਰਦੇ ਕਬਰਾਂ ਦੇ ਚ ਪਏ ਨੇ, ਕੁਛ ਮੁਰਦੇ ਘਰਾਂ ਚ ਬੈਠੇ ਨੇ, ਦੁਕਾਨਾਂ ਤੇ ਬੈਠੇ ਨੇ, ਕੁਛ ਮੁਰਦੇ ਕਬਰਿਸਤਾਨ ਦੇ ਚ ਨੇ, ਕੁਛ ਮੁਰਦੇ ਬਾਜ਼ਾਰਾਂ ਦੇ ਚ ਘੁੰਮ ਰਹੇ ਨੇ। ਮੁਰਦੇ ਜ਼ਰਾ ਸ਼ਿੰਗਾਰੇ ਹੋਏ ਨੇ, ਸੰਵਾਰੇ ਹੋਏ ਨੇ, ਮੁਰਦੇ ਨੇ। ਸਿਰਫ ਤਨ ਦੇ ਤਲ ਦੀ ਜ਼ਿੰਦਗੀ ਦਿਖਾਈ ਦੇ ਰਹੀ ਹੈ, ਅੰਦਰੋਂ ਮਨ ਮੁਰਦਾ ਹੈ। ਹੁਣ ਮੈਂ ਅਰਜ਼ ਕਰਾਂ, ਮੁਰਦੇ ਨੂੰ ਜਿਵਾਉਣਾ ਬੜਾ ਔਖਾ ਹੈ। ਮਨ ਨੂੰ ਜਿਹੜਾ ਮੁਰਦਾ ਆਖਿਆ ਗਿਆ ਉਹ ਇਸ ਤਰ੍ਹਾਂ ਗੂੜੀ ਨੀਂਦ, ਜਿਵੇਂ ਆਮ ਕਹਿੰਦੇ ਨੇ ਨੀਂਦ ਤੇ ਮੌਤ ਬਰਾਬਰ ਹੈ। ਮੌਤ ਵੀ ਸੰਬੰਧ ਤੋੜ ਦਿੰਦੀ ਹੈ, ਨੀਂਦ ਵੀ ਸੰਬੰਧ ਤੋੜ ਦਿੰਦੀ ਹੈ। ਮਨ ਸੁੱਤਾ ਪਿਆ ਪਰਮਾਤਮਾ ਦੇ ਪ੍ਰਤੀ, ਇਸ ਵਾਸਤੇ ਕਹਿੰਦੇ ਹਾਂ ਮੁਰਦਾ ਹੈ। ਪਰ ਇਹ ਮੁਰਦਾ ਜ਼ਿੰਦਾ ਹੋ ਸਕਦਾ, ਇਹਨੂੰ ਜਿਵਾਇਆ ਜਾ ਸਕਦਾ, ਇਹਨੂੰ ਜ਼ਿੰਦਾ ਕੀਤਾ ਜਾ ਸਕਦਾ ਹੈ, ਇਹਨੂੰ ਉਠਾਇਆ ਜਾ ਸਕਦਾ ਹੈ, ਕੀਰਤਨ ਦੇ ਰਾਹੀਂ, ਕਥਾ ਦੇ ਰਾਹੀਂ, ਸਤਸੰਗ ਦੇ ਰਾਹੀਂ। ਜੈਸੇ ਲਕਸ਼ ਦੀ ਸਮਝ ਆਏਗੀ ਇਹ ਫਿਰ ਲਕਸ਼ ਦੀ ਪ੍ਰਾਪਤੀ ਤੋਂ ਬਿਨਾਂ ਰਹੇਗਾ ਨਹੀਂ। ਹੁਣ ਮੈਂ ਫਿਰ ਦੁਹਰਾ ਦਿਆਂ, ਇਸ ਸਤਸੰਗ ਦਾ ਫਲ ਕੀ ਹੈ? ਲਕਸ਼ ਦੀ ਸਮਝ ਆ ਗਈ ਹੈ। ਜੀਵਨ ਦਾ ਲਕਸ਼ ਪਰਮਾਤਮਾ ਹੈ, ਜੀਵਨ ਦਾ ਲਕਸ਼ ਈਸ਼ਵਰ ਹੈ, ਗੁਰੂ ਹੈ। ਸਮਝ ਆ ਗਈ, ਸਤਸੰਗ ਦਾ ਫਲ ਮਿਲ ਗਿਆ। ਇਹ ਮਨੁੱਖ ਹੁਣ ਜਪ ਤਪ ਕੀਤੇ ਬਿਨਾਂ ਰਹੇਗਾ ਨਹੀਂ, ਇਹ ਮਨੁੱਖ ਹੁਣ ਸਾਧਨਾ ਲਈ ਵੱਧ ਤੋਂ ਵੱਧ ਸਮਾਂ ਕੱਢੇਗਾ, ਇਹ ਮਨੁੱਖ ਹੁਣ ਜਪ ਤਪ ਲਈ ਬਹੁਤ ਵੱਡਾ ਸਮਾਂ ਕੱਢੇਗਾ। ਲਕਸ਼ ਦੀ ਸਮਝ ਨਹੀਂ ਆਈ, तो महाराज कहते ने फिर मुरदे ही ने ये मुरदे जरा चलते फिरते ने कदी घर दे चाहते ने कदी बाजार दे चाहते ने कदी दुकान दे चाहते ने कदी फैक्ट्री दे चाहते ने सब चल दिया फिर दिया लाशां महाराज ऐसा कह रहे ने और भी ऐसा फरमान करते ने नाम बिना जेता व्यवहार गुरु अर्जन देव जी नाम बिना जेता व्यवहार ज्यों मेरे तक मिथ्या सिंगार सारा हार शिंगार मुरदिया का सिंगार मुरदे शिंगार है कब्रिस्तान दे शायद इतनिया कबर ना होवन जिदिया चलदिया फिरदिया कबर दिखाई दे कुछ भी नहीं है जीवन देश कुछ भी नहीं जरा फोल के वेख लेना सिवाय मुरदमी तो होर कुछ भी नहीं निकलेगा सिवारे रोने पिटण तो होर कुछ भी नहीं निकले खोल के देख लेना मैं अक्सर अर्ज करता हूं ना हर मनुख ने पता ना कितना रोना छुपाया होया कितना दुख छुपाया होया कि हस दे मुस्कुरांदे चेहरे पता नहीं कितना रोना छुपाई बैठे कि चमक दे ते चुपड़े मथे कितना कलेश छुपाई बैठे ने फिर घरों की खामोशी पता नहीं कितने भांबड़ा नु छुपाई बैठी है बस ये चल दिया फिर दिया लाशां ये कबरां ये शमशान घाट महाराज इस तरह कहते ने भावे कितना शिंगारे है कितना साजो समान है कितनी धन संपदा है महाराज कहते ने ध्यान नाल इसनों विचारना है मुरदा शिंगारे है मुरदा शिंगारे जिंदा नहीं है जिंदा ते तां हो सकदा सी सो जीविया जिस मन वसया सोए नानक अवर ना जीवे कोई नहीं जीवदा बाकियां दे मन ते मरे हुए ने इस मरे हुए मन नू इस तरह लेना क्योंकि तार्किक तर्क कर सकदा है तन दे तल ते जो मर गया जिंदा नहीं हो सकदा नहीं हो सकदा चलो मैं थानू घटना भी सुनावा सिंगापुर दे च घटना घटी एक चंगे धनाड़ दा नौजवान लड़का चलाना कर गया सिंह ये घटना बड़ी मशहूर इथों ही अमृतसर दे निकटों संत गए हुए सन अपने आप नू संत कहिंदे सन लोकी मनदे ने इस तरह दे संतां नू ही संत आखिया जांदा है मनिया जांदा है गुरु गोबिंद सिंह का बाणा से उतार के उन्होंने बाणा अपना दिता होया उन्होंने कहा इसनों घर दे च रखो शीशे दे बक्से च अगले साल मैं आवांगा इसनों जिंदा करांगा मलेशिया सिंगापुर दे च एक घटना बड़ी मशहूर हुई जिंदा करांगा बदकिस्मती समझ लो मैं उन्हां दे नज किधरे उत्थे ही सी उसे ही गुरुद्वारे कथा कर रहा सी जिथे वो आए मैं कह बैठा मैं कह साल बाद एदियां हड्डियां भी नहीं लगनिया आखदा पिया संत आखे पिया तो तनाव खड़ा हो गया मेरे नाल झगड़ा शुरू हो गया कहण लगे साल उड़ीके बिना तुसी किस तरह कह सकदे हो मैं कह सकदा रब्बी नहीं है ईश्वरी नहीं है प्राण निकल चुके ने डॉक्टरों ने कह देता है मुर्दा है नहीं जिंदा होएगा नहीं होएगा साल बाद वो कहने जिंदा करांगा मैं कि साल बाद शायद इसका मांस भी ना लवे हड्डियां भी ना लवे ये तनाव काफी वधिया मैनू बड़ा बुरा वाला आखे जिन्हों का लड़का गुजरिया कहने थानू पता नहीं है संत सराप दे देंगे तो मैं क्या फिर समझ लेना मैनू सराप लग जाए तो फिर सच समझ लेना तो जे ना लगे तो फिर मेरी गल नू सच समझना उन्होंने शीशे के बक्से के जब घर रखण का यतन किया तो पुलिस घर पहुंच गई मुरदा घर नहीं रख सकते सिंगापुर के कानून के मुताबिक कब्रिस्तान दफन करना पे
3: تو ہم مسلمانوں دا قبرستان انہوں نے انکار کر دیتا ہے سکھ ایسے نہیں دفناؤن دینا عیسائیاں دا قبرستان انہوں نے بھی انکار کر دیتا اتھے صرف عیسائی دفن ہو سکتے ہیں بودھیاں دے قبرستان دے دفن کیتا تے سنتا نے کیا سال بعد زندہ کرانگے سال تو پہلے پہلے سنت آپ چلانا کر گئے انہوں نے بھی شیشے دے بکسے جو رکھ کے سوار کے رکھنا پیا کیونکہ انہوں نے بھی اس طرح کی وصیت کی ہوئی سی شاید سوچ دے ان کے دو چار سالوں بعد میں زندہ ہو جاواں گا بکسے چ رکھنا میں نے پر چونکہ وہ بہتوں اپنا چیلا بنا رہے چیلا بنا چکے سن تے چیلے سارے دھنوان سن تے دھنوان کوئی سو دے ایک اد کول اقل آئی ہے باقی تے اقل نالے لا کے ہی رکھ دیں باقی دی اقل تے بس دان نہیں آتی اور کچھ نہیں اس تو علاوہ انہوں دی اقل نہیں آتی مایا داری ات انا بولا یہ اندھے آتے ہیں نہ سچ ویکھ سکتے ہیں نہ سچ سن سکتے ہیں میں اے لفظ بھی کہے میں کہ تھوں گربانی دی سچائی نہ سنائی دے رہی ہے نہ دکھائی دے رہی ہے تو میں کہ گربانی دی روشنی چ کیا جا سکتا ہے اندھے اج اس گھٹنا نو اندازن 25-26 سال ہو گئے شاید اس تو بھی زیادہ

0: ਇੱਕ ਨੇ ਦਬੀ ਆਵਾਜ਼ ਚ ਮਲੇਸ਼ੀਆ ਚ ਮੈਨੂੰ ਕਿਹਾ, ਮਸਕੀਨ ਜੀ ਤੁਸੀਂ ਕਹਿੰਦੇ ਸੀ ਨਾ ਸਾਹ ਲਵਾਜ ਤੇ ਹੱਡੀਆਂ ਵੀ ਨਹੀਂ ਲੱਭਣਗੀਆਂ, ਮਾਸ ਵੀ ਨਹੀਂ ਲੱਭੇਗਾ। ਹੁਣ ਤੇ 25-30 ਸਾਲ ਹੋ ਗਏ ਨੇ, ਵਾਕਈ ਹੱਡੀਆਂ ਵੀ ਕੋਈ ਨਹੀਂ, ਮਾਸ ਵੀ। ਪਰ ਇਸ ਤਰ੍ਹਾਂ ਦੇ ਸੰਤ ਪੰਜਾਬ ਵਿੱਚ ਪੂਜੇ ਜਾ ਰਹੇ ਨੇ, ਸਿਰਫ ਪੰਜਾਬ ਵਿੱਚ, ਭਾਰਤ ਦੇ ਕਿਸੇ ਹੋਰ ਪ੍ਰਾਂਤ ਵਿੱਚ ਨਹੀਂ। ਤਾਂ ਮੈਨੂੰ ਕਹਿਣ ਦੇਣਾ, ਇਸ ਤਰ੍ਹਾਂ ਦੇ ਅੰਧ ਵਿਸ਼ਵਾਸੀ ਸਭ ਤੋਂ ਜ਼ਿਆਦਾ ਇੱਥੇ ਹੀ ਨੇ, ਕਿਸੇ ਪ੍ਰਾਂਤ ਦੇ ਵਿੱਚ ਨੇ। ਇਸ ਵਾਸਤੇ ਗੁਰੂ ਗ੍ਰੰਥ ਸਾਹਿਬ ਦੇ ਮੁਕਾਬਲੇ ਚ ਇਤਨੇ ਗੁਰੂ ਕਲਗੀ ਦਰ ਦੀ ਦੇਣ ਨੂੰ ਇੱਕ ਪਾਸੇ ਕਰਕੇ ਆਪਣੀ ਦੇਣ ਦੇਈ ਜਾਂਦੇ ਨੇ, ਆਪਣਾ ਬਾਣਾ ਦੇਈ ਜਾਂਦੇ ਨੇ, ਅਸੀਂ ਖਾਮੋਸ਼ ਸਭ ਕੁਝ ਬਰਦਾਸ਼ਤ ਕਰੀ ਜਾਂਦੇ ਹਾਂ। ਆਵਾਜ਼ ਉਠਾਉਣੀ ਪਏਗੀ। ਕਲਗੀ ਦਰ ਦੇ ਰੂਪ ਜੋ ਉਹਨਾਂ ਨੇ ਦਿੱਤਾ ਬੜੀਆਂ ਕੁਰਬਾਨੀਆਂ ਨਾਲ, ਬੱਚਿਆਂ ਨੂੰ ਦੀ ਸ਼ਹਾਦਤ ਹੋਈ ਹੈ, ਪਿਤਾ ਦੀ ਸ਼ਹਾਦਤ ਹੋਈ ਹੈ, ਉਹਨਾਂ ਨੇ ਕਿਤਨੀਆਂ ਠੋਕਰਾਂ ਖਾਧੀਆਂ ਨੇ, ਇਹ ਬਾਣਾ ਸਾਹਮਣੇ ਦਿੱਤਾ ਤੇ ਇਸ ਬਾਣੇ ਨੂੰ ਬਰਬਾਦ ਕਰਾਂ, ਪੁੱਤਰਵਾਣ ਰੁਤਵਾ ਰਹੇ ਨੇ, ਔਰ ਅਸੀਂ ਬਰਦਾਸ਼ਤ ਕਰ ਰਹੇ ਹਾਂ। ਕਿਉਂ? ਸੰਤ ਜੀ ਸ਼ਰਾਪ ਦੇ ਦੇਣਗੇ। ਤੇ ਹੁਣ ਮੈਂ ਕਈਆਂ ਨੂੰ ਕਹਿ ਮੈਂ ਕਿ ਹੁਣ ਤੇ ਸੰਤ ਜੀ ਨਹੀਂ ਨਾ ਸ਼ਰਾਪ ਦੇਣਗੇ, ਹੁਣ ਤੇ ਸ਼ੀਸ਼ੇ ਦੇ ਚ ਪਏ ਨੇ, ਹੁਣ ਤੇ ਕਬਰ ਦੇ ਚ ਪਏ ਨੇ, ਹੁਣ ਤੇ ਨਾ ਡਰੋ, ਹੁਣ ਤੇ ਉਹ ਕੀ ਜ਼ਿੰਦਾ ਕਰਨਗੇ, ਸੰਤ ਜੀ ਆਪ ਹੀ ਮਰ ਗਏ ਨੇ। ਪਰ ਨਹੀਂ, ਲੋਕਾਂ ਦਾ ਅੰਧ ਵਿਸ਼ਵਾਸ, ਇਸ ਤਰ੍ਹਾਂ ਦੇ ਮਰੇ ਹੋਏ ਸੰਤਾਂ ਦੀ ਫਿਰ ਕਬਰਾਂ ਪੂਜਣਗੇ, ਮੜੀਆਂ ਪੂਜਣਗੇ, ਪੂਜਦੇ ਇਹ ਚੱਲਦਾ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, ਪੂਰਨ ਪ੍ਰੇਮ ਪ੍ਰਤੀਤ ਸਜੇ ਬ੍ਰਤ ਗੋੜ ਮੜੀ ਮਠ ਭੂਲ ਨਾ ਮਾਨੇ, ਮੇਰਾ ਸਿੱਖ ਭੁੱਲ ਕੇ ਵੀ ਕਬਰ ਨੂੰ ਸਜਦਾ ਨਾ ਕਰੇ। ਮੜੀ ਨੂੰ ਮੱਥਾ ਨਾ ਟੇਕੇ। ਪਿਛਲੇ ਸਾਲ ਮੈਂ ਇੱਥੋਂ ਟੈਕਸੀ ਕੀਤੀ, ਜਲੰਧਰ ਜਾਣਾ ਸੀ, ਵਾਪਸ ਆਉਣਾ ਸੀ, ਤੇ ਜਿਹੜਾ ਡਰਾਈਵਰ ਸੀ ਉਸ ਟੈਕਸੀ ਡਰਾਈਵਰ ਮੈਂ ਵੇਖ ਕੇ ਬੜਾ ਖੁਸ਼ ਹੋਇਆ। ਮੈਂ ਕਿ ਗਾਤਰੇ ਕਿਰਪਾਨ ਹੈ, ਲੰਬਾ ਗਾੜ ਹੈ, ਮੈਂ ਕਿ ਚਲੇ ਕਿ ਗੁਰਮੁਖ ਹੈ। ਗੁਰਮੁਖ ਦੀ ਆਪਣੀ ਵਾਈਬਰੇਸ਼ਨ ਹੁੰਦੀ ਹੈ, ਮਨਮੁਖ ਦੀ ਆਪਣੀ ਵਾਈਬਰੇਸ਼ਨ ਹੁੰਦੀ ਹੈ। ਇੱਥੋਂ 10-15 ਕਿਲੋਮੀਟਰ ਹੀ ਅਸੀਂ ਗਏ ਹੋਵਾਂਗੇ। ਪਤਾ ਨਹੀਂ ਇੱਕ ਦਰਗਾਹ ਇੱਕ ਕਬਰ ਆਉਂਦੀ ਸੀ, ਉੱਥੇ ਖੜੀ ਕਰ ਦਿੱਤੀ ਗੱਡੀ। ਕਹਿੰਦਾ ਜੈਨੀ ਜੀ, ਮੈਂ ਇਸ ਮਜ਼ਾਰ ਤੇ ਮੱਥਾ ਟੇਕ ਕੇ ਨਾ ਜਾਵਾਂ ਨਾ, ਮੈਂ ਗੱਡੀ ਨਹੀਂ ਚਲਾ ਸਕਦਾ। ਮੈਂ ਕਿਹਾ ਮੈਂ ਤੇ ਤੈਨੂੰ ਗੁਰੂ ਨਾਨਕ ਦਾ ਸਿੱਖ ਸਮਝਿਆ ਸੀ, ਤੈਨੂੰ ਤੇ ਪਤਾ ਨਹੀਂ ਤੂੰ ਇਹ ਮੜੀਆਂ ਦਾ ਪੁਜਾਰੀ, ਕਬਰਾਂ ਦਾ ਪੁਜਾਰੀ, ਤੂੰ ਕਬਰ ਦਾ ਸਿੱਖ ਹੈ। ਹਰ ਖੇਤ ਦੇ ਤੁਹਾਨੂੰ ਕਬਰ ਮਿਲੇਗੀ ਪੰਜਾਬ ਦੇ ਵਿੱਚ, ਇਤਨੀਆਂ ਕਿਧਰੇ ਵੀ ਨਹੀਂ ਮਿਲਣਗੀਆਂ। ਜਿਤਨੀ ਕਬਰਾਂ ਦੀ ਪੂਜਾ ਪੰਜਾਬ ਦੇ ਵਿੱਚ ਹੈ, ਕਿਸੇ ਪ੍ਰਾਂਤ ਦੇ ਵਿੱਚ ਨਹੀਂ ਹੈ, ਨਾ ਬੰਗਾਲ ਦੇ ਵਿੱਚ ਹੈ, ਨਾ ਬਿਹਾਰ ਦੇ ਵਿੱਚ ਹੈ, ਨਾ ਯੂਪੀ ਦੇ ਵਿੱਚ ਹੈ, ਇੱਥੇ ਹੈ। ਤੇ ਮੈਨੂੰ ਕਹਿਣ ਦੇਣਾ, ਜਿਤਨੇ ਮੂਰਖ ਇੱਥੇ ਨੇ ਸ਼ਾਇਦ ਬਾਕੀ ਪ੍ਰਾਂਤਾਂ ਚ ਨਹੀਂ। ਕਬਰਾਂ ਨੂੰ ਪੂਜਣ, ਮੜੀਆਂ ਨੂੰ ਪੂਜਣ, ਪੂਰਨ ਪ੍ਰੇਮ ਪ੍ਰਤੀਤ ਸਜੇ ਬ੍ਰਤ ਗੋੜ ਮੜੀ ਮਠ ਭੁੱਲ ਨਾ ਮੰਨੇ, ਮੇਰਾ ਸਿੱਖ ਭੁੱਲ ਕੇ ਵੀ ਨਾ ਮੰਨੇ। ਮੜੀ ਦੇ ਵਿੱਚ ਸੰਤ ਹੈ ਤਾਂ ਫਿਰ ਸੰਤ ਮਰ ਗਿਆ, ਸੰਤ ਤੇ ਆਪਣੇ ਘਰ ਜਾਂਦਾ। ਸੰਤ ਮੋਏ ਪਿਆਰ ਹੋਈਏ ਜੋ ਆਪਣੇ ਗ੍ਰਹਿ ਜਾਣੇ, ਰੋਵੋ ਸਾਕਤ ਵਾਪਰੇ ਜੋ ਹਾਟੇ ਹਾਡ ਬਿਕਾਏ। ਕਬਰਾਂ ਵਿੱਚ ਉਹ ਹੁੰਦੇ ਨੇ, ਮੜੀਆਂ ਚ ਉਹ ਹੁੰਦੇ ਜੋ ਮਰ ਗਏ ਨੇ, ਅਜੇ ਵੀ ਇੱਥੇ ਹੀ ਭਟਕਦੇ ਪਏ ਨੇ ਜਨਮ ਲੈਣ। ਜੋ ਆਪਣੇ ਘਰ ਚਲੇ ਗਏ, ਆਪਣੇ ਟਿਕਾਣੇ ਤੇ ਪਹੁੰਚ ਗਏ, ਉਹ ਕਬਰਾਂ ਚ ਥੋੜੇ ਹੁੰਦੇ ਨੇ। ਤੇ ਜਿਹੜੇ ਹੈਨੀ ਕਬਰਾਂ ਵਿੱਚ ਅਜੇ ਹੈਨੀ ਇੱਥੇ, ਉਹਨਾਂ ਨੂੰ ਪੂਜਾ ਕਰਨ ਦੀ ਕੀ ਲੋੜ ਹੈ? ਜੀਵਦਿਆਂ ਜੀ ਜਿਸ ਦੀ ਸੁਰ ਪਰਮਾਤਮਾ ਨਾਲ ਜੁੜੀ ਹੋਈ ਹੈ ਉਹ ਪੂਜ ਨਹੀਂ ਹੈ। ਤੇ ਜੀਵਦਿਆਂ ਜੀ ਵੀ ਜੋ ਮੁਰਦੇ ਦੀ ਤਰ੍ਹਾਂ ਸੀ ਤੇ ਫਿਰ ਉਸਦੀ ਮੜੀ ਬਣ ਗਈ ਤੇ ਉਸੇ ਨੂੰ ਪੂਜੇ ਜਾਂਦੇ। ਇਹ ਇੱਕ ਬਹੁਤ ਵੱਡੇ ਪੱਧਰ ਦੀ ਅਗਿਆਨਤਾ ਹੈ। ਮਹਾਰਾਜ ਇੱਥੇ ਕਹਿੰਦੇ ਨੇ, ਜਿਤਨਾ ਹਾਰ ਸ਼ਿੰਗਾਰ ਸੰਵਾਰਿਆ, ਤਨ ਨੂੰ ਸੰਵਾਰਿਆ ਸ਼ਿੰਗਾਰਿਆ, ਔਰ ਜਿਤਨਾ ਬਾਲ ਦਾ ਅਡੰਬਰ ਹੈ, ਇਹ ਸਭ ਇਸ ਤਰ੍ਹਾਂ ਜਿਵੇਂ ਮੁਰਦੇ ਦਾ ਸ਼ਿੰਗਾਰ ਹੋਇਆ, ਜਿਵੇਂ ਮੁਰਦਾ ਸ਼ਿੰਗਾਰਿਆ ਗਿਆ। ਹਾਂਜੀ,
1: ਰਹਾਲ ਤਾਏ ਤਾਏ ਕਿਰਪਨ ਸ਼ਰਮ ਕੀ ਨੂੰ ਇਕੱਤਰ ਕਰੀ ਹੈ ਮਾਇਆ।
0: ਮਾਇਆ ਬਹੁਤੀ ਇਕੱਤਰਤਾ ਕਿਰਪਨ ਹੋਏ ਬਿਨਾਂ ਨਹੀਂ ਹੋ ਸਕਦੀ। ਬਹੁਤ ਚੋਟੀ ਦਾ ਧਨਾਲ ਹੈ ਤੂੰ ਕਿਰਪਨ ਹੋਵੇਗਾ, ਸ਼ੂਮ ਹੋਵੇਗਾ। ਫਰਾਗ ਦਿਲ ਬੰਦੇ ਕੋਲ ਬਹੁਤਾ ਧਨ ਨਹੀਂ ਹੋ ਸਕਦਾ, شاید دسمن تو بھی ود کڈے تے اپنے سکھ تے بھی زیادہ خرچ کرے زیادہ خرچ کرے کرپن نہ اپنے سکھ تے خرچ کردا ہے نہ پروار دیاں لوڑاں پوریاں کردا ہے صرف دن دے انبار لاندا ہے کیونکہ دھن بھگوان تے دھن لئی محنت بڑی کردا ہے مشقت بڑی کردا ہے دھن ورتن لئی نہیں دھن جمع کرن لئی ایسا شون پھر دسمند نہیں کٹ سکتا فراغ دل نہیں ہے میں ایک دن پرارتھنا پڑھ رہا سی شیخ سادی دی کہیں دے نے پرارتھنا دے جو خدا پرگٹ ہویا ایسا شیخ سادی لکھ دینا تے خدا نے میں نو آکھیا میں کچھ دیواں او تیری لوڑ نہ ہوے تو انج کر تو آپ ہی منگ لے تے میں تینوں دے دیاں پتہ ہے شیخ سادی نے کی چوٹ کیتی ہے رب تے بھی چوٹ کیتی ہے کہندا ربا بھگتاں نوں تیرے سبھاؤ دا پتا ہے سنساری جو کچھ منگدے نے تو دے دیندا ہے بھگت تڑپ تڑپ کے بھی منگدے نے تو دیندا ہے دیندا ہے لمبی چوڑی حکایت حکایت کہندے نے کہانی نوں تو حکایت وچ لکھدا ہے رب نے اے آکھیا فقیرہ الزام تے بعد میرے کری تو دوشی تے مینو بعد دے ٹھہراویں جب تو منگے تے میں دیواں نہ تو منگیا نہیں تے پہلے ہی میرے تے الزام لا دیتا ہے جو فقیر منگدے نے تو دیندا نہیں تے جو دنیا دار منگدے نے تو دینے نہ جھولیاں بھر دیندا جا جا پھر آپ ہی کہندا اگے فقیر کہندا دنیا داراں دیاں جھولیاں بھر جاندیاں نے وہ تیرا کھیڑا چھڈ لیندے نے تے انہاں وستواں نال فقیر تیرا کھیڑا چھڈ لے لے شاید تینوں فقیراں دی اصلیت دا پتہ ہے پھر کہیں تو فقیراں نوں نہیں دیندا فقیر جو کچھ منگدے نے نہیں دیندا تو خدا نے آکھیا ہوں لمبی چوڑی گل چھڈ ہوں تو منگ تے میں تینوں دین لگا منگ اے شیخ سادی منگدا ہے گلستان دا بول ہے کہ سفلا خدا وند ہستی مباش جو کمین بندہ ہے جو کرپن بندہ ہے جو ہوچھا بندہ ہے انہوں کدی چوٹی دا دھنمان نہ بنائیں نہ بنائیں تینوں لمبی چوڑی محل ماڑیاں پدارتھاں دا مالک نہ بنائیں جو کمین بندا ہے ہوچھا بندا ہے کرپن بندا ہے شوم بندا ہے اے میرے مولا اے دی چوڑی چ کدی بہتا دھن نہ پائیں صرف گزارا بات کہ سفلا خداوند ہستی مباش جوان مرد راتنگ دستی مباش تے جیڑا فراغ دل ہے او دی جھولی ہر وقت بھری رکھی بھری رکھ شیخ سادی کہنے نے میں منگیا تے خدا نے بوئی بند کر دیتے چلا گیا کہندا اجے تک جواب دی اڈیک پیا کردا کبھی گردن تے کہنے نے تو اس واسطے بھگتاں نوں فقیراں نوں چوٹی دا دھناڈ نہیں بناندا کیونکہ گردر کہنے نے تو پربھو مینو کدرے کبیر بنا دیویں نا ونڈن والا یا بشنو دا عہدہ دے دیویں تے میں تے سرے جڑے تو مٹھیا اور سیمت بھنڈارے دیتے نے میں تے بھی خالی کر دینے تینوں ہور پانے پین گے تینوں ہور بھنڈارے بھرنے پین گے گردر تے انج کہنا چوٹی دے دھناڑ سنت مہنت کدرے پہ جانا سنت نے کرپن اکتر کری ہے مایا کرپن تے پھر لڑائیاں جھگڑائیں ہون گے گولیاں چلن گے اسی دن کے ایک ایک संत गुजरदा ते करोड़ करोड़ रुपया बैंकां च पिया हुंदा फिर चेले लड़दे झगड़दे मैं ऐसा देखे। खैर महाराज कहने बड़ी तावना बड़ी मेहनत ये किरपन बड़ी मेहनत करदा ये शौम बड़ी मेहनत करदा क्योंकि धन उसका भगवान है ते बड़ा धन इकट्ठा किया इसने बड़ी माया इकट्ठी की। हां जी
1: दान पुन नहीं संतन सेवा कित ही काज ना आया
0: ना दसवंध कटदा ना दान ना पुन ना संतान की सेवा धन किसे कम नहीं आया किसे कम नहीं आया।

0: कबीर निर्पनारी क्यों निंदिए, क्यों हर चेरी को मांग ओ मांग सवारे बिखे को ऐसे मरे हरीना। उदे कीमती कपड़िया हंकार है, वाशना है, एदे चीथड़िया प्रभु का नाम है, हरी का नाम है। मैं इन्हों चीथड़िया नमस्कार करता, हरी का नाम है। उत्थे ते हंकार है, नुमाइश है, वाशना है। इसनों भगत कबीर जी इंज कहिंदे ने, वेद पढ़े पढ़ पंडित मूए रूप देख देख नारी। लोकी किस तरह अपना समा बतीत करते हैं, जिंदगी गवांदे हैं, बस वेद पढ़ते रह गए। वेदां दे विच जो कुछ है वह होने की कोशिश ना की। इन्हों इकबाल कहिंदे ने, तुझे किताब से फरोग नहीं कि तू किताब हुआ है, साहिब दे किताब नहीं। फिर मैं पंक्तियां थोड़े सामने रखने लगा, फारसी नुमा उर्दू। तुझे किताब से फरोग नहीं के तू किताब हुआ है, साहिब दे किताब नहीं। तू किताब नू पढ़न वाला है, किताब दे विच जो कुछ है वो तू नहीं है। तू कुरान नू पढ़न वाला है, कुरान विच जो कुछ है वो तू नहीं है। तू वेदां नू पढ़न वाला है, वेदां दे विच जो कुछ है वो तू नहीं है। तू सिर्फ बाणी का पाठ करने वाला है, बाणी जिस दुनिया की गल कर दी है उस दुनिया का वासी तो नहीं, वो तेरे विच नहीं। मुर गए पंडित सिर्फ वेद पढ़ पढ़ के, वेदां विच जो कुछ है वो होने की कोशिश ही ना की। रूप देख देख नारी, दो दफा शब्द वरते है। रूप पहले अपना देखना, शीशे च बड़ा टाइम जाया करना, फिर दिखाना, इसे च स्त्रियां खप गई। कबीर इंज कह रहे, इसे च स्त्री जात खप गई, इसे च स्त्री जात ने अपना समा बर्बाद किया, इसे दे ची अपनी जिंदगी गवाई। रूप देख देख नारी, अपना रूप शीशे च देख देख के, फिर जगत नू दिखा दिखा के जिंदगी बर्बाद की थी स्त्री ने, औरत ने। धन गुरु अर्जन देव जी महाराज कहते ने, बड़ा श्रृंगार किया, तन बड़ा संवारिया, कपड़े बड़े सुंदर पहने, गहना गट्टा बहुत, पति है कोई नहीं करते। तो हम पूछे सारा हार श्रृंगार कह दे रही तो होंगे ही पति नहीं। इतों ही पता चलता है कि बहुत कुछ दिखाने वास्ते होंगे, दिखाने वास्ते। मैं तो कई दफा ऐसा देखे घर देते डरावणिया जीवन बनिया रहियां, पर बाहर निकलन तो पता नहीं आसमान दियां परियां आ जांदियां, मैं कह देना कि घर दे भूतणियां बनिया रहियां। मतलब है परी होना जगत नू दिखाना है, तो भूतणी होना घर दे वास्ते है, करते वास्ते। माफ कर देना, मैं आप ग्रस्ती हाँ, कहो गए गल वधा के की है, पर मैनू ये प्रमाण गुरु अर्जन देव जी ना देंदे फिर इतनी कहण की हिम्मत नहीं सी। बड़ा श्रृंगार किया, बड़े कपड़े पहने, बड़े गहने पहने, पति तो है कोई नहीं। एक तो सुहागन पति है कोई नहीं, दूजा एक होर उदाहरण कबीर देंदे ने, कुआर कन्या जैसे करत सिंगारा, क्यों रलिया माने बाग बता। एक दूजा उदाहरण भी देंदे ने। तो फिर गुरु अर्जन देव जी महाराज कहने ने, कर आभन सवारी सेजा, कामन थाट बनाया, केस सवारे संते सुंदर कपड़े पहने, गहना पहनिया। जितना हार श्रृंगार से उस नाल अपने तन में सवारे। हां जी,
1: संग ना पायो अपने भरते, पेख पेख दुख पाया।
0: कोई पति नू प्राप्त नहीं किया, पति है कोई नहीं। तो हुण श्रृंगार तन का भार बन गया, हुण श्रृंगार तन का बोझ बन गया। सारे पदार्थ, धन संपदा, दुनिया के सारे सुख उस लई बोझ आते हैं, बोझ उठाते हैं। ढोंदा पै ਜਿਹਦੇ ਹਿਰਦੇ ਪ੍ਰਭੂ ਦਾ ਨਾਮ ਨਹੀਂ, ਈਸ਼ਵਰ ਦੀ ਭਗਤੀ ਨਹੀਂ ਹੈ, ਬਸ ਇੱਕ ਬੋਝ ਚੁੱਕੀ ਫਿਰਦਾ। ਬੜੀ ਚਿੰਤਾ ਬੜੀ ਚਿੰਤਾ, ਜਿਸ ਗ੍ਰਹਿ ਬਹੁਤੀ ਤਿਸ ਗ੍ਰਹਿ ਚਿੰਤਾ, ਬੜੀਆਂ ਮਹਿਲ ਮਾਰੀਆਂ, ਬੜੀਆਂ ਧਨ ਸੰਪਦਾ, ਬੜੇ ਗਹਿਣੇ ਗੱਠੇ, ਇਹ ਸਿਰ ਤੇ ਬੋਝ ਚੁੱਕੀ ਫਿਰਦਾ, ਭਾਰ ਚੁੱਕੀ ਫਿਰਦਾ। ਕਿਉਂਕਿ ਹਿਰਦਾ ਚਿੰਤਨ ਤੋਂ ਖਾਲੀ ਹੈ, ਹਿਰਦੇ ਚ ਚਿੰਤਾ ਹੀ ਚਿੰਤਾ ਹੈ, ਚਿੰਤਾ ਹੀ ਚਿੰਤਾ ਹੈ। ਇਸ ਤਰ੍ਹਾਂ ਦਾ ਦੁੱਖ ਮਹਿਸੂਸ ਹੋਇਆ, ਕਿਉਂਕਿ ਜਿਸ ਲਈ ਹਾਰ ਸ਼ਿੰਗਾਰ ਸੀ, ਇਹ ਤੇ ਸਾਰੇ ਸਾਧਨ ਸਨ, ਪਦਾਰਥ ਪਰਿਵਾਰ ਧਨ ਸੰਪਦਾ, ਲਕਸ਼ ਤੇ ਪਰਮਾਤਮਾ ਸੀ, ਉਹ ਤੇ ਹੈ ਕੋਈ ਨਹੀਂ। ਤੋ ਫਿਰ ਪੇਖ ਪੇਖ ਦੁੱਖ ਪਾਇਆ, ਪਰਿਵਾਰ ਨੂੰ ਵੇਖਿਆ ਤਾਂ ਵੀ ਦੁੱਖ, ਧਨ ਸੰਪਦਾ ਨੂੰ ਵੇਖਿਆ ਤਾਂ ਵੀ ਦੁੱਖ, ਮਹਿਲ ਮਾੜੀਆਂ ਨੂੰ ਦੇਖਿਆ ਤਾਂ ਵੀ ਜੋ ਹੈ ਦੁੱਖ, ਕਿਉਂਕਿ ਸਖਣੀਆਂ ਨੇ ਸਾਰੀਆਂ ਪ੍ਰਭੂ ਦਾ ਨਾਮ, ਪ੍ਰਭੂ ਦੀ ਬੰਦਗੀ ਹੈ ਹੀ ਨਹੀਂ। ਹਾਂਜੀ,
1: ਸਾਰੋ ਦਿਨ ਸੋ ਮਜ਼ਦੂਰੀ ਕਰਤਾ ਉਹ ਮੁਸਲਾਇਆ,
0: ਸਾਰਾ ਦਿਨ ਮਿਹਨਤ ਕੀਤੀ ਕਿ ਸੁਖ ਕੋ ਮੌਲੀ ਲਾ ਰਹੀ, ਮੌਲੀ ਵਿੱਚ ਪੀਸਣਾ ਸ਼ੁਰੂ ਕੀਤਾ ਮੁਗਦਰ ਦੇ ਨਾਲ, ਤੇ ਘਰ ਕੀ ਲਿਆਇਆ, ਛਿਲਕੇ ਛਰਾਇਆ, ਛਿਲਕੇ ਚਾਵਲ ਨਹੀਂ ਛਿਲਕੇ, ਇਤਨੀ ਮਿਹਨਤ ਕੀਤੀ ਤੇ ਪ੍ਰਾਪਤ ਕੀ ਹੋਇਆ, ਛਿਲਕੇ। ਇਹੀ ਜੋ ਹੈ ਘਰ ਦੇ ਚ ਲਿਆਇਆ ਤੇ ਹੁਣ ਛਿਲਕਿਆਂ ਨਾਲ ਕੀ ਹੋਵੇਗਾ। ਈਸ਼ਵਰ ਦੇ ਨਾਮ ਤੋਂ ਬਿਨਾਂ ਜੋ ਕੁਛ ਵੀ ਮਨੁੱਖ ਲਿਆਇਆ ਆਪਣੇ ਕੋਲ ਜਮ੍ਹਾਂ ਕੀਤਾ ਹੈ, ਸਭ ਛਿਲਕੇ ਹੀ ਛਿਲਕੇ ਨੇ, ਛਰਾਇਆ ਹੀ ਹੈ, ਧੁੱਖ ਹੀ ਹੈ, ਇਹ ਦਾਣੇ ਨਹੀਂ ਹੈ। ਜਿਸਨੇ ਪੇਟ ਭਰਨਾ ਸੀ, ਜਿਸਨੇ ਭੁੱਖ ਮਿਟਾਉਣੀ ਸੀ, ਇਹ ਤੇ ਧੁੱਖ ਨੇ, ਇਹ ਤੇ ਛਿਲਕੇ ਹੀ ਛਿਲਕੇ ਨੇ। ਹਾਂਜੀ,
1: ਫੇਰ ਭਇਓ ਬੇਦਾਰੀ ਨਿਆਈ ਘਰ ਕਾ ਕਾਮ ਨਾ ਆਇਆ।
0: ਜਿਵੇਂ ਬੇਗਾਰੀ ਦੇ ਸਿਰ ਦੇ ਉੱਤੇ ਪੁਰਾਣਾ ਜ਼ਮਾਨਾ ਆਉਂਦਾ ਸੀ ਨਾ, ਸਿੱਕੇ ਆਉਂਦੇ ਸਨ, ਤਾਂਬੇ ਦੇ ਸਿੱਕੇ, ਲੋਹੇ ਦੇ ਸਿੱਕੇ, ਚਾਂਦੀ ਦੇ ਸਿੱਕੇ, ਸੋਨੇ ਦੇ ਸਿੱਕੇ। ਧਨਾੜ ਲੋਕ ਸਿੱਕਿਆਂ ਦੀ ਪੰਡ ਵਜ਼ਨੀ ਹੋ ਜਾਂਦੀ ਹੈ, ਬੜੀ ਭਾਰੀ ਹੋ ਜਾਂਦੀ ਹੈ। ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਪਹੁੰਚਾਉਣੀ ਹੋਵੇ ਤਾਂ ਫਿਰ ਮਜ਼ਦੂਰ ਲੱਭਦੇ ਸਨ, ਤੇ ਮਜ਼ਦੂਰ ਦੇ ਸਿਰ ਤੇ ਉਹ ਪੰਡ ਰੱਖ ਦੇਣੀ ਲੱਖਾਂ ਰੁਪਏ ਦੀ। ਬੋਝ ਥੱਲੇ ਉਹ ਦਬਿਆ ਜਾ ਰਿਹਾ, ਪਰ ਲੱਖਾਂ ਦੇ ਚੋਂ ਇੱਕ ਦਮੜੀ ਵੀ ਉਸਦੀ ਕੋਈ ਨਹੀਂ, ਉਹਦੀ ਕੁਛ ਵੀ ਨਹੀਂ। ਉਂਝ ਸਿਰ ਦੇ ਉੱਤੇ ਲੱਖਾਂ ਨੇ, ਪਰ ਮਲਕੀਅਤ ਇੱਕ ਦੀ ਵੀ ਨਹੀਂ, ਇੱਕ ਦੀ ਵੀ ਨਹੀਂ। ਬੋਝ ਹੈ ਪਰਿਵਾਰ ਦਾ, ਪਦਾਰਥਾਂ ਦਾ, ਧਨ ਸੰਪਦਾ ਦਾ, ਚੁੱਕਿਆ ਹੋਇਆ ਹੈ। ਅੰਤਿਮ ਸਮੇਂ ਪੱਲੇ ਇੱਕ ਦੇਲਾ ਵੀ ਨਹੀਂ ਪੈਂਦਾ, ਕੁਛ ਵੀ ਨਹੀਂ, ਕੁਛ ਵੀ ਨਹੀਂ। ਸਾਰੀ ਬੇਗਾਰ ਇਕੱਠੀ ਕੀਤੀ, ਸਾਰਾ ਸਿਰ ਦਾ ਬੋਝ ਜੋ ਹੈ ਇਕੱਠਾ ਕੀਤਾ। ਹਾਂ, ਸਿਰ ਦੇ ਉੱਤੇ ਕਿਧਰੇ ਧਨ ਦੀ ਪੰਡ ਵੱਧਦੀ ਜਾਏ ਤੇ ਹਿਰਦੇ ਵਿੱਚ ਧਰਮ ਵੱਧਦਾ ਜਾਏ ਤਾਂ ਫਿਰ ਬੈਲੈਂਸ ਬਰਾਬਰ ਰਹਿੰਦਾ, ਫਿਰ ਤੇ ਬੈਲੈਂਸ ਬਰਾਬਰ ਹੈ, ਸੰਤੁਲਨ ਬਰਾਬਰ ਹੈ। ਤੇ ਹਿਰਦੇ ਚ ਧਰਮ ਹੈ ਕੋਈ ਨੀ, ਸਿਰ ਦੇ ਉੱਤੇ ਧਨ ਦੀ ਪੰਡ ਵੱਧ ਗਈ ਹੈ। ਮਹਾਰਾਜ ਕਹਿੰਦੇ ਨੇ ਬੇਗਾਰ ਹੈ, ਜਿਸ ਦਿਨ ਇਹ ਤਨ ਨਹੀਂ ਰਹੇਗਾ, ਇਹ ਪੰਡ ਵੀ ਇੱਥੇ ਰਹਿ ਜਾਏਗੀ, ਇਹ ਖਾਲੀ ਜਾਏਗਾ। ਇਹ ਤੇ ਬੇਗਾਰ ਸੀ, ਇਹ ਤੇ ਇਹਨੇ ਸਿਰ ਦਾ ਬੋਝ ਇਸਨੇ ਚੁੱਕਿਆ, ਐਵੇਂ ਨਿਕੰਮੀ ਚਿੰਤਾ ਸਹਿੜੀ। ਹਾਂਜੀ,
1: ਭਇਓ ਅਨੁਗ੍ਰਹੋ ਜਾ ਕੋ ਪ੍ਰਭ ਕੋ ਇਸ ਹਿਰਦਾ ਨਾਮ ਵਸਾਇਆ।
0: ਜਿਨ੍ਹਾਂ ਦੇ ਪੂਰਬਲੇ ਕਰਮ ਪ੍ਰਾਲਭ ਅਨੁਸਾਰ ਪ੍ਰਭੂ ਦੀ ਜਿਨ੍ਹਾਂ ਦੇ ਉੱਤੇ ਅਨੁਕੰਪਾ ਹੋ ਗਈ, ਕਿਰਪਾ ਹੋ ਗਈ, ਕਰੁਣਾ ਹੋ ਗਈ, ਉਹਨਾਂ ਨੇ ਆਪਣੇ ਹਿਰਦੇ ਦੇ ਪ੍ਰਭੂ ਦਾ ਨਾਮ ਵਸਾਇਆ, ਉਹਨੂੰ ਥਾਂ ਦਿੱਤੀ। ਹਾਂਜੀ,
1: ਸਾਰ ਸੰਗਤ ਕਾ ਪਾਛਾ ਪਰੇ ਆਓ ਜਨ ਨਾਨਕ ਹਰ ਰਸ ਪਾਇਆ।
0: ਐਸਾ ਮਨੁੱਖ ਜਿਸ ਤੇ ਕਿਰਪਾ ਹੋ ਗਈ, ਰਹਿਮਤ ਹੋ ਗਈ, ਇਹ ਸਾਰੀ ਕਿਰਪਾ, ਇਹ ਸਾਰੀ ਰਹਿਮਤ ਉਹਨੂੰ ਸਤਸੰਗ ਦੇ ਚੋਂ ਪ੍ਰਾਪਤ ਹੋਈ, ਸਾਧੂ ਦੀ ਸੰਗਤ ਦੇ ਚੋਂ ਪ੍ਰਾਪਤ ਹੋਈ, ਗੁਰੂ ਦੀ ਸੰਗਤ ਦੇ ਚੋਂ ਪ੍ਰਾਪਤ ਹੋਈ, ਔਰ ਹਿਰਦੇ ਚ ਨਾਮ ਵਸਾਇਆ ਤੇ ਸੁੱਖ ਦੇ ਘਰ ਦੀ ਪ੍ਰਾਪਤੀ ਹੋ ਗਈ। ਸੁੱਖ ਦਾ ਘਰ ਕੇਵਲ ਪਰਮਾਤਮਾ ਹੈ, ਪਰਮਾਤਮਾ ਲਕਸ਼ ਹੈ, ਬਾਕੀ ਸਭ ਸਾਧਨ ਨੇ। ਜਿਸ ਜਿਸ ਨੇ ਵੀ ਸਾਧਨ ਨੂੰ ਲਕਸ਼ ਬਣਾ ਦਿੱਤਾ, ਜ਼ਿੰਦਗੀ ਸਾਰੀ ਤੜਪਦਿਆਂ ਤੇ ਰੋਂਦਿਆਂ ਹੀ ਲੰਘਦੀ ਹੈ। ਸਤਸੰਗ ਦਾ ਇਹ ਫਲ ਹੈ ਕਿ ਅਸੀਂ ਜੀਵਨ ਦਾ ਲਕਸ਼ ਪਰਮਾਤਮਾ ਨੂੰ ਬਣਾ ਸਕੀਏ, ਈਸ਼ਵਰ ਨੂੰ ਬਣਾ ਸਕੀਏ, ਇਤਨੀ ਸੇਵਾ ਪ੍ਰਵਾਨ ਕਰਨੀ। ਅੱਜ ਰਾਤ ਦਾ ਵੀ ਸਮਾਗਮ ਹੈ, ਸਰਦਾਰ ਜਸਪਾਲ ਸਿੰਘ ਜੀ ਕੰਡਾ 250 ਅਜੀਤ ਨਗਰ ਸੁਲਤਾਨ ਮਿੰਡ ਰੋਡ 250 ਅਜੀਤ ਨਗਰ, ਇਹ ਸਾਰੇ ਜਥੇ ਕੀਰਤਨ ਕਰਨਗੇ, ਦਾਸ ਕਥਾ ਵੀ ਕਰੇਗਾ ਤੇ ਸਮੂਹ ਸੰਗਤ ਲਈ ਗੁਰੂ ਕੇ ਲੰਗਰ ਦਾ ਵੀ ਇੰਤਜ਼ਾਮ ਹੈ। 7 ਤੋਂ ਲੈ ਕੇ 10 ਵਜੇ ਤੱਕ ਇਹ ਸਮਾਗਮ ਚੱਲੇਗਾ। 8 ਤੋਂ 9 ਦਾਸ ਹਾਜ਼ਰੀ ਭਰੇਗਾ। ਇਸ ਤਰ੍ਹਾਂ ਬਾਕੀ ਸਾਰੇ ਜਥੇ ਪ੍ਰਚਾਰਕ ਤੇ ਨਾਲ ਆਏ ਹੋਏ ਕਵੀ ਸੱਜਣ ਸਾਨੂੰ ਕਵਿਤਾਵਾਂ ਨਾਲ, ਕੀਰਤਨ ਨਾਲ, ਵਿਚਾਰਾਂ ਨਾਲ ਨਿਹਾਲ ਕਰਨਗੇ। ਜਿਨ੍ਹਾਂ ਕੋਲ ਸਮਾਂ ਹੋਵੇ ਪਹੁੰਚਣ ਦੀ ਕਿਰਪਾਲਤਾ ਕਰਨੀ। 250 ਅਜੀਤ ਨਗਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜੀਵਨ ਬਹੁ ਪੱਖੀ ਹੈ। ਉਂਝ ਤੇ ਹਰ ਵਿਅਕਤੀ ਆਪਣੀ ਜ਼ਿੰਦਗੀ ਦਾ ਕੁਝ ਹਿੱਸਾ ਸਮਾਜਿਕ ਰੱਖਦਾ ਹੈ, ਧਾਰਮਿਕ ਰੱਖਦਾ ਹੈ, ਔਰ ਜੀਵਨ ਦੇ ਕੁਝ ਆਧਾਰ ਰਾਜਨੀਤਿਕ ਨੇ। ਜੀਵਨ ਇਨ੍ਹਾਂ ਤਿੰਨਾਂ ਬਨੇਰਿਆਂ ਦੇ ਵਿੱਚੋਂ ਹੀ ਲੰਘਦਾ ਹੈ, ਔਰ ਇਹ ਤਿੰਨ ਮਜ਼ਬੂਤ ਚਾਹੀਦੇ ਨੇ, ਮਹਾਨ ਚਾਹੀਦੇ ਨੇ। ਰਹਿਬਰੀ ਪੁਰਸ਼, ਧਾਰਮਿਕ ਇਨਸਾਨ, ਪੈਗੰਬਰੀ ਪੁਰਸ਼ ਅਸੀਂ ਉਸਨੂੰ ਕਹਿੰਦੇ ਹਾਂ ਜਿਸ ਦੇ ਜੀਵਨ ਦੇ ਇਹ ਤਿੰਨੇ ਪਹਿਲੂ ਉਸਾਰੂ ਹੋਣ ਔਰ ਸੰਸਾਰ ਨੂੰ ਪ੍ਰੇਰਨਾ ਦੇਣ ਵਾਲੇ ਹੋਣ, ਅਨੰਦ ਤੇ ਸੁਖ ਸ਼ਾਂਤੀ ਵੰਡਣ ਵਾਲੇ ਹੋਣ। ਨਾਨਕ ਨਾਮ ਜਾਪਦਾ ਹੈ, ਇਹ ਇਸ ਦੇਸ਼ ਦੀ ਭਾਸ਼ਾ ਦੇ ਚੋਂ ਨਹੀਂ ਆਇਆ, ਅਗੰਮੀ ਆਇਆ ਹੈ, ਅਨਾਹਤ ਤੋਂ ਆਇਆ ਹੈ, ਪਰਮਾਤਮਾ ਤੋਂ ਆਇਆ ਹੈ। ਸੰਸਕ੍ਰਿਤ ਵਿਆਕਰਨ ਦੇ ਗਿਆਨੀ ਨਾਨਕ ਦੇ ਅਰਥ ਇੰਜ ਕਰਦੇ ਨੇ, ਨਾ ਅਨੇਕ, ਜਿਹਦੇ ਚ ਅਨੇਕਤਾ ਨਹੀਂ, ਜਿਸ ਦੇ ਚ ਦੂਜੀ ਗੱਲ ਨਹੀਂ, ਜਿਸ ਦੇ ਚ ਕੋਈ ਦੁਬਦਾ ਨਹੀਂ, ਜੋ ਇੱਕ ਦੀ ਗੱਲ ਕਰਦਾ, ਇੱਕ ਨੂੰ ਸੁਣਦਾ, ਇੱਕ ਨੂੰ ਵੇਖਦਾ, ਇੱਕ ਨੂੰ ਸੋਚਦਾ, ਔਰ ਇੱਕ ਦੀ ਹੀ ਕਰਦਾ, ਇੱਕ ਨੂੰ ਸੁਪਨਿਆਂ ਦੇ ਚ ਲਿਆਉਂਦਾ, ਇੱਕ ਦੀ ਹੀ ਝਲਕ ਜਾਗਰਤ ਅਵਸਥਾ ਦੇ ਚ ਵੇਖਦਾ, ਜਿਹਦਾ ਉਪਦੇਸ਼ ਇੱਕ ਦਾ ਹੈ, ਜਿਹਦਾ ਸੰਦੇਸ਼ ਇੱਕ ਦਾ ਹੈ, ਉਹਨੂੰ ਕਹਿੰਦੇ ਨੇ ਨਾਨਕ। ਨਾ ਅਨੇਕ, ਜਿਹਦੇ ਚ ਅਨੇਕਤਾ ਹੈ ਹੀ ਨਹੀਂ। ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਕਲਾਮ ਵੀ ਏਕੇ ਤੋਂ ਸ਼ੁਰੂ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਹਿਲਾ ਅਕਸ਼ਰ ਇੱਕ ਹੈ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਸਾਰੀ ਵਿਚਾਰਧਾਰਾ ਇੱਕ ਦੇ ਆਲੇ ਦੁਆਲੇ ਘੁੰਮਦੀ ਹੈ, ਇੱਕ ਦੀ ਹੀ ਪ੍ਰਕਰਮਾ ਕਰਦੀ ਹੈ, ਏਕੇ ਦਾ ਹੀ ਅਨੁਸਰਨ ਕਰਦੀ ਹੈ, ਇੱਕ ਨੂੰ ਹੀ ਸਜਦਾ ਕਰਦੀ ਹੈ, ਇੱਕ ਨੂੰ ਹੀ ਪ੍ਰਣਾਮ ਕਰਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸਾਰੀ ਵਿਚਾਰਧਾਰਾ ਦਰਅਸਲ ਇੱਕ ਦੀ ਵਿਚਾਰ ਹੈ, ਔਰ ਧਰਮ ਦੀ ਇਹੀ ਬੁਨਿਆਦ ਹੈ ਕਿ ਸਮੂਹ ਬ੍ਰਹਿਮੰਡ ਦੀ ਅਨੇਕਤਾ ਦੇ ਵਿੱਚੋਂ ਇੱਕ ਨੂੰ ਲੱਭਿਆ ਜਾਏ, ਇੱਕ ਨੂੰ ਸਮਝਿਆ ਜਾਏ, ਇੱਕ ਨੂੰ ਵੇਖਿਆ ਜਾਏ, ਔਰ ਇੱਕ ਦੀ ਪ੍ਰਾਪਤੀ ਕੀਤੀ ਜਾਏ। ਅਗਰ ਇੱਕ ਪ੍ਰਾਪਤ ਹੋ ਗਿਆ ਤਾਂ ਦੁਬਦਾ ਖਤਮ, ਅਗਰ ਇੱਕ ਨੂੰ ਵੇਖ ਲਿਆ ਤਾਂ ਫਿਰ ਦੁਤੀਆ ਨਾਸਤੀ। ਅਗਰ ਸਭ ਕੁਛ ਇੱਕ ਹੈ ਔਰ ਉਸ ਏਕੇ ਦੇ ਚ ਮੈਂ ਵੀ ਹਾਂ ਤਾਂ ਫਿਰ ਦੂਜਾ ਕੌਣ ਤੇ ਤੀਜਾ ਕੌਣ, ਫਿਰ ਕੌਣ ਵੈਰੀ, ਫਿਰ ਕੌਣ ਦੁਸ਼ਮਣ, ਫਿਰ ਕੌਣ ਛੋਟਾ, ਫਿਰ ਕੌਣ ਵੱਡਾ। ਦਰਅਸਲ ਮਨੁੱਖ ਦੀਆਂ ਤਮਾਮ ਸਮੱਸਿਆਵਾਂ ਦਾ ਸਮਾਧਾਨ ਵੀ ਇਹ ਹੀ ਹੈ ਕਿ ਮਨੁੱਖ ਇੱਕ ਨਾਲ ਜੁੜੇ ਤੇ ਏਕੇ ਨੂੰ ਸਮਝੇ। ਤੋ ਨਾਨਕ ਦੇ ਅਰਥ ਨੇ ਜਿਹਦੇ ਵਿੱਚ ਅਨੇਕਤਾ ਨਹੀਂ। ਤੇ ਨਾਨਕ ਦਾ ਉਪਦੇਸ਼ ਹੈ ਹਰ ਏਕ ਸਿਮਰ ਏਕ ਸਿਮਰ ਏਕ ਸਿਮਰ ਭਾਈ, ਇੱਕ ਦਾ ਹੀ ਚਿੰਤਨ ਕਰ, ਇੱਕ ਨੂੰ ਆਪਣੇ ਚੇਤੇ ਦੇ ਚ ਲਿਆ, ਇੱਕ ਨੂੰ ਆਪਣੇ ਵਿਚਾਰ ਮੰਡਲ ਦੇ ਚ ਲਿਆ। ਉਸ ਪੂਰਨ ਪੁਰਖ ਦਾ ਅਨੰਤ ਸਮਾਜਿਕ ਪਹਿਲੂ ਵੀ ਹੈ, ਰਾਜਨੀਤਿਕ ਪਹਿਲੂ ਵੀ ਹੈ, ਔਰ ਦਰਅਸਲ ਜੋ ਧਾਰਮਿਕ ਪੁਰਸ਼ ਹੈ ਜੋ ਏਕੇ ਨਾਲ ਜੁੜਿਆ ਹੈ, ਉਹਨੇ ਹਰ ਤਲ ਵਿੱਚ ਆਈਆਂ ਹੋਈਆਂ ਬੁਰਾਈਆਂ ਨੂੰ ਦੂਰ ਕਰਨਾ। ਸਮਾਜ ਦੇ ਤਲ ਦੇ ਉੱਤੇ ਜੋ ਬੁਰਾਈਆਂ ਆ ਚੁੱਕੀਆਂ ਸਨ ਤੇ ਨੈਤਿਕਤਾ ਜੋ ਘੋਰ ਅਨੈਤਿਕਤਾ ਦਾ ਰੂਪ ਧਾਰਨ ਕਰ ਚੁੱਕੀ ਸੀ, ਜਗਤ ਗੁਰੂ ਬਾਬੇ ਨੇ ਉਸ ਨੂੰ ਦੂਰ ਕਰਨ ਦੀ ਭਰਪੂਰ ਕੋਸ਼ਿਸ਼ ਕੀਤੀ। ਇਸ ਦੇਸ਼ ਦੇ ਬਲਕਿ ਸਾਰੀ ਦੁਨੀਆਂ ਦੇ ਵਿੱਚ ਉਹ ਦਿਨ ਖੁਸ਼ਕਿਸਮਤ ਦਿਨ ਸੀ, 1469 ਈਸਵੀ ਕੱਤਕ ਪੂਰਨਮਾਸ਼ੀ, ਦਰਅਸਲ ਭਾਗਾਂ ਭਰਾ ਦਿਨ ਸੀ ਜਦ ਮਹਾਰਾਜ ਦਾ ਆਗਮਨ ਹੋਇਆ, ਔਰ ਆਗਮਨ ਦੇ ਨਾਲ ਹੀ ਦਿਨ ਤੇ ਰਾਤ ਸਦੀਵੀ ਯਾਦ ਬਣ ਗਏ। ਉਹ ਦਿਨ ਵੀ ਅਮਰ ਹੋ ਗਿਆ, ਉਹ ਰਾਤ ਵੀ ਅਮਰ ਹੋਈ, ਕਿਉਂਕਿ ਉਸ ਰਾਤ ਨੂੰ ਉਸ ਦਿਨ ਨੂੰ ਇੱਕ ਅਮਰ ਪੁਰਸ਼ ਦਾ ਆਗਮਨ ਹੋਇਆ। ਅਮਰ ਪੁਰਸ਼ ਸਿਰਫ ਵਿਅਕਤੀਆਂ ਨੂੰ ਹੀ ਅਮਰ ਨਹੀਂ ਕਰਦੇ, ਬਲਕਿ ਦਿਨ ਨੂੰ ਵੀ ਅਮਰ ਕਰ ਦਿੰਦੇ ਨੇ, ਰਾਤ ਨੂੰ ਵੀ ਅਮਰ ਕਰ ਦਿੰਦੇ ਨੇ, ਸਾਲ ਨੂੰ ਵੀ ਅਮਰ ਕਰ ਦਿੰਦੇ ਨੇ। ਗੁਰੂ ਨਾਨਕ ਦੀ ਯਾਦ ਦੇ ਨਾਲ ਸਾਲ ਯਾਦ ਰਹੇਗਾ, ਗੁਰੂ ਨਾਨਕ ਦੀ ਯਾਦ ਦੇ ਨਾਲ ਦਿਨ ਯਾਦ ਰਹੇਗਾ, ਰਾਤ ਯਾਦ ਰਹੇਗੀ, ਕੱਤਕ ਦੀ ਪੂਰਨਮਾਸ਼ੀ ਯਾਦ ਰਹੇਗੀ। ਔਰ ਇਹ ਪੂਰਨਮਾਸ਼ੀ ਜੋ ਅਨੰਤ ਕਾਲ ਤੋਂ ਆ ਰਹੀ ਸੀ, ਗੁਰੂ ਨਾਨਕ ਦੀ ਆਮਦ ਦੇ ਨਾਲ ਅਮਰ ਹੋ ਗਈ, ਮਹਾਨ ਹੋ ਗਈ। ਆਪ ਦੀ ਆਗਮਨ, ਆਪ ਦਾ ਆਉਣਾ ਸੰਸਾਰ ਤੇ ਇਸ ਤਰ੍ਹਾਂ ਸੀ ਜੈਸੇ ਮੱਸਿਆ ਦੀ ਰਾਤ ਨੂੰ ਸੂਰਜ ਉਦੇ ਹੋ ਗਿਆ, ਪ੍ਰਕਾਸ਼ਮਾਨ ਹੋ ਗਿਆ। ਮਹਾਕਵੀ ਤੁਲਸੀ ਦਾ ਕਹਿਣਾ, ਜਬ ਜਬ ਹੋਏ ਧਰਮ ਕੀ ਹਾਨੀ, ਬਹਾੜੇ ਅਸੁਰ ਅਧਮ ਅਭਿਮਾਨੀ, ਤਬ ਤਬ ਵਿਵਦ ਧਰ ਪ੍ਰਭੂ ਸ਼ਰੀਰਾ, ਹਰੇ ਕਿਰਪਾ ਨਿਧ ਸੱਜਣ ਪੀਰਾ। ਦਸਮ ਗ੍ਰੰਥ ਦੇ ਵਿੱਚ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਵਾਕ, ਜਬ ਜਬ ਹੋਏ ਅਰਿਸ਼ਟ ਅਪਾਰਾ, ਤਬ ਤਬ ਦੇ ਧਰਤ ਅਵਤਾਰਾ। ਜਦ ਜਦ ਸੰਸਾਰ ਦੇ ਵਿੱਚ ਅਨਰਥ ਹੁੰਦਾ ਹੈ, ਤਦ ਤਦ ਅਵਤਾਰੀ ਪੁਰਸ਼ ਸੰਸਾਰ ਤੇ ਆਉਂਦੇ ਨੇ। ਔਰ ਇਹ ਸ੍ਰੀ ਕ੍ਰਿਸ਼ਨ ਜੀ ਦੇ ਅਮਰਵਾਕ ਨੇ ਕਿ ਐ ਅਰਜਨ, ਜਦ ਜਦ ਵੀ ਧਰਮ ਦੀ ਗਿਲਾਨੀ ਤੇ ਹਾਨੀ ਹੁੰਦੀ ਹੈ, ਮੇਰਾ ਆਗਮਨ ਆਉਂਦਾ ਹੀ ਰਹਿੰਦਾ, ਮੈਂ ਆਉਂਦਾ ਹੀ ਰਹਿੰਦਾ। ਦਰਅਸਲ ਉਹ ਪਰਿਪੂਰਨ ਪ੍ਰਮਾਤਮਾ ਜੋਤੀਮਾਨ ਕਿਸੇ ਦੇ ਅੰਦਰ ਮਹਾਨ ਜੋਤ ਉਜਾਗਰ ਕਰਕੇ ਜਗਤ ਨੂੰ ਸੰਦੇਸ਼ ਤੇ ਉਪਦੇਸ਼ ਦੇਣ ਲਈ ਆਉਂਦਾ। ਬਹੁਤੀ ਗਰਮੀ, ਬਹੁਤੀ ਤਪਸ਼, ਕੜਕਦੀ ਹੋਈ ਲੋ, ਇਸ ਗੱਲ ਦਾ ਆਗਮਨ ਹੈ ਕਿ ਬਰਖਾ ਹੋਵੇਗੀ, ਬਰਸਾਤ ਹੋਵੇਗੀ। ਹੁੰਮ ਹੈ, ਗੁੰਮ ਹੈ, ਤਪਸ਼ ਹੈ, ਸੇਕ ਹੈ, ਲੂ ਹੈ। ਸਿਆਣੇ ਕਹਿੰਦੇ ਨੇ ਹੁਣ ਬਦਲਾਂ ਦੇ ਆਉਣ ਦੇ ਵਿੱਚ ਦੇਰੀ ਨਹੀਂ, ਹੁਣ ਬਰਖਾ ਦੇ ਹੋਣ ਦੇ ਵਿੱਚ ਦੇਰ ਨਹੀਂ ਹੈ। ਜ਼ੁਲਮ ਹੈ, ਤਸ਼ੱਦਦ ਹੈ, ਅਨਰਥ ਹੈ, ਘੋਰ ਅਤਿਆਚਾਰ ਹੈ। ਤੋ ਧਾਰਮਿਕ ਪੁਰਸ਼ ਕਹਿ ਦਿੰਦੇ ਨੇ ਕਿ ਹੁਣ ਪ੍ਰਭੂ ਕੋਈ ਨਾ ਕੋਈ ਅਵਤਾਰ ਧਾਰਨ ਕਰੇਗਾ। ਸਮਾਜਿਕ ਤੌਰ ਤੇ, ਰਾਜਨੈਤਿਕ ਤੌਰ ਤੇ, ਔਰ ਧਾਰਮਿਕ ਤੌਰ ਤੇ ਜਦ ਇਹ ਦੇਸ਼ ਪਸਤੀਆਂ ਦੇ ਖੱਡੇ ਦੇ ਜਾਗ ਰਿਹਾ, ਉਦੋਂ ਗੁਰੂ ਨਾਨਕ ਦਾ ਆਗਮਨ ਹੋਇਆ, ਉਦੋਂ ਗੁਰੂ ਨਾਨਕ ਦਾ ਅਵਤਾਰ ਹੋਇਆ। ਤੁਲਸਾਦਾਈ ਦੇ ਮੁਖਾਰਬਿੰਦ ਤੋਂ ਹੀ ਨਿਕਲੇ ਬਚਨ, ਇਹ ਤੇ ਕੋਈ ਸੂਰੀਏ ਆਇਆ ਹੈ, ਇਹ ਤੇ ਕੋਈ ਆਫਤਾਬ ਆਇਆ ਹੈ। ਜਗਤ ਤੇ ਹਰ ਬੱਚਾ ਰੋਂਦਾ ਹੋਇਆ ਜਨਮ ਲੈਂਦਾ। ਇਹ ਠੀਕ ਹੈ ਕਿ ਪਸ਼ੂਆਂ ਦੇ ਬੱਚੇ ਖਾਮੋਸ਼ੀ ਨਾਲ ਜਨਮ ਲੈਂਦੇ ਨੇ, ਕਿਸੇ ਹੱਦ ਤੱਕ ਪੰਛੀਆਂ ਦੇ ਬੱਚੇ ਅੰਡਿਆਂ ਦੇ ਚੋਂ ਚਹਿਚਹਾਉਂਦੇ ਹੋਏ ਨਿਕਲਦੇ ਨੇ, ਪਰ ਮਨੁੱਖੀ ਬੱਚਾ ਰੋਂਦਾ ਹੋਇਆ ਹੀ ਜਨਮ ਲੈਂਦਾ ਹੈ। ਔਰ ਇਹ ਰੋਣਾ ਕਿਸੇ ਹੱਦ ਤੱਕ ਜੀਵਨ ਭਰ ਕਾਇਮ ਰਹਿੰਦਾ ਹੈ। ਰੋਂਦਾ ਹੋਇਆ ਜੰਮਦਾ ਹੈ, ਰੋਂਦਾ ਹੋਇਆ ਜੀਵਦਾ ਹੈ, ਔਰ ਰੋਂਦਾ ਹੋਇਆ ਹੀ ਮਰ ਜਾਂਦਾ ਹੈ। ਇਹ ਮਨੁੱਖ ਦਾ ਅਭਾਗ ਹੈ, ਮਨੁੱਖ ਦਾ ਦੁਰਭਾਗ ਹੈ। ਅਗਰ ਇਹ ਰੋਂਦਾ ਹੋਇਆ ਹੀ ਜੰਮਿਆ ਤੇ ਰੋਂਦਾ ਹੋਇਆ ਹੀ ਮਰ ਗਿਆ, ਜੀਵਨ ਯਾਤਰਾ ਨਿਸਫਲ ਚਲੀ ਗਈ, ਜ਼ਿੰਦਗੀ ਅਕਾਰਤ ਚਲੀ ਗਈ। ਐ ਪੁਰਖ, ਜੇ ਤੂੰ ਰੋਂਦਾ ਹੋਇਆ ਜੰਮਿਆ ਤਾਂ ਕਮ ਸੇ ਕਮ ਰੁਖਸਤ ਹੋਣ ਲੱਗਿਆ ਤੇ ਮੁਸਕਰਾਹਟ ਹੋਵੇ। ਅਗਰ ਰੁਖਸਤ ਹੋਣ ਲੱਗਿਆ ਮੁਸਕਰਾਹਟ ਹੈ ਤਾਂ ਸਮਝ ਲਓ ਜ਼ਿੰਦਗੀ ਸਫਲ ਹੋਈ, ਆਉਣਾ ਸਫਲ ਹੋਇਆ, ਜੀਵਣਾ ਸਫਲ ਹੋਇਆ। ਤੋ ਅਕਸਰ ਮਨੁੱਖੀ ਬੱਚੇ ਜਗਤ ਵਿੱਚ ਰੋਂਦੇ ਹੋਏ ਜਨਮ ਲੈਂਦੇ ਨੇ। ਰੂਹੇ ਜ਼ਮੀਨ ਤੇ ਇੱਕ ਐਸਾ ਕਾਰਾਮਦ ਮਹਾਨ ਪੁਰਸ਼ ਦਾ ਆਗਮਨ ਹੋਇਆ ਜੋ ਹੱਸਦਾ ਹੋਇਆ ਆਇਆ ਹੈ, ਔਰ ਤੁਲਸਾਂ ਹੈਰਾਨ ਹੈ ਹੱਸਦੇ ਹੋਏ ਜਨਮ। ਬਾਲਕ ਦੇ ਬੁੱਲਾਂ ਤੇ ਮੁਸਕਰਾਹਟ ਹੈ, ਚਿਹਰੇ ਤੇ ਨੂਰ ਹੈ, ਹਾਸਾ ਹੈ, ਖਿੜਖਿੜਾਹਟ ਹੈ। ਇੱਥੇ ਤੱਕ ਹੀ ਕਹਿਣਾ ਪਏਗਾ ਕਿ ਜੋ ਰੋਂਦਾ ਹੋਇਆ ਆਇਆ ਹੈ ਇਹ ਰੋਵੇਗਾ, ਇਹ ਰੁਲਾਏਗਾ, ਪਰ ਜੋ ਹੱਸਦਾ ਹੋਇਆ ਆਇਆ ਹੈ, ਮੁਸਕੁਰਾਉਂਦਾ ਹੋਇਆ ਆਇਆ ਹੈ, ਇਹਨੇ ਖੇੜੇ ਵੰਡਣੇ ਨੇ, ਇਹਨੇ ਖੁਸ਼ੀਆਂ ਵੰਡਣੀਆਂ ਨੇ, ਇਹਨੇ ਹੱਸਣਾ ਹੈ, ਇਹਨੇ ਹਸਾਉਣਾ ਹੈ, ਇਹਨੇ ਜਗਤ ਦੀ ਝੋਲੀ ਵਿੱਚ ਆਨੰਦ ਪਾਉਣਾ ਹੈ ਤੇ ਖੁਸ਼ੀਆਂ ਪਾਉਣੀਆਂ ਨੇ। ਤੋ ਜਗਤ ਗੁਰੂ ਬਾਬੇ ਦਾ ਆਗਮਨ ਹੋਇਆ ਹੈ ਮੁਸਕੁਰਾਉਂਦੇ ਹੋਇਆ, ਹੱਸਦੇ ਹੋਇਆ। ਪਿਤਾ ਕਾਲੂ ਜੀ ਦੀ, ਤ੍ਰਿਪਤਾ ਜੀ ਦੀ ਪਹਿਲੀ ਔਲਾਦ ਦਾ ਜਨਮ ਕਾਲੂ ਜੀ ਦੇ ਸਹੁਰੇ ਪਰਿਵਾਰ ਵਿੱਚ ਹੋਇਆ। ਤ੍ਰਿਪਤਾ ਜੀ ਦਾ ਉਹਨਾਂ ਦਿਨਾਂ ਵਿੱਚ ਵਾਸਾ ਮਾਤਾ ਪਿਤਾ ਦੇ ਘਰ ਵਿੱਚ ਸੀ। ਬੱਚੀ ਦਾ ਜਨਮ ਹੋਇਆ ਤੇ ਨਾਨੀ ਦੀ ਰਸਨਾ ਤੋਂ ਨਿਕਲਿਆ, ਇਹ ਤੇ ਨਾਨਕਿਆਂ ਦੀ, ਨਾਨੀ ਦਾ ਬੜਾ ਪਿਆਰ ਬਈ ਇਹ ਤੇ ਨਾਨੀ ਦੀ ਹੈ, ਨਾਨੇ ਦਾ ਬੜਾ ਪਿਆਰ ਬਈ ਇਹ ਤੇ ਨਾਨੇ ਦੀ ਹੈ। ਤੇ ਜਦ ਨਾਨੇ ਦੇ ਮੂੰਹੋਂ ਨਿਕਲਿਆ ਨਾਨੇ ਦੀ ਹੈ, ਨਾਨੀ ਦੇ ਮੂੰਹੋਂ ਨਿਕਲਿਆ ਇਹ ਨਾਨੀ ਦੀ ਹੈ, ਤੋ ਪਰਿਵਾਰ ਵਿੱਚ ਇਹ ਗੱਲ ਚੱਲ ਪਈ ਇਹ ਤੇ ਨਾਨਕਿਆਂ ਦੀ। ਨਾਂ ਪੈ ਗਿਆ ਨਾਨਕੀ, ਇਹ ਨਾਮ ਧੁਰ ਦਰਗਾਹੋਂ ਆਇਆ, ਸੁਭਾਵਕ ਆਇਆ, ਅੰਤਰ ਆਤਮੇ ਚੋਂ ਇਸ ਨਾਮ ਨੇ ਜਨਮ ਲਿਆ ਨਾਨਕੀ। ਮੁੱਦਤ ਪਾ ਰਾਏ ਭੋਏ ਦੀ ਤਲਵੰਡੀ ਵਿੱਚ ਕੱਤਕ ਦੀ ਪੂਰਨਮਾਸ਼ੀ ਨੂੰ ਸੰਨ 1469 ਈਸਵੀ ਨੂੰ ਤ੍ਰਿਪਤਾ ਜੀ ਦੀ ਕੁੱਖ ਤੋਂ ਪਿਤਾ ਕਲਿਆਣ ਦਾਸ ਜੀ ਦੇ ਘਰ ਵਿੱਚ ਦੂਸਰੀ ਔਲਾਦ ਦਾ ਜਨਮ ਹੋਇਆ। ਔਰ ਤ੍ਰਿਪਤਾ ਜੀ ਨੇ ਇਸ ਬਾਲਕ ਨੂੰ ਚੁੱਕ ਕੇ ਨਾਨਕੀ ਦੀ ਗੋਦ ਵਿੱਚ ਪਾਇਆ, ਉਸ ਮਾਸੂਮ ਨਾਨਕੀ ਦੀ ਗੋਦ ਵਿੱਚ, ਤੇ ਆਖਿਆ ਇਹ ਨਾਨਕੀ ਦਾ ਨਾਨਕ, ਇਹ ਨਾਨਕੀ ਦਾ ਵੀਰ ਨਾਨਕ। ਇਸ ਤਰ੍ਹਾਂ ਇੱਕ ਮਾਂ ਦੇ ਮੂੰਹੋਂ ਨਾਮ ਨਿਕਲਿਆ, ਔਰ ਇੱਕ ਨਾਮ ਮਾਤਾ ਦੀ ਮਾਤਾ ਦੇ ਮੂੰਹੋਂ ਨਿਕਲਿਆ। ਭਾਵ ਪੁੱਤਰੀ ਦਾ ਨਾਮ ਨਾਨੀ ਨੇ ਰੱਖਿਆ, ਪੁੱਤਰ ਦਾ ਨਾਮ ਮਾਤਾ ਨੇ ਰੱਖਿਆ। ਕਿਸੇ ਰਸਮੋ ਰਿਵਾਜ ਦੀ ਛਾਪ ਨਹੀਂ, ਬਲਕਿ ਇਹਨਾਂ ਨਾਮਾਂ ਦਿੱਤੇ ਨਿਰੰਕਾਰ ਦੀ ਛਾਪ ਹੈ, ਕਰਤਾਰ ਦੀ ਛਾਪ ਹੈ, ਪਰਮਾਤਮਾ ਦੀ ਛਾਪ ਹੈ। ਇਸ ਤਰ੍ਹਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਨਾਮ ਸੰਸਕਾਰ ਹੋ ਗਿਆ, ਔਰ ਦੁਨੀਆਂ ਵਿੱਚ ਵਾਕਈ ਇਹ ਪਹਿਲਾ ਨਾਮ, ਇਹ ਅਦੁੱਤੀ ਨਾਮ। ਕਿਆਮਤ ਨਾਮੇ ਦੇ ਬਾਨੀ ਵਲੀ ਨਿਆਮਤ ਅਲੀ ਸ਼ਾਹ ਦਾ ਕਹਿਣਾ, ਬੂਦ ਨਾਨਕ ਆਰਫੇ ਮਰਦੇ ਖੁਦਾ, ਰਾਜ ਹਾਏ ਮਾਰੂਫਤ ਜੋ ਰਾਹੇ ਖੁਸ਼ਾ। ਜਗਤ ਵਿੱਚ ਇੱਕ ਨਾਨਕ ਨਾਮ ਦਾ ਖੁਦਾਵਨ ਤਾਲਾ ਦਾ ਨਜ਼ਦੀਕ, ਖੁਦਾ ਦੇ ਰਾਜ ਨੂੰ ਸਮਝਣ ਵਾਲਾ ਪ੍ਰਗਟ ਹੋਵੇਗਾ, ਜੋ ਦੁਨੀਆਂ ਦੇ ਉੱਤੇ ਖੁਦਾ ਦੇ ਗੁੱਝੇ ਭੇਦ ਮਨਜ਼ਰ ਆਮ ਕਰੇਗਾ, ਪ੍ਰਗਟ ਕਰੇਗਾ, ਔਰ ਜੋ ਇੱਕ ਸਿੱਧਾ ਤੇ ਸਰਲ ਤੇ ਸੌਖਾ ਮਾਰਗ ਪਰਮਾਤਮਾ ਦੀ ਪ੍ਰਾਪਤੀ ਦਾ ਜਗਤ ਨੂੰ ਦੱਸੇਗਾ। ਬੂਦ ਨਾਨਕ ਆਰਫੇ ਮਰਦੇ ਖੁਦਾ ਰਾਜ ਹਾਏ ਮਾਰਫਤ ਜੋ ਰਾਹੇ ਕੁਸ਼ਾ। ਸੋ ਇਸ ਤਰੀਕੇ ਦੇ ਨਾਲ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਆਗਮਨ ਹੋਇਆ ਤੇ ਆਪ ਸਹਿਜੇ ਸਹਿਜੇ ਵੱਡੇ ਹੋ ਰਹੇ ਨੇ, ਬੱਚਿਆਂ ਨਾਲ ਆਪ ਖੇਡਦੇ ਨੇ, ਪਰ ਖੇਡਦੇ ਚ ਵੀ ਧੁਨੀ ਸਤਨਾਮ ਦੀ ਲਾਉਂਦੇ ਨੇ, ਖੇਡਦੇ ਚ ਵੀ ਗੱਲ ਪਰਮਾਤਮਾ ਦੀ ਕੱਢ ਕੱਢ। ਆਮ ਲੋਕਾਂ ਦਾ ਤਾਂ ਕਿਸੇ ਹੱਦ ਤੱਕ ਧਰਮ ਵੀ ਖੇਡ ਹੈ, ਖਿਲੌਣਾ ਹੈ, ਪਰ ਬਾਬੇ ਦਾ ਖੇਡਣਾ ਵੀ ਧਰਮ ਹੈ, ਸਾਧਨਾ ਹੈ, ਸਮਾਧੀ ਹੈ। ਭਗਤ ਕਬੀਰ ਜੀ ਮਹਾਰਾਜ ਕਹਿੰਦੇ ਨੇ, ਮਾਥੇ ਤਿਲਕ ਹੱਥ ਮਾਲਾ ਬਾਨਾ ਲੋਗਨ ਰਾਮ ਖਿਲੌਣਾ ਜਾਣਾ। ਲੋਕਾਂ ਨੇ ਰੱਬ ਨੂੰ ਖਿਡਾਉਣਾ ਹੀ ਸਮਝਿਆ, ਔਰ ਖਿਡਾਉਣੇ ਨਾਲ ਤੇ ਮਨੁੱਖ ਖੇਡਦਾ। ਤੋ ਜਗਤ ਲਈ ਧਰਮ ਇੱਕ ਖਿਡਾਉਣਾ ਹੈ, ਇੱਕ ਖੇਡ ਹੈ, ਪਰ ਬਾਬੇ ਲਈ ਖੇਡ ਵੀ ਧਰਮ ਹੈ, ਬਾਬੇ ਲਈ ਖੇਡ ਵੀ ਪਰਮਾਤਮਾ ਹੈ, ਬਾਬੇ ਲਈ ਖੇਡਣਾ ਵੀ ਸਮਾਧੀ ਹੈ। ਤੋ ਆਪ ਬੱਚਿਆਂ ਨਾਲ ਖੇਡਦੇ ਨੇ, ਗੱਲ ਸਤਨਾਮ ਦੀ ਕਰਦੇ ਨੇ, ਗੱਲ ਪਰਮਾਤਮਾ ਦੀ ਕਰਦੇ ਨੇ, ਗੱਲ ਅਕਾਲ ਪੁਰਖ ਦੀ ਕਰਦੇ ਨੇ, ਔਰ ਇਸ ਬਿਸਮਾਦ ਅਵਸਥਾ ਚ ਕਰਦੇ ਨੇ, ਇਤਨੇ ਹੋਏ ਰੰਗੇ ਹੋਏ ਢੰਗ ਨਾਲ ਕਰਦੇ ਨੇ, ਇਤਨੀ ਇਕਾਗਰਤਾ ਦੇ ਨਾਲ ਕਰਦੇ ਨੇ ਕਿ ਆਪ ਦੀ ਇਕਾਗਰਤਾ ਦਾ ਅਸਰ ਬੱਚਿਆਂ ਤੇ ਵੀ ਪਿਆ, ਔਰ ਬੱਚੇ ਵੀ ਸਮਾਧੀ ਲੀਨ ਹੋਏ। ਧਨ ਨੇ ਉਹ ਬੱਚੇ ਜਿਨ੍ਹਾਂ ਨੂੰ ਗੁਰੂ ਨਾਨਕ ਦੇ ਸੰਗ ਖੇਡਣਾ ਨਸੀਬ ਹੋਇਆ, ਔਰ ਗੁਰੂ ਨਾਨਕ ਦੇ ਸੰਗ ਸਮਾਧੀ ਲਾਣ ਦੀ ਜਾਚ ਆਈ, ਔਰ ਗੁਰੂ ਨਾਨਕ ਦੇ ਬੋਲ ਨੂੰ ਸੁਣ ਕੇ ਉਹ ਪਰਮਾਤਮਾ ਨਾਲ ਜੁੜੇ, ਅਕਾਲ ਪੁਰਖ ਦੇ ਨਾਲ ਜੁੜੇ। ਆਪ ਦੀਆਂ ਇਨ੍ਹਾਂ ਰੁਚੀਆਂ ਨੂੰ ਵੇਖ ਕੇ ਮਾਤਾ ਪਿਤਾ ਨੂੰ ਚਿੰਤਾ ਜ਼ਰੂਰ ਹੋਈ, ਲਿਆਜ਼ਾ ਆਪ ਜਦ ਗਾਲਬਨ 8 ਵਰਿਆਂ ਦੇ ਹੋਏ ਤਾਂ ਮਾਤਾ ਪਿਤਾ ਨੇ ਗੋਪਾਲ ਪਾਂਧੇ ਕੋਲ ਬਿਠਾਇਆ, ਗੋਪਾਲ ਜੀ ਆਪ ਇਨ੍ਹਾਂ ਨੂੰ ਵਕਤ ਦੀ ਵਿੱਦਿਆ ਪੜਾਓ, ਵਕਤ ਦਾ ਗਿਆਨ ਦਿਓ, ਔਰ ਇਹ ਪਟਵਾਰੀ ਦੇ ਪੁੱਤਰ ਨੇ, ਇਹਨਾਂ ਨੇ ਕੰਮ ਧੰਦਾ ਕਰਨਾ, ਵਪਾਰ ਕਰਨਾ, ਹੋਰ ਪਸਾਰਾ ਇਹਨਾਂ ਨੇ ਪਸਾਰਨਾ, ਇਸ ਲਈ ਆਪ ਇਹਨਾਂ ਨੂੰ ਮਹਾਨ ਵਿਦਵਾਨ ਬਣਾਓ। ਕਹਿੰਦੇ ਨੇ ਪਾਠਸ਼ਾਲਾ ਦੇ ਜਦ ਗੁਰੂ ਨਾਨਕ ਦੀ ਤਖਤੀ ਦੇ ਉੱਤੇ ਗੋਪਾਲ ਪਾਂਧੇ ਨੇ ਊੜਾ ਲਿਖਿਆ, ਔਰ ਊੜਾ ਇਸ ਗੱਲ ਦੀ ਸੂਚਨਾ ਵੀ ਹੈ ਕਿ ਇਹ ਲਿਪੀ ਗੁਰੂ ਨਾਨਕ ਤੋਂ ਪਹਿਲੇ ਸੀ, ਔਰ ਇਹ ਲਿਪੀ ਕੁਝ ਐਸੀਆਂ ਪੁਸਤਕਾਂ ਦੇ ਵਿੱਚ ਵੀ ਮਿਲੀ ਹੈ ਜੋ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਪਹਿਲੇ ਦੀਆਂ ਲਿਖੀਆਂ ਹੋਈਆਂ ਨੇ। ਲਿਹਾਜ਼ਾ ਭਾਸ਼ਾ ਵਿਭਾਗ ਨੇ ਵੀ ਇਸ ਸੰਬੰਧ ਦੇ ਸੋਧ ਕਰਕੇ ਦਾਅਵਾ ਕੀਤਾ ਹੈ ਕਿ ਲਿਪੀ ਬਹੁਤ ਪੁਰਾਣੀ। ਸਿਰਫ ਇਸ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਅਪਣਾਇਆ ਹੈ ਤੇ ਅਪਣਾਉਣ ਕਰਕੇ ਇਸ ਲਿਪੀ ਦਾ ਨਾਮ ਪੈ ਗਿਆ ਗੁਰਮੁਖੀ। ਇਸ ਲਿਪੀ ਦੀ ਪੜਾਈ ਜਾਰੀ ਕੀਤੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ, ਔਰ ਬਾਅਦ ਵਿੱਚ ਸਹਿਜੇ ਸਹਿਜੇ ਇਹ ਲਿਪੀ ਪੰਜਾਬ ਦੇ ਭਾਸ਼ਾਵਾਂ ਵਿੱਚ ਔਰ ਬੋਲਚਾਲ ਵਿੱਚ ਅੱਖਰਾਂ ਵਿੱਚ ਲਿਖੀ ਜਾਣ ਲੱਗੀ, ਔਰ ਇਸ ਢੰਗ ਦੇ ਨਾਲ ਤਮਾਮ ਧਾਰਮਿਕ ਸਿੱਖ ਜਗਤ ਦਾ ਸਾਹਿਤ ਇਤਿਹਾਸ ਗਿਆਨ ਇਸ ਲਿਪੀ ਵਿੱਚ ਲਿਖਿਆ ਗਿਆ। ਊੜਾ ਲਿਖਿਆ ਗੋਪਾਲ ਪਾਂਧੇ ਨੇ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਪੁੱਛਦੇ ਨੇ ਇਸਦਾ ਅਰਥ। ਤੋ ਪਾਂਧਾ ਕਹਿੰਦਾ ਇੱਕ ਅੱਖਰ ਦਾ ਤੇ ਕੋਈ ਅਰਥ ਨਹੀਂ, ਆਖਿਰ ਇੱਕ ਦੋ ਅਕਸ਼ਰ ਜੁੜਨ ਪੂਰਾ ਸ਼ਬਦ ਬਣੇ ਤੇ ਫਿਰ ਉਸਦੇ ਅਰਥ ਹੋ ਸਕਦੇ ਨੇ। ਇੱਕ ਦਾ ਤੇ ਕੋਈ ਅਰਥ ਨਹੀਂ, ਊੜੇ ਦਾ ਤੇ ਕੋਈ ਅਰਥ ਨਹੀਂ। ਤੋ ਬਾਲਕ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਪਾਂਧਾ ਜੀ ਇਹ ਊੜਾ ਬੇਮੈਨੀ ਹੈ। ਹਾਂ ਬੇਮੈਨੀ ਹੈ, ਇਹਦੇ ਕੋਈ ਮੈਨੇ ਨਹੀਂ, ਇਸਦਾ ਕੋਈ ਅਰਥ ਨਹੀਂ। ਤੋ ਗੁਰੂ ਨਾਨਕ ਦੇਵ ਜੀ ਮਹਾਰਾਜ ਇਕਦਮ ਆਪਣੇ ਬਸਤਰ ਝਾਰ ਕੇ ਖੜੇ ਹੋ ਗਏ ਔਰ ਕਹਿਣ ਲੱਗੇ, ਪਾਂਧਾ ਜੀ ਫਿਰ ਬੇਮੈਨੀ ਅੱਖਰ ਮੈਂ ਨਹੀਂ ਪੜ੍ਹਨਾ, ਔਰ ਇਸ ਦੁਨੀਆਂ ਵਿੱਚ ਮੈਂ ਬੇਮੈਨੀ ਅੱਖਰ ਪੜ੍ਹਨ ਵਾਸਤੇ ਨਹੀਂ ਆਇਆ, ਜਿਸ ਅੱਖਰ ਦਾ ਕੋਈ ਮਕਸਦ ਨਹੀਂ, ਜਿਸ ਅੱਖਰ ਦਾ ਕੋਈ ਅਰਥ ਨਹੀਂ, ਜਿਸ ਲਫ਼ਜ਼ ਦੇ ਕੋਈ ਮੈਨੇ ਨਹੀਂ, ਉਹ ਮੈਂ ਨਹੀਂ ਪੜ੍ਹਨਾ। ਆਪ ਜੈਸੇ ਚਲੇ ਨੇ ਤੇ ਪਾਂਧੇ ਨੇ ਡਾਂਟ ਕੇ ਰੋਕਿਆ, ਨਾਨਕ ਜੀ ਗੱਲ ਸੁਣੋ, ਇੱਕ ਅੱਖਰ ਦਾ ਕੋਈ ਮੈਨਾ ਨਹੀਂ ਆਉਂਦਾ, ਇੱਕ ਅੱਖਰ ਦੇ ਕੋਈ ਅਰਥ ਨਹੀਂ ਆਉਂਦੇ। ਸਤਿਗੁਰਦੇਵ ਜੀ ਮਹਾਰਾਜ ਕਹਿਣ ਲੱਗੇ, ਜੇ ਅਰਥ ਆਉਂਦੇ ਹੋਣ ਤੇ ਊੜਾ ਵੀ ਕਿਸੇ ਦਿਸ਼ਾ ਦੀ ਪ੍ਰੇਰਣਾ ਦਿੰਦੀ ਹੈ, ਐੜਾ ਵੀ ਕਿਸੇ ਮਾਰਗ ਦੀ ਸੂਚਨਾ ਦਿੰਦਾ, ਸੱਸਾ ਵੀ ਕਿਸੇ ਹੋਂਦ ਨਾਲ ਜੋੜਦਾ ਹੈ, ਤੇ ਕੱਕਾ ਵੀ ਕਿਸੇ ਦੁਨੀਆਂ ਵਿੱਚ ਪਹੁੰਚਾਉਂਦਾ ਹੈ। ਤੋ ਹੈਰਾਨ ਹੋ ਗਿਆ ਪਾਂਧਾ, ਔਰ ਉਹ ਕਹਿੰਦਾ ਹੈ ਇਹ ਨਾਮੁਮਕਿਨ ਹੈ, ਐਸਾ ਨਹੀਂ ਹੋ ਸਕਦਾ ਕਿ ਇੱਕ ਅੱਖਰ ਦੇ ਵੀ ਕੋਈ ਮੈਨੇ ਹੋ, ਕੋਈ ਅਰਥ ਹੋਵੇ, ਲਿਖ ਕੇ ਦੱਸੋ, ਮੈਨੂੰ ਦੱਸੋ। ਤੋ ਮੇਰੇ ਪਾਤਸ਼ਾਹ ਨੇ ਆਪਣੇ ਉਸਤਾਦ ਦੇ ਸਾਹਮਣੇ ਪੱਟੀ ਲਿਖੀ ਹੈ, ਪਾਂਧੇਸ ਦੇ ਸਾਹਮਣੇ ਪੱਟੀ ਲਿਖੀ ਹੈ, ਔਰ ਇਹ ਪੱਟੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਆਸਾ ਰਾਗ ਦੇ ਅੰਦਰ ਦਰਜ ਹੈ, ਔਰ ਜਿਸਦਾ ਸਿਰਲੇਖ ਹੈ ਆਸਾ ਮੱਲਾ ਪਹਿਲਾ ਪੱਟੀ ਲਿਖੀ। ਗੁਰੂ ਨਾਨਕ ਨੇ ਤਖਤੀ ਲਿਖੀ, ਗੁਰੂ ਨਾਨਕ ਨੇ ਪੱਟੀ ਲਿਖੀ, ਜਿਸ ਨੂੰ ਪੜ੍ਹ ਕੇ ਪਾਂਧਾ ਸਮਾਧੀ ਦੇ ਚਲਾ ਗਿਆ। ਸੱਸੇ ਸੋਏ ਸ੍ਰਿਸ਼ਟ ਜਿਨ ਸਾਜੀ ਸਭ ਨਾ ਕਾਰਨ ਏਕ ਭਇਆ। ਐ ਪਾਂਧੇ ਤੂੰ ਸੱਸੇ ਤੂੰ ਇਹ ਪ੍ਰੇਰਣਾ ਕਿਉਂ ਨਹੀਂ ਲੈਂਦਾ ਕਿ ਉਸਨੇ ਹੀ ਸਾਰੀ ਸ੍ਰਿਸ਼ਟੀ ਦੀ ਸਾਜਨਾ ਕੀਤੀ ਹੈ, ਉਹੀ ਸਾਜਨਹਾਰ ਹੈ। ਸੱਸੇ ਤੇ ਤੂੰ ਇਹ ਪ੍ਰੇਰਣਾ ਲੈ ਕੇ ਉਹ ਸਾਜਨਹਾਰ ਹੈ, ਉਹ ਸ੍ਰਿਸ਼ਟੀ ਦਾ ਰਚੈਤਾ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਆਪ ਦੀ ਪੱਟੀ ਹੈ, ਗੁਰੂ ਅਰਜਨ ਦੇਵ ਜੀ ਮਹਾਰਾਜ ਦੀ 52 ਅੱਖਰੀ ਹੈ, ਤੇ ਭਗਤ ਕਬੀਰ ਜੀ ਮਹਾਰਾਜ ਦੀ ਵੀ 52 ਅੱਖਰੀ ਹੈ। ਇੱਕ ਇੱਕ ਅੱਖਰ ਤੋਂ ਪਰਮਾਤਮਾ ਦੀ ਦਿਸ਼ਾ ਦੀ ਪ੍ਰੇਰਣਾ ਲੈਣੀ, ਜੈਸੇ ਭਗਤ ਕਬੀਰ ਵੀ ਕਹਿੰਦੇ ਉਹ ਅੰਕਾਰ ਆਦਮੈ ਜਾਣਾ ਲਿਖੇ ਅਰ ਮੇਠੇ ਤਾਏ ਨਾ ਮਾਨਾ। ਊੜੇ ਤੋਂ ਮੈਂ ਇਹ ਪ੍ਰੇਰਣਾ ਲਈ ਕਿ ਉਹ ਜੋ ਉਹ ਅਹੰਕਾਰ ਹੈ ਉਹ ਅਨਾਦੀ ਹੈ, ਉਹ ਮੇਟਿਆ ਨਹੀਂ ਜਾ ਸਕਦਾ, ਉਹ ਬਣਾਇਆ ਨਹੀਂ ਜਾ ਸਕਦਾ, ਉਹ ਆਕਾਰ ਤੋਂ ਰਹਿਤ ਹੈ। ਮੈਂ ਇਸ ਊੜੇ ਤੋਂ ਉਹ ਅਹੰਕਾਰ ਦੀ ਪ੍ਰੇਰਣਾ ਲਈ ਹੈ, ਮੈਂ ਇਸ ਊੜੇ ਤੋਂ ਉਹ ਅਹੰਕਾਰ ਦੇ ਨਾਲ ਜੁੜਿਆ, ਔਰ ਮੈਨੂੰ ਇਸ ਊੜੇ ਨੇ ਏਕੇ ਦਾ ਬੋਧ ਕਰਾ ਦਿੱਤਾ ਹੈ। ਦਰਅਸਲ ਕਬੀਰ ਦਾ ਤੇ ਐਸਾ ਕਹਿਣਾ, ਅੱਖਰ ਅੰਦਰ ਤ੍ਰਿਭੁਵਨ ਧਾਰੇ, ਅੱਖਰਾਂ ਦੇ ਵਿੱਚ ਹੀ ਤੇ ਤਿੰਨ ਲੋਕਾਂ ਦਾ ਗਿਆਨ ਹੈ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਵੀ ਫਰਮਾਨ, ਅੱਖਰੀ ਨਾਮ ਅੱਖਰੀ ਸਾਲਾ ਅੱਖਰੀ ਗਿਆਨ ਗੀਤ ਗੁਣਗਾ, ਅੱਖਰੀ ਲਿਖਣ ਬੋਲਣ ਬਾਣ, ਅੱਖਰਾਂ ਸਿਰ ਸੰਜੋਗ ਵਖਾਣ। ਜਗਤ ਦੇ ਸਾਰੇ ਸੰਜੋਗ ਵਿਜੋਗ ਗਿਆਨ ਧਿਆਨ ਸੰਗੀਤ ਗਾਣਾ ਵਜਾਣਾ, ਇਹਦੀ ਸਾਰੀ ਵਿਦਿਆ ਅੱਖਰਾਂ ਦੇ ਵਿੱਚ ਹੈ। ਇਸ ਵਾਸਤੇ ਗੁੰਗਾ ਮਨੁੱਖ ਨਾ ਕਵੀ ਹੋ ਸਕਦਾ, ਨਾ ਦਾਰਸ਼ਨਿਕ ਹੋ ਸਕਦਾ, ਨਾ ਸੰਗੀਤਕਾਰ ਹੋ ਸਕਦਾ। ਜ਼ਿੰਦਗੀ ਦੇ ਹਰ ਪਹਿਲੂ ਦੇ ਦੁਆਰ ਗੁੰਗੇ ਲਈ ਬੰਦ ਹੋ ਜਾਂਦੇ ਨੇ, ਕਿਉਂਕਿ ਉਹਦੇ ਕੋਲ ਅੱਖਰ ਕੋਈ ਨਹੀਂ, ਆਵਾਜ਼ ਹੈ ਅਲਫਾਜ਼ ਨਹੀਂ ਹੈ, ਧੁਨ ਤੇ ਹੈ ਪਰ ਅਕਸ਼ਰ ਨਹੀਂ ਹੈ। ਤੇ ਅਕਸ਼ਰਾਂ ਦੇ ਨਾਲ ਹੀ ਤੇ ਜਗਤ ਦਾ ਗਿਆਨ ਦਿੱਤਾ ਜਾਂਦਾ ਔਰ ਲਿੱਤਾ ਜਾਂਦਾ ਹੈ। ਇਸ ਵਾਸਤੇ ਗੁਰੂ ਬਾਬਾ ਤੇ ਦਾਅਵੇ ਨਾਲ ਕਹਿੰਦੇ ਨੇ ਅੱਖਰੀ ਨਾਮ ਅੱਖਰੀ ਸਾਲਾ ਅੱਖਰੀ ਗਿਆਨ ਗੀਤ ਗੁਣ ਗਾ। ਅੱਖਰਾਂ ਦੇ ਚ ਗੀਤ ਹੋਵੇ, ਅੱਖਰਾਂ ਦੇ ਚ ਗਿਆਨ ਹੋਵੇ, ਤੇ ਅੱਖਰਾਂ ਦੇ ਬੋਧ ਨਾਲ ਪਰਮਾਤਮਾ ਦਾ ਬੋਧ ਮਿਲੇ, ਉਹ ਅੱਖਰ ਬੇਮੈਨੀ ਨਹੀਂ ਹੋ ਸਕਦੇ। ਇੱਕ ਇੱਕ ਅੱਖਰ ਦੇ ਚ ਕੁਝ ਮਹਿਨਾ, ਇੱਕ ਇੱਕ ਅੱਖਰ ਕਿਸੇ ਦਿਸ਼ਾ ਦੀ ਪ੍ਰੇਰਣਾ ਹੈ, ਔਰ ਇੱਕ ਇੱਕ ਅੱਖਰ ਦੇ ਵਿੱਚ ਅੰਮ੍ਰਿਤ ਰਸ ਭਰਿਆ ਹੋਇਆ ਹੈ। ਅਗਰ ਅੱਖਰਾਂ ਦਾ ਬੋਧ ਹੋਵੇ, ਉਸ ਤਖਤੀ ਨੂੰ ਪੜ੍ਹ ਕੇ, ਉਸ ਪੱਟੀ ਨੂੰ ਪੜ੍ਹ ਕੇ, ਗੁਰੂ ਨਾਨਕ ਦੀ ਬਾਂਹ ਪਕੜ ਕੇ ਪਾਂਧਾ ਪਿਤਾ ਕਲਿਆਣ ਦਾਸ ਜੀ ਪਾਸ ਆਇਆ ਔਰ ਆਖਣ ਲੱਗਾ, ਪਟਵਾਰੀ ਜੀ ਮਹਿਤਾ ਜੀ ਤੁਹਾਡੇ ਇਸ ਬਾਲਕ ਨੂੰ ਮੈਂ ਨਹੀਂ ਪੜ੍ਹਾ ਸਕਦਾ, ਔਰ ਹਕੀਕਤ ਇਹ ਹੈ, ਸੱਚਾਈ ਇਹ ਹੈ, ਇਹ ਜਗਤ ਵਿੱਚ ਪੜ੍ਹਨ ਵਾਸਤੇ ਨਹੀਂ ਆਇਆ, ਪੜ੍ਹਾਉਣ ਵਾਸਤੇ ਆਇਆ, ਇਹ ਕੁਛ ਸਮਝਣ ਲਈ ਨਹੀਂ ਆਇਆ, ਇਹ ਸਮਝਾਉਣ ਲਈ ਆਇਆ। ਜਨਮਾਂ ਜਨਮਾਂਤਰਾਂ ਦੇ ਬੰਦ ਦੁਆਰ ਅੱਜ ਇਸਨੇ ਮੇਰੇ ਖੋਲ ਦਿੱਤੇ ਨੇ, ਅੱਜ ਮੇਰੇ ਦੁਆਰ ਮੇਰੇ ਕਪਾਟ ਖੁੱਲ ਗਏ ਨੇ, ਅੱਜ ਮੈਨੂੰ ਹਕੀਕਤ ਦਾ ਬੋਧ ਹੋਇਆ, ਮੈਂ ਬਹੁਤ ਕੁਛ ਪੜਾਇਆ ਬਹੁਤ ਕੁਛ ਪੜਾਇਆ, ਪਰ ਅਫਸੋਸ ਮੈਂ ਤੇ ਇੱਕ ਅੱਖਰ ਵੀ ਨਹੀਂ ਪੜਿਆ। ਪਰ ਅੱਜ ਇਹ ਜੋ ਮੇਰੇ ਕੋਲ ਬਾਲਕ ਪੜ੍ਹਨ ਆਇਆ, ਇਹਨੇ ਮੈਨੂੰ ਬਹੁਤ ਕੁਛ ਪੜਾ ਦਿੱਤਾ, ਇੱਕ ਅੱਖਰ ਵਿੱਚ ਬਹੁਤ ਕੁਛ ਪੜਾ ਦਿੱਤਾ, ਬਹੁਤ ਸਾਰਾ ਬੋਧ ਕਰਾ ਦਿੱਤਾ, ਬਹੁਤ ਸਾਰਾ ਗਿਆਨ ਕਰਾ ਦਿੱਤਾ। ਤੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਜਦ ਇਸ ਢੰਗ ਨਾਲ ਪਾਂਧਾ ਨਹੀਂ ਪੜਾ ਸਕਿਆ, ਤੋ ਮਜਬੂਰ ਹੋ ਕੇ ਪਿਤਾ ਕਲਿਆਣ ਦਾਸ ਜੀ ਨੇ ਮੌਲਵੀ ਪਾਸ ਬਿਠਾਇਆ, ਰੱਖਿਆ ਮੌਲਵੀ ਸਾਹਿਬ ਤੁਸੀਂ ਪਰਸ਼ੀਅਨ ਪੜਾਓ, ਇਹਨਾਂ ਨੂੰ ਫਾਰਸੀ ਪੜਾਓ। ਤਾਂ ਗੁਰੂ ਨਾਨਕ ਦਾ ਉੱਥੇ ਵੀ ਇਹੀ ਪ੍ਰਸ਼ਨ ਸੀ, ਮੌਲਵੀ ਸਾਹਿਬ ਅਲਫ ਦੇ ਮਹਿਨੇ ਦੱਸੋ, ਅਲਫ ਦੇ ਅਰਥ ਦੱਸੋ। ਤੇ ਮੌਲਵੀ ਨੇ ਸਿਰ ਠੋਕ ਕੇ ਕਹਿ ਦਿੱਤਾ, ਅਲਫ ਇਹਦੇ ਕੋਈ ਮਹਿਨੇ ਨਹੀਂ। ਤੋ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ, ਅਲਫ ਤੇ ਆਪਣੇ ਵਿੱਚ ਅੱਲਾ ਨੂੰ ਛੁਪਾਈ ਬੈਠਾ, ਜੋ ਅਲਫ ਦਾ ਉਚਾਰਨ ਨਹੀਂ ਕਰ ਸਕਦਾ ਉਹ ਅੱਲਾ ਦਾ ਉਚਾਰਨ ਕਿਸ ਤਰ੍ਹਾਂ ਕਰੇਗਾ, ਤੇ ਜੋ ਅੱਲਾ ਦਾ ਉਚਾਰਨ ਨਹੀਂ ਕਰ ਸਕਦਾ ਉਹ ਅੱਲਾ ਨਾਲ ਜੁੜੇਗਾ ਕਿਸ ਤਰ੍ਹਾਂ, ਅੱਲਾ ਨੂੰ ਸਮਝੇਗਾ ਕਿਸ ਤਰ੍ਹਾਂ। ਤੋ ਅਲਫ ਤੇ ਕਿਸੇ ਮਾਰਗ ਦੀ ਪ੍ਰੇਰਨਾ ਹੈ, ਅਲਫ ਤੇ ਕਿਸੇ ਨਾਲ ਜੁੜਨ ਦਾ ਬਹਾਨਾ ਹੈ, ਅਲਫ ਤੇ ਕਿਸੇ ਮੰਜ਼ਲੇ ਮਕਸੂਦ ਤੱਕ ਪਹੁੰਚਣ ਦਾ ਇੱਕ ਸਹਾਰਾ ਹੈ। ਗੁਰੂ ਨਾਨਕ ਨੇ ਇਹ ਬਚਨ ਇਤਨੇ ਬਿਸਮਾਦੀ ਰੰਗ ਚ ਕਹੇ, ਇਤਨੀ ਇਕਾਗਰਤਾ ਦੇ ਚ ਕਹੇ, ਇਤਨੀ ਮਸਤੀ ਦੇ ਚ ਕਹੇ ਕਿ ਹੰਕਾਰੀ ਮੌਲਵੀ ਦਾ ਮਸਤਕ ਝੁਕ ਗਿਆ। ਔਰ ਆਪ ਨੇ ਗੁਰੂ ਨਾਨਕ ਦੀ ਕਦਮ ਬੋਸੀ ਕੀਤੀ, ਆਖਿਆ ਹਾਂ ਇਹ ਅਲਫ ਤੇ ਅੱਲਾ ਦਾ ਹੀ ਸੂਚਕ ਹੈ, ਇਹ ਅੱਲਾ ਹੀ ਅਲਫ ਦੇ ਸਮਾਇਆ ਹੋਇਆ ਤੇ ਇਹ ਅਲਫ ਹੀ ਅੱਲਾ ਨੂੰ ਪ੍ਰਗਟ ਕਰਦਾ। ਜਦ ਪਿਤਾ ਕਾਲੂ ਮਾਯੂਸ ਹੋਏ ਇਸ ਗੱਲ ਤੋਂ ਕਿ ਮੌਲਵੀ ਨੇ ਔਰ ਪਾਂਧੇ ਨੇ ਵੀ ਗੁਰੂ ਨਾਨਕ ਨੂੰ ਪੜਾਇਆ ਨਹੀਂ, ਤਾਂ ਆਪ ਨੇ ਸਵੈਮ ਕੋਸ਼ਿਸ਼ ਕੀਤੀ ਕਿ ਅਸੀਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਕੁਝ ਦੱਸੀਏ। ਪਰ ਜਿਤਨਾ ਪਿਤਾ ਕਾਲੂ ਜੀ ਜਗਤ ਬਾਰੇ ਦੱਸਦੇ ਨੇ ਉਤਨਾ ਗੁਰੂ ਨਾਨਕ ਦੇਵ ਜੀ ਜਗਤ ਦੇ ਕਰਤੇ ਬਾਰੇ ਗੱਲ ਕਰਦੇ ਨੇ। ਜਿਤਨਾ ਪਿਤਾ ਕਾਲੂ ਸੰਸਾਰ ਦੀ ਗੱਲ ਕਰਦਾ ਹੈ ਉਸ ਤੋਂ ਵੱਧ ਕਈ ਗੁਣਾ ਗੁਰੂ ਨਾਨਕ ਦੇਵ ਜੀ ਮਹਾਰਾਜ ਨਿਰੰਕਾਰ ਦੀ ਗੱਲ ਕਰਨ। ਜਿਤਨੀ ਗੱਲ ਪਿਤਾ ਕਾਲੂ ਵਪਾਰ ਦੀ ਕਰੇ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਤਨੀ ਹੀ ਗੱਲ ਕਰਤਾਰ ਦੀ ਕਰਨ। ਵਪਾਰ ਤੇ ਕਰਤਾਰ ਦਾ ਤਾਲਮੇਲ ਨਾ ਬੈਠੇ, ਸੰਸਾਰ ਤੇ ਨਿਰੰਕਾਰ ਦਾ ਤਾਲਮੇਲ ਨਾ ਬੈਠੇ, ਔਰ ਇਸ ਤਾਲਮੇਲ ਨਾ ਬੈਠਣ ਕਰਕੇ ਪਿਤਾ ਤੇ ਪੁੱਤਰ ਦਾ ਵੀ ਤਾਲਮੇਲ ਨਾ ਬੈਠੇ। ਔਰ ਪਿਤਾ ਔਖਾ ਹੀ ਰਹਿ, ਜੈਸੇ ਜਗਤ ਦੇ ਰੈਬਰੀ ਪੁਰਸ਼ਾਂ ਤੋਂ ਮਾਂ ਬਾਪ ਔਖੇ ਰਹਿ ਰਹੇ, ਉਂਝ ਵੀ ਸਿਆਣੇ ਕਹਿੰਦੇ ਨੇ ਕਿ ਮਹਾਂਪੁਰਸ਼ਾਂ ਤੋਂ ਗਾਲਬਨ ਤਿੰਨ ਲੋਕ ਫਾਇਦਾ ਨਹੀਂ ਉਠਾ ਸਕਦੇ, ਪ੍ਰਥਮ ਮਾਂ ਬਾਪ, ਦੂਸਰੇ ਸ਼ਰੀਕ ਔਰ ਤੀਸਰੇ ਦੁਸ਼ਮਣ। ਇਹ ਮਹਾਂਪੁਰਸ਼ ਨੂੰ ਬਹੁਤ ਨੇੜਿਓਂ ਨਹੀਂ ਵੇਖ ਸਕਦੇ ਔਰ ਨਾ ਹੀ ਜੋ ਹੈ ਸਮਝ ਸਕਦੇ ਨੇ, ਇਸ ਵਾਸਤੇ ਉਹ ਉਪਰੋਂ ਉਪਰੋਂ ਵੇਖਦੇ ਨੇ ਤੇ ਦੂਰੀ ਬਣੀ ਰਹਿੰਦੀ ਹੈ, ਸੰਬੰਧ ਨਹੀਂ ਜੁੜਦਾ। ਤੋ ਪਿਤਾ ਕਾਲੂ ਨੂੰ ਇਸ ਗੱਲ ਦੀ ਚਿੰਤਾ ਹੋਈ ਕਿ ਮੇਰੇ ਘਰ ਦੇ ਤੇ ਉਹ ਪੁੱਤਰ ਆ ਗਿਆ ਹੈ ਜੋ ਸੁਦਾਈ ਹੈ, ਪਰ ਕੌਣ ਪਿਤਾ ਕਲਿਆਣ ਦਾਸ ਨੂੰ ਸਮਝੇ ਔਰ ਦਸਾਵੇ ਕਿ ਕਲਿਆਣ ਦਾਸ ਜੀ, ਪਿਤਾ ਕਾਲੂ ਜੀ, ਇਹ ਸੁਦਾਈ ਨਹੀਂ, ਇਹ ਸਾਰੇ ਜਗਤ ਨੂੰ ਮਤ ਦੇਣ ਆਇਆ ਹੈ, ਇਹ ਸਾਰੇ ਜਗਤ ਦੇ ਭੂਤ ਨੇ ਉਤਾਰਨ ਆਇਆ ਹੈ, ਇਹ ਸਮਗਰ ਜ਼ਿੰਦਗੀ ਨੂੰ ਇੱਕ ਤਾਲ ਦੇਣ ਲਈ ਆਇਆ ਹੈ ਔਰ ਸਾਰੇ ਸੰਸਾਰ ਨੂੰ ਉਸ ਇੱਕ ਨਿਰੰਕਾਰ ਦੇ ਨਾਲ ਜੋੜਨ ਲਈ ਆਇਆ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਚਾਹੇ ਜਿਧਰਨ ਵਿਚਰਨ, ਕਿਸੇ ਪਾਸੇ ਬੈਠਣ, ਘਰ ਦੇ ਚ ਨੇ ਬਾਹਰ ਨੇ, ਗੱਲ ਇੱਕ ਦੀ ਕਰਦੇ ਨੇ, ਵੇਖਦੇ ਇੱਕ ਨੂੰ ਨੇ, ਬੋਲਦੇ ਇੱਕ ਦੇ ਬਾਰੇ ਨੇ। ਔਰ ਨਾਨਕ ਨਾਮ ਬੜਾ ਖੂਬ ਹੈ, ਨਾ ਅਨੇਕ ਜਿਹਦੇ ਚ ਅਨੇਕਤਾ ਨਹੀਂ, ਜੋ ਇੱਕ ਨਾਲ ਜੁੜਿਆ, ਇੱਕ ਦੀ ਗੱਲ ਕਰਦਾ, ਇੱਕ ਦੇ ਚ ਲੀਨ ਹੈ ਔਰ ਇੱਕ ਦੇ ਚ ਲੀਨ ਹੋ ਕੇ ਜੋ ਆਨੰਦ ਮਾਣਦਾ ਹੈ ਔਰ ਸਮੁੱਚੇ ਜਗਤ ਨੂੰ ਜੋ ਇੱਕ ਨਾਲ ਜੋੜਦਾ ਹੈ, ਉਸੇ ਦਾ ਹੀ ਨਾਂ ਹੈ ਨਾਨਕ। ਤੇ ਪਿਆਰ ਨਾਲ ਸਿੱਖ ਜਗਤ ਨੇ ਆਖਿਆ, ਧਨ ਗੁਰੂ ਨਾਨਕ, ਗੁਰੂ ਬਾਬਾ ਨਾਨਕ, ਧਨ ਗੁਰੂ ਨਾਨਕ। ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਜ਼ਿੰਦਗੀ ਦਾ ਬਹੁ ਪੱਖ ਦਾ ਜੋ ਅਧਿਐਨ ਹੋਇਆ, ਹਰ ਪੱਖ ਆਪ ਦਾ ਸੰਪੂਰਨ ਹੈ, ਮਹਾਨ ਹੈ ਔਰ ਮੁਕੰਮਲ ਹੈ। ਪੂਰਨ ਪੁਰਖ ਉਸੇ ਨੂੰ ਹੀ ਕਹਿੰਦੇ ਨੇ ਜੋ ਧਾਰਮਿਕ ਤੌਰ 'ਤੇ ਮੁਕੰਮਲ ਹੋਵੇ, ਸਮਾਜਿਕ ਤੌਰ 'ਤੇ ਮੁਕੰਮਲ ਹੋਵੇ ਔਰ ਨੈਤਿਕ ਤੌਰ 'ਤੇ ਪੂਰਨ ਹੋਵੇ। ਅਕਸਰ ਐਸਾ ਦੇਖਿਆ ਗਿਆ ਕਿ ਜਗਤ ਦੇ ਕੁਛ ਮਹਾਨ ਮਨੁੱਖ ਪੂਰਨ ਤੇ ਮੈਂ ਨਹੀਂ ਕਵਾਂਗਾ ਮਹਾਨ ਮਨੁੱਖ, ਕਿਉਂ ਕਿ ਉਹ ਧਾਰਮਿਕ ਪਹਿਲੂ ਤੇ ਮੁਕੰਮਲ ਸਨ, ਲੇਕਿਨ ਸਮਾਜਿਕ ਤੌਰ ਤੇ ਬਿਲਕੁਲ ਟੁੱਟੇ ਹੋਏ, ਆਰਥਿਕ ਦੁਨੀਆਂ ਨੂੰ ਬਿਲਕੁਲ ਛੱਡ ਗਏ, ਨੈਤਿਕ ਦੁਨੀਆਂ ਨਾਲ ਦੂਰ ਦਾ ਵੀ ਸੰਬੰਧ ਨਾ ਰੱਖਿਆ, ਜਿਸ ਦਾ ਜ਼ਿਕਰ ਭਾਈ ਗੁਰਦਾਸ ਜੀ ਇਸ ਤਰ੍ਹਾਂ ਕਰਦੇ ਨੇ ਕਿ ਸਿੱਧ ਛੱਪ ਬੈਠੇ ਪਰਬਤੀ ਕੌਣ ਜਗਤ ਕੋ ਪਾਰ ਉਤਾਰਾ। ਸਿੱਧ ਪੁਰਸ਼ ਤੋਂ ਮੁਰਾਦ ਉਹ ਸਿੱਧ ਜੋ ਗੱਲ ਨੂੰ ਸਮਝਦੇ ਨੇ, ਜੀਵਨ ਨੂੰ ਸਮਝਦੇ ਨੇ, ਜੀਵਨ ਦੀ ਬਾਰੀਕੀਆਂ ਵਿੱਚ ਜਿਨ੍ਹਾਂ ਨੇ ਬਹੁਤ ਝਾਤ ਮਾਰੀ ਹੈ ਤੇ ਜਿਨ੍ਹਾਂ ਨੂੰ ਅਸਲੀਅਤ ਦਾ ਪਤਾ ਹੈ, ਜੀਵਨ ਦਾ ਪਤਾ ਹੈ, ਅਗਰ ਉਹੀ ਜ਼ਿੰਦਗੀ ਤੋਂ ਕਿਨਾਰਾ ਕਸ਼ ਹੋ ਕੇ ਤੇ ਪਹਾੜਾਂ ਦੀ ਕੰਦਰਾਂ ਦੇ ਜਾ ਬੈਠਣ ਤਾਂ ਕਿਸੇ ਹੱਦ ਤੱਕ ਮਨੁੱਖ ਦੀ ਜ਼ਿੰਦਗੀ ਤੇ ਕੰਦਰ ਹੀ ਬਣ ਕੇ ਰਹਿ ਜਾਏਗੀ। ਮਨੁੱਖਤਾ ਕੇਵਲ ਪਹਾੜਾਂ ਦੀਆਂ ਕੰਦਰਾਂ ਹੀ ਬਣ ਕੇ ਰਹਿ ਜਾਏਗੀ। ਹੂ ਬਹੂ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵਕਤ ਇਹੀ ਹਾਲਤ ਸੀ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸੰਸਾਰ ਦੀ ਖਾਤਰ ਨਿਰੰਕਾਰ ਨਹੀਂ ਛੱਡਿਆ ਔਰ ਨਿਰੰਕਾਰ ਦੀ ਖਾਤਰ ਸੰਸਾਰ ਨਹੀਂ ਛੱਡਿਆ। ਅਕਸਰ ਐਸਾ ਦੇਖਿਆ ਗਿਆ ਇੱਕ ਮਨੁੱਖ ਧਨ ਦੀ ਖਾਤਰ ਧਰਮ ਛੱਡ ਦਿੰਦਾ ਹੈ, ਦੂਜਾ ਮਨੁੱਖ ਧਰਮ ਦੀ ਖਾਤਰ ਧਨ ਛੱਡ ਦਿੰਦਾ ਹੈ। ਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਦੋਹਾਂ ਨੂੰ ਕਬੂਲ ਕੀਤਾ ਔਰ ਆਖਿਆ ਧਨ ਲੋਕ ਦੀ ਖੁਸ਼ੀ ਹੈ, ਧਰਮ ਪਰਲੋਕ ਦੀ ਖੁਸ਼ੀ ਹੈ। ਧਨ ਤੋਂ ਬਿਨਾਂ ਸੰਸਾਰ ਵਿੱਚ ਵਿਚਰਨਾ ਔਖਾ ਹੈ ਔਰ ਧਰਮ ਤੋਂ ਬਿਨਾਂ ਅਧਿਆਤਮਕ ਆਨੰਦ ਮਾਣਨਾ ਬਹੁਤ ਔਖਾ ਹੈ। ਤੋ ਪੂਰਨ ਮਨੁੱਖ ਵੀ ਉਹੀ ਹੈ ਜਿਹਦੇ ਕੋਲ ਲੋਕਲ ਜ਼ਿੰਦਗੀ ਸੰਪੂਰਨ ਹੈ ਤੇ ਜਿਹਦੇ ਕੋਲ ਪਰਲੋਕ ਦਾ ਆਨੰਦ ਵੀ ਸੰਪੂਰਨ ਤੌਰ ਤੇ ਮੌਜੂਦ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬਚਪਨ ਤੋਂ ਹੀ ਇਹੀ ਸੂਝ ਬੂਝ ਅਕਾਲ ਪੁਰਖ ਪਰਿਪੂਰਨ ਪਰਮਾਤਮਾ ਤੋਂ ਲੈ ਕੇ ਆਏ, ਇਸ ਲਈ ਬਚਪਨ ਵਿੱਚ ਵੀ ਆਪ ਦੀ ਇਹ ਸੁਰਤ ਰਹੀ। ਸਹਿਜੇ ਸਹਿਜੇ ਜਦ ਆਪ ਵੱਡੇ ਹੋਏ ਤੇ ਵੱਡੇ ਹੁੰਦਿਆਂ ਧਾਰਮਿਕ ਬਿਰਤੀਆਂ ਵੀ ਆਪ ਦੀਆਂ ਵੱਡੀਆਂ ਹੋਈਆਂ, ਨੈਤਿਕ ਬਿਰਤੀਆਂ ਵੀ ਆਪ ਦੀਆਂ ਵੱਡੀਆਂ ਹੋਈਆਂ, ਸਮਾਜਿਕ ਸੂਝ ਵੀ ਆਪ ਦੀ ਵੱਡੀ ਹੁੰਦੀ ਗਈ ਤੇ ਜਵਾਨ ਹੁੰਦਿਆਂ ਜੈਸੇ ਕਹਿੰਦੇ ਜਵਾਨੀ ਚ ਜੋਸ਼ ਪ੍ਰਧਾਨ ਹੁੰਦਾ ਹੈ, ਤੋ ਜਵਾਨੀ ਦੇ ਨਾਲ ਨਾਲ ਧਰਮ ਦਾ ਜੋਸ਼ ਵੀ ਆਪ ਦੇ ਅੰਦਰ ਪ੍ਰਧਾਨ ਹੋਇਆ। ਇਤਨਾ ਪ੍ਰਧਾਨ ਕਿ ਆਪ ਕਿਰਤ ਕਰ ਰਹੇ ਨੇ, ਮੋਦੀਖਾਨਾ ਚਲਾ ਰਹੇ ਨੇ, ਦਿਨ ਭਰ ਆਪ ਰਸਦ ਦਿੰਦੇ ਨੇ ਨਵਾਬ ਦੇ ਨੌਕਰਾਂ ਨੂੰ ਔਰ ਪ੍ਰਜਾ ਨੂੰ। ਇੱਕ ਦਿਨ ਐਸਾ ਹੋਇਆ ਧਰਮ ਦੇ ਜੋਸ਼ ਨੇ ਸੁਰਤ ਨੂੰ ਇਤਨਾ ਉੱਚਾ ਕੀਤਾ, ਇੱਕ ਗਿਣਿਆ, ਦੋ ਗਿਣਿਆ, ਤਿੰਨ ਗਿਣਿਆ, ਯਾਰਾਂ ਬਾਰਾਂ ਤੇ ਜਦ ਤੇਰਾਂ ਦਾ ਹਿੰਸਾ ਜ਼ਬਾਨ ਤੋਂ ਨਿਕਲਿਆ ਤਾਂ ਸੁਰਤ ਤੇਰੇ ਵਿੱਚ ਹੀ ਲੀਨ ਰਹਿ ਗਈ। ਤੇਰਾਂ ਤੋਂ ਬਾਅਦ ਅੱਗੇ ਨਹੀਂ ਜਾ ਸਕੇ, ਤੇਰਾ ਤੇਰਾ ਸਭ ਕੁਛ ਤੇਰਾ ਤੇਰਾ ਤੇਰਾ, ਇਸੇ ਹੀ ਧੁੰਦ ਵਿੱਚ ਖੋ ਗਏ, ਇਸੇ ਵਿੱਚ ਹੀ ਲੀਨ ਹੋ ਗਏ। ਕਿਰਤ ਕਰਦਿਆਂ ਕੀਰਤੀ ਨਹੀਂ ਭੁੱਲੇ ਤੇ ਜੋ ਕਿਰਤ ਕਰਦਿਆਂ ਕੀਰਤੀ ਨਹੀਂ ਭੁੱਲਿਆ ਉਹਦੀ ਕਿਰਤ ਵੀ ਧਰਮ ਹੈ, ਉਹਦੀ ਕਿਰਤ ਵੀ ਬੰਦਗੀ ਹੈ। ਅਕਸਰ ਪੂਰਨ ਪੁਰਖਾਂ ਦਾ ਧੰਦਾ ਵੀ ਧਰਮ ਆਉਂਦਾ ਹੈ ਪਰ ਅਧੂਰੇ ਮਨੁੱਖਾਂ ਦਾ ਤੇ ਧਰਮ ਵੀ ਧੰਦਾ ਆਉਂਦਾ ਹੈ। ਉਹਨਾਂ ਦੇ ਧਰਮ ਦੇ ਚੋਂ ਵੀ ਸੰਸਾਰ ਦੀ ਬਦਬੂ ਆਉਂਦੀ ਹੈ ਜਦਕਿ ਪੂਰਨ ਮਨੁੱਖ ਦੇ ਧੰਦੇ ਦੇ ਚੋਂ ਵੀ ਨਿਰੰਕਾਰ ਦੀ ਸੁਗੰਧੀ ਆਉਂਦੀ ਹੈ, ਖੁਸ਼ਬੂ ਆਉਂਦੀ ਹੈ, ਮਹਿਕ ਆਉਂਦੀ ਹੈ। ਤੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਦ ਇਸ ਢੰਗ ਨਾਲ ਬੈਰਾਗਮਈ ਅਵਸਥਾ ਵਿੱਚ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਨੇ ਤੋ ਦੂਰ ਦ੍ਰਿਸ਼ਟੀ ਦੇ ਨਾਲ ਸਮਗਰ ਜਗਤ ਨੂੰ ਵੇਖਿਆ, ਆਪ ਨੂੰ ਜਲਦੀ ਸਭ ਪ੍ਰਿਥਵੀ ਦਿਸ ਆਈ। ਹਰ ਪਾਸੇ ਨੈਤਿਕ ਦੁਨੀਆਂ ਵਿੱਚ, ਧਾਰਮਿਕ ਦੁਨੀਆਂ ਵਿੱਚ, ਸਮਾਜਿਕ ਦੁਨੀਆਂ ਵਿੱਚ, ਆਰਥਿਕ ਦੁਨੀਆਂ ਵਿੱਚ ਆਪ ਨੂੰ ਅੱਗ ਲੱਗੀ ਹੋਈ ਦਿਖਾਈ ਦਿੱਤੀ। ਨਾਮ ਦੀ ਮਸ਼ਕ ਲੈ ਕੇ ਇਸ ਅੱਗ ਨੂੰ ਬੁਝਾਉਣ ਦਾ ਤਹੀਆ ਆਪਨੇ ਸੁਲਤਾਨਪੁਰ ਦੇ ਚ ਹੀ ਕੀਤਾ। ਲੰਬੀ ਸੋਚਣੀ ਤੋਂ ਬਾਅਦ ਆਪਨੇ ਲੰਬੀਆਂ ਉਦਾਸੀਆਂ ਨੂੰ ਜਨਮ ਦਿੱਤਾ। ਇੱਕ ਇੱਕ ਉਦਾਸੀ ਬਾਰਾਂ ਬਾਰਾਂ ਸਾਲ ਦੀ। ਕਈ ਦਫਾ ਪ੍ਰਸ਼ਨ ਖੜਾ ਆਉਂਦਾ ਹੈ ਕਿ ਗੁਰੂ ਨਾਨਕ ਨੇ ਇਤਨਾ ਭਰਮਣ ਕਿਉਂ ਕੀਤਾ, ਇਤਿਹਾਸਕਾਰਾਂ ਦੇ ਕਥਨ ਅਨੁਸਾਰ ਗਾਲਬਨ 82,000 ਮੀਲ ਦਾ ਇਹ ਪੈਦਲ ਸਫ਼ਰ ਬਣਦਾ ਹੈ। ਇਤਨਾ ਭਰਮਣ, ਇਤਨਾ ਦੇਸ਼ ਦੇਸ਼ਾਂਤਰਾਂ ਦਾ ਰਟਨ, ਤੀਰਥਾਂ ਦਾ ਭਰਮਣ, ਸ਼ਹਿਰਾਂ ਦਾ ਭਰਮਣ, ਜੰਗਲ ਤੇ ਬਿਆਬਾਨਾਂ ਦੇ ਸੂਫੀ ਸੰਤਾਂ ਦੇ ਡੇਰਿਆਂ ਵਿਚ ਮਹਾਤਮਾ ਲੋਕਾਂ ਦੀ ਸੰਗਤ, ਥਾਂ ਥਾਂ ਤੇ ਆਪ ਨੇ ਭਰਮਣ ਕੀਤਾ ਔਰ ਪਹੁੰਚੇ ਨੇ। ਇੱਕ ਸਵਾਲ ਖੜਾ ਹੁੰਦਾ ਹੈ, ਇਤਨਾ ਭਰਮਣ ਗੁਰੂ ਨਾਨਕ ਨੇ ਕਿਉਂ ਕੀਤਾ? ਤੋ ਇਸ ਪ੍ਰਸ਼ਨ ਦਾ ਇੱਕੋ ਇੱਕ ਉੱਤਰ ਹੈ ਕਿ ਗੁਰੂ ਨਾਨਕ ਦੇ ਅੰਦਰ ਇੱਕ ਦੁੱਖ ਸੀ, ਇੱਕ ਤੜਪ ਸੀ। ਤਰਕ ਖੜੀ ਹੋਵੇਗੀ, ਜਿਹਦੇ ਅੰਦਰ ਦੁੱਖ ਸੀ ਉਹ ਜਗਤ ਨੂੰ ਕੀ ਦੇ ਸਕਦਾ? ਜਿਸ ਦੇ ਅੰਦਰ ਤੜਪ ਸੀ ਉਹਨੇ ਸੰਸਾਰ ਨੂੰ ਕੀ ਦੇਣਾ? ਪਰ ਇਸ ਦਾ ਇੱਕ ਉੱਤਰ ਹੈ। ਮਸਲਨ ਬੱਚਾ ਬਿਮਾਰ ਹੈ, ਰਾਤ ਦਾ ਵਕਤ ਹੈ ਔਰ ਤਾਪ ਕਰਕੇ ਬੁਖਾਰ ਕਰਕੇ ਬੱਚਾ ਬੇਚੈਨ ਹੈ, ਪਰ ਕੋਲ ਬੈਠੀ ਮਾਂ ਵੀ ਬੇਚੈਨ ਹੈ। ਬੱਚਾ ਤਾਪ ਕਰਕੇ ਦੁਖੀ ਹੈ ਪਰ ਮਾਂ ਵੀ ਦੁਖੀ ਹੈ। ਬੱਚਾ ਤਾਪ ਕਰਕੇ ਸੋ ਨਹੀਂ ਰਿਹਾ ਪਰ ਨੀਂਦ ਮਾਂ ਨੂੰ ਵੀ ਨਹੀਂ ਆ ਰਹੀ। ਪੁੱਛਿਆ ਜਾ ਸਕਦਾ ਹੈ ਇਸ ਮਾਂ ਕੋਲੋਂ ਵੀ ਤਾਪ ਤੇ ਬੱਚੇ ਨੂੰ ਚੜਿਆ, ਤੈਨੂੰ ਤੇ ਨਹੀਂ, ਤੂੰ ਆਰਾਮ ਨਾਲ ਸੌ ਜਾ। ਪਰ ਮਾਂ ਨੇ ਇਹੀ ਆਖਣਾ, ਨਹੀਂ ਮੈਂ ਨਹੀਂ ਸੋ ਸਕਦੀ। ਕਿਉਂ? ਜਿਹੜਾ ਤਾਪ ਬੱਚੇ ਦੇ ਤਨ ਨੂੰ ਚੜਿਆ ਹੋਇਆ ਉਹੀ ਤਾਪ ਮਾਂ ਦੇ ਮਨ ਨੂੰ ਚੜਿਆ ਹੋਇਆ। ਬੱਚਾ ਤਨ ਕਰਕੇ ਦੁਖੀ ਹੈ, ਮਾਂ ਮਨ ਕਰਕੇ ਦੁਖੀ ਹੈ। ਬੱਚੇ ਦੇ ਤਾਪ ਨੂੰ ਜਦ ਮਾਂ ਨੇ ਆਪਣੇ ਹਿਰਦੇ ਵਿੱਚ ਵਸਾਇਆ ਤਾਂ ਉਹ ਸਾਰੀ ਰਾਤ ਚੈਨ ਨਾਲ ਸੌ ਨਹੀਂ ਸਕੀ। ਇੱਕ ਬੱਚੇ ਦਾ ਦੁੱਖ ਤੇ ਜਦ ਉਸ ਦੁੱਖ ਨੂੰ ਹਿਰਦੇ ਵਿੱਚ ਵਸਾਇਆ ਤੇ ਮਾਂ ਸਾਰੀ ਰਾਤ ਚੈਨ ਨਾਲ ਸੌ ਨਹੀਂ ਸਕੀ। ਤੇ ਜਦ ਸਾਰੀ ਦੁਨੀਆਂ ਦਾ ਗਮ, ਸਾਰੀ ਦੁਨੀਆਂ ਦਾ ਦੁੱਖ ਉਹਨੂੰ ਗੁਰੂ ਨਾਨਕ ਨੇ ਆਪਣੇ ਹਿਰਦੇ ਚ ਥਾਂ ਦਿੱਤੀ ਤਾਂ ਉਹ ਚੈਨ ਨਾਲ ਸੁਲਤਾਨਪੁਰ ਕਿਸ ਤਰ੍ਹਾਂ ਰਹਿ ਸਕਦੇ ਸਨ? ਉਹ ਆਰਾਮ ਨਾਲ ਆਪਣੇ ਪਰਿਵਾਰ ਵਿੱਚ ਕਿਸ ਤਰ੍ਹਾਂ ਰਹਿ ਸਕਦੇ ਸਨ? ਆਪ ਨੂੰ ਸਾਰੇ ਦਾ ਸਾਰਾ ਸੰਸਾਰ ਜਲਦਾ ਹੋਇਆ ਦਿਖਾਈ ਦਿੱਤਾ। ਆਪ ਨੇ ਰਟਨ ਆਰੰਭ ਕਰ ਦਿੱਤਾ ਤੇ ਆਪ ਦੇ ਰਟਨ ਵਿੱਚ ਪਹਿਲੇ ਚੋਟੀ ਦੇ ਤੀਰਥ ਨੇ। ਤੀਰਥਾਂ ਤੇ ਹੀ ਰਟਨ ਕਿਉਂ ਕੀਤਾ? ਪਹਿਲੀ ਉਦਾਸੀ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ, ਦਰਅਸਲ ਤੀਰਥ ਧਰਮ ਦੇ ਚਸ਼ਮੇ ਸਨ ਤੇ ਜੇ ਚਸ਼ਮਾ ਹੀ ਗੰਦਾ ਹੈ ਤੇ ਲੋਕਾਂ ਨੂੰ ਪਾਣੀ ਗੰਦਾ ਮਿਲਣਾ ਸੀ। ਇਸ ਵਾਸਤੇ ਗੁਰੂ ਨਾਨਕ ਨੇ ਪਹਿਲੇ ਚਸ਼ਮਿਆਂ ਨੂੰ ਨਿਰਮਲ ਕਰਨ ਦੀ ਸੋਚੀ ਤੋ ਥਾਂ ਥਾਂ ਤੇ ਆਪ ਤੀਰਥਾਂ ਤੇ ਪਹੁੰਚੇ ਤੇ ਤੀਰਥਾਂ ਦੇ ਮੁਖੀਆਂ ਨੂੰ ਸੱਚ ਦੀ ਗੱਲ ਸੁਣਾਈ, ਸੱਚ ਨਾਲ ਜੁੜਨ ਦਾ ਢੰਗ ਦੱਸਿਆ। ਸੱਚ ਕੀ ਹੈ, ਉਹਦੀ ਹੋਂਦ ਕੀ ਹੈ, ਇਹ ਜਗਤ ਦੇ ਸਾਹਮਣੇ ਸਾਰੀ ਵਿਚਾਰਧਾਰਾ ਰੱਖੀ। ਇਹ ਆਪ ਦੀ ਪਹਿਲੀ ਕੋਸ਼ਿਸ਼। ਜਗਤ ਦੇ ਸੰਬੰਧ ਵਿੱਚ ਆਪ ਦੇ ਵਿਚਾਰ ਇਹ ਕਿ ਜਾਲੀ ਰਹਿਣ ਜਾਲ ਦਿਨ ਹੁਆ ਜੇਤੀ ਘੜੀ ਫਾਹੀ ਥੇਤੀ। ਦਿਨ ਇੱਕ ਜਾਲ ਹੈ, ਰਾਤ ਵੀ ਇੱਕ ਜਾਲ ਹੈ। ਦਿਨ ਤੇ ਰਾਤ ਦੀਆਂ ਘੜੀਆਂ ਇਹ ਵੀ ਫਾਹੀਆਂ ਹੀ ਨੇ। ਰਸ ਰਸ ਚੋਗ ਚੁਗੇ ਨਿਤ ਫਾਸੇ ਛੂਟਸ ਮੂੜੇ ਕਵਨ ਗੁਣੀ। ਇਹ ਜੀਵ ਤਰ੍ਹਾਂ ਤਰ੍ਹਾਂ ਦੇ ਰਸ ਚੋਗਦਾ ਹੈ ਦਿਨ ਨੂੰ ਰਾਤ ਨੂੰ, ਤੋ ਇਸ ਤਰੀਕੇ ਨਾਲ ਰਾਤ ਉਸ ਲਈ ਜਾਲ ਬਣ ਜਾਂਦੀ ਹੈ, ਦਿਨ ਉਸ ਲਈ ਜਾਲ ਬਣ ਜਾਂਦਾ ਹੈ। ਹਰ ਦਿਨ ਕੁਛ ਐਸਾ ਹੋ ਜਾਂਦਾ ਹੈ ਕਿ ਦਿਨ ਇੱਕ ਵਿਪਤਾ ਦਿਖਾਈ ਦਿੰਦੀ ਹੈ। ਹਰ ਰਾਤ ਕੁਛ ਐਸਾ ਹੋ ਜਾਂਦਾ ਹੈ ਕਿ ਹਰ ਰਾਤ ਕਿਆਮਤ ਦਿਖਾਈ ਦਿੰਦੀ ਹੈ। ਤੋ ਦਿਨ ਜਾਲ ਬਣ ਗਿਆ, ਰਾਤ ਜਾਲ ਬਣ ਗਈ ਔਰ ਇਸ ਜਾਲ ਵਿੱਚ ਸਾਰੀ ਮਨੁੱਖਤਾ ਆਪ ਨੂੰ ਫਸੀ ਹੋਈ ਦਿਖਾਈ ਦਿੱਤੀ। ਫਿਰ ਮਨੁੱਖੀ ਮਨ ਬਾਰੇ ਸਤਿਗੁਰਾਂ ਦੇ ਇਹ ਵਿਚਾਰ ਕਿ ਕਾਇਆ ਅਹਿਰਨ ਮਨ ਵਿੱਚ ਲੋਹਾ ਪੰਚ ਅਗਨ ਤਿਤ ਲਾਗ ਰਹੀ। ਇਹ ਕਾਇਆ ਤੇ ਅਹਿਰਣ ਹੈ ਔਰ ਮਨ ਲੋਹਾ ਹੈ ਤੇ ਇਸ ਮਨ ਲੋਹੇ ਨੂੰ ਪੰਜ ਅਗਨੀਆਂ ਹਰ ਵਕਤ ਤਪਾ ਕੇ ਰੱਖਦੀਆਂ ਹਨ। ਤਪਿਆ ਹੀ ਰਹਿੰਦਾ ਹੈ ਇਹ ਲੋਹਾ। ਕ੍ਰੋਧ ਦੀ ਅਗਨ, ਲੋਭ ਦੀ ਅਗਨ, ਕਾਮ ਦੀ ਅਗਨ, ਮੋਹ ਦੀ ਅਗਨ, ਅਹੰਕਾਰ ਦੀ ਅਗਨ। ਕਾਇਆ ਅਹਿਰਨ ਮਨ ਵਿੱਚ ਲੋਹਾ, ਪੰਜ ਅਗਨ ਤਿਤ ਲਾਗ ਰਹੀ। ਕੋਇਲੇ ਪਾਪ ਪੜੇ ਤਿਸ ਉਪਰ, ਮਨ ਜਲਿਆ ਸੰਨੀ ਚਿੰਤ ਭਈ। ਜੇ ਕਿਧਰੇ ਅੱਗ ਠੰਡੀ ਪੈਂਦੀ ਹੈ, ਕੋਇਲੇ ਮੱਧਮ ਪੈਂਦੇ ਨੇ, ਅੱਗ ਬੁੱਝਣ ਲੱਗਦੀ ਹੈ, ਤਾਂ ਸਤਿਗੁਰ ਕਹਿੰਦੇ ਨੇ ਪਾਪ ਦੇ ਕੋਲੇ ਹੋਰ ਪਾ ਦਿੱਤੇ ਜਾਂਦੇ ਨੇ। ਔਰ ਇੰਜ ਇਹ ਪੰਜੇ ਅਗਨੀਆਂ ਪੂਰਨ ਜੋਬਨ ਦੇ ਉੱਤੇ ਭੜਕ ਉੱਠਦੀਆਂ ਨੇ ਤੇ ਸੰਨੀ ਕੀ ਹੈ ਜਿਹਦੇ ਨਾਲ ਲੋਹੇ ਨੂੰ ਪਰਤੀਦਾ, ਪਰਤ ਪਰਤ ਕੇ ਰੱਖੀਦਾ। ਸਾਹਿਬ ਕਹਿੰਦੇ ਨੇ ਮਨ ਜਲਿਆ ਸੰਨੀ ਚਿੰਤ ਬਈ। ਸੰਨੀ ਤੇ ਚਿੰਤਾ, ਤੋ ਚਿੰਤਾ ਵਿੱਚ ਮਨ ਉਲਟ ਪੁਲਟ ਹੁੰਦਾ ਰਹਿੰਦਾ ਹੈ। ਕਬਾਬੇ ਸੀਖ ਹੈ ਹਮ ਕਰਵਟੇ ਹਰ ਸੂ ਬਦਲਤੇ ਹੈ, ਜੋ ਜਲ ਜਾਤਾ ਹੈ ਯੇ ਪਹਿਲੂ ਤੋ ਵੋ ਪਹਿਲੂ ਬਦਲਤੇ ਹੈ। ਤੋ ਚਿੰਤਾ ਮਨ ਨੂੰ ਕਦੀ ਇਸ ਪਾਸੇ ਕਦੀ ਉਸ ਪਾਸੇ ਇੰਜ ਪਲਟਦੀ ਰਹਿੰਦੀ ਹੈ ਤੇ ਮਨ ਦੀਆਂ ਹੀ ਕਰਵਟਾਂ ਤਨ ਦੀਆਂ ਕਰਵਟਾਂ ਬਣ ਜਾਂਦੀਆਂ ਨੇ। ਜਦ ਅੰਦਰ ਚਿੰਤਾ ਹੈ ਤੋ ਮਨ ਕਰਵਟਾਂ ਲੈਂਦਾ ਹੈ, ਤੇ ਜਦ ਮਨ ਕਰਵਟਾਂ ਲੈਂਦਾ ਹੈ ਤੋ ਬੰਦਾ ਆਰਾਮ ਨਾਲ ਕਿਸ ਤਰ੍ਹਾਂ ਸੋ ਸਕੇਗਾ? ਤਨ ਵੀ ਕਰਵਟਾਂ ਲੈਂਦਾ ਰਹੇਗਾ। ਜਿਹੜਾ ਬੰਦਾ ਸਾਰੀ ਰਾਤ ਕਰਵਟ ਲੈਂਦਾ ਰਿਹਾ, ਕਦੀ ਇਸ ਕਰਵਟ ਤੇ ਕਦੀ ਉਸ ਕਰਵਟ, ਉਹ ਤੇ ਸਮਝ ਲਓ ਸਾਰੀ ਰਾਤ ਵਰਜਿਸ਼ ਕਰਦਾ ਰਿਹਾ, ਐਕਸਰਸਾਈਜ਼ ਕਰਦਾ ਰਿਹਾ, ਉਹ ਤੇ ਥੱਕਿਆ ਹੋਇਆ ਹੋਵੇਗਾ। ਸਵੇਰੇ ਜਿਉਂ ਉੱਠੇਗਾ ਉਹਦੇ ਸਰੀਰ ਵਿੱਚ ਤਾਜ਼ਗੀ ਨਹੀਂ ਹੋਵੇਗੀ, ਉਸਦੇ ਸਰੀਰ ਵਿੱਚ ਸਫੁਰਤੀ ਨਹੀਂ ਹੋਵੇਗੀ। ਕਿਉਂ? ਕਿਉਂਕਿ ਸਾਰੀ ਰਾਤ ਮਿਹਨਤ ਕਰਦਾ ਰਿਹਾ, ਕਰਵਟਾਂ ਬਦਲਦਾ ਰਿਹਾ। ਕਿਉਂ ਕਰਵਟਾਂ ਬਦਲਦਾ ਰਿਹਾ? ਦਰਅਸਲ ਮਨ ਪਾਸੇ ਬਦਲਦਾ ਰਿਹਾ। ਤੇ ਮਨ ਕਿਉਂ ਪਾਸੇ ਬਦਲਦਾ ਰਿਹਾ? ਦਰਅਸਲ ਮਨ ਚਿੰਤਾ ਦੇ ਹੱਥਾਂ 'ਚ ਸੀ ਤੇ ਚਿੰਤਾ ਦੀ ਸੰਨੀ ਮਨ ਨੂੰ ਬਦਲਦੀ ਰਹੀ ਹੈ, ਕਦੀ ਸੱਜੇ ਕਦੀ ਖੱਬੇ, ਤੋ ਤਨ ਵੀ ਕਰਵਟਾਂ ਬਦਲਦਾ ਰਿਹਾ। ਇਸ ਵਾਸਤੇ ਚਿੰਤਾਤੁਰ ਬੰਦੇ ਕੋਲ ਵਿਸ਼ਰਾਮ ਨਹੀਂ ਆਉਂਦਾ, ਚਿੰਤਾਤੁਰ ਬੰਦੇ ਕੋਲ ਦੁੱਖ ਹੀ ਦੁੱਖ ਆਉਂਦਾ, ਬੇਚੈਨੀਆਂ ਹੀ ਬੇਚੈਨੀਆਂ ਆਉਂਦੀਆਂ ਨੇ। ਤੋ ਸਾਹਿਬ ਕਹਿੰਦੇ ਨੇ ਮਨ ਜਲਿਆ ਸੰਨੀ ਚਿੰਤ ਭਈ। ਇਸ ਜਲਨ ਵਿੱਚ ਔਰ ਇਸ ਚਿੰਤਾ ਦੀ ਸੰਨੀ ਦੀ ਪਕੜ ਵਿੱਚ ਸਾਰੇ ਜਗਤ ਦਾ ਮਨ ਸੀ। ਆਪ ਦੇ ਮਨ ਵਿੱਚ ਤਰਸ ਦਇਆ, ਤੋ ਇਹ ਦਇਆ ਇਸ ਤਰਸ ਨੇ ਆਪ ਨੂੰ ਘਰ ਵਿੱਚ ਆਰਾਮ ਨਾਲ ਬੈਠਣ ਨਹੀਂ ਦਿੱਤਾ। ਆਪ ਥਾਂ ਥਾਂ ਤੇ ਭਰਮਣ ਕਰਕੇ ਲੋਕਾਂ ਨੂੰ ਉਸ ਸੱਚ ਸੀਤਲ ਨਾਲ ਜੋੜਨ ਦਾ ਉਪਰਾਲਾ ਕਰਦੇ ਰਹੇ, ਜਿਸ ਨਾਲ ਜੁੜਨਾ ਹੀ ਜ਼ਿੰਦਗੀ ਦਾ ਮਕਸਦ ਹੈ, ਜਿਸ ਨਾਲ ਜੁੜਨਾ ਹੀ ਜ਼ਿੰਦਗੀ ਦਾ ਧੇਹ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆਂ ਮੂਲ ਰਚਨਾਵਾਂ ਜਪਜੀ ਤੇ ਸਿੱਧ ਗੋਸ਼ਟ ਨੇ। ਕਿਸੇ ਹੱਦ ਤੱਕ ਜਪਜੀ ਸਾਹਿਬ ਦਾ ਵੀ ਬਹੁਤ ਸਾਰਾ ਹਿੱਸਾ ਸਿੱਧ ਚਰਚਾ ਹੈ, ਜੋਗੀਆਂ ਨਾਲ ਚਰਚਾ ਹੈ। ਔਰ ਇਹ ਉਸ ਵਕਤ ਦਾ ਸਿਰਮੌਰ ਧਰਮ ਸੀ, ਜੋਗ ਮਤ, ਔਰ ਸਮੁੱਚੇ ਭਾਰਤ ਵਿੱਚ ਇਹ ਛਾਏ ਹੋਏ ਸਨ। ਰਿਧੀਆਂ ਸਿੱਧੀਆਂ ਹੋਣ ਦੇ ਨਾਤੇ ਇਹਨਾਂ ਦੀ ਪੂਜਾ ਪ੍ਰਤਿਸ਼ਠਾ ਵੀ ਬੜੀ ਸੀ, ਸਨਮਾਨ ਵੀ ਬੜੀ ਸੀ, ਬੜਾ ਸੀ। ਲੇਕਿਨ ਜੀਵਨ ਵਿੱਚ ਰਸ ਨਹੀਂ ਸੀ, ਆਨੰਦ ਨਹੀਂ ਸੀ, ਖੇੜਾ ਨਹੀਂ ਸੀ। ਕਹਿੰਦੇ ਨੇ ਜਦ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪੀਲੀ ਭੀਤ ਦੇ ਨੇੜੇ ਉਸ ਸਥਾਨ ਤੇ ਪਹੁੰਚੇ ਜਿਸ ਦਾ ਨਾਂ ਅੱਜ ਕੱਲ ਨਾਨਕ ਮਥਾ ਹੈ, ਪਰ ਨਾਨਕ ਮਥੇ ਤੋਂ ਪੇਸ਼ਤਰ ਇਸ ਅਸਥਾਨ ਦਾ ਨਾਮ ਸੀ ਗੋਰਖ ਮਥਾ। ਜਦ ਪਹੁੰਚੇ ਨੇ ਮੇਰੇ ਪਾਤਸ਼ਾਹ ਉੱਥੇ, ਤਾਂ ਜੋਗੀਆਂ ਨੇ ਗੁਲਾਬ ਦਾ ਫੁੱਲ ਆਪ ਨੂੰ ਪੇਸ਼ ਕੀਤਾ। ਮਰਦਾਨਾ ਕਹਿਣ ਲੱਗਿਆ, ਮਹਾਰਾਜ ਬੜੇ ਆਵ ਭਗਤ ਨਾਲ ਪੇਸ਼ ਆਏ ਨੇ, ਜੋਗੀ ਬੜਾ ਸਨਮਾਨ ਕਰ ਰਹੇ ਨੇ, ਆਪ ਨੂੰ ਗੁਲਾਬ ਦਾ ਫੁੱਲ ਭੇਟ ਕੀਤਾ ਹੈ। ਤੋ ਸਤਿਗੁਰ ਕਹਿਣ ਲੱਗੇ, ਨਹੀਂ ਮਰਦਾਨਿਆ, ਹਮੇਸ਼ਾ ਦੀ ਤਰ੍ਹਾਂ ਜੋਗੀ ਹੁਣ ਵੀ ਚਰਚਾ ਹੀ ਕਰ ਰਹੇ ਨੇ, ਭੈਸ ਕਰ ਰਹੇ ਨੇ। ਹਮੇਸ਼ਾ ਦੀ ਤਰ੍ਹਾਂ ਹੁਣ ਵੀ ਇਹਨਾਂ ਨੇ ਇੱਕ ਬਹੁਤ ਵੱਡਾ ਪ੍ਰਸ਼ਨ ਖੜਾ ਕਰ ਦਿੱਤਾ ਹੈ। ਇਹਨਾਂ ਨੇ ਫੁੱਲ ਭੇਟ ਨਹੀਂ ਕੀਤਾ, ਇੱਕ ਪ੍ਰਸ਼ਨ ਭੇਟ ਕੀਤਾ, ਇੱਕ ਸਵਾਲ ਭੇਟ ਕੀਤਾ, ਔਰ ਉਸਦਾ ਅਸੀਂ ਜਵਾਬ ਦੇਣਾ ਹੈ। महाराज ने उस फुल नू वेख्या, उदी सुगंधी दा आनंद माणिया और फुल जोगिया।

ਬਣਾ ਦੇਵਾਂਗੇ, ਮੁਖੀ ਬਣਾ ਦੇਵਾਂਗੇ। ਦਰਸਨ ਵੇਖ ਕਰੋ ਜੋਗਿੰਦਰਾ, ਮੁੰਦਰਾ ਝੋਲੀ ਖਿੰਤਾ, ਬਾਹਰੇ ਅੰਦਰ ਏਕ ਸਰੇਵੋ ਖਟ ਦਰਸਨ ਇੱਕ ਪੰਥਾ। ਜੇ ਤੁਸੀਂ ਮੁੰਦਰਾ ਧਾਰਨ ਕਰ ਲੋ, ਝੋਲੀ ਧਾਰਨ ਕਰ ਲੋ, ਖਣਾਵਾਂ ਪਹਿਨ ਲੋ, ਜੋਗੀਆਂ ਵਾਲੇ ਚਿੰਨ ਧਾਰਨ ਕਰੋ, ਤੇ ਅਸੀਂ ਤੁਹਾਨੂੰ ਨਾਥ ਬਣਾ ਦੇਵਾਂਗੇ, ਜੋਗੀਆਂ ਦਾ ਮੁਖੀ ਬਣਾ ਦੇਵਾਂਗੇ, ਸਿਰਮੋਰ ਬਣਾ ਦੇਵਾਂਗੇ। ਔਰ ਵੇਖੋ ਨਾਨਕ ਜੀ, ਜੋਗ ਮਤ ਦੇ ਚ ਰਿਧੀਆਂ ਸਿੱਧੀਆਂ ਦੀ ਸੁਗੰਧੀ ਹੈ, ਸੰਸਾਰਕ ਪੂਜਾ ਪ੍ਰਤਿਸ਼ਠਾ ਦੀ ਸੁੰਦਰਤਾ ਹੈ, ਔਰ ਇਹ ਬਹੁਤ ਕੁਛ ਹੈ, ਇਹ ਬਹੁਤ ਵੱਡੀ ਗੱਲ ਹੈ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ, ਠੀਕ ਹੈ ਜੋਗੀਓ, ਠੀਕ ਹੈ, ਇਸ ਜੋਗ ਮਤ ਦੇ ਚ ਰਿਧੀਆਂ ਸਿੱਧੀਆਂ ਦੀ ਸੁਗੰਧੀ ਹੈ, ਸੰਸਾਰਕ ਪੂਜਾ ਪ੍ਰਤਿਸ਼ਠਾ ਦੀ ਸੁੰਦਰਤਾ ਹੈ, ਪਰ ਨਾਮ ਦਾ ਫਲ ਨਹੀਂ ਹੈ, ਪ੍ਰਭੂ ਗਿਆਨ ਦਾ ਫਲ ਨਹੀਂ ਹੈ, ਪਰਮਾਤਮ ਫਲ ਨਹੀਂ ਹੈ, ਤੇ ਨਾਨਕ ਨੂੰ ਫਲ ਚਾਹੀਦਾ ਹੈ। ਕੇਵਲ ਰਿੱਧੀ ਸਿੱਧੀ ਨਹੀਂ, ਕੇਵਲ ਸੰਸਾਰ ਦੀ ਪੂਜਾ ਪ੍ਰਤਿਸ਼ਠਾ ਨਹੀਂ, ਨਾਨਕ ਨੂੰ ਪਰਮਾਤਮਾ ਚਾਹੀਦਾ ਹੈ, ਨਾਨਕ ਨੂੰ ਗਿਆਨ ਚਾਹੀਦਾ ਹੈ, ਨਾਨਕ ਨੂੰ ਨਾਮ ਚਾਹੀਦਾ ਹੈ। ਤੇ ਮੈਂ ਜਗਤ ਦੀ ਝੋਲੀ ਦੇ ਵਿੱਚ ਉਹ ਫੁੱਲ ਪਾਉਣਾ ਹੈ ਜਿਸ ਫੁੱਲ ਦੇ ਵਿੱਚ ਨਾਮ ਦਾ ਫਲ ਵੀ ਹੈ। ਮੈਂ ਤੇ ਉਹੀ ਕਰਮ ਦ੍ਰਿੜ ਕਰਾਣੇ ਨੇ ਜਿਨ੍ਹਾਂ ਕਰਮਾਂ ਚੋਂ ਨਾਮ ਦਾ ਫਲ ਪੈਦਾ ਹੋਵੇ, ਨਾਮ ਦਾ ਰਸ ਪੈਦਾ ਹੋਵੇ। ਸਤਿਗੁਰੂ ਦੇਵ ਜੀ ਮਹਾਰਾਜ ਜਦ ਪਹੁੰਚੇ ਨੇ ਹਰਿਦੁਆਰ ਤੇ ਫਿਰ ਬਨਾਰਸ, ਤਾਂ ਆਪ ਦੇ ਨਾਲ ਫਿਰ ਗੋਸ਼ਟੀ ਤੇ ਚਰਚਾ ਹੋਈ। ਚਰਚਾ ਇਸ ਢੰਗ ਨਾਲ ਹੋਈ ਕਿ ਕੁਛ ਵਿਦਵਾਨਾਂ ਨੇ ਇਹ ਆਖਿਆ ਪੁਰਾਣੇ ਮਤ ਅਨੁਸਾਰ ਕਿ ਸੰਸਾਰ ਨੂੰ ਬਣਾ ਰਿਹਾ ਬ੍ਰਹਮਾ, ਇਹਦੀ ਪਾਲਣਾ ਕਰ ਰਿਹਾ ਵਿਸ਼ਨੂੰ, ਇਹਨੂੰ ਨਾਸ਼ ਕਰ ਰਿਹਾ ਸ਼ੰਕਰ। ਓਅੰਕਾਰ ਦੇ ਕਿਸੇ ਹੱਦ ਤੱਕ ਅਰਥ ਵੀ ਇਹੀ ਹੋਇਆ, ਅਕਾਰ ਓਕਾਰ ਮਕਾਰ, ਉਤਪਤੀ ਕਰਨ ਵਾਲਾ, ਪਾਲਣਾ ਕਰਨ ਵਾਲਾ, ਨਾਸ਼ ਕਰਨ ਵਾਲਾ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੀ ਰਸਨਾ ਤੋਂ ਕਲਾਮ ਉਚਾਰਨ ਕੀਤਾ, ਓਅੰਕਾਰ ਨਹੀਂ, ਇੱਕ ਓਅੰਕਾਰ, ਇੱਕ ਓਅੰਕਾਰ, ਇੱਕ ਹੀ ਆਕਾਰ ਹੈ, ਇੱਕ ਹੀ ਓਕਾਰ ਹੈ, ਇੱਕ ਹੀ ਮਕਾਰ ਹੈ, ਇੱਕ ਤੋਂ ਉਤਪਤੀ ਹੋ ਰਹੀ ਹੈ, ਇੱਕ ਤੋਂ ਪਾਲਣਾ ਹੋ ਰਹੀ ਹੈ, ਔਰ ਇੱਕ ਤੋਂ ਹੀ ਨਾਸ ਹੋ ਰਿਹਾ। ਸੰਸਾਰ ਦਾ ਧਿਰ ਇੱਕ ਹੈ, ਅਨੇਕ ਨਹੀਂ ਹੈ। ਸਮੂਹ ਬ੍ਰਹਿਮੰਡ ਦੀ ਅਨੇਕਤਾ ਦਾ ਮੂਲ ਇੱਕ ਹੈ, ਉਸੇ ਇੱਕ ਤੋਂ ਉਤਪਤੀ ਹੋ ਰਹੀ ਹੈ, ਉਸੇ ਇੱਕ ਤੋਂ ਪਾਲਣਾ ਹੋ ਰਹੀ ਹੈ, ਔਰ ਉਸੇ ਇੱਕ ਤੋਂ ਹੀ ਸੰਗਾਰ ਚੱਲ ਰਿਹਾ। ਪ੍ਰਸ਼ਨ ਖੜਾ ਹੋਇਆ, ਜੋ ਪਾਲਣਾ ਕਰ ਰਿਹਾ ਉਹਨੂੰ ਨਾਸ਼ ਕਰਨ ਦੀ ਕੀ ਲੋੜ ਹੈ, ਤੇ ਜਿਹੜਾ ਨਾਸ਼ ਕਰ ਰਿਹਾ ਉਹਨੂੰ ਉਤਪਤੀ ਕਰਨ ਦੀ ਕੀ ਲੋੜ ਹੈ? ਤਾਂ ਸਤਿਗੁਰ ਕਹਿੰਦੇ ਨੇ, ਖੇਲ ਕੋਈ ਮੁੱਦਾ ਨਹੀਂ, ਕੋਈ ਮਕਸਦ ਨਹੀਂ ਹੈ। ਜੈਸੇ ਬੱਚੇ ਦਰਿਆ ਦੇ ਕੰਢੇ ਤੇ ਰੇਤ ਦੇ ਘਰ ਬਣਾਉਂਦੇ ਨੇ, ਹੱਸ ਕੇ ਬਣਾਉਂਦੇ ਨੇ, ਖੁਸ਼ੀ ਨਾਲ ਬਣਾਉਂਦੇ ਨੇ, ਮਸਤੀ ਦੇ ਵਿੱਚ ਬਣਾਉਂਦੇ ਨੇ, ਔਰ ਬਣਾਉਂਦੇ ਹੋਇਆ ਬੜਾ ਰਸ ਲੈਂਦੇ ਨੇ, ਬੜਾ ਸਵਾਦ ਲੈਂਦੇ ਨੇ, ਪਰ ਸ਼ਾਮ ਨੂੰ ਜੈਸੇ ਘਰ ਵਾਪਸ ਜਾਂਦੇ ਨੇ ਤਾਂ ਹੱਸ ਕੇ ਹੀ ਤੋੜਦੇ ਨੇ, ਉਤਸ਼ਾਹ ਨਾਲ ਤੋੜਦੇ ਨੇ, ਉਸੇ ਖੇੜੇ ਨਾਲ ਤੋੜਦੇ ਨੇ। ਬਣਾਉਣ ਲੱਗਿਆਂ ਵੀ ਹਾਸਾ, ਤੋੜਨ ਲੱਗਿਆਂ ਵੀ ਹਾਸਾ, ਬਣਾਉਣ ਲੱਗਿਆਂ ਵੀ ਖੁਸ਼ ਸਨ, ਹੁਣ ਤੋੜਨ ਲੱਗਿਆਂ ਵੀ ਖੁਸ਼ ਸਨ। ਖਿੜ ਖੜਾ ਕੇ ਬਣਾ ਰਹੇ ਸਨ ਔਰ ਖਿੜ ਖੜਾ ਕੇ ਤੋੜ ਰਹੇ ਸਨ, ਕਿਉਂ ਕਿ ਬਣਾਉਣ ਦਾ ਜਦ ਕੋਈ ਮੁੱਦਾ ਹੀ ਨਹੀਂ, ਕੋਈ ਮਕਸਦ ਹੀ ਨਹੀਂ, ਤਾਂ ਐਸਾ ਬਣਾਉਣਾ ਇੱਕ ਖੇਲ ਹੈ। ਖੇਲ ਦੇ ਵਿੱਚ ਕੋਈ ਮੁੱਦਾ ਨਹੀਂ ਆਉਂਦਾ, ਖੇਲ ਦੇ ਵਿੱਚ ਕੋਈ ਮਕਸਦ ਨਹੀਂ ਆਉਂਦਾ, ਖੇਲ ਸਿਰਫ ਖੇਲ ਹੈ। ਇਸ ਵਾਸਤੇ ਸਤਿਗੁਰੂ ਦੇਵ ਜੀ ਮਹਾਰਾਜ, ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਫਰਮਾਨ ਹੈ ਕਿ ਸਮੁੱਚਾ ਜਗਤ ਪਰਮਾਤਮਾ ਦਾ ਖੇਲ ਹੈ। ਆਵਨ ਜਾਨ ਇੱਕ ਖੇਲ ਬਣਾਇਆ, ਆ ਗਿਆ ਕਾਰੀ ਕੀ ਨੀ ਮਾਇਆ। ਇਹਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, ਤਮਾਸ਼ਾ ਹੈ, ਖੇਲ ਹੈ। ਮੈਂ ਹਾਂ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਮੈਂ ਤੇ ਸੰਸਾਰ ਦਾ ਤਮਾਸ਼ਾ ਵੇਖਣ ਲਈ ਆਇਆ, ਖੇਲ ਵੇਖਣ ਲਈ ਆਇਆ। ਖੇਲ ਦੇ ਵਿੱਚ ਸਿਰਫ ਇੱਕ ਵਿਧੀ ਵਿਧਾਨ ਹੈ, ਨਿਯਮ ਹੈ, ਹੋਰ ਤੇ ਕੁਛ ਨਹੀਂ ਹੈ, ਮਕਸਦ ਨਹੀਂ ਹੈ। ਅਕਸਰ ਦੇਖਿਆ ਗਿਆ ਕਿ ਕਾਰੋਬਾਰ ਦੇ ਵਿੱਚ, ਧੰਦੇ ਦੇ ਵਿੱਚ, ਜਾਂ ਆਮ ਸੰਸਾਰੀ ਕਿਰਤ ਦੇ ਵਿੱਚ ਕੋਈ ਬੰਦਾ ਬੇਈਮਾਨੀ ਕਰੇ ਤਾਂ ਜਗਤ ਕਬੂਲ ਕਰ ਲੈਂਦਾ, ਚੱਲਦੀ ਰਹਿੰਦੀ ਹੈ। ਪਰ ਕੋਈ ਖੇਡ ਦੇ ਵਿੱਚ ਬੇਈਮਾਨੀ ਕਰੇ, ਤਾਸ਼ ਖੇਡ ਰਿਹਾ ਕੋਈ, ਕੁਛ

0: ਕਬੱਡੀ ਖੇਡ ਰਿਹਾ ਹੈ ਜਾਂ ਫੁੱਟਬਾਲ ਖੇਡ ਰਿਹਾ ਹੈ, ਗਰਜ ਕੇ ਜੋ ਖੇਲ ਹੈ ਉਹਦੇ ਚ ਕੋਈ ਬੇਈਮਾਨੀ ਕਰੇ ਤਾਂ ਕਬੂਲ ਨਹੀਂ, ਪ੍ਰਵਾਨ ਨਹੀਂ। ਲੜਾਈ ਹੋ ਸਕਦੀ ਹੈ, ਝਗੜਾ ਹੋ ਸਕਦਾ, ਕਿਉਂ? ਖੇਲ ਦੇ ਆਧਾਰ ਹੀ ਨਿਯਮ ਹੈ, ਤੇ ਜਦ ਨਿਯਮ ਹੀ ਤੋੜ ਦਿੱਤਾ ਤਾਂ ਖੇਲ ਖੇਲ ਨਹੀਂ ਰਹਿ ਜਾਂਦਾ, ਖੇਲ ਵੀ ਧੰਦਾ ਹੋ ਜਾਂਦਾ, ਖੇਲ ਵੀ ਸੰਸਾਰ ਬਣ ਜਾਂਦਾ, ਖੇਲ ਵੀ ਬਾਜ਼ਾਰ ਬਣ ਜਾਂਦਾ। ਖੇਲ ਤੇ ਉਤਨੇ ਚਿਰ ਤੱਕ ਖੇਲ ਹੈ ਜਦ ਕੋਈ ਮੁਦਾ ਨਹੀਂ ਤੇ ਮਕਸਦ ਨਹੀਂ, ਤੇ ਖੇਲ ਦਾ ਆਧਾਰ ਕੇਵਲ ਇੱਕੋ ਹੀ ਹੈ, ਨਿਯਮ। ਤੋ ਪਰਮਾਤਮਾ ਦੀ ਇਹ ਸਾਰੀ ਜਿਹੜੀ ਬਣਤਰ ਹੈ ਕਿਸੇ ਨਿਯਮ ਤੇ ਖੜੀ ਹੈ, ਔਰ ਜੇ ਟੁੱਟ ਭੱਜ ਹੈ ਇਹ ਵੀ ਕਿਸੇ ਨਿਯਮ ਤੇ ਖੜੀ ਹੈ, ਪਰ ਬਣਾਉਣ ਦਾ ਉਸਦਾ ਕੋਈ ਮੁੱਦਾ ਨਹੀਂ। ਅਗਰ ਕੁਛ ਮਨੁੱਖ ਬਣਾ ਕੇ ਬਣਨਾ ਚਾਹੁੰਦਾ ਹੈ ਤਾਂ ਸਪਸ਼ਟ ਗੱਲ ਹੈ ਮਨੁੱਖ ਅਧੂਰਾ ਹੈ। ਪੂਰਾ ਮਕਾਨ ਬਣਾ ਕੇ ਕੁਛ ਬਣਨਾ ਚਾਹੁੰਦਾ ਹੈ, ਕੰਮ ਧੰਦਾ ਬਣਾ ਕੇ ਕੁਛ ਬਣਨਾ ਚਾਹੁੰਦਾ ਹੈ, ਮਨੁੱਖ ਕੁਛ ਬਣਨਾ ਚਾਹੁੰਦਾ ਹੈ, ਤਾਂ ਬਣਨ ਲਈ ਉਹਨੂੰ ਕੁਛ ਚਾਹੀਦਾ। ਮਨੁੱਖ ਦੇ ਬਣਾਉਣ ਦੇ ਨਾਲ ਕੁਛ ਮੁੱਦਾ ਹੈ, ਕਿਉਂਕਿ ਕੁਛ ਬਣਦਾ ਤੇ ਖੁਦ ਵੀ ਬਣਦਾ, ਖੁਦ ਵੀ ਸੰਵਰਦਾ ਤੇ ਸ਼ਿੰਗਾਰਿਆ ਜਾਂਦਾ ਤੇ ਅਗਾਂਹ ਵੱਧਦਾ। ਅਗਰ ਪ੍ਰਮਾਤਮਾ ਦੇ ਵੀ ਬਣਾਉਣ ਦਾ ਕੁਝ ਮਕਸਦ ਹੈ, ਮੁੱਦਾ ਹੈ, ਤੇ ਬਣਾਉਣ ਨਾਲ ਹੀ ਉਹ ਕੁਛ ਬਣ ਸਕਦਾ ਹੈ, ਤਾਂ ਇਤਨੀ ਗੱਲ ਸਪਸ਼ਟ ਹੈ, ਅਧੂਰਾ ਹੈ, ਅਜੇ ਅਧੂਰਾ ਹੈ। ਕੁਝ ਬਣਾ ਕੇ ਬਣੇਗਾ, ਕੁਝ ਬਣਾਏਗਾ, ਕੁਝ ਉਸਦਾ ਮੁੱਦਾ ਹੈ, ਮੁੱਦਾ ਉਸਦਾ ਹੁੰਦਾ, ਮਕਸਦ ਉਸਦਾ ਹੁੰਦਾ ਹੈ ਜੋ ਅਧੂਰਾ ਹੈ। ਤੂੰ ਪ੍ਰਮਾਤਮਾ ਤੇ ਸੰਪੂਰਨ ਹੈ, ਪੂਰਨ ਪੂਰਨ ਉਸ ਨੂੰ ਕਹਿੰਦੇ ਜਿਹਦੀ ਕੋਈ ਸੀਮਾ ਨਹੀਂ, ਕਿੱਥੋਂ ਸ਼ੁਰੂ ਹੁੰਦਾ ਹੈ, ਕਿੱਥੇ ਖਤਮ ਹੁੰਦਾ ਹੈ, ਕੋਈ ਸੀਮਾ ਨਹੀਂ। ਤੋ ਉਸਦੇ ਬਣਾਉਣ ਦਾ ਕੋਈ ਮੁੱਦਾ ਨਹੀਂ, ਔਰ ਵਿਗਾੜਨ ਦਾ ਵੀ, ਨਾਸ ਕਰਨ ਦਾ ਵੀ ਕੋਈ ਮੁੱਦਾ ਨਹੀਂ। ਫਿਰ ਕੀ ਹੈ? ਖੇਲ ਆਵਨ ਜਾਨ, ਇੱਕ ਖੇਲ ਬਣਾਇਆ, ਆ ਗਿਆ ਕਾਰੀ ਕੀਨੀ ਮਾਇਆ, ਇਹ ਤੇ ਉਸਦਾ ਖੇਲ ਹੈ। ਤੋ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ, ਉਸ ਤੋਂ ਉਤਪਤੀ ਹੋ ਰਹੀ ਹੈ, ਉਸ ਤੋਂ ਪਾਲਣਾ ਹੋ ਰਹੀ ਹੈ, ਔਰ ਉਸੇ ਤੋਂ ਹੀ ਨਾਸ ਹੋ ਰਿਹਾ ਹੈ, ਔਰ ਉਸੇ ਦਾ ਹੀ ਖੇਲ ਹੈ, ਉਸੇ ਦੀ ਲੀਲਾ ਹੈ। ਤੋ ਪ੍ਰਸ਼ਨ ਖੜਾ ਹੋਇਆ, ਕਿਆ ਬ੍ਰਹਮਾ ਵਿਸ਼ਨ ਮਹੇਸ਼ ਨਹੀਂ ਨੇ? ਸਤਿਗੁਰ ਕਹਿਣ ਲੱਗੇ, ਹੈਗੇ ਨੇ। ਇਸ ਕਾਇਆ ਅੰਦਰ ਬ੍ਰਹਮਾ ਵਿਸ਼ਨ ਮਹੇਸ਼ਾ, ਜਿਸ ਉਪਤ ਸਭ ਸੰਸਾਰਾ। ਪ੍ਰਮਾਤਮਾ ਦੇ ਨਾਮ ਵਿਅਕਤੀਆਂ ਨੂੰ ਦਿੱਤੇ ਗਏ, ਬੰਦਿਆਂ ਨੂੰ ਦਿੱਤੇ ਗਏ। ਤੋ ਸਾਹਿਬ ਕਹਿੰਦੇ ਨੇ, ਇਹ ਬ੍ਰਹਮਾ, ਇਹ ਵਿਸ਼ਨ, ਇਹ ਮਹੇਸ਼, ਇਹ ਮਨੁੱਖ ਦੇ ਅੰਦਰ ਨੇ। ਰਜੋਗੁਣ, ਤਮੋਗੁਣ, ਸਤੋਗੁਣ, ਰਜੋਗੁਣ ਬਣਾਉਣ ਦੀਆਂ ਰੁਚੀਆਂ, ਇਹ ਤਮਾਮ ਜੀਵਾਂ ਦੇ ਅੰਦਰ ਰਜੋਗੁਣ ਮੌਜੂਦ ਹੈ। ਪੰਛੀ ਵੀ ਘੋਂਸਲੇ ਬਣਾਉਂਦੇ ਨੇ, ਕੀੜੇ ਮਕੌੜੇ ਵੀ ਖੁੱਡਾਂ ਬਣਾਉਂਦੇ ਨੇ, ਮਨੁੱਖ ਵੀ ਕੁਛ ਬਣਾਉਂਦਾ, ਰੇਲਾਂ, ਮੋਟਰਾਂ, ਗੱਡੀਆਂ ਬਣਾ ਰਿਹਾ, ਸੜਕਾਂ ਬਣਾ ਰਿਹਾ, ਪੁੱਲ ਬਣਾ ਰਿਹਾ, ਤਰ੍ਹਾਂ ਤਰ੍ਹਾਂ ਦੇ ਸਾਜ਼ੋ ਸਮਾਨ ਬਣਾ ਰਿਹਾ। ਇਹ ਜਿਹੜੀ ਬਣਾਉਣ ਦੀ ਰੁਚੀ ਹੈ, ਇਹ ਰਜੋਗੁਣ ਹੈ, ਤੇ ਜੋ ਕੁਛ ਬਣਾਇਆ ਹੈ ਇਹ ਟਿਕਿਆ ਰਵੇ, ਔਰ ਇਹਨੂੰ ਟਿਕਾਈ ਰੱਖਣਾ ਹੈ। ਦਰਅਸਲ ਇਹ ਪਾਲਣਾ ਦੀ ਰੁਚੀ ਵੀ ਮਨੁੱਖ ਦੇ ਅੰਦਰ, ਸਤੋਗੁਣ ਇਹ ਵਿਸ਼ਨੂੰ ਹੈ, ਬਣਾਉਣ ਦੀ ਰੁਚੀ ਬ੍ਰਹਮਾ ਹੈ, ਤੇ ਯਕੀਨ ਜਾਣੋ ਮਨੁੱਖ ਹੀ ਨਾਸ ਕਰਦਾ ਹੈ, ਔਰ ਮਨੁੱਖ ਹੀ ਨਾਸ ਕਰਨ ਦੇ ਸਾਜ਼ੋ ਸਮਾਨ ਬਣਾਉਂਦਾ ਹੈ। ਕਿਉਂ ਬਣਾਉਂਦਾ ਹੈ? ਮਨੁੱਖ ਦੇ ਅੰਦਰ ਤਮੋਗੁਣ ਹੈ, ਐਟਮ ਬੰਬ ਮਨੁੱਖ ਬਣਾ ਰਿਹਾ ਹੈ, ਹਾਈਡਰੋਜਨ ਬੰਬ ਮਨੁੱਖ ਬਣਾ ਰਿਹਾ ਹੈ, ਬਸਤੀਆਂ ਦੀਆਂ ਬਸਤੀਆਂ ਮਨੁੱਖ ਨੇ ਉਜਾੜੀਆਂ ਨੇ, ਸ਼ਹਿਰਾਂ ਦੇ ਸ਼ਹਿਰ ਮਨੁੱਖ ਨੇ ਤਬਾਹ ਕੀਤੇ ਨੇ, ਮੁਲਕਾਂ ਦੇ ਮੁਲਕ ਗਰਕ ਕੀਤੇ ਨੇ, ਤੋ ਮਨੁੱਖ ਨੇ ਹੀ ਕੀਤੇ ਨੇ। ਕਿਉਂ? ਕਿ ਮਨੁੱਖ ਦੇ ਅੰਦਰ ਤਮੋਗੁਣ ਵੀ ਹੈ, ਸਿਰਫ ਮਕਾਨ ਬਣਾਉਂਦਾ ਨਹੀਂ, ਮਕਾਨ ਢਾਂਦਾ ਵੀ ਹੈ, ਸਿਰਫ ਇਹ ਸ਼ਹਿਰ ਤਾਮੀਰ ਨਹੀਂ ਕਰਦਾ, ਸ਼ਹਿਰਾਂ ਨੂੰ ਅੱਗ ਵੀ ਲਾਉਂਦਾ, ਸਿਰਫ ਬਸਤੀਆਂ ਬਸਾਉਂਦਾ ਨਹੀਂ, ਬਲਕਿ ਮਨੁੱਖ ਬਸਤੀਆਂ ਉਜਾੜਦਾ ਵੀ ਹੈ। ਜਦ ਰਜੋਗੁਣ ਪ੍ਰਧਾਨ ਹੁੰਦਾ ਹੈ ਤਾਂ ਕੁਛ ਬਣਾਉਂਦਾ ਹੈ, ਤੇ ਜਦ ਤਮੋਗੁਣ ਪ੍ਰਧਾਨ ਹੁੰਦਾ ਹੈ ਕੁਛ ਵਿਗਾੜਦਾ ਹੈ, ਜਦ ਸਤੋਗੁਣ ਪ੍ਰਧਾਨ ਹੁੰਦਾ ਹੈ ਤਾਂ ਉਸਾਰੇ ਹੋਏ ਦੀ ਪਾਲਣਾ ਕਰਦਾ ਹੈ, ਉਹਨੂੰ ਟਿਕਾਉਣ ਦੀ ਜੋ ਹੈ ਕੋਸ਼ਿਸ਼ ਕਰਦਾ ਹੈ। ਸਾਹਿਬ ਕਹਿੰਦੇ ਨੇ, ਇਹ ਤਿੰਨੇ ਗੁਣ ਬ੍ਰਹਮਾ ਵਿਸ਼ਨ ਮਹੇਸ਼ ਨੇ, ਔਰ ਮਨੁੱਖ ਦੇ ਅੰਦਰ ਨੇ, ਔਰ ਇਸੇ ਨਾਲ ਹੀ ਸਮੁੱਚੇ ਸੰਸਾਰ ਦੀ ਕਾਰ ਚੱਲ ਰਹੀ ਹੈ, ਵਿਹਾਰ ਚੱਲ ਰਿਹਾ, ਸਮਗਰ ਜੋ ਹੈ ਜਗਤ ਚੱਲ ਰਿਹਾ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਿਰ ਮੂਲ ਉਪਦੇਸ਼, ਮਨੁੱਖ ਆਪਣੇ ਸ਼ੁਭ ਕਰਮਾਂ ਕਰਕੇ ਪਰਮਾਤਮਾ ਦੇ ਨੇੜੇ ਹੈ, ਤੇ ਅਸ਼ੁਭ ਕਰਮਾਂ ਕਰਕੇ ਦੂਰ ਹੈ। ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ। ਜੋ ਪਰਮਾਤਮਾ ਦੇ ਨੇੜੇ ਹੈ ਉਹ ਸਵਰਗ ਦੇ ਨੇੜੇ ਹੈ, ਜੋ ਪਰਮਾਤਮਾ ਤੋਂ ਦੂਰ ਹੈ ਉਹ ਨਰਕ ਦੇ ਚ ਹੈ, ਜੋ ਪਰਮਾਤਮਾ ਦੇ ਨੇੜੇ ਹੈ ਉਹ ਪ੍ਰਕਾਸ਼ ਦੇ ਚ ਹੈ, ਜੋ ਪਰਮਾਤਮਾ ਤੋਂ ਦੂਰ ਹੈ ਅੰਧਕਾਰ ਦੇ ਚ ਹੈ, ਜੋ ਪਰਮਾਤਮਾ ਦੇ ਨੇੜੇ ਹੈ ਆਨੰਦ ਦੇ ਚ ਹੈ, ਜੋ ਪਰਮਾਤਮਾ ਤੋਂ ਦੂਰ ਹੈ ਉਹ ਦੁੱਖ ਦੇ ਚ ਹੈ। ਨੇੜਤਾ ਸੁੱਖ ਹੈ, दूरी दुख है, नेड़ता प्रकाश है, दूरी अंधकार है, और जो मनुख जितना दूर चला जाएगा उतना अंधकार विच भटक जाएगा। इस वास्ते गुरु नानक दी दृष्टि विच परमात्मा एक नूर है, एक चानना है, चांदना चांदन आंगन प्रभ जीव अंतर चांदना, नाम जपत कोट सूर उजारा बिन से भरम अंधेरा। नाम जपदिया जपदिया करोड़ा सूरजा वर्गा चानना हो जाता है, क्योंकि परमात्मा चानन है, परमात्मा प्रकाश है, परमात्मा आनंद है, अकाल पुरख खुशी है, दूरी अंधकार है। और जैसे जैसे मनुख दी दूरी होंदी है, भटकना शुरू होंदी है, दुख ते संताप शुरू होंदा है। अजोके युग देच, अजोके समय देच, मनुखता नु दुखी देख के कहना पैंदा है कि रब तो दूर ने, परमात्मा तो दूर ने, क्योंकि घर घर देच दुख, हर व्यक्ति कोल दुख, ते दुख दी अगन देच सारे दा सारा संसार जल रहा है। गल स्पष्ट हो गई, दूरी है। करमी आपो अपनी के नेड़े के दूर। गुरु नानक दी कोशिश जगत किसी तरीके नाल नेड़े होवे, तो नेड़े दा साधन आपने सच दा जप दसिया। गुरु नानक दी पहली बाणी दा नाम जप है, ते गुरु नानक दी मूल शिक्षा ते दीक्षा जप है। जो जप करदा जाएगा, जो उसका नाम अपनी जबान ते रख के रटन करदा जाएगा, नेड़े हो जाएगा। और जो नेड़े हो जाएगा वो प्रकाश दिच चला जाएगा, क्योंकि सच एक परम शक्ति है, ते जिड़ा उस शक्ति दे नेड़े चला गया वो महान शक्तिमान हो जाएगा। जद मनुख किसे महान मनुख दे नेड़े हो जाता है, किसे हुक्मरान या राजे दे नेड़े हो जाता है, तो राजे दे नेड़े होण करके उसका भी सन्मान होता है। ते जो राजियां दे महाराजे परिपूर्ण परमात्मा दे नेड़े हो जाए, तो कुदरती गल है फिर सन्मान उसका भी होगा, प्रतिष्ठा उसकी भी होगी, महानता उसकी भी होगी। तो समग्र पृथ्वी दे भ्रमण करके गुरु नानक दी कोशिश रही कि मनुख जप करके उस सच दे नेड़े होवे, ते जप ही शुभ कर्मां दे चों शुभ कर्म है, और जप ना करना ही अशुभ कर्म है, ते अशुभ कर्म नाल दूरी है, शुभ कर्म नाल नेड़ता है। कर्मी आपो आपणी के नेड़े के दूर। गुरु नानक दा मूल संदेश उपदेश के मनुख उस सच दे नेड़े होवे, उस नूर दे नेड़े होवे, और आप दी दया, आप दी कृपा, आप दी प्रेरणा हर जीव नू यही रही भी किसे तरीके नाल जीव सच दे नेड़े होवे। दृष्ट धरत तम हरन दहन अगपाप प्रनासन, सबद सूर बलवंत काम अर क्रोध विनाशन, लोभ मोवस करण शरण जाचक प्रित पालन, आत्मरत संग्रहण कहन अमृत कल ढालन। सतगुरु कल सतगुरु तिलक, सत लागे सो पै तरे, गुरु जगत फिरन सी अंगरो, राज जोग लहना करे। विसाख सुधी इक, सम्मत 1561 बिकमरी, मत्ते दी सरा जिला फिरोजपुर पंजाब दे अंदर एक ऐसी आत्मा दा जन्म होया जिसने बाद विच दूसरा गुरु नानक कहलाया। गुरु नानक दे अंग लग के धन गुरु अंगद देव जी महाराज बने। पिता सुभावक धार्मिक ख्यालां दे सन और देवी देवतावां दे उपासक सन। पिता दी ही रंगत चढ़नी स्वभाविक सी, जैसे कि आम कहावत है कि बहुत कुछ पुत्र पिता तो लैंदा है। विरासत मिली ए धार्मिक परंपरा, उसते मुताबिक आप भी गाहे बगाहे संगी साथियां दे नाल देवी दे दर्शना लई जांदे रहे। पिता फेरूमल
1: ماتا سبرائی دانی سبا سیل سنجمی تے پروپکاری سن لوڑ وندی لوڑ پوری کرنا اپنا سبھاگ سمجھ دے سن اپنے آپ نو دھن بھاگی سمجھ دے سن اے سارے گن ماتا پتا دے لہنا دے اندر سمائے ہوئے سن انہاں نے ماتا پتا دے انہاں گناں نو اپنے وچ پرویا ہویا سی ایک دفعہ جد دیویاں دے درشناں نو اپنے سنگی ساتھیاں دے سمیت جا رہے سن تاں کناں وچ کچھ ایسے بچن پئے جس وچ دھن گرو نانک دیو جی مہاراج دا نام آ رہا سی آپ نے سبھاوق پوچھیا ایک کستے بچن نے انہاں بچنوں نے دھوپ آئی ہے انہاں بچنوں نے کھچے ہے تو اس پریمی نے دسیا اے بچن کلجگ دے اوتاری پرش دھن گرو نانک دیو جی مہاراج دے نے آپ کئی دفعہ دیوی دے درشن کرائے سن اور سنگی ساتھیاں نو بھی کرائے سن پر اج جس ڈھنگ دی ایک دھارمک کھچ ایک روحانی کسک ایک بانی دا جو پربھاو پیا سویم خود حیران سن تا آپ نے انہا تو پچھیا اے جوت کتھے جل رہی ہے تا اس پریمی نے کہا اے جوت کرتار پور دے چ جل رہی ہے اتھے جگمگا رہی ہے تا آپ نے رخ کرتار پور دا کر لیا پہلی دفعہ جا رہے سن پرانا زمانہ پگڈنڈیاں دا رستہ کوڑے تے اسوار سن تھاں تھاں تے رستے تے راہیاں کول پچھ لیندے نے کرتار پور کیڑے پاسے ہے اور گرو نانک دا ٹکانا کتھے ہے واقعی گرو نانک دا ٹکانا تے کرتار دے وچ ہی ہے اس واسطے گرو نانک جتھے بیٹھن وہ کرتار پور ہی ہے وہ پربھو دا ٹکانا ہے وہ ایشور دا ٹکانا ہے جیڑا راہی ملدا ہے رستے وچ یہ کھچ کے تڑپ نال پوچھ لیندے نے کرتار پور کتھے ہے اور نانک تپے دا ٹکانا کتھے ہے راہی دس دن وہ اگے او اگے او اگے غالباً اس طرح چار پنج دفعہ اپنے راہیاں تو پوچھے کرتار پور کتھے ہے تے گرو نانک تپے دا گھر کتھے ہے ہر راہی نے کہہ دیتا او اگے او اگے او اگے واقعی ایشور دا گھر گرو دا گھر پرم پرکھ دا گھر اگے ہی ہوندا ہے سرت نو اگے کریے پربھو نال جڑ دیئے پرماتما نال جڑ دیئے سرت نو پچھے کریے پدارتھاں ول چلی جاندی ہے سنسار ول چلی جاندی ہے اسی طرح ہی لگن نال پچھ دے پچھ دے ہن ایسے ٹکانے تے پہنچے ہے کہ منزل تو منزل دا پتا پچھ رہے نے گھر تو ہی گھر دا پتا پچھ رہے نے صاحب شری گرو نانک دیو جی مہاراج دی مسکراندی جوت رستے چ ملی سنجوگ بھلا اور سبھاوک سنجوگ آپ گرو نانک تو پوچھ دے نے بھی دھن گرو نانک تپا کلجگ دے اوتاری پرش انہاں دا گھر کتھے ہے تو جگت گرو گرو نانک دیو جی مہاراج کہن لگے تو نانک تپے دے گھر جانا ہے ہاں میں نانک تپے دے گھر جانا ہے آ میں لے چلا کہندے نے لگام گرو نانک نے پکڑ لی کوڑی تے بیٹھے نے لہنا جی گرو نانک ہی اپنے گھر تک لے جا رہے ہیں لگام پکڑ کے ساکھی ہے پریرنا دیندی ہے جس دی لگام گرو نانک آپ نہ پکڑے مشکل ہے ਉਸ ਦਾ ਗੁਰੂ ਨਾਨਕ ਦੇ ਘਰ ਤੱਕ ਜਾਣਾ ਤੇ ਲਗਾਮ ਗੁਰੂ ਨਾਨਕ ਉਸੇ ਦੀ ਪਕੜੇਗਾ ਜੋ ਲਹਿਣੀ ਦੀ ਤਰ੍ਹਾਂ ਤੜਪੇ ਹਿਰਦੇ ਨਾਲ ਪੁੱਛੇ ਨਾਨਕ ਤਪੇ ਦਾ ਘਰ ਕਿੱਥੇ ਹੈ, ਨਾਨਕ ਤਪਾ ਕਿੱਥੇ ਰਹਿੰਦਾ। ਜਦ ਪਹੁੰਚੇ ਟਿਕਾਣੇ ਤੇ ਤਖ਼ਤ ਤੇ ਬੈਠੀ ਹੋਈ ਜੋ ਜੋਤ ਦਿਖਾਈ ਦਿੱਤੀ ਇਹ ਤੇ ਉਹੀ ਸੀ ਜਿਸਨੇ ਲਗਾਮਾਂ ਪਕੜੀਆਂ ਸਨ, ਇਹ ਤੇ ਉਹੀ ਸੀ ਜੋ ਲੈ ਕੇ ਆਇਆ ਇੱਥੇ। ਕਹਿੰਦੇ ਨੇ ਭੁੱਬਾਂ ਨਿਕਲ ਗਈਆਂ, ਨੇਤਰ ਅਸ਼ਕਵਾਰ ਹੋਏ, ਕਦਮਾਂ ਤੇ ਮਸਤਕ ਰੱਖਿਆ, ਨਿਰਮਾਣਤਾ ਦਾ ਔਰ ਸੀਤਲ ਸੁਭਾਅ ਦਾ, ਸ਼ਾਂਤਮਈ ਕਿਰਨਾਂ ਦਾ ਇਤਨਾ ਅਸਰ ਹੋਇਆ, ਲਹਿਣਾ ਜੀ ਆਪਣੇ ਆਪ ਨੂੰ ਕਾਬੂ ਚ ਨਹੀਂ ਰੱਖ ਸਕੇ। ਫਿਰ ਉਸ ਘਰ ਜੋਗਾ ਹੀ ਹੋ ਗਏ, ਭਾਵੇਂ ਮੱਤੇ ਦੀ ਸਰਾਂ ਤੋਂ ਆਪ ਨੇ ਆ ਕੇ ਵਾਸਾ ਖੰਡੂਰ ਸਾਹਿਬ ਕੀਤਾ ਹੋਇਆ ਸੀ। ਰਾਜਗਰਦੀ ਦੇ ਕਾਰਨ ਕਰਕੇ ਮੱਥੇ ਦੀ ਸਰਾਂ ਰਹਿਣਾ ਆਪ ਲਈ ਕਠਿਨ ਹੋ ਗਿਆ ਸੀ ਤੋ ਖੰਡੂਰ ਸਾਹਿਬ ਆ ਕੇ ਵਸੇ ਸਨ। ਪਰ ਹੁਣ ਗੁਰੂ ਨਾਨਕ ਦੇ ਦਰਸ਼ਨ ਕਰਕੇ ਕਰਤਾਰਪੁਰ ਜੋਗਾ ਹੋ ਗਏ, ਇੱਥੇ ਹੀ ਰਹਿਣ ਲੱਗ ਪਏ ਔਰ ਹੱਥ ਜੋੜ ਕੇ ਬੇਨਤੀ ਕੀਤੀ ਪਾਤਸ਼ਾਹ ਨੂੰ, ਮਹਾਰਾਜ ਆਪਣੇ ਕਦਮਾਂ ਵਿੱਚ ਮੈਨੂੰ ਥਾਂ ਦਿਓ, ਮੈਂ ਹੁਣ ਇੱਥੇ ਹੀ ਰਹਿਣਾ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਧਾਰਮਿਕ ਪਰੰਪਰਾ ਨੂੰ, ਇਸ ਰੂਹਾਨੀ ਜੋਤ ਨੂੰ ਅਗਾਂਹ ਤੋਰਨਾ ਚਾਹੁੰਦੇ ਸਨ। ਆਪ ਦੀ ਕਲਪਨਾ ਵਿੱਚ, ਆਪ ਦੀ ਸੋਚਣੀ ਵਿੱਚ ਜੋ ਮਨੁੱਖਤਾ ਦਾ ਚਿਹਰਾ ਸੀ, ਜੋ ਮਨੁੱਖਤਾ ਦੀ ਅਵਸਥਾ ਸੀ, ਉੱਥੇ ਤੱਕ ਪਹੁੰਚਾਉਣ ਲਈ ਅਜੇ ਕਾਫੀ ਸਮਾਂ ਦਰਕਾਰ ਸੀ ਔਰ ਕਾਫੀ ਸਹਿਯੋਗ ਦਰਕਾਰ ਸੀ। ਆਪ ਆਪਣੇ ਦੂਸਰੇ ਘਰ ਦੀ ਤਲਾਸ਼ ਦੇ ਸਨ ਜਿੱਥੇ ਕਿ ਆਪਣੀ ਜੋਤ ਨੂੰ ਟਿਕਾਇਆ ਜਾ ਸਕੇ। ਉਸ ਸਮੇਂ ਸਤਿਗੁਰੂ ਤਰ੍ਹਾਂ ਤਰ੍ਹਾਂ ਦੀ ਪ੍ਰੀਖਿਆ ਆਪਣੇ ਬੱਚਿਆਂ ਦੀ ਲੈ ਰਹੇ ਸਨ, ਬਾਬਾ ਸ੍ਰੀ ਚੰਦ ਦੀ, ਬਾਬਾ ਲਖਮੀ ਦਾਸ ਦੀ। ਇੱਕ ਦਿਨ ਦੀ ਗੱਲ ਹੈ, ਆਪ ਦੇ ਹੱਥ ਵਿੱਚ ਬੜਾ ਹੀ ਖੂਬਸੂਰਤ ਲੋਟਾ ਸੀ, ਨਾਲ ਸੰਗੀ ਸਾਥੀ ਸਨ, ਲੈਣਾ ਜੀ ਸਨ ਤੇ ਸਾਹਿਬਜ਼ਾਦੇ ਵੀ ਸਨ, ਸ੍ਰੀ ਚੰਦ ਲਖਮੀ ਦਾਸ। ਆਪ ਨੇ ਇਹ ਲੋਟਾ ਇੱਕ ਚਿੱਕੜ ਆਲੂਦ ਸਰੋਵਰ ਵਿੱਚ ਸੁੱਟ ਦਿੱਤਾ ਜਿਸ ਵਿੱਚ ਪਾਣੀ ਘੱਟ ਸੀ ਪਰ ਚਿੱਕੜ ਜ਼ਿਆਦਾ ਸੀ। ਸ੍ਰੀ ਚੰਦ ਨੂੰ ਆਖਿਆ, ਬੇਟਾ ਤੂੰ ਇਹ ਲੋਟਾ ਕੱਢ ਕੇ ਲਿਆ। ਹੱਥ ਜੋੜ ਕੇ ਸ੍ਰੀ ਚੰਦ ਅਰਜ਼ੋਈ ਕਰਨ ਲੱਗੇ, ਬਾਪੂ ਕੱਢ ਕੇ ਹੀ ਲਿਆਣਾ ਸੀ, ਸੁੱਟਿਆ ਕਿਉਂ ਹੈ, ਆਪਨੇ ਸਾਡੇ ਸਾਹਮਣੇ ਸੁੱਟਿਆ ਤੇ ਫਿਰ ਅਸੀਂ ਆਪ ਦੇ ਸਾਹਿਬਜ਼ਾਦੇ ਹਾਂ, ਇਸ ਚਿੱਕੜ ਵਿੱਚ ਗਏ ਤੇ ਖੁਦ ਚਿੱਕੜ ਆਲੂਦ ਹੋ ਜਾਵਾਂਗੇ, ਭਰ ਜਾਵਾਂਗੇ ਚਿੱਕੜ ਨਾਲ। ਆਪ ਕਿਸੇ ਸੇਵਕ ਨੂੰ ਆਖੋ, ਕਿਸੇ ਚੇਲੇ ਨੂੰ ਆਖੋ, ਅਸੀਂ ਤੇ ਆਪ ਦੇ ਸਾਹਿਬਜ਼ਾਦੇ ਹਾਂ। ਫਿਰ ਪਾਤਸ਼ਾਹ ਨੇ ਲਖਮੀ ਦਾਸ ਦੀ ਤਰਫ ਇਸ਼ਾਰਾ ਕੀਤਾ, ਬੇਟਾ ਤੂੰ ਕੱਢ ਲਿਆ। ਕਹਿੰਦੇ ਨੇ ਉਹਨਾਂ ਨੇ ਵੀ ਇਹੀ ਆਖਿਆ, ਵੱਡੇ ਭਰਾਤਾ ਠੀਕ ਕਹਿੰਦੇ ਨੇ ਕਿ ਕੱਢ ਕੇ ਹੀ ਲਿਆਉਣਾ ਹੈ ਤੇ ਆਪਨੇ ਸੁੱਤਿਆ ਕਿਉਂ ਹੈ, ਤੇ ਜੇ ਵਾਕਈ ਹੁਣ ਕੱਢ ਕੇ ਲਿਆਉਣਾ ਹੈ ਤਾਂ ਆਪ ਸੇਵਕ ਨੂੰ ਆਖੋ। ਕਹਿੰਦੇ ਸਤਿਗੁਰ ਦੀਆਂ ਨਜ਼ਰਾਂ ਇਕਦਮ ਲੈਣੇ ਤੇ ਚਲੀਆਂ ਗਈਆਂ, ਲੈਣਾ ਭੱਜੇ ਹੋਏ ਗਏ, ਗੋਡੇ ਗੋਡੇ ਚਿੱਕੜ ਸੀ, ਕੱਪੜੇ ਸਾਰੇ ਚਿੱਕੜ ਆਲੂਦ ਹੋ ਗਏ, ਬਦਨ ਸਾਰਾ ਚਿੱਕੜ ਨਾਲ ਭਰ ਗਿਆ, ਆਪ ਲੋਟਾ ਕੱਢ ਕੇ ਲਿਆ ਰਹੇ ਨੇ। ਜੈਸੇ ਉਸ ਚਿੱਕੜ ਨਾਲ ਭਰੇ ਹੋਏ ਸਰੋਵਰ ਵਿੱਚੋਂ ਬਾਹਰ ਨਿਕਲੇ, ਆਪ ਚਿੱਕੜ ਨਾਲ ਲਿਬੜੇ ਹੋਏ ਸਨ, ਲੋਟਾ ਹੱਥ ਦੇ ਸੀ, ਲਿਬੜੇ ਹੋਏ ਭਾਈ ਲੈਣੇ ਨੂੰ ਗੁਰੂ ਨਾਨਕ ਨੇ ਗਲਵਕੜੀ ਚ ਲੈ ਲਿਆ। ਆਖਿਆ, ਲੈਣਿਆ ਤੂੰ ਚਿੱਕੜ ਵਿੱਚੋਂ ਲੋਟਾ ਨਹੀਂ ਕੱਢਿਆ, ਸਾਰੀ ਮਨੁੱਖਤਾ ਨੂੰ ਕੱਢਿਆ, ਕਿਉਂਕਿ ਜੋ ਚਿੱਕੜ ਲੱਗਣ ਤੋਂ ਡਰਦਾ ਹੈ ਉਹ ਕਿਸੇ ਨੂੰ ਚਿੱਕੜ ਵਿੱਚੋਂ ਨਹੀਂ ਕੱਢ ਸਕੇਗਾ। ਪਰਉਪਕਾਰ ਕਰਨਾ ਬਹੁਤ ਕਠਿਨ ਹੈ, ਕਿਸੇ ਨੂੰ ਬਲਦੀ ਹੋਈ ਅੱਗ ਵਿੱਚੋਂ ਉਹੀ ਕੱਢ ਸਕਦਾ ਹੈ ਜੋ ਸੇਕ ਲੱਗਣ ਤੋਂ ਡਰੇ ਨਾ। اور گندگی دچوں اوہی کسے نو کڑ سکدا ہے جو چھٹے پین تو ڈرے نا. اس طرح گاہے بگاہے گرو نانک دیو جی مہاراج امتحان لیندے رہے تے بھائی لینا اس امتحان تے ہر ویلے ہی پورے اتر دے رہے. اے حکم منن دی مورتی سن, حکم منیے ہووے پروان تا خسمے کا محل پائے سی. اس سدھان دے مطابق بھائی لینا جی جی رہے سن. ایک ہور پرکھیا دی گھڑی آئی. اتنی وڈی دات, اتنی وڈی سوغات آپنوں ایک کیویں پراپت ہوئی. پچھوکڑ بہت سندر اتہاس ہے. جگدگرو بابا صاحب شری گرو نانک دیو جی مہاراج نے دھانک روپ دھارن کیتا ڈراؤنا, ایسا لباس پہن لیا, پچھے کتے لا لے, ہاتھ دچ بہت وڈا سوٹا رکھ لیا, جھولے دچ پتھر رکھ لے. مخلوق جڑی پچھے چل رہی سی, مہاراج نے پتھر مارنے شروع کیتے. ادھی دنیا واپس ہو گئی بے گرو نانک دیو جی پوتنے ہو گئے نے, بے تالے ہو گئے نے, انہاں نوں کچھ ہو گیا. مہاراج پچھے مڑ کے دیکھ دے نے, اجے بھی کچھ نال چل رہے نے. تاں آپ دے ہتھ جو سوٹا سی او وانا شروع کیتا, او مارنا شروع کیتا. ادھیاں دے چوں وی پھر ادھے چلے گئے واپس بھئی واقعی کچھ ہو گیا. انہاں دے دماغ نو واقعی کچھ ہو گیا. پر ہن وی جد ستگر دیکھ دے نے, اجے وی تھوڑی جے شریر پچھے چل رہے نے, آ رہے نے. آپ نے جھولے دے چوں موراں کڈیاں, سونے دیاں چاندی دیاں, او سٹنیاں شروع کیتیاں. بھائی لینے تو بنا سب نے چک لیاں اور واپس ہو گئے. پتھر کھا کے, سوٹا کھا کے جو نال چل رہے سن, سونے دی مور نہیں سہار سکے. دیکھن دچ آیا ہے دکھ کر کے تے کئی دفعہ منک پرماتما دا نام لئی جاندا ہوندا ہے, کسے سنت دے پچھے چلدا ہے, پر جد سکھاں دی مار پی جائے ایسا آلسی ہو جاندا ہے, ایسا دلدری ہو جاندا ہے, رک جاندا ہے. پر سونے نو بھی لتاڑ کے, سکھ نو بھی لتاڑ کے لینا گرو نانک دے پچھے چل دے رہے, چل دے رہے. اج جگت گرو بابے نے پوچھ ہی لیا, لینیا سارے چلے گئے تو نہیں گیا. ہاتھ جوڑ کے لینا جی کہن لگے, گردیو پتا سب دے اپنے اپنے گھر سن, اپنے گھراں نوں چلے گئے, میں تے نتھاواں تھوڑے قدم ہی میرا گھر نے, تھوڑی تھاں ہی میری تھاں ہے, ہور تے میری کوئی اپنی تھاں نہیں, اور تے میرا کوئی اپنا گھر نہیں. اے بھی گرو نانک دی پائی ہوئی کسوٹی سی. اس تے بھی لینا جی پورے اترے, مکمل اترے. بھائی لینا دی منو برتی ایسی دن دن رنگ چڑھدا گیا, ودھدا گیا. گرو نانک دے انگ دے نال چھوندیاں چھوندیاں واقعی گرو نانک دے انگ آپ دے اندر پردرشت ہون لگ پے, آپ دے اندر پرگٹ ہون لگ پے. اج کرتارپور وچ بڑی سنگت آئی, بہت سنگت آئی ستگراں دے درشناں لئی اور پادشاہ دے امرتمئی بچن سنن لئی. بھری سنگت وچ گرو نانک دیو جی مہاراج نے سری چند نوں آواز ماری تے آکھیا, بیٹھا سنگت بہت آئی. ہاں ماں, سنگت تے بہت آئی گردیو پتا, دور دور تو آئی ہے. تو ساڈی اچھا ہے سب نو مٹھائی چھکائی ہے. لنگر دیچ بہت سارا طرح طرح دا مشٹان بنوائی ہے. اس وقت سری چند نے کہا, مہاراج اچن چیت تے انتظام کرنا اوکھا ہے. اچھا انج کرو پھر جی اچانک انتظام کرنا اوکھا ہے تو اس سامنے جو جنڈ دا درخت ہے اس تے چڑھ جاؤ انو جھونو انو ہلا ہو مٹھائی ٹپکے گی تھلے چادراں وچھاؤ لنگر دے چونڈا گے سنگت دی جھولی چ پاواں گے سری چند ہاتھ جوڑ کے کہن لگے گردیو پتا جنڈ تے ایسا درخت ہے جنوں کوئی ڈھنگ دا پھل بھی نہیں لگدا آپ مٹھائی دی گل کر دے ہو آپ دی عمر وڈیری ہو گئی انہونیاں گلاں کرن لگ پے کہندے نے ہو بہو لکھمی داس نے بھی انکار کیتا اور اوہی لفظ دوہرا ہے گردیو پتا وڈے بھراتا ٹھیک کہندے نے جنڈ دے درخت تو مٹھائیاں نہیں ٹپک دیاں تاں سب تو سنگت دیچ اخیر بیٹھے بھائی لینے نو گرو نانک نے آواز ماری گرو نانک دی سنگت کردیاں لینا او مورتی بن گئے حکم مننا جنہ دا سبھا ہو گیا سی حکم مننا جنہ دی اوستھا بن گئی حکم نو مننا جنہ لئی ایک آنند سی رس سی کھیڑا سی خوشی سی خوشی محسوس کر دے جد گرو نانک کسی کارج لئی آپ نو کہن دے بھجے ہویا ہے ہاتھ جوڑ کے کھڑے ہو گئے حکم تا پادشاہ کہن لگے توں چڑھ اس جنڈ دے درخت تے اس نو ہلا مٹھائیاں ٹپکن گیاں آپاں سنگت دچ ونڈیاں نے ایک دم بھائی لینا جی درخت تے چڑھن لگے نے سری چند نے آواز مار کے آکھیا لینا جی درختاں تو کدی مٹھائی نہیں ٹپکے آپ انہونی گل نہ کرو اور انہونی ہونی بھی نہیں لوکی کی آکھن گے تو اس وقت بھائی لینا بابا سری چند نو کہن لگے مٹھائی ٹپکے پاویں نہ ٹپکے اس نال میرا کوئی مطلب نہیں میں تے گردیو پتا دا حکم مننا ہے حکم مننا یہی میری خوشی ہے حکم مننا یہی میری لئی آنند ہے اور حکم من لینا یہی سب تو وڈی بخشش ہے یہی سب تو وڈی کرپا ہے حکم منن دی مورتی حکم منن دا سروپ صاحب شری گرو انگد دیو جی مہاراج اج اپنی اوستھا اس ٹکانے تے لے گئے کہ گرو نانک نے سنگھاسن تے بٹھا دیتا جگت دیکھتی دنگ رہ گئی کہ لینے دی پھرائین نانکا دو ہی کھٹیے کل تک لہنا گرو نانک دی پرکرما کردا سی اج گرو نانک لہنے دی پرکرما کر رہے نے کل تک لہنا گرو نانک دے قدماں تے اپنا مستک رکھدا سی اج گرو نانک نے اپنا مستک لہنے دے قدماں تے رکھ دیتا ہے دنیا دیکھ کے دنگ رہ گئی دوجا دیوا جل پیا جوت تو جوت جلی چاننا ونڈن لئی روشنی ونڈن لئی آپ دی درشٹی امرتمئی جیسے کہ بھٹ بھٹ کہندے نے درشٹ دھرت تم ہرن دہن اگ پاپ پرناسن میر بھری درشت دے نال آپ جس نو ویکھ لین او دے انتش کرن تو پاپ نکل جاندے سن اس طرح دی برکتاں دے آپ مالک بنے آپ کرتار پور تو کھنڈور صاحب دچ آ گئے کنوج دے میدان تو شیر شاہ سوری تو ہار کھا کے ہمایوں اصفان دی طرف بھج رہا سی جا رہا سی رستے چ کوئی فقیر ملے پیر ملے او دی دعا لے لیندا سی او دے کول آشرواد لین دی کوشش کردا سی کہ میں اے ہاری ہوئی بازی پھر جت جاواں کسی طریقے نال اے تخت جو میرے کول شیر شاہ سوری نے کھولے ہے پھر پراپت ہوئے ਤਾਂ ਰਸਤੇ ਵਿਚ ਕਿਸੇ ਨੇ ਕਹਿ ਦਿੱਤਾ, ਗੁਰੂ ਨਾਨਕ ਦੀ ਗੱਦੀ ਤੇ ਬਿਰਾਜਮਾਨ ਨੇ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ, ਤੁਸੀਂ ਉਨ੍ਹਾਂ ਤੋਂ ਅਸੀਸ ਲਓ, ਉਨ੍ਹਾਂ ਤੋਂ ਆਸ਼ੀਰਵਾਦ ਲਓ। ਆਪ ਬਿਆਸ ਨੂੰ ਪਾਰ ਕਰਕੇ ਜਦ ਪਹੁੰਚੇ ਖੰਡੂਰ ਸਾਹਿਬ, ਜਗਮਗਾਂ ਦੀ ਜੋਤ ਦੇ ਦਰਸ਼ਨ ਕੀਤੇ, ਪਰ ਸਤਿਗੁਰ ਸਮਾਧੀ ਦੇ ਸਨ। ਉੱਚਾ ਉੱਠ ਕੇ ਤੱਕ ਕੇ ਹੁਮਾਇਓਂ ਦੀ ਤਰਫ ਨਹੀਂ ਦੇਖਿਆ। ਹੁਮਾਇਓਂ ਨੂੰ ਹੈਰਾਨਗੀ ਹੋਈ, ਕਿਉਂਕਿ ਪੀਰ ਫਕੀਰ ਸਨਮਾਨ ਕਰਦੇ ਰਹੇ ਸਨ, ਆਦਰ ਕਰਦੇ ਰਹੇ ਸਨ, ਬਾਦਸ਼ਾਹ ਰਹਿ ਚੁੱਕਿਆ ਸੀ, ਤਾਂ ਬਾਦਸ਼ਾਹ ਦਾ ਆਪਣਾ ਹੰਕਾਰ। ਮਿਆਨ ਚੋਂ ਤਲਵਾਰ ਕੱਢ ਲਈ ਉਸਨੇ ਗੁੱਸੇ ਚ ਆ ਕੇ। ਸਤਿਗੁਰ ਦੇ ਨੇਤਰ ਖੁੱਲੇ, ਕਹਿਣ ਲੱਗੇ ਜਿੱਥੇ ਤਲਵਾਰ ਚੱਲਣੀ ਚਾਹੀਦੀ ਸੀ ਤੂੰ ਉੱਥੇ ਮੈਦਾਨ ਮਿਆਨ ਵਿਚ ਰੱਖ ਕੇ ਭੱਜ ਪਿਆ, ਔਰ ਜਿੱਥੇ ਮਿਆਨ ਵਿਚ ਰੱਖਣੀ ਚਾਹੀਦੀ ਏ ਉੱਥੇ ਤੂੰ ਬਾਹਰ ਕੱਢ ਰਿਹਾ। ਬੜਾ ਕਾਇਰ ਹੈ, ਬੜਾ ਨਾ ਸਮਝ ਹੈ। ਸ਼ਰਮਸਾਰ ਹੋਇਆ ਹੁਮਾਇਓਂ, ਕਦਮਾਂ ਤੇ ਝੁਕਿਆ, ਆਖਿਆ ਗੁਰਦੇਵ ਪਿਤਾ ਮਾਫ਼ੀ, ਭੁੱਲ ਹੋ ਗਈ, ਗਲਤੀ ਹੋ ਗਈ। ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਉਸ ਨੂੰ ਉਪਦੇਸ਼ ਦਿੱਤਾ, ਹੁਮਾਇਓਂ ਫਕੀਰਾਂ ਤੇ ਤਲਵਾਰ ਨਹੀਂ ਚਲਾਈਦੀ, ਫਕੀਰਾਂ ਦੀ ਤਲਵਾਰ ਕੋਲੋਂ ਆਪਣਾ ਨਾਸ ਕਰਾਈਦਾ। ਬਚਨ ਬੜੇ ਅਗੰਮੀ, ਫਕੀਰ ਦੀ ਜਦ ਤਲਵਾਰ ਚੱਲਦੀ ਏ ਦੂਜੇ ਦੇ ਹੰਕਾਰ ਨੂੰ ਕੱਟ ਕੇ ਰੱਖ ਦਿੰਦੀ ਏ ਤੇ ਦੂਜੇ ਨੂੰ ਐਨ ਨਿਰਮਾਣਤਾ ਦੀ ਮੂਰਤੀ ਬਣਾ ਦਿੰਦੀ ਏ। ਵਾਕਈ ਹੱਥ ਜੁੜ ਗਏ ਸਨ ਹੁਮਾਇਓਂ ਦੇ, ਔਰ ਮਾਫ਼ੀ ਮੰਗਣ ਲੱਗ ਪਿਆ ਸੀ, ਭੁੱਲ ਮੰਗਣ ਲੱਗ ਪਿਆ ਸੀ, ਬਾਪਾ ਮੇਰੇ ਕੋਲ ਭੁੱਲ ਹੋ ਗਈ, ਗਲਤੀ ਹੋ ਗਈ। ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਗੁਰਮੁਖੀ ਲਿਪੀ ਦੇ ਪ੍ਰਸਾਰ ਲਈ, ਗੁਰਬਾਣੀ ਜਗਤ ਪੜ ਸਕੇ, ਪੜਾ ਸਕੇ, ਸਮਝ ਸਕੇ, ਸਮਝਾ ਸਕੇ, ਇਨ੍ਹਾਂ ਅੱਖਰਾਂ ਦੇ ਪੜਨ ਪੜਾਣ ਦੀ ਤਰਫ ਵੀ ਕਾਫੀ ਰੁਚੀ ਦਿੱਤੀ। ਆਪ ਨੇ ਸਵੈਮ ਬੱਚਿਆਂ ਨੂੰ ਪੜਾਉਣਾ ਆਰੰਭ ਕੀਤਾ ਤਾਂ ਕਿ ਇਹ ਪਰੰਪਰਾ ਲੰਬੇ ਵਿਆਪਕ ਰੂਪ ਦੇ ਜੋ ਹੈ ਚੱਲ ਸਕੇ, ਔਰ ਜਗਤ ਉਸ ਬਾਣੀ ਨੂੰ ਪੜ ਸਕੇ ਜਿਸ ਦੇ ਚ ਰੱਬੀ ਅਲਹਾਮ ਨਾਜ਼ਲ ਹੋਇਆ, ਜਿਸ ਦੇ ਚ ਰੱਬੀ ਗਿਆਨ ਨਾਜ਼ਲ ਹੋਇਆ। ਆਪ ਨੇ ਬੜੇ ਵੱਡੇ ਪੱਧਰ ਤੇ ਲੰਗਰ ਦੀ ਪਰੰਪਰਾ ਚਲਾਈ। ਇਸ ਦੇ ਚ ਆਪ ਦੀ ਸੁਪਤਨੀ ਧਰਮ ਪਤਨੀ ਜਗਤ ਮਾਤਾ ਖੀਵੀ ਜੀ ਦਾ ਬਹੁਤ ਵੱਡਾ ਹੱਥ, ਔਰ ਆਪ ਦੇ ਲੰਗਰ ਦੇ ਚ ਜੋ ਕੁਛ ਬਣਦਾ ਸੀ ਸੱਤੇ ਬਰਵੰਡੇ ਦੀ ਵਾਰ ਵਿਚ ਬਕਾਇਦਾ ਉਸਦਾ ਜੋ ਹੈ ਜ਼ਿਕਰ ਹੈ, ਲੰਗਤ ਦੌਲਤ ਵੰਡੀਏ ਰਸ ਅੰਮ੍ਰਿਤ ਖੀਰ ਘਿਆਲੀ, ਘਿਓ ਦੇ ਨਾਲ ਓਤ ਪਰੋਤ ਖੀਰ ਦਿਨ ਰਾਤ ਲੰਗਰ ਦੇ ਚੱਲਦੀ ਏ। ਪਕਵਾਨ ਸੁੰਦਰ ਬਣਦੇ ਨੇ, ਆਏ ਹੋਏ ਯਾਤਰੂਆਂ ਨੂੰ ਛਕਾਏ ਜਾਂਦੇ ਨੇ, ਪਹਿਲੇ ਭੋਜਨ ਨਾਲ ਉਨ੍ਹਾਂ ਨੂੰ ਤ੍ਰਿਪਤ ਕੀਤਾ ਜਾਂਦਾ ਤੇ ਜਦ ਉਨ੍ਹਾਂ ਦਾ ਤਨ ਤ੍ਰਿਪਤ ਹੋ ਜਾਂਦਾ ਤਾਂ ਉਨ੍ਹਾਂ ਦੀ ਮਨ ਦੀ ਤ੍ਰਿਪਤੀ ਲਈ ਫਿਰ ਭਜਨ ਦਾ ਇੰਤਜ਼ਾਮ, ਫਿਰ ਨਾਮ ਬਾਣੀ ਦਾ ਅਭਿਆਸ ਸਾਹਿਬ ਇਹ ਕਰਵਾਉਂਦੇ ਸਨ ਤਾਂ ਕਿ ਤਨ ਦੀ ਤ੍ਰਿਪਤੀ ਤੋਂ ਬਾਅਦ ਇਨ੍ਹਾਂ ਨੂੰ ਮਨ ਦਾ ਸਕੂਨ ਵੀ ਮਿਲੇ, ਮਨ ਦੀ ਸ਼ਾਂਤੀ ਵੀ ਮਿਲੇ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਚਲਾਈ ਹੋਈ ਪਰੰਪਰਾ ਲੰਗਰ ਦੀ ਉਸ ਨੂੰ ਆਪਨੇ ਵਿਸਤ੍ਰਿਤ ਕੀਤਾ, ਵਿਸਤਾਰ ਸਹਿਤ ਫੈਲਾਇਆ, ਜਗਾਇਆ। ਫਿਰ ਇਸੇ ਤਰੀਕੇ ਦੇ ਨਾਲ ਪਰਉਪਕਾਰ ਕਰਦੇ ਹੋਏ, ਗੁਰਬਾਣੀ ਦਾ ਉਪਦੇਸ਼ ਦਿੰਦੇ ਹੋਏ ਸੰਨ 1606 ਬਿਕਰਮੀ ਚ ਖੰਡੂਰ ਸਾਹਿਬ ਵਿਚ ਆਪ ਜੋਤੀ ਜੋਤ ਸਮਾ ਗਏ, ਔਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪਰਮ ਰੂਪ ਅਸਥਾਪਨ ਕਰ ਗਏ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੂੰ, ਜੋ ਆਪ ਦੇ ਰਿਸ਼ਤੇ ਵਿਚ ਬਕਾਇਦਾ ਕੁੜਮ ਸਨ। ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਬੇਸ਼ਤਰ ਸਲੋਕ ਨੇ, ਬਹੁਤ ਸਾਰੇ ਸ਼ਬਦ ਨੇ ਜੋ ਬਕਾਇਦਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਜੋ ਹੈ ਦਰਜ ਨੇ, ਲੇਕਿਨ ਸਾਰੇ ਸ਼ਬਦਾਂ ਵਿਚ ਸਾਰੇ ਸਲੋਕਾਂ ਵਿਚ ਹੁਕਮ ਮੰਨਣ ਦੀ ਤਾਕੀਦ ਹੈ, ਹੁਕਮ ਮੰਨਣ ਦਾ ਉਪਦੇਸ਼ ਹੈ, حکم دے مارگ تے چلن دا ہی سندیش ہے۔ صاحب شری گرو نانک دیو جی مہاراج تو جو سکشا دکشا دھن بھائی لینے نے لئی اپنے طور تے پوری شکتی دے نال ونڈدے رہ، یادگاری استھان آپ جی دا کھنڈور صاحب وچ موجود ہے، جتھے آپ نے جگت نو پڑھانا شروع کیتا او استھان وی آپ جی دا پاون روپ دے جو ہے موجود ہے۔ بھٹ آپ دی اپما اس طریقے نال کردے نے، درشٹ دھرت تم ہرن دہن اگ پاپ پرناسن، سبد سور بلونت کام ار کرود بناسن، لوبھ مو وس کرن سرن جا چک پرت پالن، آتم رت سنگرہن کہن امرت کل ڈالن، سدگرو کل سدگرو تلت ست لاگے سو پے ترے، گر جگت پھرن سی انگرو راج جوگ لینا کرے۔ پٹ کہندے نے اے لہنا جی، اے گرو انگد دیو جی ایتھے راج یوگ دی پرمپرا چلا رہے نے، اے اندروں برہم نال جڑے ہوئے نے، باہروں جگت نال جڑے ہوئے نے۔ مول آپ دا سندیش اپدیش پرماتما دی خاطر پدارتھ تو نہیں ٹوٹنا، اور پدارتھاں دی خاطر پرماتما تو نہیں ٹوٹنا، سنسار دی خاطر نرنکار تو نہیں ٹوٹنا، اور نرنکار دی خاطر سنسار تو نہیں ٹوٹنا، کیونکہ سنسار بھی اسے دا روپ ہے، سنسار پربھو دا تن ہے، اور خود آپ سبھاوک روپ دے ایک جوت ہے۔ اسی طریقے نال اس نے ساڈی بنتر بنائی ہے، سانو تن دیتا ہے، سانو من دیتا ہے۔ من دے جد پربھو دا نام وس جائے تو من جوگی بن جاندا ہے، اور تن نو پدارتھ مل جان تو تن راجہ بن جاندا ہے۔ انج دھن گرو انگد دیو جی مہاراج نے جگت نو جو سندیش تے اپدیش دیتا او راج یوگ دا دیتا۔ صاحب گرو انگد دیو جی مہاراج نے اسی پرمپرا نو اگے تورن لئی پھر تیسری جوت دھن گرو امرداس جی مہاراج دی پرکرما کر کے اور اسی پرمپرا دے مطابق اپنا مستک برد بابا گرو امرداس جی مہاراج دے قدماں تے رکھ کے ہاتھ جوڑ کے متھا ٹیکیا، آپ تن دے کر کے دھرتی وچ سما گئے، جوت کر کے گرو امرداس جی مہاراج دے اندر براجمان ہوئے۔ گھن ہر بوند بسورو ماول کسم بسنت گننت نیا وے، راؤ سس کرن ادر ساگر کو

धन गुरु अमरदास जी महाराज ऐसी वृद्ध मूर्ति हन जिन्हां दे जीवन दी छाप जगत नू ए उपदेश देंदी है कि उम्र दे किसे भी हिस्से विच मनुख नू निराश नहीं होना चाहिदा। चाहे शरीर बुढ़ा भी हो गया, बिरध भी हो गया, पर मनुख दे अंदर अगर उत्साह है, उमंग है, आशा है, तो बहुत वड्डे वड्डे कम उस अवस्था दे च भी हो सकदे ने जदके अक्सर बुढ़े पिछलो की निराशा दे खड़ दे च जा गिरदे ने। धन गुरु अमरदास जी महाराज दा जन्म पिंड बासर के जिला अमृतसर माता लक्ष्मी जी दी कुखों पिता तेजभान दे घर दे च होया। आप जी दा जन्म विसाख सुदी 14-1526 विच होया। आप जी दी संतान मोहरी जी, मोहन जी ते दो पुत्रियां दानी जी, भानी जी, ए आप जी दा ग्रस्ती जीवन सी। बच्चियां देच, परिवार देच, घर ग्रस्ती देच आप जीवन इस ढंग दा व्रतीत कर रहे सन जैसे के पानी दे च रहिंदा होया कमल। लेकिन फिर भी एक धू अंदर बनी रहिंदी सी कि परम आनंद ओ जो समाधि है ओ नसीब होए। कहिंदे ने आपने इसी इच्छा नु मुख रख के थां थां ते तीर्थां दा विरटन कीता और अक्सर गाहे बगाहे हरिद्वार भी जांदे सन। एक दिन गंगा देच इशनान करके ठंड दे दिन सन, रेत देच बैठे चरना नू पसार के पैर पसार के एक पांदा जो इल्मे निजोम देच माहिर सी, ज्योतिषी सी, लंघया। उदी निगाह पसरे हुए चरना ते पै गई और उसने मत्था टेकया। धन गुरु अमरदास जी महाराज ने रोकया, आख्या ब्राह्मण देवता मैं ते खत्री हां, तू ब्राह्मण है, कुल करके जात करके तो उच्चा है, मैनू क्यों मत्था टेकया। तो ब्राह्मण हथ जोड़ के कहन लगा, महाराज थोड़े चरणा दिच पदम है, ये पदम ते किसे ब्रह्म ज्ञानी दे चरणा दिच होंदा है, ये पदम ते किसे पहुंची हुई रूह दे चरणा च होंदा है, थोड़े कदमां दिच पदम। तां गुरु अमरदास जी महाराज बड़ी रूहानी मुस्कुराहट च कहन लगे, ब्राह्मण देवता मैं ते एक यात्री हां, बिल्कुल यात्री। ओ ब्राह्मण कहन लगा, महाराज ये बीज अजे अंकुरित नहीं होएगा, होया ये होण वाला है, और जदों ये बीज अंकुरित होवे मैनू भुलना नहीं, मैं थोड़े चरना चावांगा, मैं थोड़े दर्शन करन लई फिर आवांगा। रब दी नेत गुरु अंगद देव जी महाराज दी पुत्री बीबी अमरो आप दे भतीजे नू व्याई गई। इस तरीके नाल गुरु अंगद देव जी महाराज दी बच्ची आप जी दी नूं बनी। एक दिन बीबी अमरो साहिब श्री गुरु नानक देव जी महाराज दी बाणी चाटी नूं रिड़कदे होया अलाप रही सी, पढ़ रही सी बड़े मधुर ढंग देच, बड़े मधुर वेग देच। बिरद बाबा गुरु अमरदास जी महाराज ने पूछ लिया, बेटा ये किस दे बचन पढ़ रही है, ये किस दी बाणी पढ़ रही है, बहुत खिच पाई है इसने मैनू। तां नूह राणी कहन लगी, बाबा ये बाणी धन गुरु अंगद देव जी महाराज दी है, दूसरे गुरु नानक और वो मेरे पिता ने रिश्ते देच, मेरे पिता ने हैं, थोड़े पिता ने नाम जरूर सुनिया सी,
और ਵਿਆਹ ਦੇ ਸਮੇਂ ਚ ਕੁੜਮਾਚਾਰੀਆਂ ਦਾ ਜੈਸੇ ਮਿਲਾਪ ਆਉਂਦਾ ਹੈ, ਇਹ ਵੀ ਜ਼ਰੂਰ ਹੋਇਆ। ਲੇਕਿਨ ਖਿੱਚ ਤੇ ਆਖਿਰ ਸ਼ਬਦ ਤੋਂ ਪੈਂਦੀ ਹੈ। ਅਗਰ ਕਾਲੀਆਂ ਘਟਾਵਾਂ ਸੂਰਜ ਦੇ ਅੱਗੋਂ ਵੀ ਆ ਜਾਣ ਤਾਂ ਇੱਕ ਦਫ਼ਾ ਪ੍ਰਿਥਵੀ ਤੇ ਅੰਧਕਾਰ ਹੋ ਜਾਂਦਾ ਹੈ। ਇਹ ਗੱਲ ਵੱਖਰਾ ਹੈ ਕਿ ਸੂਰਜ ਦੇ ਚ ਹਨੇਰਾ ਨਹੀਂ, ਸੂਰਜ ਵਿੱਚ ਅੰਧਕਾਰ ਨਹੀਂ, ਪਰ ਸੂਰਜ ਦਾ ਚਾਨਣਾ, ਸੂਰਜ ਦਾ ਪ੍ਰਕਾਸ਼ ਸਹੀ ਮਹੀਨੇ ਚ ਧਰਤੀ ਤੇ ਪਹੁੰਚ ਸਕੇ, ਕਾਲੀਆਂ ਘਟਾਵਾਂ ਰੋਕ ਤੇ ਖੜੀ ਕਰ ਦਿੰਦੀਆਂ ਨੇ। ਤੋ ਕੁੜਮਾਚਾਰੀ, ਰਿਸ਼ਤੇਦਾਰੀ, ਸ਼ਰੀਕਾਚਾਰੀ ਔਰ ਸਮਾਜਿਕ ਰਿਸ਼ਤੇ, ਸੰਸਾਰ ਦੀਆਂ ਪਰੰਪਰਾਵਾਂ ਇਤਨੀਆਂ ਨਿੱਕੀਆਂ ਵੱਡੀਆਂ ਬਦਲੀਆਂ ਸਨ, ਜਿਨ੍ਹਾਂ ਦੇ ਚੋਂ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਝਾਂਕਣ ਦਾ ਮੌਕਾ ਹੀ ਨਾ ਮਿਲਿਆ ਕਿ ਗੁਰੂ ਅੰਗਦ ਦੇਵ ਜੀ ਮਹਾਰਾਜ ਵਕਤ ਦੇ ਉਹ ਰੂਹਾਨੀ ਸੂਰਜ ਨੇ ਜੋ ਚਾਰੋਂ ਪਾਸੇ ਚਾਨਣਾ ਵੰਡ ਰਹੇ ਨੇ। ਪਰ ਅੱਜ ਜਦ ਉਸ ਸੂਰਜ ਦੀ ਇੱਕ ਕਿਰਨ ਕੰਨਾਂ ਵਿੱਚ ਪਈ, ਸ਼ਬਦ ਤੇ ਆਖਿਰ ਕੰਨਾਂ ਚ ਹੀ ਪਏਗਾ, ਔਰ ਸੁਣਿਆ ਆਪਣੀ ਨੂੰਹ ਰਾਣੀ ਤੋਂ, ਤਾਂ ਦਰਸ਼ਨਾਂ ਲਈ ਚੱਲ ਪਏ। ਸ਼ਰੀਕ ਦੇ ਤੇ ਕੁੜਮਾਚਾਰੀ ਹੈ ਔਰ ਫਿਰ ਆਪ ਪੁੱਤਰ ਵਾਲੇ ਨੇ, ਬੇਟੇ ਵਾਲੇ ਨੇ, ਜਦਕਿ ਗੁਰੂ ਅੰਗਦ ਦੇਵ ਜੀ ਮਹਾਰਾਜ ਪੁੱਤਰੀ ਵਾਲੇ ਸਨ। ਆਖਿਰ ਭਾਰਤੀ ਪਰੰਪਰਾ ਦੇ ਮੁਤਾਬਕ ਲੜਕੀ ਵਾਲੇ ਅਕਸਰ ਆਪਣੇ ਆਪ ਨੂੰ ਨਿਰਮਾਣਤਾ ਦੇ ਵਿੱਚ ਰੱਖਦੇ ਨੇ, ਗਰੀਬੀ ਚ ਰੱਖਦੇ ਨੇ, ਔਰ ਹਮੇਸ਼ਾ ਲੜਕੇ ਵਾਲੇ ਸਵੈ ਅਭਿਮਾਨ ਦੇ ਨਾਲ ਆਉਂਦੇ ਨੇ, ਮਾਣ ਤਾਣ ਦੇ ਨਾਲ ਆਉਂਦੇ ਨੇ। ਪਰ ਅੱਜ ਕੁਛ ਰੂਹਾਨੀ ਦੁਨੀਆ ਦੀ ਝਲਕ ਨੇ ਉਲਟੀ ਗੰਗਾ ਚਲਾ ਦਿੱਤੀ। ਅੱਜ ਲੜਕੇ ਵਾਲਿਆਂ ਦਾ ਸਰਪ੍ਰਸਤ ਮੁਖੀ ਬਿਰਧ ਬਾਬਾ ਅਮਰਦਾਸ, ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਦਰਸ਼ਨਾਂ ਲਈ ਚਲਿਆ, ਰਿਸ਼ਤੇ ਚ ਕੁੜਮਾਚਾਰੀ ਹੈ। ਖੰਡੂਰ ਸਾਹਿਬ ਆ ਕੇ ਜਦ ਦੀਦਾਰ ਕੀਤੇ, ਭਰੀ ਸੰਗਤ ਵਿਚ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਮੁਖਾਰ ਬਿੰਦ ਤੋਂ ਜਦ ਅੰਮ੍ਰਿਤਮਈ ਬਚਨ ਸੁਣੇ, ਤਾਂ ਜਿਸ ਢੰਗ ਨਾਲ ਕਹਿੰਦੇ ਨੇ ਸਿਰ ਝੁਕਦਾ ਹੈ, ਝੁਕਾਇਆ ਨਹੀਂ ਜਾਂਦਾ, ਸੁਭਾਵਕ ਹੀ ਝੁਕ ਗਿਆ, ਕਦਮਾਂ ਤੇ ਡਿੱਗ ਪਏ, ਡੰਡੌਤ ਕੀਤੀ ਤੇ ਹੱਥ ਜੋੜ ਕੇ ਬੇਨਤੀ ਕੀਤੀ, ਗੁਰਦੇਵ ਇਸ ਕੁੜਮਾਚਾਰੀ ਦੇ ਰਿਸ਼ਤੇ ਨੂੰ ਮੈਂ ਇੱਕ ਪਾਸੇ ਕਰਦਾ, ਮੈਂ ਅੱਜ ਤੋਂ ਆਪ ਦਾ ਸੇਵਕ, ਆਪ ਦਾ ਸਿੱਖ। ਔਰ ਵਾਕਈ ਆਪ ਨੇ ਮੈਨੂੰ ਕਬੂਲ ਕੀਤਾ ਹੈ ਸੇਵਕ ਦੇ ਰੂਪ ਵਿਚ, ਤਾਂ ਜ਼ਰੂਰ ਕੋਈ ਸੇਵਾ ਵੀ ਬਖਸ਼ੋ, ਮੈਂ ਸੇਵਾ ਵੀ ਕਰਾਂ। ਹੁਣ ਇੱਕ ਤੇ ਬਿਰਧ ਸਰੀਰ ਗਾਲਵਨ 70 ਤੋਂ ਉੱਚੀ ਟੱਪੀ ਹੋਈ ਅਵਸਥਾ, ਬਿਰਧ ਸਰੀਰ ਪਰ ਉਤਸ਼ਾਹ ਬੜਾ ਹੈ, ਉਹ ਮੰਗ ਵੜ ਗਿਆ। ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਹਾਂ ਕਰ ਦਿੱਤੀ, ਠੀਕ ਹੈ ਸੇਵਕ ਦੇ ਰੂਪ ਵਿਚ ਤੁਸੀਂ ਕਬੂਲ, ਸਾਨੂੰ ਅੰਮ੍ਰਿਤ ਵੇਲੇ ਇਸ਼ਨਾਨ ਕਰਾ ਦਿੱਤਾ ਕਰੋ। ਰੋਜ਼ ਦੀ ਸੇਵਾ, ਹੁਣ ਬਿਆਸਾ ਅੱਧੀ ਰਾਤ ਨੂੰ ਉੱਠਦੇ ਨੇ, ਸਿਰ ਤੇ ਗਾਗਰ ਰੱਖਦੇ ਨੇ ਔਰ ਆਪ ਜਾਂਦੇ ਨੇ, ਪਹਿਲੇ ਸਵੈਮ ਇਸ਼ਨਾਨ ਕਰਦੇ ਨੇ, ਫਿਰ ਗਾਗਰ ਨੂੰ ਬਿਆਸਾ ਦੇ ਜਲ ਨਾਲ ਭਰ ਕੇ ਸਿਰ ਤੇ ਰੱਖਦੇ ਨੇ। ਇਹ ਭਰੀ ਹੋਈ ਗਾਗਰ ਜਦ ਚੁੱਕ ਕੇ ਬਿਰਧ ਬਾਬਾ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਮਾਰਗ ਤੇ ਚੱਲਦਾ ਹੈ, ਤੇ ਇੰਜ ਜਾਪਦਾ ਹੈ ਜਿਵੇਂ ਤ੍ਰਿਲੋਕੀ ਦਾ ਭਾਰ ਇਸ ਬਿਰਧ ਬਾਬੇ ਨੇ ਚੁੱਕਿਆ ਹੋਇਆ, ਜਿਵੇਂ ਸਮੂਹ ਸੰਸਾਰ ਦੀ ਜ਼ਿੰਮੇਵਾਰੀ ਇਸ ਬਾਬੇ ਨੇ ਚੁੱਕੀ ਹੋਈ ਹੈ। ਬਾਅਦ ਵਿਚ ਵਾਕਈ ਆਪ ਦੇ ਕਿਰਦਾਰ ਰਾਹੀਂ, ਆਪ ਦੇ ਪ੍ਰਚਾਰ ਰਾਹੀਂ ਇਹ ਸਭ ਕੁਝ ਪ੍ਰਗਟ ਵੀ ਹੋਇਆ। ਇਹ ਸੇਵਾ ਆਪ ਨੇ ਕੋਈ ਇੱਕ ਦਿਨ ਨਹੀਂ ਕੀਤੀ, ਇੱਕ ਮਹੀਨਾ ਨਹੀਂ ਕੀਤੀ, ਇੱਕ ਸਾਲ ਨਹੀਂ, ਬਲਕਿ 12 ਸਾਲ ਕੀਤੀ। ਰੋਜ਼ ਅੱਧੀ ਰਾਤ ਨੂੰ ਉੱਠਣਾ, ਬਿਆਸਾ ਤੇ ਪਹੁੰਚਣਾ, ਅੰਮ੍ਰਿਤ ਵੇਲੇ ਹੁੰਦੇ ਹੁੰਦੇ ਤੱਕ
جل بھر کے لینا ہے اور غالباً تن کو دا پینڈا ہے 6 کلومیٹر دا یہ رستہ ہے جو آپ روز طے کر دینے جانا تے آنا اج کدھر ایسا ہویا جد جان لگے ادھی رات دا وقت رات ہنیری سی آپ ایک چولاہے دی کھڈی دے گر گئے آواز آئی کھڑاک آئی تا جلاہے نے اپنی گھر والی نو آواز ماری دیکھ باہر کوئی ہے کھڈی دے کھڑ دے چ کوئی گرے ہے تا جلاہی کہن لگی ادھی رات نو اوہی امرو نتھاوا ہوئے گا اس تو علاوہ ہور کون ہوئے گا ادھی رات نو اوہی اٹھ دا ہے اسے دے سر تے گاگر ہون دیئے اوہی پٹک دا ہویا گر گیا ہوئے گا اوہی امرو نتھاوا بتھیرے آنو اس سوچن دا موقع مل گیا کہ برد سریر ہے شاید پتر نہیں رکھ دے بھتیجے نہیں رکھ دے تائیں تے شریکاں دے گھر آ کے ٹکے نے اور صرف ٹکے نہیں تائیں تے بیاسا تو گاگر جلدی پھر کے لین دے نے دن نوں لکڑاں پھاڑ دے نے تپڑ چھاڑ دے نے لنگر بنان دی سیوا کر دے نے اے نوکری کر دے نے اے غلامی کر دے نے انہاں دا کوئی تھا نہیں پر چل تو گئی گل کھنڈور وچ امرو نے تھاواں امرو نے تھاواں امرو نے تھاواں اے بچن دھن گرو انگد دیو جی مہاراج دے قدماں وچ پہنچے اور آپ دے کناں نے سن کے حیرانگی جتائی ہے امرو نے تھاواں جیسے امرداس جی آئے کول بٹھایا سر تے ہتھ رکھ کے کہن لگے گرو امرداس نتھاویاں دی تھاں گرو امرداس نمانیاں دے مان گرو امرداس نیوٹیاں دی اوٹ گرو امرداس نے آسریاں دے آسرے انج لگاتار ور دے ہی گئے ور دے ہی گئے اور اے واقعی سپشٹ ہویا کہ گرو امرداس نتھاویاں دی تھاں بنے نمانیاں دے مان بنے نیاسریاں دے آسرے بنے نیوٹیاں دی اوٹ بنے آپ نے گرگدی تے بیٹھ دیا ہی سکھ جگت دا پہلا کیندری تیرتھ آباد کیتا بنایا گووندوال اتھے باولی تیار کی تھی اے سکھ جگت دا پہلا تیرتھ ہے اس دیاں 84 پوڑیاں رکھیاں اشنان دی مہانتا دسی اور اتھے آپ نے لنگر دی جڑی پرمپرا توری اس دے چ ورن ونڈ ختم کر دیتی آکھیا میں کسے ذات پات نو نہیں مندا اور کسے ورن ونڈ نو بھی نہیں مندا 80% اس دیش دی آبادی جو شودر کہی جاندی سی اس دے سارے کرتی بندے آ جاندے سن لوہار درخان دھوبی جلاہے چمار مامار کمار اس سارے لوگ کرتی شودر کہے جاندے سن گرو امرداس جی مہاراج نے اپنے بوئے انہاں ساریاں لئی کھول دیتے اج تک دھرم مندراں دے اور ودیالیاں دے دروازے جو انہاں لئی بند سن کھول دیتے اور آکھیا کٹھے بیٹھ کے اک کوئی پنگت دے لنگر چھکو رانا رنگ برابری کر دیتی گرو امرداس جی مہاراج اس طریقے دے نال گرو نانک دے کلام دا گرو نانک دی جوت دا اگام پرسار کر رہے نے کہندے نے درشنا دی لو اکبر دے اندر بھی پیدا ہوئی اس زمانے دا مغل سمراٹ مغل اعظم اکبر جو اکثر من دے سادو فقیراں دی سنگت دی طلب رکھدا سی اچھا بھی رکھدا سی اور اے اچھا کسے گھاٹ دے کارن کر کے پیدا ہوئی گھاٹ ایسی ادکڑ جائیں عمر ہو گئی گھر دے سنتان نہیں سی
ਤਾਂ ਕਿਸੇ ਨੇ ਕਿਹਾ, ਤੀਸਰੇ ਗੁਰੂ ਨਾਨਕ ਗੁਰੂ ਅਮਰਦਾਸ ਜੀ ਮਹਾਰਾਜ ਦੇ ਦਰ ਤੋਂ ਇਹ ਵਰ ਪ੍ਰਾਪਤ ਕਰੋ। ਗੁਰੂ ਅਮਰਦਾਸ ਜੀ ਮਹਾਰਾਜ ਨੇ ਸਿੱਖ ਸੰਗਤ ਨੂੰ ਹੁਕਮ ਕੀਤਾ ਹੋਇਆ ਸੀ, ਪਹਿਲੇ ਪੰਗਤ ਪਾਛੇ ਸੰਗਤ, ਜੋ ਪੰਗਤ ਵਿਚ ਬੈਠ ਕੇ ਪਹਿਲੇ ਲੰਗਰ ਪ੍ਰਸ਼ਾਦ ਛਕਣ ਨੂੰ ਤਿਆਰ ਨਹੀਂ, ਉਹਨੂੰ ਸੰਗਤ ਵਿਚ ਬੈਠ ਕੇ ਰੂਹਾਨੀ ਪ੍ਰਸ਼ਾਦ ਨਹੀਂ ਮਿਲੇਗਾ। ਇਹ ਆਪਨੇ ਇਸ ਵਾਸਤੇ ਕੀਤਾ ਕਿ ਵਰਨ ਵੰਡ ਤੇ ਜ਼ਾਤ ਪਾਤ ਦੀ ਪ੍ਰਥਾ ਨੂੰ ਖਤਮ ਕਰਨਾ ਸੀ। ਪਰ ਅੱਜ ਪਹੁੰਚ ਗਿਆ ਮੁਗਲੇ ਆਜ਼ਮ ਅਕਬਰ, ਤੇ ਜਦ ਚੋਬਦਾਰ ਭਜਿਆ ਹੋਇਆ ਗਿਆ ਤੇ ਹੱਥ ਜੋੜ ਕੇ ਬੇਨਤੀ ਕਰਨ ਲੱਗਾ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੂੰ, ਮੁਗਲੇ ਆਜ਼ਮ ਅਕਬਰ ਆਇਆ ਹੈ ਤੇ ਸਤਿਗੁਰਾਂ ਦੇ ਮੁਖਾਰ ਬਿੰਦ ਤੋਂ ਉਹੀ ਬਚਨ ਨਿਕਲੇ, ਪਹਿਲੇ ਪੰਗਤ ਪਾਛੇ ਸੰਗਤ, ਪਹਿਲੇ ਪੰਗਤ ਪਾਛੇ ਸੰਗਤ।

0: सेवा करत रहे हूं, द्वितीय बैते बिरद भय हूं, या ते अधिक शरीर कठोरा, तुमरे चरण मृदर न थोरा। ए दातू जी, एक ते मेरी उम्र वडेरी है, 84 साल दा हो गया, जिस करके मेरिया हड्डियां सख्त हो गई, चमड़ी सख्त हो गई, मास सख्त हो गया। उम्र दे वड्डे होण नाल शरीर कठोर हो गया। ते दूसरा दातो जी, मैं अद्धी रात नू उठ के ब्यासा तो जल भरण दी सेवा करदा रहा, 12 वरे लकड़ फाड़ने, तप्पड़ झाड़ने और लंगर वंडना, इस तरह दी करड़ी सेवा करके और वडेरी उम्र करके मेरा शरीर करड़ा हो गया, मेरिया हड्डियां करड़िया हो गई ने। एक तो सेवा करत रहे हूं, द्वितीय बहते बिरद भय हूं, या ते अधिक शरीर कठोरा, तुमरे चरण मृदर न थोरा। तो मेरा शरीर बड़ा करड़ा हो गया, थोड़े चरण बड़े कोमल ने, तुसी मैनू खिच के लत मारी है, किधरे थोड़े चरणा नू मोच ते नहीं आई, इंज हाथ जोड़ के खड़े ने। दातू दा अहंकार ते क्रोध पानी पानी हो गया और आखण लगा, एही निर्माणता, एही गरीबी, दरअसल इसे करके तुसी साडा घर लुट के लै गए, साडी गद्दी लै गए, साडी विरासत तुसी लै गए। पर ए बचन भी बड़े खुशी नाल गुरु अमरदास जी महाराज हाथ जोड़ के सुन दे रहे, जिथे आपने वरण वंड जात दी प्रथा नु खत्म कीता, उत्थे एक तीसरी लानत छा गई सी, देश देच पढ़ दे दी, इस्त्री नु लंबा घुंड कंडाना या बुरके देच रखना। कुछ इस्लामी तहजीब दा असर ते कुछ है मनुख दी परबलवासना करके इस्त्री जगत दा अपना एक संकोच, लंबा घुंड और बुरका आलमे वजूद देच आया। गुरु अमरदास जी महाराज इस दी मुखालफत कर देने और आपने हुक्म कर देता कि संगत देच कोई भी बीबी पर्दा करके ना आवे, बुरके देच ना आवे, कुंड कटके ना आवे। कहिंदे हिमाचल प्रदेश दे राजे दी, पहाड़ी राजेयां दी एक राणी किधरे बहुत लंबा घुंड कटके पातशाह दे दर्शन करन लई आई, ते गुरु अमरदास जी महाराज ने कह दिता, कौन झल्ली आई है, झल्ली हो गई सी। और फिर जद शरीका ने, राजे ने बेनती की थी, महाराज ए झल्ली हो गई, ए ते ठीक नहीं होया, तो पातशाह कहन लगे, कोई नहीं, कोंडे एक पासे करके लंगर दे भांडे मांजे ठीक हो जाएगी। और वाकई ओ ठीक हो गई। उस तो बाद गुरु अमरदास जी महाराज दे दरबार देच कोई भी बीबी घुंड करके नहीं आउंदी सी, बुरके दे जो है नहीं आउंदी सी। गुरु ग्रंथ साहब जी महाराज दी बाणी बुरके दी मुखालफत कर दी, पर्दे दी मुखालफत कर दी, रहो रहो री बहुरिया, घूंघट जिन काड़े, अंत की बार लहे गिना आंडे। ए बहु, ए बीबी, घुंड क्यों कड़ रही है, संगत दिच बैठ, घुंड नू एक पासे करके, हां अगर घुंड कढ़ना ही है, वाकई पर्दा करना ही है, तो घुंड ते ए होंदा है, घूंघट तेरो तो ऊपर साचे, हर गुण गाए कुदे अर नाचे। घुंड ते होंदा है शर्मो हया दा, घुंड ते होंदा है मासूमियत दा, सचाई दा। अगर एही नहीं तो कपड़े दा घुंड, कपड़े दा बुरका इज्जत नहीं बचा सकेगा। शर्मो हया ते सचाई एक ऐसा पड़दा है कि मनुख लई ओही लाभकारी हुंदा है। धन गुरु अमरदास जी महाराज ने जिथे समाज दा सुधार कीता, धार्मिक जगत देच आए हुए पखंड नू जो है एक पासे कीता, और इस तरीके दे नाल सारी मानवता दे लई इको रस्ता, एक दा पुजारी, एक दा संदेश, एक दा उपदेश दिता। दिन रात ਆਪ ਜੋਤ ਜਗਾਈ ਬੈਠੇ ਰਹਿ ਗੋਵਿੰਦਵਾਲ ਦੇ ਵਿਚ ਦੂਰ ਦੂਰ ਤੋਂ ਯਾਤਰੀ ਆਂਦੇ ਰਹਿ ਸੰਗਤਾਂ ਆਂਦੀਆਂ ਰਹੀਆਂ ਆਪ ਦੇ ਦਰਸ਼ਨਾਂ ਦਾ ਲਾਭ ਉਠਾ ਕੇ ਆਪ ਤੋਂ ਰੂਹਾਨੀ ਲਾਭ ਪ੍ਰਾਪਤ ਕਰਦੀਆਂ ਰਹੀਆਂ ਭੱਟਾ ਨੇ ਆਪ ਦੀ ਉਪਮਾ ਦੇ ਵਿਚ ਜੋ ਪਾਵਨ ਪਵਿੱਤਰ ਇਕ ਸਵੱਈਆ ਉਚਾਰਨ ਕੀਤਾ ਹੈ ਉਹ ਇਹ ਕਿ ਸੂਰਜ ਦੀਆਂ ਕਿਰਨਾਂ ਜਿਵੇਂ ਨਹੀਂ ਗਿਣੀਆਂ ਜਾ ਸਕਦੀਆਂ ਸਾਗਰ ਦੀਆਂ ਲਹਿਰਾਂ ਜਿਵੇਂ ਨਹੀਂ ਗਿਣੀਆਂ ਜਾ ਸਕਦੀਆਂ ਬਸੰਤ ਰੁੱਤ ਦੇ ਵਿਚ ਬਸੰਤੀ ਫੁੱਲ ਜੋ ਖਿੜਦੇ ਨੇ ਉਹ ਜਿਵੇਂ ਨਹੀਂ ਗਿਣੀਆਂ ਜਾ ਸਕਦੀਆਂ ਜਿਵੇਂ ਸ਼ਿਵ ਜੀ ਦਾ ਲੰਬਾ ਗਹਿਰਾ ਧਿਆਨ ਨਹੀਂ ਨਾਪਿਆ ਜਾ ਸਕਦਾ ਇਸੇ ਤਰੀਕੇ ਨਾਲ ਹੇ ਗੁਰੂ ਅਮਰਦਾਸ ਜੀ ਤੁਹਾਡੇ ਗੁਣ ਨਹੀਂ ਨਾਪੇ ਜਾ ਸਕਦੇ ਤੁਹਾਡੀ ਮਹਿਮਾ ਨਹੀਂ ਨਾਪੀ ਜਾ ਸਕਦੀ ਗਨ ਹਰ ਬੂੰਦ ਬਸੋ ਰੁਮਾਵਲ ਕੁਸਮ ਬਸੰਤ ਗਨੰਤ ਨਾ ਆਵੇ ਰਵ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੇ ਰੁਦਰ ਧਿਆਨ ਗਿਆਨ ਸਤਗੁਰ ਕੇ ਕਵ ਜਨ ਭਲ ਉਨੇ ਜੋ ਗਾਵੇ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣਾਵੇ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣਾਵੇ
1: ਗੁਰੂ ਰਾਮਦਾਸ ਜੀ ਮਹਾਰਾਜ ਰੂਹੇ ਜ਼ਮੀਨ ਤੇ ਮਹਾਂਪੁਰਸ਼ਾਂ ਦੀ ਦੁਨੀਆਂ ਵਿਚ ਅਵਤਾਰੀ ਪੁਰਸ਼ਾਂ ਦੀ ਦੁਨੀਆਂ ਚ ਇੱਕ ਮਹਾਨ ਮਨੁੱਖ ਨੇ ਇੱਕ ਪੂਰਨ ਪੁਰਖ ਨੇ ਆਪ ਜੀ ਦਾ ਜਨਮ ਲਾਹੌਰ ਚੂਨਾ ਮੰਡੀ ਵਿਚ ਹੋਇਆ ਸੋਢੀ ਹਰਦਾਸ ਜੀ ਦੇ ਘਰ ਸੰਸਾਰ ਦੇ ਅਨੇਕਾਂ ਮਹਾਂਪੁਰਸ਼ਾਂ ਦੀ ਤਰ੍ਹਾਂ ਆਪ ਦਾ ਜਨਮ ਤੇ ਜੀਵਨ ਵੀ ਇੱਕ ਗਰੀਬ ਘਰਾਣੇ ਵਿਚ ਬਤੀਤ ਹੋਇਆ ਅਜੇ 27 ਵਰਿਆਂ ਦੇ ਸਨ ਕਿ ਮਾਤਾ ਦਾ ਸਾਇਆ ਸਿਰ ਤੋਂ ਉੱਠ ਗਿਆ ਤੇ 2 ਸਾਲ ਬਾਅਦ ਪਿਤਾ ਦਾ ਸਾਇਆ ਵੀ ਸਿਰ ਤੋਂ ਜਾਂਦਾ ਰਿਹਾ ਆਪ ਬਿਲਕੁਲ ਯਤੀਮੀ ਦੀ ਹਾਲਤ ਵਿਚ ਹੋ ਗਏ ਤਾਂ ਬਾਸਰ ਕੇ ਨਾਨਕਿਆਂ ਦੇ ਘਰ ਜਾ ਕੇ ਪਨਾਹ ਲਈ ਪਰ ਨਾਨਕੇ ਵੀ ਘਰ ਦੇ ਕੋਈ ਬਹੁਤੇ ਸੌਖੇ ਨਹੀਂ ਸਨ ਲਿਹਾਜ਼ਾ ਨਾਨੀ ਆਪ ਨੂੰ ਘੂਣੀਆਂ ਉਬਾਲ ਕੇ ਦੇ ਦਿੰਦੀ ਸੀ ਤੇ ਭਾਈ ਜੇਠਾ ਜੀ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਬਾਲ ਅਵਸਥਾ ਵਿਚ ਇਸ ਤਰ੍ਹਾਂ ਗਲੀ ਗਲੀਆਂ ਵਿਚ ਘੂਣੀਆਂ ਵੇਚ ਕੇ ਆਪਣੀ ਉਪਜੀਵਿਕਾ ਚਲਾਉਂਦੇ ਸਨ ਆਪਣੇ ਰਿਜ਼ਕ ਦੀ ਇਸ ਢੰਗ ਨਾਲ ਉਹ ਪਾਲਣਾ ਕਰਦੇ ਸਨ ਸਹਿਜੇ ਸਹਿਜੇ ਆਪ ਵੱਡੇ ਹੁੰਦੇ ਗਏ ਗਰੀਬੀ ਤੇ ਸੰਸਾਰ ਦੀਆਂ ਔਕੜਾਂ ਨੇ ਤਰ੍ਹਾਂ ਤਰ੍ਹਾਂ ਦੇ ਸੰਘਰਸ਼ ਤੇ ਆਪ ਨੂੰ ਮਜਬੂਰ ਕੀਤਾ ਲੇਕਿਨ ਸੰਘਰਸ਼ ਇੱਕ ਤੇ ਬੈਰਾਗੀ ਰੁਚੀ ਨੂੰ ਜਨਮ ਦਿੰਦਾ ਹੈ ਤੇ ਸੰਘਰਸ਼ ਇੱਕ ਗਿਲੇ ਤੇ ਸ਼ਿਕਵਿਆਂ ਦੀ ਬਿਰਤੀ ਨੂੰ ਜਨਮ ਦਿੰਦਾ ਹੈ ਜਦ ਗਿਲੇ ਤੇ ਸ਼ਿਕਵਿਆਂ ਦਾ ਜਨਮ ਹੋਵੇ ਤਾਂ ਮਨੁੱਖ ਚੋਰ ਯਾਰ ਡਾਕੂ ਬਣ ਜਾਂਦਾ ਹੈ ਪਰ ਜੇ ਬੈਰਾਗ ਪੈਦਾ ਹੋਵੇ ਕਿ ਜੀਵਨ ਕੁਛ ਵੀ ਨਹੀਂ ਜਗਤ ਕੁਛ ਵੀ ਨਹੀਂ ਸਿਵਾਏ ਦੁੱਖ ਦੇ ਤਾਂ ਬੈਰਾਗ ਦਾ ਜਨਮ ਹੁੰਦਾ ਹੈ ਤੇ ਬੈਰਾਗ ਦੇ ਨਾਲ ਤਿਆਗੀ ਬਿਰਤੀਆਂ ਉਜਾਗਰ ਹੁੰਦੀਆਂ ਹਨ ਔਰ ਉਹੀ ਪ੍ਰੇਮ ਤੇ ਬ੍ਰਹਮ ਗਿਆਨ ਉਤਪਤੀ ਦਾ ਕਾਰਨ ਬਣਦੀਆਂ ਹਨ ਪ੍ਰਭੂ ਮਿਲਾਪ ਦਾ ਕਾਰਨ ਬਣਦੀਆਂ ਨੇ ਆਪ ਜੀ ਦੇ ਅੰਦਰ ਸਹਿਜੇ ਸਹਿਜੇ ਜੀਵਨ ਦੇ ਸੰਘਰਸ਼ ਨੇ ਬੈਰਾਗ ਪੈਦਾ ਕੀਤਾ ਬੈਰਾਗ ਨੇ ਆਪ ਨੂੰ ਤਿਆਗੀ ਬਣਾ ਦਿੱਤਾ ਔਰ ਤਿਆਗਮਈ ਅਵਸਥਾ ਵਿਚ ਹੀ ਆਪ ਅਜੇ ਗਲੀ ਗਲੀ ਦੇ ਵਿਚ ਵਿਚਰ ਰਹੇ ਸਨ ਕਿ ਗੁਰੂ ਅਮਰਦਾਸ ਜੀ ਮਹਾਰਾਜ ਦੀ ਨਿਗਾਹ ਆਪ ਤੇ ਪਈ ਕਿਉਂਕਿ ਬਾਸਰ ਕੇ ਤੋਂ ਬਾਅਦ ਜੇਠਾ ਜੀ ਗੋਵਿੰਦਵਾਲ ਸਾਹਿਬ ਵਿਚ ਆ ਗਏ ਸਨ ਗੁਰੂ ਅਮਰਦਾਸ ਜੀ ਮਹਾਰਾਜ ਦੀ ਨਜ਼ਰਾਂ ਕੀ ਪਈਆਂ ਆਪ ਗੁਰੂ ਅਮਰਦਾਸ ਜੀ ਮਹਾਰਾਜ ਦੇ ਹੀ ਬਣ ਕੇ ਰਹਿ ਗਏ ਕਹਾਵਤ ਹੈ ਇਤਿਹਾਸ ਹੈ ਕਿ ਗੁਰੂ ਅਮਰਦਾਸ ਜੀ ਮਹਾਰਾਜ ਨੇ ਕੁਛ ਇੱਕ ਸਿਆਣਿਆਂ ਨੂੰ ਕਹਿ ਰੱਖਿਆ ਸੀ ਕਿ ਬੱਚੀ ਸਾਡੀ ਸਿਆਣੀ ਹੋ ਗਈ ਹੈ ਭਾਨੀ ਜੀ ਅਸੀਂ ਇਸ ਲਈ ਵਰਦੀ ਤਲਾਸ਼ ਦੇ ਚਾਂ ਤੋ ਇੱਕ ਸਿਆਣਿਆਂ ਨੇ ਕਿਹਾ ਮਹਾਰਾਜ ਚੂੰਕਿ ਗੱਲ ਰਸਤੇ ਚ ਹੋਈ ਉਹ ਸਾਹਮਣੇ ਜੋ ਘੂਣੀਆਂ ਵੇਚਦਾ ਪਿਆ ਇਸ ਵਰਗਾ ਹੋਵੇ ਤੋ ਸਤਿਗੁਰ ਕਹਿਣ ਲੱਗੇ ਇਸ ਵਰਗਾ ਤੋ ਫਿਰ ਇਹੀ ਹੈ ਹੁਣ ਇਹੀ ਠੀਕ ਹੈ। ਤੋ ਆਪ ਨੇ ਭਾਈ ਜੇਠਾ ਜੀ ਨੂੰ ਦਾਮਾਦ ਬਣਾ ਲਿਆ ਔਰ ਗੁਰੂ ਦੀ ਸੰਗਤ ਸਤਸੰਗੀਆਂ ਦਾ ਇਕੱਠ ਇਸ ਸਭ ਕੁਛ ਨੇ ਸੇਵਾ ਭਾਵ ਨੂੰ ਜਨਮ ਦਿੱਤਾ, ਪ੍ਰੇਮਾ ਭਗਤੀ ਨੂੰ ਜਨਮ ਦਿੱਤਾ ਔਰ ਹਿਰਦਾ ਪ੍ਰੇਮ ਰੰਗ ਨਾਲ ਰੋਜ਼ ਰੋਜ਼ ਰੰਗੀਣ ਲੱਗ ਪਿਆ। ਦਿਨ ਪ੍ਰਤੀ ਦਿਨ ਅਧਿਆਤਮਕ ਮੰਡਲ ਵਿੱਚ ਉੱਨਤੀ ਹੋਣ ਲੱਗੀ। ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਨੇ ਇੱਕ ਦਿਨ ਗੁਰੂ ਰਾਮਦਾਸ ਜੀ ਮਹਾਰਾਜ ਨੂੰ ਆਖਿਆ, ਭਾਈ ਜੇਠਾ ਜੀ ਨੂੰ, ਬਈ ਤੂੰ ਦਾਤ ਦੇ ਵਿੱਚ ਕੁਛ ਸਾਥੋਂ ਮੰਗਿਆ ਨਹੀਂ, ਜਵਾਈ ਮੰਗ ਕਰਦੇ ਨੇ, ਦਾਮਾਦ ਮੰਗ ਕਰਦੇ ਨੇ, ਤੁਸੀਂ ਤੇ ਕੁਛ ਵੀ ਨਹੀਂ ਮੰਗਿਆ, ਮੰਗੋ। ਤੋ ਆਪ ਦੀ ਬੜੀ ਸੁੰਦਰ ਪੰਕਤੀ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ, ਹਰ ਪ੍ਰਭ ਮੇਰੇ ਬਾਬਲਾ, ਹਰ ਦੇਵੋ ਦਾਨ ਮੈਂ ਦਾਜੋ, ਹਰ ਕੱਪੜ ਦੇਵੋ ਹਰ ਸੋਭਾ ਦੇਵੋ, ਜਿਤ ਸਵਰੇ ਮੇਰਾ ਕਾਜੋ। ਹੇ ਮੇਰੇ ਗੁਰਦੇਵ ਪਿਤਾ, ਜੇ ਦੇਣਾ ਹੀ ਹੈ ਤੇ ਹਰੀ ਨਾਮ ਦਾ ਕੱਪੜਾ ਦਿਓ, ਹਰੀ ਨਾਮ ਦੀ ਦੌਲਤ ਦਿਓ, ਹਰੀ ਨਾਮ ਦਾ ਸਾਜੋ ਸਮਾਨ ਦਿਓ, ਤਾਂ ਕਿ ਲੋਕ ਪਰਲੋਕ ਮੇਰਾ ਸੁਹੇਲਾ ਹੋ ਜਾਏ। ਆਪ ਜੀ ਦਾ ਇੱਕ ਹੋਰ ਵੀ ਵਾਕ ਹੈ, ਹਰ ਕੇ ਜਨ ਸਤ ਗੁਰ ਸਤ ਪੁਰਖਾ, ਬਿਨੋ ਕਰੋ ਗੁਰ ਪਾਸ, ਹਮ ਕੀਰੇ ਕਿਰਮ ਸਤਿਗੁਰ ਸਰਨਾਈ, ਕਰ ਦਇਆ ਨਾਮ ਪ੍ਰਗਾਸ, ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ। ਹੇ ਮੇਰੇ ਮਿੱਤਰ ਗੁਰਦੇਵ ਪਿਤਾ, ਮੇਰੇ ਹਿਰ ਸਿਮਰਨ ਦੀਆਂ ਰੁਚੀਆਂ ਵੀ ਵਧਦੀਆਂ ਗਈਆਂ। ਗੁਰੂ ਅਮਰਦਾਸ ਜੀ ਮਹਾਰਾਜ ਦੇ ਦੋ ਦਾਮਾਦ ਸਨ, ਭਾਈ ਜੇਠਾ ਜੀ, ਭਾਈ ਰਾਮਾ ਜੀ, ਤੇ ਦੋਵੇਂ ਗੁਰੂ ਅਮਰਦਾਸ ਜੀ ਮਹਾਰਾਜ ਦੇ ਪਾਸ ਰਹਿੰਦੇ ਸਨ। ਸਿਆਂ ਵੀ ਭਾਨੀ ਜੀ ਤੇ ਦਾਨੀ ਜੀ ਵੀ ਸਤਿਗੁਰ ਦੀ ਹਜ਼ੂਰੀ ਚ ਰਹਿ ਕੇ ਸਾਧ ਸੰਗਤ ਦੀ ਤੇ ਆਪ ਜੀ ਦੀ ਸੇਵਾ ਕਰਕੇ ਹੀ ਸਮਾਂ ਬਤੀਤ ਕਰਦੀਆਂ ਸਨ ਤੇ ਜੀਵਨ ਆਪਣਾ ਸਫਲ ਕਰ ਲਈਆਂ ਸਨ। ਇੱਕ ਦਿਨ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਨੇ ਬੜੀ ਲੰਬੀ ਸੋਚਣੀ ਸੋਚੀ ਕਿ ਸਾਨੂੰ ਕੋਈ ਸਿੰਘਾਸਣ ਚਾਹੀਦਾ ਜਿੱਥੇ ਉਹ ਜੋਤ ਬਿਰਾਜਮਾਨ ਹੋ ਸਕੇ, ਜਿਸ ਨੂੰ ਕਿ ਕਹਿੰਦੇ ਨੇ ਗੁਰੂ ਨਾਨਕ। ਘਰ ਬਦਲਦਾ ਰਿਹਾ, ਸਿੰਘਾਸਣ ਬਦਲਦੇ ਰਹੇ, ਜੋਤ ਉਹੀ ਸੀ, ਸਿੰਘਾਸਣ ਤੇ ਬੈਠਣ ਵਾਲਾ ਉਹੀ ਸੀ, ਸਿੰਘਾਸਣ ਬਦਲਦੇ ਰਹੇ, ਘਰ ਬਦਲਦੇ ਰਹੇ, ਪਰ ਘਰਾਂ ਵਿੱਚ ਰਹਿਣ ਵਾਲਾ ਉਹੀ ਇੱਕ ਸੀ। ਅੱਜ ਗੁਰੂ ਅਮਰਦਾਸ ਜੀ ਮਹਾਰਾਜ ਨੇ ਭਾਈ ਰਾਮੇ ਨੂੰ ਬੁਲਾਇਆ ਤੇ ਆਖਿਆ, ਇੱਕ ਖੂਬਸੂਰਤ ਥੜਾ ਬਣਾਓ, ਅਸੀਂ ਉਸ ਦੇ ਉੱਤੇ ਬੈਠਣਾ ਹੈ, ਬਿਰਾਜਮਾਨ ਹੋਣਾ ਹੈ। ਨਾਲੇ ਭਾਈ ਜੇਠਾ ਜੀ ਨੂੰ ਵੀ ਕਹਿ ਦਿੱਤਾ, ਬਣਾਓ ਤੁਸੀਂ ਵੀ। ਔਰ ਜਿਸ ਦਾ ਥੜਾ ਖੂਬਸੂਰਤ ਹੋਇਆ, ਚੰਗਾ ਹੋਇਆ, ਸਾਡੇ ਬੈਠਣ ਦੇ ਲਾਇਕ ਹੋਇਆ, ਅਸੀਂ ਫਿਰ ਉਸ ਤੇ ਬੈਠਾਂਗੇ। ਸ਼ਾਮ ਤੱਕ ਭਾਈ ਜੇਠੇ ਜੀ ਨੇ ਬੜੀ ਮਿਹਨਤ ਕੀਤੀ ਤੇ ਆਪਣੀ ਮਿਹਨਤ ਦੇ ਨਾਲ ਬੜਾ ਸੋਹਣਾ ਜਿਹਾ ਥੜਾ ਬਣਾਇਆ। ਭਾਈ ਰਾਮੇ ਜੀ ਨੇ ਵੀ ਬਣਾਇਆ। ਗੁਰੂ ਅਮਰਦਾਸ ਜੀ ਮਹਾਰਾਜ ਟਹਿਲਦੇ ਹੋਏ ਭਾਈ ਰਾਮਾ ਜੀ ਪਾਸ ਆਏ ਤੇ ਕਹਿਣ ਲੱਗੇ, ਤੂੰ ਥੜਾ ਬਣਾਇਆ? ਹੱਥ ਜੋੜ ਕੇ ਕਹਿਣ ਲੱਗਾ, ਹਾਂ ਮਹਾਰਾਜ, ਇਹ ਥੜਾ ਹੈ, ਬਣਾ ਦਿੱਤਾ ਹੈ। ਮਹਾਰਾਜ ਕਹਿਣ ਲੱਗੇ, ਇਹ ਥੜਾ ਸਾਡੇ ਬੈਠਣ ਦੇ ਲਾਇਕ ਨਹੀਂ ਹੈ, ਇਹਨੂੰ ਢਾਹ ਦਿਓ। ਭਾਈ ਰਾਮਾ ਕਹਿਣ ਲੱਗਾ, ਮਿਹਨਤ ਤੇ ਮੈਂ ਬਹੁਤ ਕੀਤੀ, ਢੰਗ ਨਾਲ ਬਣਾਇਆ, ਪਰ ਪਾਤਸ਼ਾਹ ਪਤਾ ਨਹੀਂ ਆਪ ਨੂੰ ਕਿਉਂ ਨਹੀਂ ਪਸੰਦ ਆਇਆ, ਸੋ ਆਪ ਦਾ ਹੁਕਮ ਹੈ ਤਾਂ ਹੁਣ ਮੈਂ ਢਾਹ ਦੇਣਾ। ਇਸੇ ਤਰੀਕੇ ਨਾਲ ਗੁਰੂ ਅਮਰਦਾਸ ਜੀ ਮਹਾਰਾਜ ਭਾਈ ਜੇਠਾ ਜੀ ਪਾਸ ਗਏ ਤੇ ਆਖਣ ਲੱਗੇ, ਪੁਰਖਾ, ਥੜਾ ਤੇਰਾ ਵੀ ਕਿਸੇ ਕੰਮ ਦਾ ਨਹੀਂ, ਢਾਹ ਦੇ। ਹੱਥ ਜੋੜ ਕੇ ਭਾਈ ਜੇਠਾ ਜੀ ਕਹਿਣ ਲੱਗੇ, ਪਾਤਸ਼ਾਹ, ਮੈਂ ਭੁੱਲਣ ਹਾਰ ਜੋ ਹੋਇਆ, ਛੋਟੀ ਮਤ ਵਾਲਾ ਜੋ ਹੋਇਆ, ਛੋਟੀ ਸੋਚਣੀ ਜੋ ਸੀ, ਹੁਣ ਹੋਰ ਆਪ ਕਿਰਪਾ ਕਰੋ, ਬਖਸ਼ਿਸ਼ ਕਰੋ, ਮੇਰੀ ਸੋਚ ਮੇਰੀ ਮਤ ਵਧੇ, ਤਾਂ ਕਿ ਮੈਂ ਆਪ ਜੀ ਦੇ ਬੈਠਣ ਲਾਇਆ ਥੜਾ ਬਣਾ ਸਕਾਂ। ਵਾਕਈ ਮੈਂ ਆਪ ਜੀ ਦੇ ਬੈਠਣ ਲਾਇਆ ਥੜਾ ਨਹੀਂ ਬਣਾ ਸਕਿਆ, ਮੈਂ ਢਾਹ ਦਿੰਦਾ ਪਾਤਸ਼ਾਹ। ਦੂਸਰੇ ਦਿਨ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਫਿਰ ਭਾਈ ਰਾਮਾ ਜੀ ਪਾਸ ਆਏ ਤੇ ਰਾਮਾ ਥੜਾ ਬਣਾ ਕੇ ਬੈਠਾ ਸੀ, ਬੜਾ ਖੁਸ਼ ਸੀ ਭਈ ਹੁਣ ਮੈਂ ਕਾਬਲੇ ਦੀ ਤੇ ਬੜਾ ਸੋਹਣਾ ਹੀ ਥੜਾ ਬਣਾਇਆ, ਸਾਹਿਬਾਂ ਨੂੰ ਪਸੰਦ ਆਏਗਾ। ਪਰ ਗੁਰੂ ਅਮਰਦਾਸ ਜੀ ਮਹਾਰਾਜ ਨੇ ਦੇਖਦਿਆਂ ਸਾਰੇ ਕਹਿ ਦਿੱਤਾ, ਇਹ ਥੜਾ ਨਹੀਂ ਕਿਸੇ ਕੰਮ ਦਾ, ਇਟਹਾਦ ਇਹ ਗਿਰਾਹ ਦਾ। ਭਾਈ ਰਾਮਾ ਜੀ ਦੇ ਮਨ ਵਿਚ ਇਕਦਮ ਖਿਆਲ ਆਇਆ ਕਿ ਗੁਰੂ ਅਮਰਦਾਸ ਜੀ ਮਹਾਰਾਜ ਵਡੇਰੀ ਉਮਰ ਦੇ ਹੋ ਗਏ ਨੇ, ਅਨਹੋਣੀਆਂ ਗੱਲਾਂ ਕਰਦੇ ਨੇ। ਪਰ ਜਦ ਹੁਣ ਗੁਰੂ ਨੇ, ਗੁਰੂ ਪਿਤਾ ਨੇ ਤੇ ਜਦ ਹੁਕਮ ਕੀਤਾ ਹੈ ਤਾਂ ਢਾ ਦਿੰਦੇ ਆ, ਪਰ ਅੰਦਰ ਮਨ ਇਨਕਾਰੀ ਹੈ, ਅੰਦਰ ਮਨ ਬਾਗੀ ਹੋ ਚੁੱਕਿਆ, ਨਿਮੂਜੜੇ ਜਿਹਾ ਮਨ ਨਾਲ ਕਹਿਣ ਲੱਗਾ, ਅੱਛਾ ਪਾਤਸ਼ਾਹ ਬਣਾਇਆ ਤੇ ਮੈਂ ਬਹੁਤ ਵਧੀਆ ਬਹੁਤ ਵਧੀਆ, ਪਤਾ ਨੀ ਆਪ ਨੂੰ ਕਿਉਂ ਨਹੀਂ ਪਸੰਦ ਆ ਰਿਹਾ, ਪਰ ਹੁਣ ਆਪ ਕਹਿੰਦੇ ਹੋ ਤੇ ਮੈਂ ਢਾ ਦਿੰਦਾ। ਇਸੇ ਤਰੀਕੇ ਨਾਲ ਗੁਰੂ ਅਮਰਦਾਸ ਜੀ ਮਹਾਰਾਜ ਭਾਈ ਜੇਠਾ ਜੀ ਪਾਸ ਹੈ ਤੇ ਕਹਿਣ ਲੱਗੇ, ਪੁਰਖਾ ਥੜਾ ਤੇਰਾ ਵੀ ਕਿਸੇ ਕੰਮ ਦਾ ਨਹੀਂ। ਹੱਥ ਜੋੜ ਕੇ ਭਾਈ ਜੇਠਾ ਜੀ ਕਹਿੰਦੇ ਨੇ, ਬਾਰ ਬਾਰ ਬਖਸ਼ਤ ਹੋ ਮੋਹੀ ਗੁਨਾਹਗਾਰ ਅਪਰਾਧੀ ਕੋਹੀ। ਹੇ ਪਾਤਸ਼ਾਹ, ਮੈਂ ਬਾਰ ਬਾਰ ਭੁੱਲ ਕਰਦਾ, ਤੁਸੀਂ ਬਾਰ ਬਾਰ ਮੈਨੂੰ ਬਖਸ਼ ਦਿਓ। ਮੈਂ ਬਾਰ ਬਾਰ ਗਲਤੀ ਕਰਦਾ, ਤੁਸੀਂ ਬਾਰ ਬਾਰ ਨਜ਼ਰ ਅੰਦਾਜ਼ ਕਰਦੇ ਹੋ। ਹੁਣ ਮਿਹਰ ਵਰਤਾਣੀ, ਬਖਸ਼ਿਸ਼ ਕਰਨੀ, ਮੈਂ ਚੰਗਾ ਬਣਾ ਸਕਾਂ, ਮੈਂ ਇਗਰਾਹ ਦਿੰਦਾ। ਪਾਤਸ਼ਾਹ ਵਾਕਈ ਇਹ ਆਪ ਦੇ ਬੈਠਣ ਲਾਇਕ ਨੇ। ਅੱਜ ਤੀਜੇ ਦਿਨ ਜਦ ਸਤਿਗੁਰ ਨਿਰੀਖਣ ਕਰਨ ਆਏ ਤੇ ਦੇਖਦਿਆਂ ਸਾਰ ਭਾਈ ਰਾਮੇ ਨੂੰ ਕਹਿ ਦਿੱਤਾ, ਥੜਾ ਢਾਹ ਦੇ, ਨਹੀਂ ਕਿਸੇ ਕੰਮ ਦਾ। ਤੇ ਰਾਮਾ ਜੀ ਕਹਿਣ ਲੱਗੇ, ਨਹੀਂ ਕਿਸੇ ਕੰਮ ਦਾ ਤੇ ਨਾ ਸਹੀ, ਨਹੀਂ ਬੈਠਣਾ ਤੇ ਨਾ ਸਹੀ, ਪਰ ਮੈਂ ਢਾਹਣਾ ਨਹੀਂ, ਕਿਸੇ ਕੀਮਤ ਤੇ ਨਹੀਂ ਢਾਹਣਾ, ਤੁਸੀਂ ਬੈਠੋ ਚਾਹੇ ਨਾ ਬੈਠੋ। ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਅੱਗੇ ਚਲੇ ਗਏ ਭਾਈ ਜੇਠਾ ਜੀ ਪਾਸ। ਉੱਥੇ ਵੀ ਇਹੀ ਫਿਕਰਾ ਦੁਹਰਾਇਆ, ਜੇਠਾ ਜੀ ਤੋੜ ਦਿਓ ਥੜਾ, ਇਹ ਸਾਡੇ ਬੈਠਣ ਦੇ ਲਾਇਕ ਨਹੀਂ ਹੈ। ਤਾਂ ਇਕਦਮ ਭਾਈ ਜੇਠਾ ਜੀ ਕਹਿਣ ਲੱਗੇ, ਹਾਂ ਵਾਕਈ ਮਹਾਰਾਜ, ਇਹ ਆਪ ਜੀ ਦੇ ਬੈਠਣ ਦੇ ਲਾਇਕ ਕਿੱਥੇ ਹੋ ਸਕਦਾ, ਮੈਂ ਨਿਮਾਣਾ, ਮੈਂ ਛੋਟੀ ਮਤ ਵਾਲਾ ਪਾਤਸ਼ਾਹ, ਮੈਂ ਇਤਨਾ ਮਹਾਨ ਥੜਾ ਕਿੱਥੇ ਬਣਾ ਸਕਦਾ ਜਿਸ ਤੇ ਆਪ ਬਿਰਾਜਮਾਨ ਹੋ ਸਕੋ, ਮਿਹਰ ਕਰੋ, ਬਖਸ਼ਿਸ਼ ਕਰੋ, ਮੇਰੀ ਮਤ ਮਹਾਨ ਹੋਵੇ ਤੇ ਮੈਂ ਉਸ ਢੰਗ ਦਾ ਬਣਾਵਾ ਜੋ ਆਪ ਨੂੰ ਪਸੰਦ ਆਵੇ। ਕਈ ਲੈ ਕੇ ਜਿਉਂ ਢਾਣ ਲੱਗੇ ਤਾਂ ਗੁਰੂ ਅਮਰਦਾਸ ਜੀ ਨੇ ਗਲੋਕੜੀ ਚ ਲੈ ਲਿਆ, ਆਖਿਆ, ਨਹੀਂ ਜੇਠਾ ਜੀ, ਥੜਾ ਬਣ ਗਿਆ, ਤੂੰ ਥੜਾ ਬਣਾ ਦਿੱਤਾ, ਅਸੀਂ ਹੁਣ ਇਸੇ ਥੜੇ ਤੇ ਬੈਠਾਂਗੇ। ਭੋਲਿਆ, ਸਾਨੂੰ ਇਹ ਮਿੱਟੀ ਦੇ ਥੜੇ ਥੋੜੀ ਚਾਹੀਦੇ ਸਨ, ਤੇ ਮੈਂ ਤੇ ਹਿਰਦੇ ਦਾ ਥੜਾ ਵੇਖ ਰਿਹਾ ਸੀ, ਤੂੰ ਥੜਾ ਬਣ ਗਿਆ, ਤੇਰੇ ਹਿਰਦੇ ਦੀ ਬਣਤਰ ਹੁਣ ਇਸ ਢੰਗ ਦੀ ਬਣ ਗਈ ਹੈ, ਆਈਂਦਾ ਤੋ ਦੁਨੀਆਂ ਦੇਖੇਗੀ ਕਿ ਤੇਰੇ ਹਿਰਦੇ ਦੇ ਸਿੰਘਾਸਣ ਤੇ ਗੁਰੂ ਨਾਨਕ ਦੀ ਜੋ ਬਿਰਾਜਮਾਨ ਹੈ, ਥੜਾ ਬਣ ਗਿਆ, ਸਿੰਘਾਸਣ ਬਣ ਗਿਆ। ਇਸ ਤਰੀਕੇ ਨਾਲ ਆਪ ਨੂੰ ਗੋਬਿੰਦਵਾਲ ਸਾਹਿਬ ਦੇ ਵਿੱਚ ਹੀ ਗੁਰਗੱਦੀ ਨਸੀਬ ਹੋਈ ਤੇ ਆਪ ਨੇ ਉਸਾਰੂ ਕੰਮ ਸ਼ੁਰੂ ਕੀਤੇ। ਗੁਰੂ ਅਮਰਦਾਸ ਜੀ ਮਹਾਰਾਜ ਦੇ ਸੰਕਲਪ ਨੂੰ, ਗੁਰੂ ਅਮਰਦਾਸ ਜੀ ਮਹਾਰਾਜ ਦੇ ਸੁਪਨਿਆਂ ਨੂੰ ਆਪ ਨੇ ਸਾਕਾਰ ਕਰਨਾ ਸ਼ੁਰੂ ਕੀਤਾ, ਜਿਸ ਨੂੰ ਅੱਜ ਅੰਮ੍ਰਿਤਸਰ ਕਹਿੰਦੇ ਨੇ। ਇਸ ਦੀ ਕਲਪਨਾ, ਇਸ ਦਾ ਚਿਤਰਨ, ਇਹਦਾ ਸੁਪਨਾ ਪਹਿਲੇ ਗੁਰੂ ਅਮਰਦਾਸ ਜੀ ਮਹਾਰਾਜ ਨੇ ਲਿਆ, ਔਰ ਉਸੇ ਸੁਪਨੇ ਨੂੰ, ਉਸੇ ਫੁਰਨੇ ਨੂੰ, ਉਸੇ ਸੰਕਲਪ ਨੂੰ ਸਾਕਾਰ ਕਰਨ ਲਈ ਅੱਜ ਗੁਰੂ ਰਾਮਦਾਸ ਜੀ ਮਹਾਰਾਜ ਨੇ ਤਿੰਨ ਚਾਰ ਪਿੰਡਾਂ ਦਾ ਇੱਕ ਚੱਕ ਬਣਾ ਕੇ ਵਸਾਣਾ ਸ਼ੁਰੂ ਕੀਤਾ, ਔਰ ਉਸਦਾ ਨਾਂ ਰੱਖਿਆ ਗੁਰੂ ਕਾ ਚੱਕ। ਇੱਥੇ ਹੀ ਆਪ ਨੇ ਅੰਮ੍ਰਿਤ ਸਰੋਵਰ ਦੀ ਖੁਦਾਈ ਆਰੰਭ ਕੀਤੀ, ਜਿੱਥੇ ਗੁਰੂ ਅਮਰਦਾਸ ਜੀ ਮਹਾਰਾਜ ਨੇ ਸਿੱਖ ਜਗਤ ਨੂੰ ਸਭ ਤੋਂ ਪਹਿਲਾਂ ਇੱਕ ਮਹਾਨ ਤੀਰਥ ਦਿੱਤਾ, ਗੁਰੂ ਕੀ ਬਾਹੁਲੀ। ਉੱਥੇ ਗੁਰੂ ਰਾਮਦਾਸ ਜੀ ਮਹਾਰਾਜ ਨੇ ਸਿੱਖ ਜਗਤ ਨੂੰ ਕੇਂਦਰ ਦਿੱਤਾ, ਮਰਕਜ਼ ਦਿੱਤਾ, ਇੱਕ ਬੁਨਿਆਦੀ ਅਸਥਾਨ ਦਿੱਤਾ ਜਿਸ ਦਾ ਨਾਂ ਹੈ ਸ੍ਰੀ ਹਰਿਮੰਦਰ ਅੰਮ੍ਰਿਤਸਰ। ਗੁਰੂ ਰਾਮਦਾਸ ਜੀ ਮਹਾਰਾਜ ਨੇ ਸਰੋਵਰ ਦੀ ਖੁਦਾਈ ਤੇ ਤਿਆਰੀ ਤੋਂ ਬਾਅਦ ਹਰਿਮੰਦਰ ਦੀ ਉਸਾਰੀ ਦੇ ਸੰਕਲਪ ਨੂੰ ਵੀ ਅਗਾਂਹ ਵਧਾਉਣਾ ਚਾਹਿਆ। ਉਦੋਂ ਤੱਕ ਗੁਰੂ ਕੇ ਚੱਕ ਦਾ ਨਾਂ ਸ੍ਰੀ ਅੰਮ੍ਰਿਤਸਰ ਪੈ ਗਿਆ। ਕਿਉਂਕਿ ਪਾਣੀ ਦੇ ਨਾਲ ਅੱਠੇ ਪੈਰ ਗੁਰਬਾਣੀ ਦਾ ਸੰਬੰਧ ਜੁੜਿਆ ਹੋਇਆ ਸੀ, ਭਜਨੀਕ ਲੋਕਾਂ ਦਾ ਸੰਬੰਧ ਜੁੜਿਆ ਹੋਇਆ ਸੀ, ਤਾਂ ਪਾਣੀ ਭਜਨ ਕਰਕੇ ਅੰਮ੍ਰਿਤ ਬਣ ਗਿਆ। ਉਂਝ ਵੀ ਪੰਜ ਪਿਆਰੇ ਜਦ ਪੰਜ ਬਾਣੀਆਂ ਪੜ੍ਹਦੇ ਨੇ ਤੇ ਦ੍ਰਿਸ਼ਟੀ ਪਾਣੀ ਦੇ ਚ ਰੱਖਦੇ ਨੇ ਤਾਂ ਪਾਣੀ ਅੰਮ੍ਰਿਤ ਬਣਦਾ ਹੈ। ਤੋ ਇਸ ਪਾਣੀ ਦਾ ਅੱਠੇ ਪੈਰ ਗੁਰਬਾਣੀ ਨਾਲ ਸੰਬੰਧ ਜੁੜਿਆ ਹੋਇਆ, ਨਾਮ ਰਸ ਨਾਲ ਸੰਬੰਧ ਜੁੜਿਆ ਹੋਇਆ, ਲਿਹਾਜ਼ਾ ਇਸ ਅਸਥਾਨ ਦਾ ਨਾਂ ਪਿਆ ਸ੍ਰੀ ਅੰਮ੍ਰਿਤਸਰ। ਭੱਟ ਗੁਰੂ ਰਾਮਦਾਸ ਜੀ ਮਹਾਰਾਜ ਦੀ ਉਪਮਾ ਵਿੱਚ ਕਹਿੰਦੇ ਨੇ, ਜਨਕ ਸੋਏ ਜਿਨ ਜਾਣਿਆ ਉਨ ਮਨ ਰਥ ਧਰਿਆ, ਸਤ ਸੰਤੋਖ ਸਮਾਚਰੇ ਅਭਰਾਸਰ ਭਰਿਆ, ਅਕਥ ਕਥਾ ਅਮਰਾਪੁਰੀ ਜਿਸ ਦੇ ਸੋ ਪਾਵੇ, ਇਹ ਜਨਕ ਰਾਜ ਗੁਰੂ ਰਾਮਦਾਸ ਤੁਝ ਹੀ ਬਣ ਆਵੇ। ਹੇ ਗੁਰੂ ਰਾਮਦਾਸ ਜੀ ਮਹਾਰਾਜ, ਤੁਹਾਡਾ ਹਿਰਦਾ ਅੰਮ੍ਰਿਤ ਸਰੋਵਰ ਨਾਲ ਭਰ ਗਿਆ, ਅਮਿਓ ਰਸ ਨਾਲ ਭਰ ਗਿਆ, ਤੁਸੀਂ ਤੇ ਪਰਮ ਆਨੰਦ ਦੇ ਅੱਠੇ ਪੈਰ ਲੀਨ ਰਹਿੰਦੇ ਹੋ। ਭੱਟ ਤਦੀ ਤੇ ਗੁਰੂ ਰਾਮਦਾਸ ਜੀ ਮਹਾਰਾਜ ਦੇ ਅੱਗੋਂ ਅਰਦਾਸ ਕਰਦੇ ਨੇ, ਜੋਦੜੀ ਕਰਦੇ ਨੇ, ਹਮ ਔਗੁਣ ਭਰੇ ਇੱਕ ਗੁਣ ਨਾ, ਅੰਮ੍ਰਿਤ ਛਾੜ ਵਿਖੇ ਵਿਖਾਈ, ਮਾਇਆ ਮੋ ਭਰਮ ਪੈ ਭੂਲੇ, ਸੁਧਾ ਰਾਸ ਪ੍ਰੀਤ ਲਗਾ, ਇੱਕ ਉੱਤਮ ਪੰਥ ਸੁਨਿਓ ਗੁਰ ਸੰਗਤ, ਤਹ ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਭਾਟ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸਰਨਾਈ, ਗੁਰੂ ਰਾਮਦਾਸ ਰਾਖੋ ਸਰਨਾਈ। ਜਿਸ ਢੰਗ ਦਾ ਤੀਰਥ ਗੁਰੂ ਰਾਮਦਾਸ ਜੀ ਮਹਾਰਾਜ ਨੇ ਜਗਤ ਨੂੰ ਦਿੱਤਾ, ਵਾਕਈ ਇਸ ਢੰਗ ਦਾ ਤੀਰਥ ਰੂਹੇ ਜ਼ਮੀਨ ਤੇ ਅੱਜ ਤੱਕ ਨਾ ਬਣਿਆ ਤੇ ਨਾ ਹੀ ਬਣ ਸਕੇਗਾ। ਤਦੀ ਤੇ ਉਸ ਤੀਰਥ ਦੀ ਸ਼ੋਭਾ ਵਿਚ ਇਹ ਬੜੀਆਂ ਕੀਮਤੀਆਂ ਪੰਕਤੀਆਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿਚ ਅੰਕਿਤ ਨੇ, ਡਿੱਠੇ ਸਭੇ ਥਾਂ ਨਹੀਂ ਤੁਧ ਜਿਹਾ, ਬੱਧੋ ਪੁਰਖ ਬਿਦਾਤੇ ਤਾਂ ਤੂੰ ਸੋਇਆ। ਇਸ ਅਸਥਾਨ ਨੂੰ ਸੰਸਕ੍ਰਿਤ ਤੇ ਬ੍ਰਿਜ ਦੇ ਮਹਾਨ ਕਵੀ ਕਵੀ ਗਵਾਲ ਨੇ ਜਦ ਵੇਖਿਆ, ਪਰਕਰਮਾ ਦੇ ਵਿੱਚ ਦਰਸ਼ਨ ਕੀਤੇ, ਅੰਮ੍ਰਿਤ ਸਰੋਵਰ ਦੇ ਵਿੱਚ ਇਸ਼ਨਾਨ ਕੀਤਾ, ਪਰਕਰਮਾ ਵਿੱਚ ਬੈਠੇ ਭਜਨੀਕ ਰਸਕ ਤੇ ਸਾਧਕ ਅਭਿਆਸੀ ਲੋਕ ਵੇਖੇ, ਸਾਹਿਬਾਂ ਦਾ ਦਰਸ਼ਨ ਕੀਤਾ, ਤਾਂ ਆਪ ਦੇ ਮੁਖਾਰ ਬਿੰਦ ਤੋਂ ਸ੍ਰੀ ਅੰਮ੍ਰਿਤਸਰ ਲਈ ਜੋ ਉਪਮਾ ਭਰੇ ਸ਼ਬਦ ਨਿਕਲੇ ਨੇ ਉਹ ਇਹ। ਆਪ ਕਹਿੰਦੇ ਨੇ, ਰਾਜੇ ਸੁਰ ਈਹਾਂ ਤੋ ਈਹਾਂ ਸਾਧੂ ਸੁਰ ਰਾਜੇ ਸਦਾ, ਸੁਧਾ ਹੈ ਉਹਾਂ ਤੋ ਈਹਾਂ ਸੁਧਾ ਸਰ ਦਰਸ ਹੈ। ਸੁਣਿਆ ਬੈਕੁੰਠ ਦੇ ਚ ਅੰਮ੍ਰਿਤ ਦਾ ਕੁੰਭ ਹੈ ਤੇ ਦੇਵਤੇ ਨੇ, ਕਵੀ ਗਵਾਲ ਕਹਿੰਦੇ ਨੇ ਇੱਥੇ ਅੰਮ੍ਰਿਤ ਦਾ ਸਰੋਵਰ ਹੈ ਤੇ ਸਾਧੂਆਂ ਦਾ ਇਕੱਠ ਹੈ, ਅਭਿਆਸੀਆਂ ਦਾ ਇਕੱਠ ਹੈ ਤੇ ਸਾਧੂ ਰਾਜੇ ਨੇ, ਗ੍ਰਸਤੀ ਰਾਜੇ ਨੇ। ਰਾਜੇ ਸੁਰ ਉਹਾਂ ਤੋਂ ਇਹਾਂ ਸਾਧੂ ਸੁਰ ਰਾਜੇ ਸਦਾ, ਸੁਧਾ ਹੈ ਉਹਾਂ ਤੋਂ ਇਹਾਂ ਸੁਧਾ ਸਰ ਦਰਸ ਹੈ, ਪਾਨ ਕੀ ਤੇ ਕੀਏ ਵਾਂਕੇ ਹੋਤ ਅਮਰ ਸੋ ਮਰੂ ਕੇ, ਜੀਵਨ ਮੁਕਤ ਯੇ ਸਭ ਕੋ ਪਰਸ਼। ਬੈਕੁੰਠ ਦੇ ਅੰਮ੍ਰਿਤ ਨੂੰ ਪੀਂਦੇ ਆ ਮਨੁੱਖ ਅਮਰ ਹੋ ਜਾਂਦਾ ਹੈ, ਪਰ ਅੰਮ੍ਰਿਤ ਸਰੋਵਰ ਦਾ ਜਲ ਪੀਂਦੇ ਆ ਮਨੁੱਖ ਜੀਵਨ ਮੁਕਤ ਹੋ ਜਾਂਦਾ ਹੈ, ਮੌਤ ਦੇ ਭੈ ਤੋਂ ਦੂਰ ਹੋ ਜਾਂਦਾ ਹੈ, ਮੈਂ ਮੌਤ ਦੇ ਭੈ ਤੋਂ ਕਿਨਾਰਾ ਕਸ਼ ਹੋ ਜਾਂਦਾ ਹੈ। ਔਰ ਇਹ ਸਾਰਿਆਂ ਲਈ ਉਪਲਬਧ ਹੈ, ਜਦਕਿ ਉਹ ਕਿਸੇ ਕਿਸੇ ਨੂੰ। ਗਵਾਲ ਕਵੀ ਯੋਗਨ ਕੋ ਦੁਰਲਭ ਕਹਾ ਹੈ ਵੋ, ਯੋਗੀ ਭੋਗੀ ਦੋਵਨ ਕੋ ਹੋਤ ਇਆਂ ਹਰਸ਼ ਹੈ, ਉਆਂ ਹਰੀ ਮੰਦਰ ਤੋ ਇਹਾਂ ਹਰੀ ਮੰਦਰ, ਯਾਂ ਤੇ ਗੁਰਪੁਰ ਸੁਰਪੁਰ ਤੇ ਸਰਸ਼ ਹੈ, ਉੱਥੇ ਕੇਵਲ ਹਰੀ ਦਾ ਮੰਦਰ ਹੈ ਬੈਕੁੰਠ ਦੇ ਚ, ਪਰ ਇੱਥੇ ਹਰੀ ਦਾ ਵੀ ਮੰਦਰ ਹੈ, ਗੁਰੂ ਦਾ ਵੀ ਮੰਦਰ ਹੈ। ਤੇ ਕਵੀ ਗਵਾਲ ਕਹਿੰਦੇ ਨੇ, ਅਗਰ ਮੈਨੂੰ ਕੋਈ ਚੁਣਨ ਵਾਸਤੇ ਕਹੇ ਕਿ ਤੂੰ ਬੈਕੁੰਠ ਨੂੰ ਚੁਣਨਾ ਹੈ ਕਿ ਅੰਮ੍ਰਿਤਸਰ ਨੂੰ ਚੁਣਨਾ ਹੈ, ਤੋ ਕਵੀ ਗਵਾਲ ਕਹਿੰਦੇ ਨੇ, ਮੈਂ ਤੇ ਅੰਮ੍ਰਿਤਸਰ ਨੂੰ ਚੁਣਾਂਗਾ, ਜਿੱਥੇ ਹਰੀ ਦਾ ਵੀ ਮੰਦਿਰ ਹੈ, ਗੁਰੂ ਦਾ ਵੀ ਮੰਦਿਰ ਹੈ, ਅੰਮ੍ਰਿਤ ਦਾ ਕੁੰਭ ਨਹੀਂ ਅੰਮ੍ਰਿਤ ਦਾ ਸਰੋਵਰ ਹੈ, ਉੱਥੇ ਕੇਵਲ ਦੇਵਤੇ ਨੇ, ਪਰ ਇੱਥੇ ਤੇ ਸਾਧੂ ਵੀ ਨੇ, ਦੇਵਤੇ ਬੈਠੇ ਨੇ, ਅਭਿਆਸੀ ਬੈਠੇ ਨੇ, ਰਸਕ ਪੁਰਸ਼ ਬੈਠੇ ਨੇ। ਤੋ ਸਮਗਰ ਸੰਸਾਰ ਨੂੰ ਇਸ ਤਰ੍ਹਾਂ ਦਾ ਇੱਕ ਮਹਾਨ ਤੀਰਥ ਗੁਰੂ ਰਾਮਦਾਸ ਜੀ ਮਹਾਰਾਜ ਨੇ ਬਖਸ਼ਿਸ਼ ਕੀਤਾ। ਤਾਮੀਰੀ ਰੁਚੀਆਂ ਜੋ ਸਿੱਖ ਜਗਤ ਵਿੱਚ ਪਾਈ ਜਾਂਦੀਆਂ ਨੇ, ਵੀ ਧਰਮਸ਼ਾਲਾ ਬਣਾਉਣੀ ਹੈ, ਸਕੂਲ ਬਣਾਉਣਾ ਹੈ, ਗੁਰਦੁਆਰਾ ਬਣਾਉਣਾ ਹੈ, ਇਹ ਜਿਹੜੀ ਬਿਰਤੀ ਸਿੱਖਾਂ ਦੇ ਅੰਦਰ ਹੈ, ਦਰਅਸਲ ਇਹ ਗੁਰੂ ਰਾਮਦਾਸ ਜੀ ਮਹਾਰਾਜ ਦੀ ਬਖਸ਼ਿਸ਼ ਹੈ, ਉਹਨਾਂ ਦੀ ਦਿੱਤੀ ਪ੍ਰੇਰਨਾ ਹੈ। ਔਰ ਉਹਨਾਂ ਦੀ ਇਸ ਉਸਾਰੂ ਰੁਚੀਆਂ ਤੋਂ ਬਾਅਦ ਹਰ ਸਿੱਖ ਦੇ ਅੰਦਰ ਇਹ ਬਿਰਤੀਆਂ ਉਜਾਗਰ ਹੋ ਗਈਆਂ ਕਿ ਧਾਰਮਿਕ ਮੰਦਿਰ ਬਣਾਉਣੇ ਨੇ, ਧਾਰਮਿਕ ਅਸਥਾਨ ਬਣਾਉਣੇ ਨੇ, ਧਰਮਸ਼ਾਲਾ ਬਣਾਉਣੀਆਂ ਨੇ, ਵਿਦਿਆਲੇ ਬਣਾਉਣੇ ਨੇ। ਇਹ ਰੁਚੀ ਅੱਜ ਵੀ ਸਿੱਖ ਜਗਤ ਵਿੱਚ ਬਹੁਤ ਵੱਡੀ ਪ੍ਰਬਲ ਰੂਪ ਵਿੱਚ ਮੌਜੂਦ ਹੈ, ਔਰ ਇਹ ਗੁਰੂ ਰਾਮਦਾਸ ਜੀ ਮਹਾਰਾਜ ਦੀ ਬਖਸ਼ਿਸ਼ ਹੈ, ਰਹਿਮਤ ਹੈ। ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦਾ ਹਿਰਦਾ ਪਰਮਾਤਮਾ ਦੇ ਪ੍ਰੇਮ ਵਿੱਚ ਕਿਤਨਾ ਭਿੱਜਿਆ ਹੋਇਆ ਹੈ। ਆਪ ਕਹਿੰਦੇ ਨੇ, ਮੇਰੇ ਮਨ ਪ੍ਰੇਮ ਲਗੋ ਹਰ ਤੀਰ, ਹਮਰੀ ਬੇਦਨ ਹਰ ਪ੍ਰਭ ਜਾਣੇ, ਮੇਰੇ ਮਨ ਅੰਤਰ ਕੀ ਪੀਰ। ਪ੍ਰੇਮ ਤੇ ਬਿਰਹ, ਜਿਸ ਨਾਲ ਪ੍ਰੇਮ ਹੈ ਉਸਦਾ ਵਿਛੋੜਾ ਤੇ ਬਹੁਤ ਵੱਡੀ ਪੀੜ ਹੈ। ਮਿਲੇ ਤੋਂ ਬਿਨਾਂ ਚੈਨ ਮਿਲਣਾ ਬਹੁਤ ਔਖਾ ਹੈ, ਬਹੁਤ ਔਖਾ ਹੈ। ਤੇ ਮਹਾਰਾਜ ਕਹਿੰਦੇ ਨੇ, ਪ੍ਰੇਮ ਦਾ ਤੀਰ ਲੱਗਿਆ ਹੈ, ਤੇ ਤੀਰ ਦੇ ਲੱਗਦਿਆਂ ਪੀੜਾ ਤੇ ਹੋਵੇਗੀ। ਜਿਸ ਨਾਲ ਪ੍ਰੇਮ ਹੈ ਉਹਦਾ ਮਿਲਾਪ ਨਹੀਂ ਵਿਛੋੜਾ ਹੈ, ਤੂੰ ਹਿਰਦਾ ਤੇ ਤੜਪੇਗਾ, ਹਿਰਦਾ ਤੇ ਬਹਿਬਲ ਹੋਵੇਗਾ। ਗੁਰੂ ਰਾਮਦਾਸ ਜੀ ਮਹਾਰਾਜ ਦੇ ਇਸ ਤਰ੍ਹਾਂ ਦੇ ਅਨੇਕਾਂ ਸ਼ਬਦ ਰੱਬੀ ਇਸ਼ਕ ਨਾਲ ਭਰੇ ਹੋਏ ਨੇ, ਰੱਬੀ ਸਰੂਰ ਨਾਲ ਭਰੇ ਹੋਏ ਨੇ, ਰੱਬੀ ਮਸਤੀ ਨਾਲ ਭਰੇ ਹੋਏ ਨੇ। ਆਪਨੇ ਇੱਕ ਹੋਰ ਥਾਂ ਤੇ ਬੜੇ ਸੁੰਦਰ ਖਿਆਲ ਜਗਤ ਨੂੰ ਦਿੱਤੇ ਨੇ। ਜਦ ਆਪ ਦੇ ਕੋਲ ਚੋਟੀ ਦੇ ਸੰਗੀਤਕਾਰ ਆਏ, ਸਿਤਾਰ ਲੈ ਕੇ, ਮਰਦੰਗ ਲੈ ਕੇ, ਢੋਲਕ ਲੈ ਕੇ, ਹੋਰ ਤਰ੍ਹਾਂ ਤਰ੍ਹਾਂ ਦੇ ਤੰਤੀ ਸਾਜ਼ ਲੈ ਕੇ, ਤੇ ਸਾਹਿਬਾਂ ਨੂੰ ਕਹਿਣ ਲੱਗੇ, ਅਸੀਂ ਆਪ ਨੂੰ ਰਾਗ ਨਾਦ ਦੀ ਮਹਿਫਿਲ ਸਜਾ ਕੇ ਆਪ ਨੂੰ ਰਾਗ ਰੰਗ ਸੁਣਾਉਣਾ ਹੈ, ਸੁਣੋ। ਅਸੀਂ ਸੰਗੀਤ ਦੇ ਰਾਹੀਂ, ਰਾਗਾਂ ਦੇ ਰਾਹੀਂ ਪਰਮਾਤਮਾ ਦੇ ਗੀਤ ਗਾਣਾ ਨੇ। ਪਰ ਮਾਨਸਿਕ ਬਿਰਤੀਆਂ ਜੋ ਉਹਨਾਂ ਦੀਆਂ ਸਨ, ਉਹਨਾਂ ਨੂੰ ਵੇਖ ਕੇ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਨੇ, ਕਬ ਕੋ ਭਾਲੇ ਘੂੰਗਰ ਤਾਲਾ, ਕਬ ਕੋ ਬਜਾਵੇ ਰਬਾਬ ਮੇਲਤ ਚੁਣਤ, ਖਿਨ ਪਲ ਚਸਾ ਲਾਗੇ ਹੋ ਤਬ ਲਗ ਸਮਾਰੋ ਰਾਮ। ਹੇ ਰਾਗੀਓ, ਹੇ ਸੰਗੀਤਕਾਰ, ਜਿਤਨੇ ਚਿਰ ਤੱਕ ਤੁਸੀਂ ਸਿਤਾਰ ਸੁਰ ਦੇ ਚ ਕਰਨੀ ਹੈ, ਮਰਦੰਗ ਸੁਰ ਦੇ ਚ ਕਰਨੀ ਹੈ, ਬਾਕੀ ਦੇ ਸਾਜ਼ਾਂ ਨੂੰ ਸੁਰ ਦੇ ਚ ਕਰਨਾ ਹੈ, ਆਪਣੇ ਗਲੇ ਨੂੰ ਸੁਰ ਦੇ ਚ ਕਰਨਾ ਹੈ, ਉਸ ਤੋਂ ਪਹਿਲੇ ਅਸੀਂ ਰਾਮ ਆਖ ਕੇ ਰਾਮ ਨਾਲ ਜੁੜ ਜਾਣਾ ਹੈ। ਦਰਅਸਲ ਇਹ ਸਾਰੇ ਸਾਧਨ ਤੇ ਰਾਮ ਨਾਲ ਜੁੜਨ ਦੇ ਵਾਸਤੇ ਨੇ, ਤੇ ਰਾਮ ਦੀ ਧੁਨੀ ਅਲਾਪਦਿਆਂ ਜੋ ਰਾਮ ਨਾਲ ਜੁੜ ਗਿਆ, ਉਹ ਇਹਨਾਂ ਸਾਧਨਾਂ ਨੂੰ ਕੀ ਕਰੇਗਾ। ਤੋ ਗੁਰੂ ਰਾਮਦਾਸ ਜੀ ਮਹਾਰਾਜ ਕਿਤਨੇ ਵੱਡੇ ਪੱਧਰ ਦੇ ਉਸ ਪਰਿਪੂਰਨ ਅਕਾਲ ਪਿਤਾ ਨਾਲ ਜੁੜੇ ਹੋਏ ਨੇ, ਆਪ ਨਿਮਖ ਮਾਤਰ ਦਾ ਵੀ ਵਿਛੋੜਾ ਬਰਦਾਸ਼ਤ ਕਰਨ ਨੂੰ ਤਿਆਰ ਨਹੀਂ। ਸਾਹਿਬ ਰਾਮਦਾਸ ਜੀ ਮਹਾਰਾਜ ਨੇ ਸ੍ਰੀ ਅੰਮ੍ਰਿਤਸਰ ਦੇ ਯਾਤਰੂਆਂ ਦੇ ਲਈ ਆਰਾਮਗਾਹ ਬਣਾਈ, ਔਰ ਆਏ ਹੋਏ ਯਾਤਰੂਆਂ ਦੇ ਲਈ ਲੰਗਰ ਪਾਣੀ ਦਾ ਇੰਤਜ਼ਾਮ ਕੀਤਾ। ਆਏ ਹੋਏ ਯਾਤਰੂ ਰਾਮ ਨਾਲ ਜੁੜ ਸਕਣ, ਅਕਾਲ ਪੁਰਖ ਦੀ ਬੰਦਗੀ ਕਰ ਸਕਣ, ਉਸ ਸੱਚ ਦੀ ਸੂਝ ਤੇ ਸਮਝ ਪੈ ਸਕੇ। ਸਵੇਰੇ ਤੇ ਸ਼ਾਮ ਆਪਨੇ ਸਤਸੰਗ ਦੇ ਪ੍ਰਵਾਹ ਜੋ ਹੈ ਜਾਰੀ ਕੀਤੇ। ਇੰਜ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਇਹ ਚੌਥੀ ਜੋਤ ਸ੍ਰੀ ਅੰਮ੍ਰਿਤਸਰ ਦੇ ਚ ਜਗਮਗਾਉਂਦੀ ਰਹੀ, ਔਰ ਜਗਤ ਨੂੰ ਚਾਨਣਾ ਦਿੰਦੀ ਰਹੀ, ਜਗਤ ਨੂੰ ਪ੍ਰਕਾਸ਼ ਦਿੰਦੀ ਰਹੀ, ਜਗਤ ਨੂੰ ਆਨੰਦ ਦਿੰਦੀ ਰਹੀ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਆਏ ਆਪ ਦੇ ਆਸਾ ਦੀਵਾਰ ਦੇ ਛੰਦ, ਔਰ ਬੇਸ਼ਤਰ ਸ਼ਬਦ ਜਿਨ੍ਹਾਂ ਨੂੰ ਪੜ੍ਹਨ ਤੋਂ ਤੇ ਸਮਝਣ ਤੋਂ ਬਾਅਦ ਪਤਾ ਚੱਲਦਾ ਹੈ ਕਿ ਗੁਰੂ ਰਾਮਦਾਸ ਜੀ ਮਹਾਰਾਜ ਉਸ ਸੱਚ ਦਾ ਕਿਤਨਾ ਵੱਡਾ ਬੋਧ ਰੱਖਦੇ ਨੇ, ਕਿਤਨਾ ਵੱਡਾ ਅਨੁਭਵ ਰੱਖਦੇ ਨੇ, ਕਿਤਨਾ ਵੱਡਾ ਰਸ ਹੈ ਆਪ ਦੇ ਹਿਰਦੇ ਚ, ਔਰ ਕਿਤਨੀ ਵੱਡੀ ਗਿਆਨ ਦੀ ਗੰਗਾ ਆਪ ਦੇ ਅੰਤਿਸ਼ਕਰਨ ਦੇ ਜੋ ਹੈ ਵਗ ਰਹੀ ਹੈ। ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਇਤਨੇ ਮਹਾਨ ਨੇ ਕਿ ਸੱਤਾ ਬ੍ਰਹਮੰਡਾ ਕਹਿੰਦੇ ਨੇ, ਧਨ ਧਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਨ ਹਾਰੇ ਧਾਰਿਆ। ਕਰਾਮਾਤ ਵਾਕਈ ਪੂਰੀ ਹੋ ਗਈ, ਕਿਉਂਕਿ ਸਪੂਰਨ ਪੁਰਖ ਨੇ ਆਪ ਸਾਜਿਆ, ਆਪ ਬਣਾਇਆ, ਆਪ ਸ਼ਿੰਗਾਰਿਆ। ਤੋ ਕੁਦਰਤੀ ਗੱਲ ਹੈ, ਹਰ ਗੱਲ ਪੂਰੀ ਹੋਣੀ ਸੀ, ਤੇ ਪੂਰੇ ਕਾ ਕੀ ਆ, ਸਭ ਕੁਛ ਪੂਰਾ, ਘੱਟ ਵੱਧ ਕੁਛ ਨਾ ਹੀ। ਦਰਅਸਲ ਪੂਰਨ ਪੁਰਖ ਦਾ ਜੋ ਕੁਛ ਵੀ ਕੀਤਾ ਹੋਇਆ ਹੁੰਦਾ ਹੈ, ਉਹ ਸਭ ਕੁਛ ਮੁਕੰਮਲ ਹੈ, ਸਭ ਕੁਛ ਪੂਰਨ ਹੈ। ਅੰਮ੍ਰਿਤਸਰ ਦੀ ਗਲੀਆਂ ਵਿਚ ਗੁਰੂ ਰਾਮਦਾਸ ਜੀ ਮਹਾਰਾਜ ਦੀਆਂ ਲਹਿਰਾਂ ਮੌਜੂਦ ਨੇ, ਦਰਬਾਰ ਸਾਹਿਬ ਵਿਚ ਗੁਰੂ ਰਾਮਦਾਸ ਜੀ ਮਹਾਰਾਜ ਦੀਆਂ ਲਹਿਰਾਂ ਮੌਜੂਦ ਨੇ। ਸਮੁੱਚੀ ਦੁਨੀਆਂ ਤੋਂ ਯਾਤਰੀ ਜਦ ਦਰਬਾਰ ਸਾਹਿਬ ਆਉਂਦੇ ਨੇ ਤੇ ਮਹਿਸੂਸ ਕਰਦੇ ਨੇ, ਇੱਥੇ ਜੋ ਚੈਨ ਤੇ ਸਕੂਨ ਮਿਲਦਾ ਹੈ, ਦੁਨੀਆਂ ਦੇ ਕਿਸੇ ਕੋਨੇ ਵਿਚ ਨਹੀਂ ਮਿਲਦਾ। ਔਰ ਦੁਨੀਆਂ ਦਾ ਵਾਹਿਦ ਉਹ ਮੰਦਿਰ ਹੈ, ਹਰੀ ਮੰਦਿਰ, ਉਹ ਤੀਰਥ ਹੈ ਜਿੱਥੇ 24 ਘੰਟੇ ਪ੍ਰਭੂ ਦੀ ਮਹਿਮਾ ਜਾਰੀ ਹੈ, ਜਿੱਥੇ 24 ਘੰਟੇ ਕੋਈ ਨਾ ਕੋਈ ਮਨੁੱਖ ਬੰਦਗੀ ਕਰ ਰਿਹਾ ਹੈ, ਭਜਨ ਕੀਰਤਨ ਚੱਲ ਰਿਹਾ ਹੈ। ਤੋ ਅੱਠੇ ਪੈਰ ਬੰਦਗੀ ਦਾ ਪ੍ਰਵਾਹ, ਨਾਮ ਰਸ ਦਾ ਪ੍ਰਵਾਹ ਜਿਸ ਅਸਥਾਨ ਤੇ ਚੱਲ ਰਿਹਾ ਹੈ, ਉਹਨੂੰ ਕਹਿੰਦੇ ਨੇ ਗੁਰੂ ਰਾਮਦਾਸ ਪੁਰ, ਉਹਨੂੰ ਕਹਿੰਦੇ ਨੇ ਗੁਰੂ ਕਾ ਚੱਕ, ਤੇ ਉਸ ਨੂੰ ਕਹਿੰਦੇ ਨੇ ਸ੍ਰੀ ਅੰਮ੍ਰਿਤਸਰ ਸਾਹਿਬ। ਗੁਰੂ ਰਾਮਦਾਸ ਜੀ ਮਹਾਰਾਜ ਦੀ ਮਹਾਨ ਦੇਣ, ਮਹਾਨ ਬਖਸ਼ਿਸ਼। ਜਗਤ ਵਿਚ ਬਖਸ਼ਿਸ਼ਾਂ ਵੰਡ ਰਹੀ ਹੈ, ਰਹਿਮਤ ਵੰਡ ਰਹੀ ਹੈ, ਗਿਆਨ ਵੰਡ ਰਹੀ ਹੈ, ਆਨੰਦ ਵੰਡ ਰਹੀ ਹੈ। ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦਾ ਇੱਕ ਮੂਲ ਉਪਦੇਸ਼ ਕਿ ਹਿਰਦੇ ਦੀ ਸ਼ੁੱਧੀ ਤੋਂ ਬਿਨਾਂ ਜਿਤਨੇ ਵੀ ਕਰਮ ਨੇ ਫਿਜ਼ੂਲ ਨੇ। ਦਰਅਸਲ ਸ਼ੁਭ ਕਰਮ ਇੱਕ ਚੰਗਾ ਬੀਜ ਹੈ, ਪਰ ਸ਼ੁੱਧ ਹਿਰਦਾ ਇੱਕ ਚੰਗੀ ਧਰਤੀ ਹੈ। ਤੇ ਚੰਗੇ ਬੀਜ ਨੂੰ ਜਿਤਨੇ ਚਿਰ ਤੱਕ ਚੰਗੀ ਧਰਤੀ ਦੀ ਮਿਲਾਪ ਨਾ ਹੋਵੇ, ਜਿਤਨੇ ਚਿਰ ਤੱਕ ਚੰਗੀ ਧਰਤੀ ਨਾ ਮਿਲ ਸਕੇ, ਉਹ ਚੰਗਾ ਬੀਜ ਢੰਗ ਨਾਲ ਪ੍ਰਫੁੱਲਤ ਨਹੀਂ ਹੁੰਦਾ, ਵਧਦਾ ਨਹੀਂ, ਫੁੱਲਦਾ ਨਹੀਂ। ਆਪ ਕਹਿੰਦੇ ਨੇ ਮੱਥਾ ਟੇਕਣਾ ਇੱਕ ਚੰਗਾ ਕਰਮ ਹੈ, ਪਰ ਹਿਰਦੇ ਦੀ ਸ਼ੁੱਧੀ ਇੱਕ ਚੰਗੀ ਧਰਤੀ ਹੈ। ਅਗਰ ਚੰਗੀ ਧਰਤੀ ਨਹੀਂ ਤਾਂ ਮੱਥਾ ਟੇਕਣਾ ਫਿਜ਼ੂਲ ਹੈ। ਸੀਸ ਨਿਵਾਈਏ ਕਿਆ ਥੀਏ, ਜਾਂ ਹਿਰਦੇ ਕੁਸੁੱਧੇ ਜਾਏ। ਗਾ ਰਿਹਾ ਗੀਤ ਪਰਿਪੂਰਨ ਪ੍ਰਮਾਤਮਾ ਦੇ, ਹਿਰਦੇ ਦੀ ਸ਼ੁੱਧੀ ਨਹੀਂ ਤਾਂ ਗੁਰੂ ਰਾਮਦਾਸ ਜੀ ਮਹਾਰਾਜ ਦਾ ਕਹਿਣਾ ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਬੀਜੇ ਰਾਮ ਰਾਜੇ, ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿਨਾ ਰੋਏ ਕਿਆ ਕੀਜੇ। ਤੋ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਨੇ ਜ਼ੋਰ ਦਿੱਤਾ, ਇਹ ਬੰਦੇ ਸ਼ੁਭ ਕਰਮਾਂ ਦੇ ਨਾਲ ਨਾਲ ਸ਼ੁੱਧ ਹਿਰਦਾ ਵੀ ਬੜਾ ਲਾਜ਼ਮੀ, ਚੰਗੇ ਬੀਜ ਦੇ ਨਾਲ ਨਾਲ ਚੰਗੀ ਧਰਤੀ ਦਾ ਹੋਣਾ ਬੜਾ ਲਾਜ਼ਮੀ ਹੈ। ਇਹ ਗੁਰੂ ਰਾਮਦਾਸ ਜੀ ਮਹਾਰਾਜ ਦਾ ਮੂਲ ਸੰਦੇਸ਼ ਸੀ, ਮੂਲ ਉਪਦੇਸ਼ ਸੀ, ਔਰ ਆਪ ਇਸੇ ਤਰੀਕੇ ਨਾਲ ਉਪਦੇਸ਼ ਕਰਦੇ ਰਹੇ, ਜਗਤ ਨੂੰ ਪਰਿਪੂਰਨ ਪ੍ਰਮਾਤਮਾ ਨਾਲ ਜੋੜਦੇ ਰਹੇ, ਸ਼ੁਭ ਕਰਮ ਤੇ ਸ਼ੁੱਧ ਹਿਰਦੇ ਦਾ ਉਪਦੇਸ਼ ਤੇ ਸੰਦੇਸ਼ ਆਪ ਜੀ ਦੀ ਬਾਣੀ ਵਿਚ ਅੱਜ ਵੀ ਮਿਲ ਰਿਹਾ ਹੈ, ਸਮੁੱਚੇ ਜਗਤ ਨੂੰ ਮਿਲ ਰਿਹਾ ਹੈ। ਹਰਿਮੰਦਰ ਸਾਹਿਬ, ਦਰਬਾਰ ਸਾਹਿਬ, ਅੰਮ੍ਰਿਤਸਰ ਔਰ ਇਹ ਚਾਰੇ ਪੰਜੇ ਸਰੋਵਰ, ਇਹ ਸਾਰੇ ਅਸਥਾਨ, ਸ੍ਰੀ ਅੰਮ੍ਰਿਤਸਰ ਦਾ ਇਹ ਮਹਾਨ ਨਗਰ ਗੁਰੂ ਰਾਮਦਾਸ ਜੀ ਮਹਾਰਾਜ ਦੀ ਇੱਕ ਦੇਣ, ਇੱਕ ਬਖਸ਼ਿਸ਼। ਤੇ ਅੰਮ੍ਰਿਤਸਰ ਵਿਚ ਪ੍ਰਵੇਸ਼ ਕਰਦਿਆਂ ਹੀ ਰਸਨਾ ਤੋਂ ਨਿਕਲ ਜਾਂਦਾ ਹੈ ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ। ਗੁਰੂ ਅਰਜਨ ਦੇਵ ਜੀ ਮਹਾਰਾਜ, ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਪੰਜਵੀਂ ਜੋਤ ਹਨ। ਔਰ ਇੰਜ ਕਹਿ ਲੋ, ਸਿੱਖ ਜਗਤ ਗੁਰਮਤ ਦਾ ਇਹ ਮੱਧ ਹੁੰਦਾ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਤੇ। ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਬਾਣੀ ਦਾ ਬਹੁਤ ਕਹਿੰਦੇ ਨੇ, ਬਾਣੀ ਦਾ ਸਾਗਰ ਕਹਿੰਦੇ ਨੇ। ਆਪ ਜੀ ਦਾ ਜਨਮ ਵਾਕਈ ਅਦੁੱਤੀ ਹੈ, ਮਹਾਨ ਹੈ। ਗੁਰੂ ਰਾਮਦਾਸ ਜੀ ਮਹਾਰਾਜ ਦੇ ਤਿੰਨ ਸਾਹਿਬਜ਼ਾਦੇ ਬਾਬਾ ਪ੍ਰਿਥੀ ਚੰਦ, ਬਾਬਾ ਮਹਾਂਦੇਵ ਤੇ ਸਭ ਤੋਂ ਛੋਟੇ ਆਪ ਗੁਰੂ ਅਰਜਨ ਦੇਵ ਜੀ ਮਹਾਰਾਜ। ਮਾਤਾ ਭਾਨੀ ਜੀ ਹਨ ਔਰ ਇਸ ਤਰੀਕੇ ਨਾਲ ਆਪ ਧਾਰਮਿਕ ਮਾਹੌਲ ਵਿੱਚ ਪਰਵਰਿਸ਼ ਪਾ ਰਹੇ ਹਨ। ਗੁਰੂ ਅਮਰਦਾਸ ਜੀ ਮਹਾਰਾਜ ਦੀ ਗੋਦ ਵਿੱਚ ਅਕਸਰ ਖੇਡਦੇ ਹਨ ਤੇ ਗੁਰੂ ਅਮਰਦਾਸ ਜੀ ਮਹਾਰਾਜ ਦੀ ਅਸੀਸ ਅਕਸਰ ਆਪ ਨੂੰ ਪ੍ਰਾਪਤ ਹੁੰਦੀ ਹੈ। ਇੱਕ ਦਿਨ ਆਪ ਜਦ ਇੱਕ ਸਾਲ ਦੇ ਸਨ ਤਾਂ ਗੁਰੂ ਅਮਰਦਾਸ ਜੀ ਮਹਾਰਾਜ ਦੇ ਸਿੰਘਾਸਣ ਤੇ ਚੜ ਰਹੇ ਸਨ, ਉੱਪਰ ਬੈਠਣ ਦੀ ਕੋਸ਼ਿਸ਼ ਕਰ ਰਹੇ ਸਨ। ਗੋਇੰਦਵਾਲ ਦੀ ਇਹ ਗੱਲ ਹੈ ਜੋ ਆਪ ਦਾ ਜਨਮ ਸਥਾਨ ਹੈ। ਤਾਂ ਇਕਦਮ ਭੱਜੇ ਹੋਏ ਮਾਤਾ ਜੀ ਆਏ ਔਰ ਆਪ ਨੂੰ ਪਕੜ ਲਿਆ, ਬਈ ਨਹੀਂ, ਇਹ ਸਤਿਗੁਰਾਂ ਦਾ ਸਿੰਘਾਸਣ ਹੈ, ਇਹ ਸਤਿਗੁਰਦੇਵ ਜੀ ਮਹਾਰਾਜ ਦਾ ਅਸਥਾਨ ਹੈ, ਇਸ ਤੇ ਨਹੀਂ ਬੈਠੀ ਦਾ। ਗੁਰੂ ਅਮਰਦਾਸ ਜੀ ਮਹਾਰਾਜ ਨੇ ਇਕਦਮ ਗਲਵਕੜੀ ਚ ਲੈ ਲਿਆ ਆਪਣੇ ਦੋਹਤੇ ਨੂੰ ਤੇ ਮੁਖਾਰਬਿੰਦ ਤੋਂ ਆਖਿਆ, ਇਹ ਦੋਹਤਾ ਬਾਣੀ ਕਾ ਬਹੁਤ। ਸਿੰਘਾਸਣ ਤੇ ਬਿਠਾ ਕੇ ਆਖਿਆ, ਦੋਹਤਾ ਬਾਣੀ ਕਾ ਬਹੁਤ। ਗੁਰੂ ਅਮਰਦਾਸ ਜੀ ਮਹਾਰਾਜ ਦੇ ਇਸ਼ਾਰੇ ਤੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਹੋਂਦ ਦਾ ਇਕਦਮ ਪਤਾ ਚੱਲ ਗਿਆ। ਭੱਟ ਕਹਿੰਦੇ ਨੇ, ਹੇ ਗੁਰੂ ਅਰਜਨ ਦੇਵ ਜੀ ਮਹਾਰਾਜ, ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ, ਤੁਸੀਂ ਜੰਮਦਿਆਂ ਹੀ ਗੁਰਮਤ ਦੇ ਧਾਰਨੀ ਹੋ, ਬ੍ਰਹਮ ਦੇ ਪਹਿਚਾਨਣ ਵਾਲੇ ਹੋ। ਸਾਧਨਾ ਕਰਕੇ ਤੁਸੀਂ ਬ੍ਰਹਮ ਨੂੰ ਨਹੀਂ ਪਹਿਚਾਣਿਆ, ਬਲਕਿ ਜੰਮਦਿਆਂ ਹੀ ਬ੍ਰਹਮ ਦੀ ਪਹਿਚਾਣ ਤੁਹਾਡੇ ਕੋਲ ਹੈ, ਬੋਧ ਤੁਹਾਡੇ ਕੋਲ ਹੈ, ਗੁਰੂ ਦੀ ਮਤ ਤੁਹਾਡੇ ਕੋਲ ਹੈ। ਕਹਿੰਦੇ ਨੇ ਚਾਰ ਤਰ੍ਹਾਂ ਦੇ ਪੁਰਸ਼ ਧਾਰਮਿਕ ਮੰਡਲ ਵਿੱਚ ਦੇਖੀਦੇ ਨੇ। ਇੱਕ ਉਹ ਜਨਮ ਲੈਂਦਾ ਹੈ, ਅੱਖ ਖੋਲਦਾ ਹੈ ਤੇ ਆਪਣੇ ਆਪ ਨੂੰ ਉਹ ਪਰਮਾਤਮਾ ਦੀ ਗੋਦ ਵਿੱਚ ਮਹਿਸੂਸ ਕਰਦਾ ਹੈ। ਇਸ ਤਰ੍ਹਾਂ ਦੇ ਪੁਰਸ਼ ਅਵਤਾਰੀ ਪੁਰਸ਼ ਕਹਿਲਾਂਦੇ ਨੇ, ਉੱਚ ਕੋਟੀ ਦੇ ਪੁਰਸ਼ ਕਹਿਲਾਂਦੇ ਨੇ ਔਰ ਇਹ ਪ੍ਰਥਮ ਸ਼੍ਰੇਣੀ ਦੇ ਪੁਰਸ਼ ਹੁੰਦੇ ਨੇ। ਦੂਸਰੇ ਉਹ ਜੋ ਚੱਲ ਚੱਲ ਕੇ ਪਹੁੰਚੇ ਨੇ ਪਰਮਾਤਮਾ ਦੀ ਗੋਦ ਤੱਕ, ਸਾਧਨਾ ਕਰ ਕਰਕੇ ਪਹੁੰਚੇ ਨੇ ਪਰਮਾਤਮਾ ਦੀ ਗੋਦ ਤੱਕ। ਇਹ ਗੱਲ ਵੱਖਰੀ ਹੈ, ਸਾਧਨਾ ਇੱਕ ਦਿਨ ਦੀ ਕੀਤੀ ਹੈ, ਇੱਕ ਮਹੀਨੇ ਦੀ ਕੀਤੀ ਹੈ, ਜਾਂ ਸਾਧਨਾ ਇੱਕ ਸਾਲ ਦੀ ਹੈ, ਜਾਂ ਇੱਕ ਜਨਮ ਦੀ ਹੈ, ਜਾਂ ਕਈ ਜਨਮਾਂ ਦੀ ਹੈ। ਇਹ ਉਹਨਾਂ ਦੇ ਚੱਲਣ ਦੇ ਉੱਤੇ ਸੀ, ਪਰ ਪਹੁੰਚੇ ਉਹ ਸਾਧਨਾ ਕਰ ਕਰਕੇ ਹੀ ਨੇ। ਇਸ ਸ਼੍ਰੇਣੀ ਦੇ ਜਿਹੜੇ ਮਹਾਂਪੁਰਸ਼ ਆਉਂਦੇ ਨੇ ਉਹਨਾਂ ਨੂੰ ਕਹਿੰਦੇ ਨੇ ਭਗਤ ਸੰਤ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਗੁਰਬਾਣੀ ਦੇ ਨਾਲ ਨਾਲ ਭਗਤਾਂ ਦੀ ਬਾਣੀ ਹੈ। ਭਗਤ ਬਾਣੀ ਤੇ ਗੁਰਬਾਣੀ ਦੇ ਵਿੱਚ ਕੋਈ ਅੰਤਰ ਨਹੀਂ। ਅਗਰ ਅੰਤਰ ਕੋਈ ਕਰਨਾ ਵੀ ਹੋਵੇ ਤਾਂ ਉਹ ਇਤਨਾ ਹੀ ਹੈ ਕਿ ਗੁਰੂ ਉਹ ਹੈ ਜਿਸ ਨੇ ਅੱਖ ਖੋਲੀ ਤੇ ਪਰਮਾਤਮਾ ਦੀ ਗੋਦ ਵਿੱਚ ਸੀ, ਭਗਤ ਉਹ ਹੈ ਜੋ ਚੱਲ ਚੱਲ ਕੇ ਪਹੁੰਚਿਆ ਪਰਮਾਤਮਾ ਦੀ ਗੋਦ ਤੱਕ। ਲੇਕਿਨ ਦੋਹਾਂ ਨੇ ਗੱਲ ਉਸ ਗੋਦ ਦੀ ਕੀਤੀ ਹੈ, ਉਸ ਪਰਮਾਤਮਾ ਦੀ ਕੀਤੀ ਹੈ, ਉਸ ਅਕਾਲ ਪੁਰਖ ਦੀ ਕੀਤੀ ਹੈ। ਤੋ ਕਬੀਰ ਤੇ ਖੁਦ ਆਪਣੀ ਰਚਨਾ ਵਿੱਚ ਕਬੂਲ ਕਰਦੇ ਨੇ ਕਿ ਪੂਰਵ ਜਨਮ ਹਮ ਤੁਮਰੇ ਸੇਵਕ ਅਬ ਤੋ ਮਿਟਿਆ ਨਾ ਜਾਈ। ਹੇ ਅਕਾਲ ਪੁਰਖ, ਪਿਛਲੇ ਜਨਮ ਦੇ ਵਿੱਚ ਵੀ ਮੈਂ ਤੇਰਾ ਸੇਵਕ ਸੀ, ਸਾਧਨਾ ਕਰਦਾ ਰਿਹਾ, ਪਰ ਮੇਰੀ ਸਾਧਨਾ ਸਫਲ ਨਹੀਂ ਹੋਈ ਕਿਉਂਕਿ ਮੈਂ ਤੇਰੀ ਗੋਦ ਤੱਕ ਨਹੀਂ ਪਹੁੰਚਿਆ, ਮੈਂ ਤੇਰੇ ਦਰ ਤੱਕ ਨਹੀਂ ਪਹੁੰਚ ਸਕਿਆ। ਜੀਵਨ ਦਾ ਅੰਤ ਹੋ ਗਿਆ ਰਸਤੇ ਦੇ ਵਿੱਚ, ਔਰ ਅਦਕੀ ਤੂੰ ਮੇਰ ਕਰ, ਬਖਸ਼ਿਸ਼ ਕਰ, ਮੈਂ ਤੇਰੀ ਗੋਦ ਤੱਕ ਪਹੁੰਚਾ, ਤੇਰੇ ਦਰ ਤੱਕ ਪਹੁੰਚਾ, ਤੇਰੇ ਘਰ ਤੱਕ ਪਹੁੰਚਾ। ਤੋ ਦੂਸਰੀ ਸ਼੍ਰੇਣੀ ਦੇ ਵਿੱਚ ਇਹ ਮਨੁੱਖ ਆਉਂਦੇ ਨੇ, ਪਰਮ ਪੁਰਖ ਜੋ ਚੱਲ ਚੱਲ ਕੇ ਪਰਮਾਤਮਾ ਦੀ ਗੋਦ ਤੱਕ ਪਹੁੰਚੇ ਨੇ। ਤੀਸਰੇ ਉਹ ਨੇ ਜੋ ਦੋ ਕਦਮ ਅੱਗੇ ਚੱਲਦੇ ਨੇ, ਇੱਕ ਕਦਮ ਪਿੱਛੇ ਵੀ ਮੁੜਦੇ ਨੇ। ਉਹਨਾਂ ਦਾ ਚੱਲਣਾ ਬਸ ਐਸਾ ਹੈ, ਅੱਗੇ ਵੀ ਗਏ ਪਿੱਛੇ ਵੀ ਚਲੇ ਗਏ, ਦਾਨ ਪੁੰਨ ਵੀ ਕੀਤਾ ਪਰ ਕੁਛ ਬੇਈਮਾਨੀ ਵੀ ਕਰ ਲਈ, सच भी बोल लिया, झूठ भी बोल लिया, परोपकार भी कर लिया, दुराचार भी कर लिया, अगे भी वधे पिछे भी मुड़े, ए तीसरी तरह दे साधक ने और अक्सर रस्ते विच रह जांदे ने ते धार्मिक दुनिया दे ए तीसरी कोटी दे मनुख ने। धार्मिक दुनिया दे चौथी श्रेणी दे ओ मनुख ने जो जीवन भर पुछदे ते रहंदे ने पर मार्ग ते कदी कदम नहीं रखदे, चलदे नहीं, जिन्हां दा जिक्र भाई गुरदास जी इंज करदे ने, पूछत है पथक ते मार्ग ना धरे पग, प्रीतम के देश कैसे बातन से जाई है। सिर्फ पुछदे ही रहंदे ने और सारी जिंदगी पुछदे ही बतीत कर छड़दे ने, मार्ग ते कदी कदम नहीं रखते, कदी पैर नहीं रखते। ये चौथी श्रेणी दे मनुख ने। पंजवी श्रेणी दा मनुख धार्मिक दुनिया दे च नहीं आउंदा, ओ मनुख है जिदी जिंदगी दे च धर्म कोई मसला ही नहीं, वो पुछदा भी नहीं, चलदा ते है ही नहीं, वो पुछदा भी नहीं, ओदी जिंदगी दे च इसका कोई सवाल नहीं है, ईश्वर ओदी जिंदगी दी समस्या नहीं है, धर्म ओदे जीवन दी कोई लोड़ नहीं। ए बिल्कुल बेहोश सुत्ता होया मनुख है, इत्ते कोई बहुत वड्डी दुख दी चोट इसनू लगे ताई धर्म इदी जिंदगी दा मसला हो सकेगा, ताई ये थोड़ा सुचेत होके इस मार्ग ते चल सकेगा, वरना ए ते इसे तरीके नाल बेहोशी रे जिंदगी बतीत करदा है। और दुख हर हालत विच दुख नहीं, दुख दी चोट इस वास्ते है कि बंदा जागे, दुख दारू सुख रोग भया जा सुख ताम न होई, या केतिया दुख भूख सदमार, ए भेदा तेरी दाता। एक सूफी फकीर का कहना है, जख्म जब भी कोई जहनो दिल पर लगा, जिंदगी की तरफ एक दरीचा खुला, हम भी गोया किसी साज के तार हैं, चोट खाते रहे गुनगुनाते रहे, चोट खाते रहे गुनगुनाते रहे। जरब तो बिना, चोट तो बिना, ते सितार दियां तारां भी नहीं बोल दियां, चोट तो बिना ते तबले दिच आवाज भी नहीं निकलती। बिना दुख दी चोट तो मनुख दी रसना दिचों भी परमात्मा दा नाम नहीं निकलता, ईश्वरी इबादत नहीं आती। तो दुख हर हालत दिच परमात्मा दी दित्ती हुई करोपी नहीं, उदी बख्शिश है, जगाण वास्ते ए चोट चाहिदी है, जगाण लई ए दुख ए भुख चाहिदी है। इस वास्ते जगत गुरु बाबे गुरु नानक देव जी महाराज ने दुख नूं ईश्वर दी करोपी नहीं आखिया, दात आखिया, केतिया दुख भूख सदमार, ए भेदात तेरी दाता। तो गुरु अर्जन देव जी महाराज अवतारी पुरुष ने और प्रथम श्रेणी दी पुरुष ने, तै जनमत गुरमत ब्रह्म पहचाने, आप जमदे ही ब्रह्म दी पहचान करन वाले ने और गुरमत दे धारनी ने। आप जी दी देन हरिमंदर साहब दरबार साहब, जिथे अमृत सरोवर गुरु रामदास जी महाराज दी देन है, उथे हरिमंदर गुरु अर्जन देव जी महाराज दी देन है। और आपने महान तीर्थ तरन तारण साहब बनाया, जो अज भी ओ तीर्थ रोगियां दे रोग खंडन विच समर्थ है, खास करके जिल्दी बीमारियां दे रोगी, कोड़ दे रोगी, होर इस तरह दे छोटे मोटे जिल्दी बीमारियां दे रोगी उत्थे जाके जद सुखमनी साहब दा पाठ करदे ने, सरोवर दा इशनान करदे ने भावना नाल, तो देखण दे चाया ए बीमारी अज भी उन्हां दी दूर होंदी है। गुरु अर्जन देव जी महाराज दियां बख्शिशां अज भी उत्थे पूर्ण रूप विच छाईआं होईआं ने। आप जी ने करतारपुर साहब वसाया और इत्थे भी सत्संग दा महान प्रवाह चलाया, तामीरी रुचियां दे आप मालिक, लेकिन आप महान कलाकार ने, संगीत ते कविता आप दे रोम रोम दे समाई हुई है। ਕੀਰਤਨ ਦੇ ਆਪ ਇਤਨੇ ਆਸ਼ਕ ਇਤਨੇ ਰਸਕ ਕਿ ਕੀਰਤਨ ਤੋਂ ਬਿਨਾਂ ਰਹਿ ਹੀ ਨਹੀਂ ਸਕਦੇ ਸਨ। ਇੱਕ ਦਫਾ ਸੱਤੇ ਤੇ ਬ੍ਰਹਮੰਡ ਨੇ ਜਦ ਕੀਰਤਨ ਕਰਨ ਤੋਂ ਇਨਕਾਰ ਕੀਤਾ ਹੈ ਤਾਂ ਆਪ ਖੁਦ ਹੀ ਸਰੰਦਾ ਲੈ ਕੇ ਕੀਰਤਨ ਕਰਨ ਲੱਗੇ ਔਰ ਝੂਮ ਝੂਮ ਕੇ ਮਸਤੀ ਵਿੱਚ ਕੀਰਤਨ ਕਰਨ ਲੱਗੇ। ਇਸ ਤੋਂ ਇੱਕ ਗੱਲ ਸਪਸ਼ਟ ਹੋਈ, ਜਿੱਥੇ ਆਪ ਮਹਾਨ ਬਾਣੀ ਦੇ ਬਹੁਤ ਨੇ ਉੱਥੇ ਆਪ ਮਹਾਨ ਸੰਗੀਤਕਾਰ ਨੇ। ਔਰ ਇਹ ਹਕੀਕਤ ਹੈ ਕਿ ਜਦ ਕੋਈ ਹਿਰਦਾ ਪਰਿਪੂਰਨ ਪਰਮਾਤਮਾ ਨਾਲ ਜੁੜਿਆ ਹੋਇਆ ਹੋਵੇ ਉਹਦੇ ਅੰਦਰੋਂ ਰਾਗ ਨਿਕਲੇਗਾ। ਅੱਜ ਵੀ ਅਸੀਂ ਦੇਖਦੇ ਹਾਂ ਕਿ ਦੁੱਖ ਵਿੱਚ ਬੰਦਾ ਰੋਂਦਾ ਹੈ, ਖੁਸ਼ੀ ਵਿੱਚ ਬੰਦਾ ਗਾਉਂਦਾ ਹੈ। ਖੁਸ਼ੀ ਵਿੱਚ ਗਾਉਣਾ ਨਿਕਲਦਾ ਹੈ, ਦੁੱਖ ਵਿੱਚ ਰੋਣਾ ਨਿਕਲਦਾ ਹੈ। ਤੇ ਜਿਸ ਦਿਨ ਬੰਦੇ ਨੂੰ ਪਰਮ ਖੁਸ਼ੀ ਮਿਲਦੀ ਹੈ ਤੇ ਪਰਮ ਖੁਸ਼ੀ ਮਿਲਦੀ ਹੈ ਪਰਮ ਪੁਰਖ ਦੀ ਪ੍ਰਾਪਤੀ ਦੇ ਨਾਲ ਤੇ ਪਰਮ ਪੁਰਖ ਹੈ ਪਰਮਾਤਮਾ, ਉਹ ਖੁਸ਼ੀ ਵੀ ਪਰਮ ਹੈ ਮਹਾਨ ਹੈ। ਇਤਨੀ ਵੱਡੀ ਖੁਸ਼ੀ ਕਿ ਅੰਦਰੋਂ ਸੰਗੀਤ ਦੇ ਫੁਆਰੇ ਛੁੱਟ ਪੈਂਦੇ ਨੇ, ਸੰਗੀਤ ਦੀ ਝਰਨਾਟ ਅੰਦਰੋਂ ਛੁੱਟ ਪੈਂਦੀ ਹੈ। ਸੰਸਾਰ ਦਾ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਸੰਗੀਤ ਤੇ ਸਾਜ਼ਾਂ ਦੇ ਜਨਮਦਾਤੇ ਸੰਤ ਲੋਕ ਨੇ, ਮਹਾਂਪੁਰਸ਼ ਨੇ। ਮੁਰਲੀ ਦੀ ਦੇਣ ਸ੍ਰੀ ਕ੍ਰਿਸ਼ਨ ਦੀ ਹੈ। ਇੱਕ ਤਾਰਾ ਨਾਰਦ ਨੇ ਜਗਤ ਨੂੰ ਭੇਟ ਕੀਤਾ ਹੈ, ਡਮਰੂ ਸ਼ੰਕਰ ਦੀ ਦੇਣ ਹੈ, ਰਬਾਬ ਸੂਫੀ ਫਕੀਰਾਂ ਦਾ ਬਖਸ਼ਿਸ਼ ਕੀਤਾ ਹੋਇਆ, ਔਰ ਇਹ ਸਾਜ਼ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਬਹੁਤ ਪਿਆਰਾ ਸੀ, ਅਤਿਅੰਤ ਪਿਆਰਾ ਸੀ। ਸਰੰਦਾ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਦੇਣ ਹੈ। ਤਾਂ ਗੱਲ ਇੱਕ ਸਪਸ਼ਟ ਹੋਈ ਕਿ ਜਦ ਬੰਦਾ ਦੁੱਖ ਦੇ ਚ ਹੋਵੇ ਤੇ ਰੋਣਾ ਨਿਕਲਦਾ ਹੈ, ਜਦ ਬੰਦਾ ਪਰਮ ਆਨੰਦ ਦੇ ਚ ਹੋਵੇ ਤਾਂ ਗਾਉਣਾ ਨਿਕਲਦਾ ਹੈ, ਸੰਗੀਤ ਨਿਕਲਦਾ ਹੈ, ਗੀਤ ਨਿਕਲਦਾ ਹੈ। ਇਹੀ ਕਾਰਨ ਹੈ ਕਿ ਜਿਨ੍ਹਾਂ ਭਗਤਾਂ ਨੂੰ ਪਰਮ ਆਨੰਦ ਦੀ ਪ੍ਰਾਪਤੀ ਹੋਈ, ਪਰਮ ਆਨੰਦ ਉਹਨਾਂ ਦੇ ਅੰਦਰੋਂ ਗੀਤ ਤੇ ਸੰਗੀਤ ਦੇ ਰਾਹੀਂ ਪ੍ਰਗਟ ਹੋਇਆ। ਦੁਨੀਆਂ ਭਰ ਦੇ ਭਗਤਾਂ ਨੇ ਪਰਮਾਤਮਾ ਦੀ ਗੱਲ ਗੀਤ ਵਿੱਚ ਆਖੀਏ, ਸੰਗੀਤ ਵਿੱਚ ਆਖੀਏ, ਚਾਹੇ ਉਹ ਕਬੀਰ ਨੇ, ਚਾਹੇ ਉਹ ਰਵਿਦਾਸ ਨੇ, ਚਾਹੇ ਉਹ ਬੈਣੀ ਨੇ, ਚਾਹੇ ਉਹ ਤ੍ਰਿਲੋਚਨ ਨੇ, ਤੇ ਚਾਹੇ ਜਗਤ ਪ੍ਰਸਿੱਧ ਭਗਤਣੀ ਮੀਰਾ ਹੈ, ਉਹ ਜਦ ਵੀ ਪਰਮਾਤਮਾ ਦੀ ਗੱਲ ਕਰਦੀ ਹੈ ਗੀਤ ਵਿੱਚ ਕਰਦੀ ਹੈ, ਸੰਗੀਤ ਵਿੱਚ ਕਰਦੀ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਜਿੱਥੇ ਵੀ ਪ੍ਰਭੂ ਦੀ ਗੱਲ ਬੋਲਦੇ ਨੇ ਗੀਤ ਵਿੱਚ ਬੋਲਦੇ ਨੇ, ਸੰਗੀਤ ਵਿੱਚ ਬੋਲਦੇ ਨੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਕਾਲ ਪੁਰਖ ਦੀ ਗੱਲ ਕਰਦੇ ਨੇ ਗੀਤ ਵਿੱਚ ਕਰਦੇ ਨੇ, ਸੰਗੀਤ ਵਿੱਚ ਕਰਦੇ ਨੇ। ਇਹ ਬਹੁਤ ਵੱਡੀ ਕਲਾ ਹੈ ਗੀਤ ਔਰ ਸੰਗੀਤ। ਤੋਂ ਜਦ ਵੀ ਪਰਿਪੂਰਨ ਪਰਮਾਤਮਾ ਦੀ ਪ੍ਰਾਪਤੀ ਆਉਂਦੀ ਹੈ, ਉਹ ਹਿਰਦੇ ਦੀ ਸੇਜਾ ਤੇ ਬਿਰਾਜਮਾਨ ਆਉਂਦਾ, ਫਿਰ ਭਗਤਾਂ ਦੀ ਰਸਨਾ ਤੋਂ ਗੀਤ ਸੰਗੀਤ ਦੇ ਰਾਹੀਂ ਪ੍ਰਗਟ ਹੁੰਦਾ ਤੇ ਜਗਤ ਨੂੰ ਉਸ ਪਰਮਾਤਮਾ ਦਾ ਜੋ ਬੋਧ ਮਿਲਦਾ ਹੈ ਗੀਤ ਦੇ ਰਾਹੀਂ, ਸੰਗੀਤ ਦੇ ਰਾਹੀਂ। ਔਰ ਇਹ ਗੀਤ ਤੇ ਸੰਗੀਤ ਪਰਮਾਤਮਾ ਦੀ ਪ੍ਰਾਪਤੀ ਦਾ ਵੀ ਸਾਧਨ ਬਣਦੇ ਨੇ, ਜੈਸੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਫਰਮਾਨ ਕਰਦੇ ਨੇ, ਨਾਨਕ ਭਉ ਜਲ ਪਾਰ ਭਰੇ ਜੋ ਗਾਵੇ ਪ੍ਰਭ ਕੇ ਗੀਤ। ਭਉ ਸਾਗਰ ਤੋਂ ਤੇ ਉਹੀ ਪਾਰ ਹੋਵੇਗਾ ਜੋ ਗੀਤ ਗਾਵੇ। ਔਰ ਗੀਤ ਗਾਉਂਦਿਆਂ ਗਾਉਂਦਿਆਂ ਮਨੁੱਖ ਉਸ ਵਿਸਮਾਦ ਮੰਡਲ ਵਿੱਚ ਛਾ ਜਾਂਦਾ ਹੈ ਜਦ ਅੰਦਰੋਂ ਹੀ ਸੰਗੀਤ ਫੁੱਟਣ ਲੱਗ ਪੈਂਦਾ ਹੈ, ਅੰਦਰੋਂ ਹੀ ਸੰਗੀਤ ਫੁੱਟਣ ਲੱਗ ਪੈਂਦਾ, ਅੰਦਰੋਂ ਹੀ ਗੀਤ ਦਾ ਸਾਗਰ ਉਮੜ ਪੈਂਦਾ। ਤੋ ਮੁਖਤਸਰ ਅਰਜ਼ ਇਹ ਕਿ ਜਦ ਵੀ ਪਰਿਪੂਰਨ ਪਰਮਾਤਮਾ ਦੀ ਪ੍ਰਾਪਤੀ ਹੋਵੇਗੀ, ਪਰਮਾਤਮਾ ਗੀਤ ਤੇ ਸੰਗੀਤ ਦੇ ਰਾਹੀਂ ਬਾਰ ਪ੍ਰਗਟ ਹੋਵੇਗਾ, ਦੁਨੀਆਂ ਭਰ ਦੇ ਕੀਮਤੀ ਸਾਜ਼ ਔਰ ਖਾਸ ਕਰਕੇ ਸਾਡੇ ਮੁਲਕ ਦੇ ਸਾਜ਼ ਇਹ ਭਗਤਾਂ ਦੀ ਦੇਣ ਨੇ। ਬੀਣਾ ਸੁਰਸਤੀ ਦੀ ਦੇਣ ਹੈ, ਇੱਕ ਤਾਰਾ ਨਾਰਦ ਦੀ ਦੇਣ ਹੈ, ਡਮਰੂ ਸ਼ੰਕਰ ਦੀ ਦੇਣ ਹੈ, ਮੁਰਲੀ ਸ੍ਰੀ ਕ੍ਰਿਸ਼ਨ ਦੀ ਦੇਣ ਹੈ, ਸਰੰਦਾ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਦੇਣ ਹੈ, ਢੋਲਕ ਇਹ ਭਗਤਾਂ ਦੀ ਦੇਣ ਹੈ, ਖੜਤਾਲਾਂ ਇਹ ਭਗਤਾਂ ਦੀ ਦੇਣ ਹੈ। ਦਰਅਸਲ ਪਰਮਾਤਮਾ ਦੀ ਝਰਨਾਟ ਜਦ ਅੰਦਰ ਵੱਜਦੀ ਹੈ ਤੇ ਉਸ ਝਰਨਾਟ ਨੂੰ, ਉਸ ਅਨਹਦ ਧੁਨੀ ਨੂੰ ਭਗਤ ਜਨ ਬਾਹਰ ਪ੍ਰਗਟ ਕਰਨਾ ਚਾਹੁੰਦੇ ਨੇ, ਤੋ ਉਹ ਬਾਹਰ ਫਿਰ ਉਸ ਤਰ੍ਹਾਂ ਦੀ ਆਵਾਜ਼ ਲੱਭਦੇ ਨੇ ਜਿਹੜੀ ਕਿ ਉਹ ਅੰਦਰ ਸੁਣਦੇ ਨੇ। ਭਗਤ ਨਾਮਦੇਵ ਜੀ ਮਹਾਰਾਜ ਕਹਿੰਦੇ ਨੇ, ਅਣਮੜੀਆ ਮੰਦਲ ਬਾਜੇ ਬਿਨ ਸਾਵਨ ਘਨਹਰ ਗਾਜੇ, ਬਾਦਲ ਬਿਨ ਬਰਖਾ ਹੋਈ ਜੋ ਤਤ ਵਿਚਾਰੇ ਕੋਈ। ਨਾਮਦੇਵ ਜੀ ਮਹਾਰਾਜ ਦਾ ਕਹਿਣਾ ਕਿ ਮੇਰੇ ਅੰਦਰ ਇੱਕ ਢੋਲ ਵਜ ਰਿਹਾ ਪਰ ਉਹ ਚਮੜੇ ਦਾ ਮੜਿਆ ਹੋਇਆ ਨਹੀਂ ਹੈ। اسی طریقے نال میراں کہندی سی میرے اندر ایک دھن وج رہی ہے اونوں میں باہر پرگٹ کرنا ہے تو ایک تارا وجا کے انہیں پرگٹ کر دیتا ڈھولک وجا کے نام دیو نے اندر دی دھن نو باہر پرگٹ کر دیتا ڈمرو وجا کے اندر دے انہد ناد نو شنکر نے باہر پرگٹ کر دیتا اور رباب دی جھرناٹ دے نال انہد بانی نو گرو نانک دیو جی مہاراج نے گا گا کے باہر پرگٹ کیتا سرندے دی دھن دے نال گرو ارجن دیو جی مہاراج نے اندر دے گیت نو اندر دے سنگیت نو باہر جو ہے پرگٹ کیتا تو گل سپشٹ ہے بہتے دکھ دے چ بندہ روندا ہے پرم آنند دے چ منک گاؤں دا ہے گیت دا سنگیت دا سمبند خوشی دے چ ہے آج بھی جس گھر دے چ کوئی منگل ہووے کوئی خوشی ہووے اتھے پھر گیت سنگیت دیاں دھنا چھڑ دیاں نے جیسے برات ہے تو برات تے سنگیت نال شوبھا پاندی ہے بینڈ واجے ٹولک مردنگ اتیادک خوشی جتھے بھی ہووے گی اتھے سنگیت ہووے گا خوشی جتھے بھی ہووے گی اتھے گیت ہووے گا تو گیت پرماتما ہے سنگیت پرماتما ہے اور گرو ارجن دیو جی مہاراج گیت تے سنگیت دے مجسمے نے آپ دے روم روم دچ سنگیت ہے آپ دے روم روم دچ پرماتما دے گیت نے صاحب شری گرو ارجن دیو جی مہاراج کومل ہردے دے مالک پر اس طرح دے جڑے پرش ہوندے نے ستوادی اے پرمپرا وادی نہیں ہوندے تو اکثر انہاں دا ستا دھاریاں نال کول ہو جاندا ہے ٹکراؤ ہو جاندا ہے وقت دی حکومت وقت دے ہور سماج دے مکھی دھرم دے مکھی گرو ارجن دیو جی مہاراج نال ٹکرائے ٹکرائے کیوں کہ پرم پرکھ پرمپرا وادی نہیں ہوندا ستوادی ہوندا ہے تے ست تے پرمپرا وچ بڑا انتر ہے پرمپرا تے لکیر دا فقیر مکھی تے مکھی مارنا پر ستوادی تے او دیکھدا ہے کہ سچائی کی ہے سچ کی ہے تو اکثر ایسا ہوندا ہے کہ ستاداریاں دا تے ستوادیاں دا گھول ہو جاندا ہے اڈیک ہے اس دن دی جس دن ستا تے ستا دھاری دے ست تے ستا دھاری دے گھول نہ ہوئے ایک میک ہوئے تے اے تاں ہی ہو سکے گا کہ ستوادی ستا دھاری ہوئے تے ستا دھاری ستوادی ہوئے تاں ہی جگت دے کلیان منگلا چرندیاں دھنا گونجن گیاں نہیں تے جگت انرتھ تے نرک دا روپ بنیا رہے گا صاحب شری گرو ارجن دیو جی مہاراج دے نال مسنداں تے شریکاں نے بھی بہت بھیڑا وتیرا کیتا اور خاص کر کے آپ دے وڈے بھرا نے چاروں پاسے مسنداں دی ڈیوٹی لا دتی کوئی بھی سکھ کوئی بھی شردھالو گرو ارجن دیو جی مہاراج تک پہنچن نہ پاوے ایسا ہویا تین دن لنگر بھی مستانہ رہا اور حالت ایسی ہو گئی کہ جگت ماتا گنگا جی آپ جی دی سپت نے انہوں نے سارا گھر ٹولیا بڑی مشکل دے نال ایک مٹی دے بھانڈے دے چ تھوڑا جیا بیسن پیا سی او دے دو پرشادے بنا کے ستگراں دے اگے رکھے کیونکہ پرتھی چند ان لٹ کے لے گیا سی دھن لٹ کے لے گیا چارپائیاں لٹ کے لے گیا بھانڈے لٹ کے لے گیا گھر وچ کچھ بھی نہیں سی دو رکھے مسے پرشادے جد گرو ارجن دیو جی مہاراج دے اگوں رکھے تا آ زارو زار رو پئیاں دھیرج دیالو تے برہم گیان دے مجسمے گرو ارجن دیو جی مہاراج نے اپنی پتنی نو سمبودھن کردے آیا ایک قیمتی پنگتیاں اچارن کیتیاں جو گرو گرنتھ صاحب جی مہاراج دے اندر کانڑا راگ دے درج نے روکھو بھوجن بھوم سین سکھی پریسنگ سوکھ بہات کی ہویا اے سکھی بھوجن رکھا ہے ان نہیں ہے دھن نہیں ہے پر تو فکر نہ کر پرتھی چند ان لٹ کے لے گیا دھن لٹ کے لے گیا بستر لٹ کے لے گیا سازو سامان لٹ کے لے گیا پر انہ ساریاں داتاں نو دین والا جڑا داتا ہے او تے میرے ہردے چ بیٹھا ہے اس نو تے لٹ کے نہیں لے گیا او تے میرے کول او تے میرے اندر براجمان اتنے دھیرجوان کھما دی مورتی ਨਿਰਮਾਣਤਾ ਦੇ ਮੁਜੱਸਮੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ। ਪ੍ਰੀਤ ਆਪ ਦੇ ਰੋਮ ਰੋਮ ਦੇ ਛਾ

ਭਗਵੰਤਾ ਪਿਆਰ ਆਪ ਦੇ ਰੋਮ ਰੋਮ ਦੇ ਸਮਾਇਆ। ਸਭ ਤੋਂ ਮਹਾਨ ਦੇਣ ਜੋ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸਿੱਖ ਜਗਤ ਲਈ ਹੈ ਉਹ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੀੜ ਦੀ ਬੰਦਿਸ਼। ਆਪ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ, ਗੁਰੂ ਅੰਗਦ ਦੇਵ ਜੀ ਮਹਾਰਾਜ, ਗੁਰੂ ਅਮਰਦਾਸ ਜੀ ਮਹਾਰਾਜ ਤੇ ਗੁਰੂ ਰਾਮਦਾਸ ਜੀ ਮਹਾਰਾਜ ਦੀ ਬਾਣੀ ਸੰਗ੍ਰਹਿ ਕੀਤੀ, ਇਕੱਤਰ ਕੀਤੀਆਂ, ਪੋਥੀਆਂ ਇਕੱਤਰ ਕੀਤੀਆਂ ਤੇ ਫਿਰ ਆਪਣੀ ਬਾਣੀ। ਇਹ ਬੀੜ ਆਪ ਨੇ ਬਣਾਈ ਰਾਮਸਰ ਦੇ ਵਿੱਚ, ਸ੍ਰੀ ਅੰਮ੍ਰਿਤਸਰ ਦੇ ਵਿੱਚ ਰਾਮਸਰ ਦੇ ਤੱਟ ਤੇ ਬੈਠ ਕੇ ਆਪ ਨੇ ਇਹ ਬੀੜ ਤਿਆਰ ਕਰਵਾਈ ਸਾਹਿਬ ਸ੍ਰੀ ਗੁਰੂ ਸਾਹਿਬ ਜੀ ਮਹਾਰਾਜ ਦੀ ਤੇ ਫਿਰ ਹਰਿਮੰਦਰ ਸਾਹਿਬ ਵਿੱਚ ਆਪ ਨੇ ਪ੍ਰਕਾਸ਼ ਕਰਵਾਇਆ। ਬੀੜ ਤਿਆਰ ਕਰਾਉਣ ਲੱਗਿਆਂ ਇਸ ਗੱਲ ਦਾ ਖਾਸ ਧਿਆਨ ਰੱਖਿਆ ਗਿਆ ਕਿ ਉਹਨਾਂ ਉਹਨਾਂ ਭਗਤਾਂ ਦੀ ਬਾਣੀ ਨੂੰ ਹੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਾੜਨਾ ਹੈ ਜੋ ਸਿੱਖੀ ਆਸ਼ੇ ਦੇ ਅਨੁਕੂਲ ਹਨ, ਸੱਚ ਦੇ ਅਨੁਕੂਲ ਹਨ, ਯਥਾਰਥ ਦੇ ਅਨੁਕੂਲ ਹਨ। ਭਗਤ ਛੱਜੂ ਜੀ ਜਦ ਆਏ ਤੇ ਉਹਨਾਂ ਨੇ ਆਪਣਾ ਕਲਾਮ ਪੇਸ਼ ਕੀਤਾ ਤੇ ਕਹਿਣ ਲੱਗੇ, ਕਾਗਜ ਸੰਧੀ ਪੋਤਰੀ ਤੋ ਭੀ ਤ੍ਰਿਏ ਨਾ ਨਿਹਾਰ, ਯਹੀ ਮਾਰ ਲੈ ਜਾਵਈ ਯਥਾ ਬਿਲੋਚਨ ਧਾਰ। ਇਸਤਰੀ ਅਗਰ ਕਾਗਜ਼ ਦੀ ਵੀ ਬਣੀ ਹੋਵੇ ਤਾਂ ਨਹੀਂ ਵੇਖਣਾ ਚਾਹੀਦਾ, ਮਨ ਚੰਚਲ ਹੋ ਜਾਂਦਾ। ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿਣ ਲੱਗੇ, ਛੱਜੂ ਆਪਣੀ ਮਾਂ ਨੂੰ ਵੇਖਦਾ ਕਿ ਨਹੀਂ, ਆਪਣੇ ਭੈਣ ਦੇ ਦਰਸ਼ਨ ਕਰਦਾ ਜਾਂ ਨਹੀਂ, ਭੈਣ ਨੂੰ ਵੇਖ ਕੇ ਮਨ ਮੈਲਾ ਹੁੰਦਾ? ਛੱਜੂ ਜੀ ਕਹਿਣ ਲੱਗੇ, ਨਹੀਂ, ਮਾਂ ਨੂੰ ਵੇਖ ਕੇ ਕਦੀ ਮਨ ਮੈਲਾ ਹੋਇਆ? ਨਹੀਂ ਮਹਾਰਾਜ, ਕਦੀ ਨਹੀਂ ਮੈਲਾ ਹੋਇਆ। ਤੂੰ ਜਗਤ ਦੇ ਤਮਾਮ ਇਸਤਰੀਆਂ ਨੂੰ ਮਾਂ ਸਮਝ ਲੈ, ਭੈਣ ਸਮਝ ਲੈ, ਮਨ ਮੈਲਾ ਨਹੀਂ ਹੋਏਗਾ, ਮਨ ਨਿਰਮਲ ਹੋਵੇਗਾ। ਕਾਨਾ ਜੀ ਕਹਿਣ ਲੱਗੇ, ਮੈਂ ਉਹੀ ਰੇ, ਮੈਂ ਉਹੀ ਰੇ, ਇਕਦਮ ਰੋ ਗਿਆ। ਸਤਿਗੁਰੂ ਕਹਿਣ ਲੱਗੇ, ਅਸੀਂ ਮੈਂ ਦੇ ਚਲੀਨ ਨਹੀਂ ਹੋਣਾ, ਅਸੀਂ ਤੂੰ ਦੇ ਚਲੀਨ ਹੋਣਾ, ਤੇਰੇ ਬਚਨ ਵੀ ਗੁਰੂ ਆਸ਼ੇ ਅਨੁਸਾਰ ਨਹੀਂ। ਫਿਰ ਜਮਾਲ ਹੁਸੈਨ ਬੋਲੇ, ਚੁੱਪ ਵੇ ਅੜਿਆ ਚੁੱਪ, ਬੋਲਣ ਦੀ ਨਹੀਂ ਜਾ ਵੇ ਅੜਿਆ ਚੁੱਪ, ਵੇ ਅੜਿਆ ਚੁੱਪ। ਸਤਿਗੁਰੂ ਕਹਿਣ ਲੱਗੇ, ਨਹੀਂ, ਤੇਰੇ ਬੋਲ ਵੀ ਗੁਰੂ ਆਸ਼ੇ ਅਨੁਸਾਰ ਨਹੀਂ ਨੇ। ਅਸੀਂ ਤੇ ਇਸ ਢੰਗ ਦੇ ਬਚਨਾਂ ਨੂੰ ਹੀ ਥਾਂ ਦੇ ਸਕਦੇ ਹਾਂ, ਜਬ ਲਗ ਦੁਨੀਆਂ ਰਹੀਏ ਨਾਨਕ ਕਿਛ ਸੁਣੀਏ ਕਿਛ ਕਹੀਏ। ਜਗਤ ਦੇ ਜਿਤਨੇ ਦਿਨ ਤੱਕ ਜੀਵਣਾ ਹੈ ਕੁਛ ਕਹਿਣਾ ਹੈ, ਕੁਛ ਸੁਣਨਾ ਹੈ। ਇਸੇ ਲਈ ਅਕਾਲ ਪੁਰਖ ਨੇ ਕੰਨ ਬਣਾਏ ਨੇ, ਰਸਨਾ ਬਣਾਈਏ। ਇਹ ਨਹੀਂ ਕਿ ਖਾਮੋਸ਼ ਹੋ ਜਾਣਾ, ਚੁੱਪ ਹੋ ਜਾਣਾ, ਨਹੀਂ, ਬੋਲਣਾ ਹੈ। ਬੋਲ ਕੇ ਹੀ ਜਗਤ ਨਾਲ ਸੰਬੰਧ ਜੁੜਦਾ ਹੈ ਤੇ ਬੋਲ ਕੇ ਹੀ ਪਰਮਾਤਮਾ ਨਾਲ ਸੰਬੰਧ ਜੁੜਦਾ ਹੈ। ਠੀਕ ਢੰਗ ਨਾਲ ਬੋਲ ਸਕੀਏ, ਇਸ ਵਾਸਤੇ ਜਗਤ ਤੋਂ ਕੁਝ ਸੁਣਦੇ ਵੀ ਰਹਿਣਾ, ਠੀਕ ਸੁਣਦੇ ਵੀ ਰਹਿਣਾ, ਤਾਂ ਕਿ ਜਗਤ ਦੀ ਹੋਂਦ ਦਾ ਔਰ ਉਹਦੀ ਅਸਲੀਅਤ ਦਾ ਪਤਾ ਚੱਲੇ। ਤੋ ਆਪ ਨੇ ਬੜੀ ਸਾਵਧਾਨੀ ਦੇ ਨਾਲ ਭਗਤਾਂ ਦੀ ਬਾਣੀ ਇਕੱਤਰ ਕੀਤੀ ਔਰ ਉਹਨਾਂ ਉਹਨਾਂ ਭਗਤਾਂ ਦੀ ਜੋ ਗੁਰੂ ਤੇ ਸੱਚ ਦੇ ਆਸ਼ੇ ਅਨੁਸਾਰ ਸੀ, ਇਸ ਢੰਗ ਨਾਲ ਆਪ ਨੇ ਬਾਣੀ ਦਾ ਬੋਹਤ, ਬਾਣੀ ਦਾ ਜਹਾਜ਼ ਤਿਆਰ ਕਰਾਇਆ ਔਰ ਹਰਿਮੰਦਰ ਸਾਹਿਬ ਵਿੱਚ ਪ੍ਰਕਾਸ਼ ਕਰਾ ਕੇ ਤਾਬਿਆਂ ਵਿੱਚ ਬਿਠਾਇਆ ਭਾਈ ਬੁੱਢਾ ਜੀ ਨੂੰ। ਆਪ ਨੇ ਉਸ ਦਿਨ ਜੋ ਸਿੱਖਾਂ ਪ੍ਰਤੀ ਉਪਦੇਸ਼ ਕੀਤਾ ਹੋਵੇ ਕਿ ਸਤਿਗੁਰ ਕੇ ਸਰੀਰ ਹੈ ਜੋ ਸਭ ਥਾਨ ਸਮੇਂ ਸਭ ਨਾ ਦਰਸੈ ਹੈ, ਗ੍ਰੰਥ ਰਿਦਾ ਗੁਰ ਕੋ ਇਹੋ ਜਾਨੋ, ਉੱਤਮ ਹੈ ਸਭ ਕਾਲ ਰਹੇ ਹੈ। ਮੇਰੇ ਸਰੂਪ ਤੇ ਯਾਂ ਤੇ ਹੈ ਧੀਰਗ, ਸਾਹਿਬ ਜਾਨ ਅਦਾਇਬ ਕਹਿ ਹੋ, ਪੂਜੋ ਚੰਦਨ ਕੋ ਕੇਸਰ ਕੋ ਘਸ, ਧੂਪ ਦੁਲਖਾਏ ਕੇ ਫੂਲ ਚੜੇ ਹੋ। ਸਾਹਿਬ ਕਹਿੰਦੇ, ਮੇਰੇ ਸਰੂਪ ਤੋਂ ਵੱਡਾ ਕਰਕੇ ਜਾਣਨਾ ਕਿਉਂ, ਮੈਂ ਅੱਜ ਹਾਂ ਕੱਲ ਨਹੀਂ, ਪਰ ਇਹ ਜੁਗੋ ਜੁਗ ਅਟਲ ਨੇ। ਮੈਂ ਇੱਕ ਥਾਂ ਤੇ ਹਾਂ ਸਾਰੀ ਥਾਂ ਤੇ ਨਹੀਂ, ਪਰ ਸ਼ਬਦ ਦਾ ਪ੍ਰਕਾਸ਼ ਸਾਰੀ ਥਾਵਾਂ ਤੇ। ਗੁਰੂ ਮੇਰੇ ਸੰਗ ਸਦਾ ਹੈ ਨਾਲੇ, ਇਹ ਸ਼ਬਦ ਅੰਗ ਸੰਗ ਹੋਵੇਗਾ। ਸ਼ਬਦ ਗੁਰੂ ਹਰ ਵਕਤ ਹਰ ਥਾਂ ਤੇ ਅੰਗ ਸੰਗ ਹੋਵੇਗਾ, ਸਰਵ ਕਾਲ ਹੋਵੇਗਾ, ਸਰਵ ਠੋਰ ਹੋਵੇਗਾ। ਇਸ ਵਾਸਤੇ ਮੇਰੇ ਸਰੂਪ ਤੋਂ ਵੱਡਾ ਕਰਕੇ ਜਾਣਨਾ, ਮਹਾਨ ਕਰਕੇ ਜਾਣਨਾ। ਨਿਰਮਾਣਤਾ ਦੇ ਪੁੰਜ ਨੇ ਪਹਿਲੇ ਪ੍ਰਕਾਸ਼ ਦੇ ਸਮੇਂ ਆਪਣਾ ਮਸਤਕ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੱਗੋਂ ਝੁਕਾਇਆ
और सिख जगत नूं एही प्रेरणा की थी कि मेरे स्वरूप ते यहां ते है दीर्घ साहिब जाम अदायब कहो बाणी गुरु गुरु है बाणी विच बाणी।

ਨਹੀਂ ਅੰਮ੍ਰਿਤ ਸਾਰੇ ਆਪ ਦੀ ਸ਼ਖਸੀਅਤ ਬਾਰੇ ਆਪ ਦੀ ਮਹਾਨਤਾ ਬਾਰੇ ਭੱਟ ਇੰਜ ਕਹਿੰਦੇ ਨੇ ਉਹ ਭੱਟ ਜੋ ਸਾਰੀ ਜ਼ਿੰਦਗੀ ਸੰਤ ਦੀ ਪੂਰਨ ਗੁਰੂ ਦੀ ਟੋਲ ਵਿੱਚ ਰਹਿ ਪਰ ਨਾ ਮਿਲਿਆ ਕਿਤੇ ਆਪ ਸਵੈਮ ਕਹਿੰਦੇ ਨੇ ਰਹਿਓ ਸੰਤ ਹੋ ਟੋਲ ਸਾਧ ਬਹੁ ਤੇਰੇ ਡਿੱਠੇ ਸੰਨਿਆਸੀ ਤਪਸਵੀ ਮੁਖੋਂ ਇਹ ਪੰਡਿਤ ਮਿੱਠੇ ਬਰਸ ਏਕ ਹੋ ਫਿਰੋ ਕੋਨੋ ਪਰਚੋ ਲਾਇਓ ਕਹਿਤੇ ਕਹਿਤੇ ਸੁਣੋ ਰਹਿਤ ਕੋ ਖੁਸ਼ੀ ਨਾ ਆਇਓ ਭੱਟ ਕਹਿੰਦੇ ਹਰ ਥਾਂ ਤੇ ਕਥਨੀ ਸੀ ਰਹਿਣੀ ਨਹੀਂ ਸੀ ਕਹਿਣੀ ਸੀ ਰਹਿਣੀ ਨਹੀਂ ਸੀ ਪਰ ਅੱਜ ਇਸ ਤਰ੍ਹਾਂ ਦੇ ਪੁਰਸ਼ ਦੇ ਦਰਸ਼ਨ ਹੋਏ ਨੇ ਜੋ ਰਹਿਣੀ ਦਾ ਮੁਜੱਸਮਾ ਹੈ ਤੇ ਕਹਿਣੀ ਦਾ ਸਰਦਾਰ ਹੈ ਕਹਿਣੀ ਦਾ ਸਿਰਮੋਰ ਹੈ ਕਥਨੀ ਦਾ ਸੂਰਬੀਰ ਹੈ ਔਰ ਕਰਨੀ ਦਾ ਮਹਾਬਲੀ ਹੈ ਉਸ ਤੇ ਅੱਜ ਦਰਸ਼ਨ ਹੋਏ ਨੇ ਤਦੀ ਤੇ ਭੱਟ ਗੁਰੂ ਅਰਜਨ ਦੇਵ ਜੀ ਮਹਾਰਾਜ ਬਾਰੇ ਕਹਿੰਦੇ ਨੇ ਜਬ ਲੋ ਨਹੀਂ ਭਾਗ ਲੈ ਲਾਰ ਉਹਦੇ ਤਬ ਲੋ ਭ੍ਰਮ ਤੇ ਫਿਰ ਤੇ ਬਉਧਾਇਓ ਕਲ ਘੋਰ ਸਮੁੰਦਰ ਮੇ ਬੂਡਤ ਥੇ ਕਬ ਹੋ ਮਿਟ ਹੈ ਨਹੀਂ ਰੇ ਪਛਤਾਇਓ ਤਤ ਵਿਚਾਰ ਯਹ ਮਥੁਰਾ ਜਗਤਾਰਨ ਕੋ ਅਵਤਾਰ ਬਨਾਇਓ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋ ਗਰਬ ਨੇ ਆਇਓ ਵਕਤ ਦੀ ਹਕੂਮਤ ਨੇ ਵਕਤ ਦੀ ਸਤਾ ਨੇ ਜੇਠ ਸੁਤੀ ਚੌਥ ਨੂੰ ਲਾਹੌਰ ਵਿਚ ਆਪ ਨੂੰ ਤਰ੍ਹਾਂ ਤਰ੍ਹਾਂ ਦੇ ਤਸੀਹੇ ਦੇ ਕੇ ਸ਼ਹੀਦ ਕੀਤਾ ਤੱਤੀ ਤਵੀ ਤੇ ਬਿਠਾਇਆ ਉਬਲਦੀ ਦੇਗ ਵਿਚ ਉਬਾਲਿਆ ਗਰਮ ਗਰਮ ਰੇਤਾ ਸੀਸ ਵਿਚ ਪਾਇਆ ਕਸੂਰ ਇਤਨਾ ਹੀ ਸੀ ਕਿ ਆਪ ਸਤਵਾਦੀ ਸਨ ਪਰੰਪਰਾਵਾਦੀ ਨਹੀਂ ਸਨ ਸਾਈ ਮੀਆਂ ਮੀਰ ਜੋ ਆਪ ਦੇ ਅਨੰਨ ਭਗਤ ਸਨ ਜਦ ਆਪ ਦੀ ਇਹ ਦਸ਼ਾ ਵੇਖੀ ਕਿ ਆਪ ਦੇ ਸੀਸ ਤੇ ਗਰਮ ਗਰਮ ਰੇਤਾ ਪਾਇਆ ਜਾ ਰਿਹਾ ਆਪ ਨੂੰ ਤੱਤੀ ਤਵੀ ਤੇ ਬਿਠਾਇਆ ਹੋਇਆ ਤਾਂ ਦੁੱਖ ਧੋਖੇ ਰੋ ਉੱਠੇ ਗੁਰਦੇਵ ਨੇ ਉਸ ਵਕਤ ਜਿਹੜੇ ਬਚਨ ਉਚਾਰਨ ਕੀਤੇ ਬਕੌਲ ਇੱਕ ਸ਼ਾਇਰ ਸੁਣ ਕਿਹਾ ਸਤਗੁਰ ਨੇ ਮੀਆਂ ਛੋਡੋ ਪ੍ਰੀਤੀ ਚਾਮ ਸੇ ਕਿਆ ਹੁਆ ਤਨ ਤਪ ਗਿਆ ਮਨ ਸ਼ਾਂਤ ਹੈ ਹਰੀ ਨਾਮ ਸੇ ਆਪ ਦੇ ਹੀ ਬਚਨ ਨੇ ਚੰਦਨ ਚੰਦ ਨਾ ਸਰਦ ਰੁੱਤ ਮੂਲ ਨ ਮਿਟੇ ਘਾਮ ਸੀਤਲ ਥੀਵੇ ਨਾਨਕਾ ਜਪੰਦੜੋ ਹਰੀ ਨਾਮ ਬਾਹਰ ਦੀ ਗਰਮੀ ਔਰ ਬਾਹਰ ਦੀ ਠੰਡ ਇਥੇ ਬਾਹਰ ਹੀ ਰਹਿੰਦੀ ਹੈ ਪਰ ਅੰਦਰ ਦੀ ਸੀਤਲਤਾ ਤੇ ਹਰੀ ਨਾਮ ਨਾਲ ਮਿਲਦੀ ਏ ਔਰ ਅੰਦਰ ਦੀ ਤਮਾਮ ਗਰਮੀ ਹਰੀ ਨਾਮ ਦੇ ਨਾਲ ਦੂਰ ਹੁੰਦੀ ਏ ਪ੍ਰਭੂ ਸਿਮਰਨ ਦੇ ਨਾਲ ਦੂਰ ਹੁੰਦੀ ਏ ਤੋ ਸਿਮਰਨ ਦਾ ਹੀ ਸਾਗਰ ਗਿਆਨ ਦਾ ਸਾਗਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਹ ਮਹਾਨ ਦੇਣ ਜਗਤ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਹੈ। ਗਲ ਭੰਜਨ ਗੁਰ ਸੂਰਮਾ ਵੜ ਯੋਦਾ ਬਹੁ ਪਰਉਪਕਾਰੀ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਬਾਰੇ ਭਾਈ ਗੁਰਦਾਸ ਜੀ ਦੇ ਲਿਖਤ ਇਹ ਸ਼ਬਦ ਦਲ ਭੰਜਨ ਗੁਰੂ ਸੂਰਮਾ ਵੜ ਯੋਦਾ ਬਹੁ ਪਰਉਪਕਾਰੀ। ਪਰਉਪਕਾਰ ਦੀ ਮੂਰਤੀ ਮਹਾਬਲੀ ਯੋਧੇ ਤੇ ਸੂਰਮੇ ਸਰੀਰ ਕਰਕੇ ਤੇ ਆਪ ਰਿਸ਼ਟ ਪੁਸ਼ਟ ਸਨ ਆਤਮਾ ਕਰਕੇ ਮਹਾਬਲੀ ਨੇ ਸੂਰਮੇ ਨੇ। ਆਪ ਜੀ ਦਾ ਜਨਮ ਵਡਾਲੀ ਵਿੱਚ ਹੋਇਆ ਮਾਤਾ ਗੰਗਾ ਜੀ ਦੀ ਕੁੱਖੋਂ। ਆਪ ਜੀ ਦੇ ਪਿਤਾ ਬਾਣੀ ਦੇ ਬੋਹਤ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ। ਆਪ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਇਕਲੌਤੀ ਔਲਾਦ ਸਨ। ਸਹਿਜੇ ਸਹਿਜੇ ਆਪ ਜੀ ਦੇ ਵੱਡਪਣੇ ਦੇ ਨਾਲ ਸਰੀਰ ਦੇ ਵਧਣ ਦੇ ਨਾਲ ਉਮਰ ਦੇ ਵਧਣ ਦੇ ਨਾਲ ਅਧਿਆਤਮ ਮੰਡਲ ਦਾ ਵੀ ਵਿਕਾਸ ਚੱਲਦਾ ਰਿਹਾ। ਜੇਠ ਸੁਦੀ ਚੌਥ ਨੂੰ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਤੋਂ ਬਾਅਦ ਜੋਤੀ ਜੋਤ ਸਮਾਣ ਤੋਂ ਬਾਅਦ ਆਪ ਨੇ ਛੇਵੀਂ ਜੋਤ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਜਗਮਗਾ ਕੇ ਕਾਰਜ ਆਰੰਭ ਕਰ ਦਿੱਤਾ। ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਨਾਲ ਜਿਹੜੇ ਸ਼ਬਦ ਨਿਸ਼ਚਿਤ ਹੋਏ ਨੇ ਆਪ ਨੂੰ ਆਖਿਆ ਗਿਆ ਹੈ ਮੀਰੀ ਪੀਰੀ ਦੇ ਮਾਲਕ। ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਤੱਕ ਪੀਰੀ ਦਾ ਸਿਲਸਿਲਾ ਚੱਲਦਾ ਰਿਹਾ।
ਦਰਵੇਸ਼ੀ ਦੀ ਗੱਲ ਚੱਲਦੀ ਰਹੀ। ਸੰਤ ਸਰੂਪ ਦਾ ਪ੍ਰਚਾਰ ਹੁੰਦਾ ਰਿਹਾ, ਲੇਕਿਨ ਅੱਜ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਗੁਰਗੱਦੀ ਨਸ਼ੀਨ ਹੋਣ ਦੇ ਨਾਲ ਅਜੀਬੋ ਗਰੀਬ ਘਟਨਾ ਘਟੀ ਕਿ ਪੀਰੀ ਦੇ ਨਾਲ ਮੀਰੀ ਨੂੰ ਜੋੜ ਦਿੱਤਾ ਗਿਆ, ਮੀਰੀ ਦੇ ਨਾਲ ਪੀਰੀ ਨੂੰ ਜੋੜ ਦਿੱਤਾ ਗਿਆ। ਲਿਆਜ਼ਾ ਆਪ ਨੂੰ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਖਿਆ ਜਾਣ ਲੱਗਾ। ਲੰਬੀ ਸੋਚਣੀ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਐਸਾ ਕੀਤਾ, ਆਪ ਨੂੰ ਦਿਖਾਈ ਦਿੱਤਾ ਕਿ ਜਿਨ੍ਹਾਂ ਕੋਲ ਸੱਤ ਹੁੰਦਾ ਹੈ ਉਹਨਾਂ ਕੋਲ ਸਤਾ ਨਹੀਂ ਆਉਂਦੀ, ਔਰ ਜਿਨ੍ਹਾਂ ਕੋਲ ਸਤਾ ਆਉਂਦੀ ਹੈ ਉਹਨਾਂ ਕੋਲ ਸੱਤ ਨਹੀਂ ਆਉਂਦਾ। ਜਿਨ੍ਹਾਂ ਕੋਲ ਸੱਤ ਹੈ ਉਹ ਸੰਤ ਨੇ, ਦਰਵੇਸ਼ ਨੇ, ਫਕੀਰ ਨੇ। ਇਹਦੇ ਨਾਲ ਅੰਦਰੂਨੀ ਸਮੱਸਿਆਵਾਂ ਦਾ ਤੇ ਸਮਾਧਾਨ ਹੋ ਜਾਂਦਾ ਹੈ। ਚੈਨ ਕਿਵੇਂ ਮਿਲੇ, ਸਕੂਨ ਕਿਵੇਂ ਮਿਲੇ, ਆਨੰਦ ਕਿਵੇਂ ਮਿਲੇ, ਪਰਮਾਤਮਾ ਕਿਵੇਂ ਮਿਲੇ, ਇਤਿਆਦਿਕ ਇਹ ਜਿਹੜੀਆਂ ਸਮੱਸਿਆਵਾਂ ਨੇ ਇਹਨਾਂ ਦਾ ਸਮਾਧਾਨ ਤੇ ਹੋ ਜਾਂਦਾ ਹੈ। ਪਰ ਕੁਝ ਸਮੱਸਿਆਵਾਂ ਮਨੁੱਖ ਦੀਆਂ ਬਾਹਰ ਨੇ, ਆਰਥਿਕ ਸਮੱਸਿਆਵਾਂ, ਸਮਾਜਿਕ ਸਮੱਸਿਆਵਾਂ, ਰਾਜਨੀਤਿਕ ਸਮੱਸਿਆਵਾਂ, ਇਹਨਾਂ ਨੂੰ ਕੌਣ ਹੱਲ ਕਰੇ? ਅਗਰ ਬਾਹਰ ਦਾ ਜੀਵਨ ਨਰਕ ਬਣਿਆ ਹੋਇਆ ਤਾਂ ਅੰਦਰ ਦਾ ਸਵਰਗ ਵੀ ਖਤਰੇ ਚ ਪੈ ਜਾਂਦਾ ਹੈ। ਅੰਦਰ ਨਰਕ ਹੈ ਤੇ ਬਾਹਰ ਸਵਰਗ ਹੈ, ਇਹ ਵੀ ਬੇਮੈਨੀ ਹੋ ਜਾਂਦਾ ਹੈ। ਸਵਰਗ ਦੇ ਚ ਕੀ ਹੈ? ਇੰਦਰੀਆਂ ਦਾ ਰਸ, ਧਨ ਸੰਪਦਾ ਦੀ ਬਹੁਤਾਤ, ਸਾਰੀ ਲੋੜਾਂ ਦੀ ਪੂਰਤੀ, ਹਰ ਕਾਮਨਾ ਦੀ ਪੂਰਤੀ ਹੋ ਜਾਣੀ, ਇਹ ਤੇ ਸਵਰਗ ਹੈ। ਲੇਕਿਨ ਜੇ ਮਨ ਦਾ ਚੈਨ ਨਹੀਂ, ਮਨ ਦਾ ਸਕੂਨ ਨਹੀਂ, ਆਨੰਦ ਨਹੀਂ, ਤਾਂ ਫਿਰ ਅੰਦਰ ਤੇ ਨਰਕ ਬਣਿਆ ਹੈ। ਅੰਦਰ ਦਾ ਸਵਰਗ ਪੀਰੀ ਨਾਲ ਬਣੇਗਾ, ਬਾਹਰ ਦਾ ਸਵਰਗ ਮੀਰੀ ਨਾਲ ਬਣੇਗਾ। ਅੰਦਰ ਦੀ ਦੁਨੀਆ ਸਵਰੇਗੀ ਜਦ ਕੋਈ ਸੰਤ ਹੋਵੇਗਾ, ਔਰ ਬਾਹਰੋਂ ਉਹੀ ਸੰਪੰਨ ਹੋ ਸਕੇਗਾ ਜਿਹਦੇ ਕੋਲ ਸਤਾ ਹੈ, ਜਿਹਦੇ ਕੋਲ ਤਾਕਤ ਹੈ। ਕਮਜ਼ੋਰ ਵਾਸਤੇ ਬਾਹਰ ਦੀ ਦੁਨੀਆ ਵਿੱਚ ਕੋਈ ਥਾਂ ਨਹੀਂ, ਕੋਈ ਟਿਕਾਣਾ ਨਹੀਂ। ਕਮਜ਼ੋਰ ਨੂੰ ਦੱਬ ਕੇ ਰਹਿਣਾ ਪਏਗਾ ਜਾਂ ਮਿਟ ਜਾਣਾ ਪਏਗਾ। ਸੰਸਾਰ ਦਾ ਇਤਿਹਾਸ ਇਸ ਗੱਲ ਦਾ ਸਬੂਤ ਹੈ ਕਿ ਜਿਹੜੀ ਕੌਮ ਕਮਜ਼ੋਰ ਰਹੀ ਹੈ, ਮਿਟ ਗਈ ਹੈ ਜਾਂ ਦੱਬ ਕੇ ਰਹੀ ਹੈ, ਤਾਂ ਦੱਬ ਕੇ ਰਹਿਣਾ ਵੀ ਕਿਸੇ ਹੱਦ ਤੱਕ ਮਿਟ ਜਾਣਾ ਹੈ, ਬਰਬਾਦ ਹੋ ਜਾਣਾ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਸ਼ਸਤਰ ਧਾਰਨ ਕਰ ਲਏ, ਆਪ ਨੂੰ ਮੀਰੀ ਪੀਰੀ ਦਾ ਮਾਲਕ ਆਖਿਆ ਜਾਣ ਲੱਗਾ। ਚਾਰੋਂ ਪਾਸੇ ਚੇਵੇਂ ਗੋਈਆਂ ਸ਼ੁਰੂ ਹੋਈਆਂ ਕਿ ਸੰਤ ਨੇ ਤਲਵਾਰ ਧਾਰਨ ਕਰ ਲਈ ਹੈ, ਸੰਤ ਨੇ ਧਨੁਸ਼ਬਾਣ ਧਾਰਨ ਕਰ ਲਿਆ ਹੈ, ਸੰਤ ਨੇ ਮਾਲਾ ਦੀ ਗੱਲ ਛੱਡ ਕੇ ਬੰਦੂਕ ਤੇ ਤੋਪਾਂ ਦੀ ਗੱਲ ਆਰੰਭ ਕਰ ਦਿੱਤੀ। ਇੱਕ ਦਿਨ ਆਪ ਗੁਜਰਾਤ ਦੇ ਨੇੜੇ ਲੰਘੇ ਜਾ ਰਹੇ ਸਨ, ਮਹਿਲ ਆਪ ਜੀ ਦੇ ਨਾਲ ਸਨ, ਪਰਿਵਾਰ ਆਪ ਜੀ ਦੇ ਨਾਲ ਸੀ, ਲਾਓ ਲਸ਼ਕਰ ਪੂਰੇ ਦਾ ਪੂਰਾ ਆਪ ਜੀ ਦੇ ਨਾਲ ਸੀ, ਤਾਂ ਇੱਕ ਫਕੀਰ ਨੇ ਆਪ ਤੇ ਤਰਕ ਖੜੀ ਕਰ ਦਿੱਤੀ। ਔਰ ਤਰਕ ਇਹ ਸੀ, ਦੌਲਤ ਕੀ ਤੇ ਫਕੀਰ ਕੀ, ਇਸਤਰੀ ਕੀ ਤੇ ਫਕੀਰ ਕੀ, ਔਰ ਪੁੱਤਰਾਂ ਦੀ ਹੋਂਦ ਕੀ ਤੇ ਸੰਤ ਹੋਣਾ ਕੀ। ਫਿਰ ਨਾਲੇ ਇਹ ਆਖਿਆ, ਹਿੰਦੂ ਕੀ ਤੇ ਫਕੀਰ ਕੀ। ਜਾਪਦਾ ਇਹ ਸਵਾਲ ਕਿਸੇ ਮੁਸਲਿਮ ਫਕੀਰ ਦਾ ਸੀ, ਹਿੰਦੂ ਕੀ ਤੇ ਫਕੀਰ ਕੀ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਉੱਤਰ ਦਿੱਤਾ, ਦੌਲਤ ਗੁਜ਼ਰਾਨ, ਪੁੱਤਰ ਨਿਸ਼ਾਨ, ਇਸਤਰੀ ਇਮਾਮ, ਫਕੀਰ ਨਾ ਹਿੰਦੂ ਨਾ ਮੁਸਲਮਾਨ। ਫਕੀਰ ਇਹਨਾਂ ਬੰਦਸ਼ਾਂ ਤੋਂ ਉੱਚਾ ਹੁੰਦਾ ਹੈ, ਫਕੀਰ ਇਸ ਕੈਦ ਤੋਂ ਉੱਚਾ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਬੜੇ ਸੁੰਦਰ ਬੋਲ, ਨਾ ਹਮ ਹਿੰਦੂ ਨਾ ਮੁਸਲਮਾਨ, ਅੱਲ੍ਹੈ ਰਾਮ ਕੇ ਪਿੰਡ ਪਰਾਮ। ਅਸੀਂ ਅੱਲਾ ਦੇ ਗੀਤ ਗਾਉਣ ਵਾਲੇ ਹਾਂ, ਅਸੀਂ ਰਾਮ ਦੇ ਗੀਤ ਗਾਉਣ ਵਾਲੇ ਹਾਂ, ਅਸੀਂ ਰਾਮ ਦੀ ਧੁਨ ਵਿੱਚ ਲੀਨ ਹੋਣ ਵਾਲੇ ਹਾਂ, ਅੱਲਾ ਤੋਂ ਨਿਛਾਵਰ ਹੋਣ ਵਾਲੇ ਹਾਂ, ਪਰ ਅਸੀਂ ਹਿੰਦੂ ਤੇ ਮੁਸਲਿਮ ਨਹੀਂ। ਕਿਉਂਕਿ ਇਹ ਇੱਕ ਦੀਵਾਰਾਂ ਨੇ ਤੇ ਮਨੁੱਖ ਦੀ ਸੁਤੰਤਰਤਾ ਸਾਰੀ ਦੀ ਸਾਰੀ ਭੰਗ ਹੋ ਜਾਂਦੀ ਹੈ।
ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਕਹਿ ਦਿੱਤਾ, ਜੈਸੇ ਸੂਰਜ ਸਾਰਿਆਂ ਦੇ ਘਰਾਂ ਚਾਨਣਾ ਕਰਦਾ ਬਿਨਾਂ ਵਿਤਕਰੇ ਤੋਂ, ਬਿਨਾਂ ਅੰਤਰੇ ਤੋਂ। ਸੂਰਜ ਇਹ ਨਹੀਂ ਦੇਖਦਾ ਕਿ ਮੈਂ ਹਿੰਦੂ ਦੇ ਘਰ ਚਾਨਣਾ ਕਰਨਾ, ਮੁਸਲਿਮ ਦੇ ਘਰ ਨਹੀਂ, ਮੁਸਲਿਮ ਦੇ ਘਰ ਚਾਨਣਾ ਕਰਨਾ, ਈਸਾਈ ਦੇ ਘਰ ਨਹੀਂ, ਈਸਾਈ ਦੇ ਘਰ ਚਾਨਣਾ ਕਰਨਾ, ਸਿੱਖ ਦੇ ਘਰ ਨਹੀਂ। ਜੈਸੇ ਸੂਰਜ ਸਾਰੇ ਜਗਤ ਦਾ ਸਾਂਝਾ ਹੈ, ਪਰਮਾਤਮਾ ਤੇ ਪਰਮਾਤਮਾ ਦੇ ਸੰਤ ਸਾਂਝੇ ਹੁੰਦੇ ਨੇ, ਸਾਰੇ ਜਗਤ ਦੇ ਉਹ ਇੱਕ ਹੁੰਦੇ ਨੇ। ਤੋਂ ਮੀਰੀ ਪੀਰੀ ਦੇ ਮਾਲਕ ਨੇ ਇਸ ਗੱਲ ਤੇ ਜ਼ੋਰ ਦਿੱਤਾ, ਐ ਸਿੱਖੋ ਹੁਣ ਤੁਹਾਨੂੰ ਬਾਹਰ ਦੀ ਦੁਨੀਆ ਦੀ ਵੀ ਫਿਕਰ ਕਰਨੀ ਪੈਗੀ, ਕਿਉਂਕਿ ਮਨੁੱਖ ਕੁਛ ਬਾਹਰ ਹੈ ਕੁਛ ਅੰਦਰ ਹੈ। ਸਾਡੇ ਸਰੀਰ ਦੇ ਅੰਦਰ ਦਾ ਪਾਣੀ ਬਾਹਰ ਦੇ ਪਾਣੀ ਨਾਲ ਜੁੜਿਆ ਹੋਇਆ ਹੈ, ਸਾਡੇ ਸਰੀਰ ਦੇ ਅੰਦਰ ਦੀ ਅਗਨ ਬਾਹਰ ਦੀ ਅਗਨ ਨਾਲ ਜੁੜੀ ਹੋਈ ਹੈ, ਸਾਡੇ ਸਰੀਰ ਦੇ ਅੰਦਰ ਦੀ ਪਵਨ ਤੇ ਮਿੱਟੀ ਬਾਹਰ ਦੀ ਮਿੱਟੀ ਤੇ ਪਵਨ ਨਾਲ ਜੁੜੀ ਹੋਈ ਹੈ। ਅਗਰ ਬਾਹਰ ਦੀ ਪਵਨ ਨਾਲ ਸੰਬੰਧ ਟੁੱਟ ਜਾਏ ਤਾਂ ਅੰਦਰ ਦੀ ਵੀ ਨਹੀਂ ਰਹੇਗੀ, ਅਗਰ ਬਾਹਰ ਦੇ ਪਾਣੀ ਨਾਲ ਸੰਬੰਧ ਟੁੱਟ ਜਾਏ ਤਾਂ ਸਰੀਰ ਦੇ ਅੰਦਰ ਦਾ ਪਾਣੀ ਵੀ ਨਹੀਂ ਰਹੇਗਾ, ਬਾਹਰ ਦੀ ਅਗਨੀ ਨਾਲ ਸੰਬੰਧ ਟੁੱਟ ਜਾਏ ਤਾਂ ਸਰੀਰ ਦੇ ਅੰਦਰ ਦੀ ਅਗਨ ਵੀ ਰਹੇ ਨਹੀਂ ਰਹੇਗੀ। ਅੰਦਰ ਤੇ ਬਾਹਰੋਂ ਅਸੀਂ ਜੁੜੇ ਹੋਏ ਹਾਂ ਇੱਕ ਮਿੱਕ, ਤੋ ਇਹ ਜੋ ਇੱਕ ਮਿੱਕ ਹਾਂ ਅੰਦਰੋਂ ਬਾਹਰੋਂ ਇੱਕ, ਤੋ ਹਿਫਾਜ਼ਤ ਅੰਦਰ ਦੀ ਵੀ ਕਰਨੀ ਹੈ, ਹਿਫਾਜ਼ਤ ਬਾਹਰ ਦੀ ਵੀ ਕਰਨੀ ਹੈ। ਇਸੇ ਨੂੰ ਹੀ ਲੋਕ ਤੇ ਪਰਲੋਕ ਕਿਹਾ ਹੈ, ਅੰਦਰ ਨੂੰ ਸਵਾਰਨਾ ਪਰਲੋਕ ਸਵਾਰਨਾ ਹੈ, ਬਾਹਰ ਨੂੰ ਸਵਾਰਨਾ ਲੋਕ ਸਵਾਰਨਾ ਹੈ। ਲੋਕ ਸਵਰਦਾ ਹੈ ਧਨ ਨਾਲ ਸਤਾ ਨਾਲ, ਪਰਲੋਕ ਸਵਰਦਾ ਹੈ ਧਰਮ ਨਾਲ ਪ੍ਰਭੂ ਕੀਰਤੀ ਨਾਲ। ਔਰ ਦੋਵੇਂ ਲੋਕ ਸਿੱਖ ਨੇ ਸੁਹੇਲੇ ਕਰਨੇ ਨੇ, ਦੋ ਲੋਕ ਸਿੱਖ ਨੇ ਸਵਾਰਨੇ ਨੇ, ਪਰਲੋਕ ਵੀ ਸਵਾਰਨਾ ਹੈ ਲੋਕ ਵੀ ਸਵਾਰਨਾ ਹੈ। ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਨਾਰਾ ਲਾਇਆ, ਅਗਰ ਬਾਹਰ ਦੀ ਦੁਨੀਆ ਨਹੀਂ ਸਵਾਰੀ ਤਾਂ ਅੰਦਰ ਦੀ ਦੁਨੀਆ ਵੀ ਕੋਈ ਸਵਰੀ ਹੋਈ ਨਹੀਂ ਰਹਿਣ ਦੇਗਾ। ਸਾਡਾ ਦੇਸ਼ ਸਾਧੂ ਸੰਤਾਂ ਦਾ ਦੇਸ਼, ਔਰ ਇਸ ਗੱਲ ਦੀ ਫਿਕਰ ਸੀ ਕਿ ਸਿਰਫ ਪਰਲੋਕ ਸਵਾਰਨਾ ਹੈ, ਲੋਕ ਦੀ ਕੋਈ ਚਿੰਤਾ ਹੀ ਨਹੀਂ, ਲੋਕ ਦਾ ਸਾਨੂੰ ਕੋਈ ਫਿਕਰ ਨਹੀਂ। ਇਸ ਨਾਰੇ ਦਾ ਅੰਜਾਮ ਇਹ ਹੋਇਆ ਕਿ 2000 ਸਾਲ ਤੱਕ ਸਾਡਾ ਦੇਸ਼ ਗੁਲਾਮ ਰਿਹਾ। ਇੱਥੇ ਈਰਾਨੀ ਆਏ, ਅਫਗਾਨੀ ਆਏ, ਡੱਚ ਆਏ, ਮੰਗੋਲ ਆਏ, ਅਰਬੀਅਨ ਆਏ, ਫ੍ਰੈਂਚ ਆਏ, ਅੰਗਰੇਜ਼ ਆਏ, ਸਾਰਿਆਂ ਨੇ ਇਸ ਦੇਸ਼ ਨੂੰ ਗੁਲਾਮ ਰੱਖਿਆ। ਸੱਚ ਤੇ ਇਹ ਹੈ ਕਿ ਗੁਲਾਮਾਂ ਨੇ ਵੀ ਗੁਲਾਮ ਬਣਾ ਕੇ ਰੱਖਿਆ। ਕਿਉਂ? ਇੱਥੇ ਪਰਲੋਕ ਸਵਾਰਨ ਦੀ ਗੱਲ ਸੀ, ਲੋਕ ਸਵਾਰਨ ਦੀ ਗੱਲ ਨਹੀਂ ਸੀ। ਦੁਨੀਆ ਇਸ ਤਰੀਕੇ ਨਾਲ ਦੋ ਹਿੱਸਿਆਂ ਚ ਵੰਡੀ ਹੋਈ ਹੈ। ਇੱਕ ਦਾ ਨਾਰਾ ਤੇ ਇਹ ਹੈ ਕਿ ਮੈਂ ਪਰਲੋਕ ਦੀ ਖਾਤਰ ਲੋਕ ਨੂੰ ਛੱਡਦਾ, ਮੇਰਾ ਲੋਕ ਨਾਲ ਕੋਈ ਮਤਲਬ ਨਹੀਂ। ਤੇ ਇੱਕ ਉਹ ਹੈ ਜਿਹੜਾ ਕਹਿੰਦਾ ਇਹ ਜਗ ਮਿੱਠਾ ਅਗਲਾ ਕਿਨ ਡਿੱਠਾ, ਅਸੀਂ ਤੇ ਸਿਰਫ ਲੋਕ ਸਵਾਰਨਾ ਹੈ, ਪਰਲੋਕ ਦੀ ਕੀ ਚਿੰਤਾ ਕਰਨੀ, ਪਰਲੋਕ ਹੈ ਹੀ। ਕਦੀ ਕਦਾਈ ਕੋਈ ਰੂਹੇ ਜ਼ਮੀਨ ਤੇ ਐਸਾ ਪਰਮ ਪੁਰਖ ਆਉਂਦਾ ਹੈ ਜੋ ਕਹਿ ਦਿੰਦਾ ਹੈ ਇਹ ਬੰਦੇ ਇੱਕ ਲੋਕ ਦੇ ਸਵਾਰਨ ਦੇ ਨਾਲ ਜੀਵਨ ਨਹੀਂ ਚੱਲ ਸਕੇਗਾ। ਦੋ ਪੈਰਾਂ ਨਾਲ ਸਰੀਰ ਚੱਲਦਾ ਹੈ, ਇੱਕ ਪੈਰ ਨਾਲ ਪਹਾੜਾਂ ਤੇ ਚੜ੍ਹਨਾ ਬਹੁਤ ਕਠਿਨ ਹੈ। ਇੱਕ ਬਾਂਹ ਟੁੱਟ ਜਾਏ, ਇੱਕ ਅੱਖ ਚਲੀ ਜਾਏ, ਇੱਕ ਕੰਨ ਚਲਾ ਜਾਏ ਤਾਂ ਸਰੀਰ ਅੱਧਾ ਰਹਿ ਜਾਂਦਾ ਹੈ। ਅੱਧਾ ਗਿਆਨ ਮਨੁੱਖ ਤੋਂ ਛੀਣ ਹੋ ਜਾਂਦਾ ਹੈ, ਜੀਵਨ ਦਾ ਅੱਧਾ ਰਸ ਮਾਰਿਆ ਜਾਂਦਾ ਹੈ। ਤੋ ਸੰਪੂਰਨ ਜ਼ਿੰਦਗੀ ਇਹੀ ਹੈ, ਲੋਕ ਸਵਾਰਨਾ ਹੈ ਪਰਲੋਕ ਸਵਾਰਨਾ ਹੈ। ਜਿਵੇਂ ਪਰਲੋਕ ਸਵਾਰੇ ਕੋਈ ਤੇ ਪਰਲੋਕ ਦੀ ਦੌਲਤ ਲੁੱਟਣ ਵਾਲੇ ਬਹੁਤ ਨੇ, ਕੋਈ ਖਿਮਾ ਸ਼ਾਂਤੀ ਸੀਲ ਸੰਜਮ ਪਰਮ ਆਨੰਦ ਜਪ ਤਪ ਕੇ ਕਰਕੇ ਇਕੱਠਾ ਕਰੇ ਤੋ ਕਾਮ ਲੁੱਟ ਕੇ ਲੈ ਜਾ ਸਕਦਾ, ਕ੍ਰੋਧ ਲੁੱਟ ਕੇ ਲੈ ਜਾ ਸਕਦਾ, ਮੋਹ ਲੁੱਟ ਕੇ ਲੈ ਜਾ ਸਕਦਾ ਔਰ ਅਹੰਕਾਰ ਲੁੱਟ ਕੇ ਲੈ ਜਾ ਸਕਦਾ। ਇਹਨਾਂ ਤੋਂ ਬਚਾਉਣਾ ਹੈ ਇਸ ਅੰਦਰ ਦੀ ਦੌਲਤ ਨੂੰ। ਭਗਤ ਕਬੀਰ ਕਹਿੰਦੇ ਨੇ ਇਸ ਤਨ ਮਨ ਮਧੇ ਮਦਨ ਚੋਰ ਜਿਨ ਗਿਆਨ ਰਤਨ ਹਿਰਲੀਨ ਮੋਰ। ਇਹ ਤੇ ਕਾਮ ਚੋਰ ਹੈ, ਲੋਭ ਚੋਰ ਹੈ, ਮੇਰਾ ਸਾਰਾ ਜਪ ਤਪ ਕੀਤਾ ਹੋਇਆ ਚੁਰਾ ਕੇ ਲੈ ਗਿਆ, ਨਸਾ ਕੇ ਲੈ ਗਿਆ, ਮੈਨੂੰ ਖਾਲੀ ਕਰ ਗਿਆ। ਜਿਵੇਂ ਅੰਦਰ ਦੀ ਦੌਲਤ ਨੂੰ ਲੁੱਟਣ ਵਾਲੇ ਬਹੁਤੇ ਨੇ,
ਬਾਹਰ ਦੀ ਅਸਮਤ ਦੌਲਤ ਤੇ ਸੰਸਕ੍ਰਿਤੀ ਨੂੰ ਲੁੱਟਣ ਵਾਲੇ ਵੀ ਬਹੁਤ ਨੇ। ਇਸ ਵਾਸਤੇ ਮਨੁੱਖ ਨੂੰ ਬਾਹਰੋਂ ਸਤਾਧਾਰੀ ਬਣਨਾ ਚਾਹੀਦਾ ਹੈ, ਅੰਦਰੋਂ ਸਤਵਾਦੀ ਬਣਨਾ ਚਾਹੀਦਾ। ਸਤ ਅੰਦਰ ਦੀ ਤਾਕਤ ਹੈ, ਸਤਾ ਬਾਹਰ ਦੀ ਤਾਕਤ ਹੈ। ਜਿਸ ਪਹਿਲੂ ਤੋਂ ਵੀ ਮਨੁੱਖ ਕਮਜ਼ੋਰ ਹੋਵੇਗਾ, ਜ਼ਿੰਦਗੀ ਅਧੂਰੀ ਹੋ ਜਾਏਗੀ ਤੇ ਅਪੂਰਨਤਾ ਜਿਹੜੀ ਹੈ ਇਹ ਦੁੱਖ ਤੇ ਸੰਤਾਪ ਨੂੰ ਜਨਮ ਦੇਵੇਗੀ। ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਜਦ ਇਸ ਢੰਗ ਦਾ ਨਾਰਾ ਲਾਇਆ ਤਾਂ ਕੁਦਰਤੀ ਗੱਲ ਹੈ, ਸਤਾਧਾਰੀਆਂ ਨੂੰ ਉਖਿਆਈ ਹੋਣੀ ਸੀ। ਲਿਹਾਜ਼ਾ ਆਪ ਨੂੰ ਗਵਾਲੀਅਰ ਦੇ ਕਿਲੇ ਵਿੱਚ ਕੈਦ ਕਰ ਦਿੱਤਾ ਗਿਆ। ਕਸੂਰ ਆਪ ਦਾ ਕੀ? ਕਸੂਰ ਇਤਨਾ ਹੀ ਕਿ ਆਪ ਸ਼ਸਤਰਧਾਰੀ ਹੋ ਗਏ, ਸੈਨਾ ਰੱਖਣ ਲੱਗ ਪਏ, ਘੋੜ ਸਵਾਰ ਰੱਖਣ ਲੱਗ ਪਏ ਔਰ ਸਿੱਖ ਨੂੰ ਉਹਨਾਂ ਨੇ ਸੰਤ ਦੇ ਨਾਲ ਨਾਲ ਸਿਪਾਹੀ ਬਣਾ ਦਿੱਤਾ। ਇਹ ਗੱਲ ਨਾਗਵਾਰ ਗੁਜ਼ਰੀ, ਸਤਾਧਾਰੀਆਂ ਨੂੰ ਆਪ ਨੂੰ ਗਵਾਲੀਅਰ ਦੇ ਕਿਲੇ ਦੇ ਵਿੱਚ ਬੰਦ ਕਰ ਦਿੱਤਾ ਗਿਆ। ਚਾਰੋਂ ਪਾਸੇ ਹੁੰਦੀ ਬਗਾਵਤ ਦੇਖ ਕੇ ਤੇ ਗੁਰੂ ਦਰਸ਼ਨਾਂ ਦੀ ਸ਼ਰਧਾ ਸਿੱਖਾਂ ਦੇ ਅੰਦਰ ਉਮੜੀ ਹੋਈ ਵੇਖ ਕੇ ਜਹਾਂਗੀਰ ਨੂੰ ਝੁਕਣਾ ਪਿਆ, ਰਿਹਾਈ ਦਾ ਹੁਕਮ ਸਾਦਰ ਕੀਤਾ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਕਹਿ ਦਿੱਤਾ, ਅਸੀਂ ਤਾਂ ਜੇਲ੍ਹ ਤੋਂ ਬਾਹਰ ਆਣਾ, ਕਿਲੇ ਤੋਂ ਬਾਹਰ ਆਣਾ। ਸਾਡੇ ਨਾਲ ਇਹ ਜੋ ਤੁਸੀਂ 52 ਰਾਜੇ ਕੈਦ ਕਰ ਰੱਖੇ ਨੇ ਇਹ ਵੀ ਰਿਹਾ ਕਰਨੇ ਪੈਣਗੇ। ਰਾਜਸਥਾਨ ਦੇ ਰਾਜਵਾੜੇ, ਮੱਧ ਭਾਰਤ ਦੇ ਰਾਜਵਾੜਿਆਂ ਦੇ ਤਮਾਮ ਰਾਜੇ, ਛੋਟੇ ਛੋਟੇ ਜਾਗੀਰਦਾਰ ਗਵਾਲੀਅਰ ਦੇ ਕਿਲੇ ਵਿੱਚ ਬੰਦ ਸਨ ਔਰ ਇਹ ਟੋਟਲ ਕੁੱਲ 52 ਸਨ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਜਦ ਉਹਨਾਂ ਦੀ ਦੀਨ ਦਸ਼ਾ ਦੇਖੀ ਤੇ ਆਪ ਨੂੰ ਬੜਾ ਤਰਸ ਆਇਆ। ਇਹ ਤੇ ਠੀਕ ਹੈ ਕਿ ਜਿਸ ਦਿਨ ਜੇਲ੍ਹ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗਏ, ਅੰਦਰ ਕਥਾ ਕੀਰਤਨ ਦੇ ਪ੍ਰਵਾਹ ਚੱਲ ਪਏ, ਰਾਜਿਆਂ ਨੂੰ ਸਕੂਨ ਮਿਲਿਆ, ਕੈਦੀਆਂ ਨੂੰ ਆਨੰਦ ਮਿਲਿਆ, ਕੈਦੀਆਂ ਨੂੰ ਕੁਝ ਜੀਵਨ ਮਿਲਿਆ। ਪਰ ਜਦ ਇਹ ਹੁਕਮਨਾਮਾ ਅੱਜ ਆਇਆ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਆਜ਼ਾਦ ਕੀਤਾ ਜਾਣ ਲੱਗਾ ਤਾਂ 52 ਦੇ 52 ਰਾਜੇ ਦੁਖੇ ਹੋ ਗਏ, ਪੀੜਤ ਹੋ ਗਏ, ਰੋਣ ਲੱਗ ਪਏ। ਆਖਣ ਲੱਗੇ, ਪਾਤਸ਼ਾਹ ਤੁਹਾਡਾ ਸਦਕਾ ਇੱਥੇ ਸ਼ਾਂਤੀ ਬਣੀ ਹੋਈ ਸੀ, ਮਨ ਨੂੰ ਕੁਝ ਰਸ ਮਿਲ ਰਿਹਾ ਸੀ ਤੇ ਆਪ ਦਾ ਵਿਛੋੜਾ ਕਿਸ ਤਰ੍ਹਾਂ ਸਹਾਰੀਏ ਤੇ ਆਪ ਜਾ ਰਹੇ ਹੋ? ਦਿਆਲੂ ਸਤਿਗੁਰ ਨੇ ਕਿਹਾ, ਨਹੀਂ ਅਸੀਂ ਤਾਂ ਕਿਲੇ ਤੋਂ ਬਾਹਰ ਨਿਕਲਾਂਗੇ ਜੇ ਤੁਸੀਂ ਵੀ ਨਿਕਲ ਸਕੇ। ਤੋ ਇਕਦਮ ਸਤਿਗੁਰ ਨੇ ਕਹਿ ਦਿੱਤਾ, ਅਸੀਂ ਰਿਹਾ ਨਹੀਂ ਹੋਣਾ, ਸਾਡੇ ਨਾਲ ਇਹਨਾਂ 52 ਰਾਜਿਆਂ ਨੂੰ ਵੀ ਆਜ਼ਾਦ ਕਰਨਾ ਪਏਗਾ। ਕਹਿੰਦੇ ਨੇ ਜਹਾਂਗੀਰ ਨੇ ਇਹ ਹੁਕਮ ਕੀਤਾ ਕਿ ਜੋ ਜੋ ਆਪ ਦਾ ਦਾਮਨ ਪਕੜ ਲਏਗਾ ਉਹ ਬਾਹਰ ਆ ਸਕੇਗਾ। ਤੋ 52 ਕਲੀਆਂ ਵਾਲਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਚੋਲਾ ਸਿਲਵਾਇਆ ਤੇ ਉਹ ਚੋਲਾ ਪਹਿਨਿਆ, ਇੱਕ ਇੱਕ ਕਲੀ ਇੱਕ ਇੱਕ ਰਾਜੇ ਨੇ ਪਕੜ ਲਈ। ਇਸ ਢੰਗ ਨਾਲ 52 ਰਾਜੇ ਆਪ ਦੇ ਨਾਲ ਗਵਾਲੀਅਰ ਦੇ ਕਿਲੇ ਤੋਂ ਆਜ਼ਾਦ ਹੋਏ। ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸ਼ਰਧਾਲੂ ਸਿੱਖ ਨੂੰ ਕਿਸ ਢੰਗ ਨਾਲ ਗਲਵਕੜੀ ਚ ਲੈਂਦੇ ਨੇ, ਇਹ ਵਾਕਿਆ ਆਗਰਾ ਦਾ। ਜਦ ਜਹਾਂਗੀਰ ਆਪ ਨੂੰ ਆਗਰੇ ਲਿਆਇਆ ਤੇ ਮਹਿਲਾਂ ਵਿੱਚ ਨਿਵਾਸ ਕਰਨ ਲੱਗਾ, ਸਤਿਗੁਰ ਕਹਿਣ ਲੱਗੇ, ਨਹੀਂ ਅਸੀਂ ਜਮਨਾ ਦੇ ਤੱਟ ਦੇ ਉੱਤੇ ਖੈਮਾ ਬਣਾ ਕੇ ਉਹਦੇ ਚ ਰਵਾਂਗੇ। ਜਹਾਂਗੀਰ ਨੇ ਆਪਣਾ ਖੈਮਾ ਵੀ ਉੱਥੇ ਹੀ ਗੱਡ ਦਿੱਤਾ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕਹਿਣ ਲੱਗੇ, ਤੁਹਾਡੀ ਹੋਂਦ ਦੇ ਨਾਲ ਸਿੱਖਾਂ ਦੀ ਆਵਾਜਾਈ ਚ ਫਰਕ ਪੈਗਾ, ਕਿਉਂਕਿ ਚਾਰੋਂ ਪਾਸੇ ਪਹਿਰੇਦਾਰ ਤੇ ਹਰ ਬੰਦੇ ਨੂੰ ਆਣ ਨਹੀਂ ਦੇਣਗੇ, ਲਿਹਾਜ਼ਾ ਸਾਡੇ ਤੱਕ ਸੰਗਤਾਂ ਪਹੁੰਚ ਨਹੀਂ ਸਕਣਗੀਆਂ, ਤੁਸੀਂ ਵੀ ਖੈਮਾ ਇੱਥੇ ਲਾ ਦਿੱਤਾ। ਤੋ ਜਹਾਂਗੀਰ ਕਹਿਣ ਲੱਗਾ, ਨਹੀਂ ਪਾਤਸ਼ਾਹ, ਮੈਂ ਪਹਿਰਾ ਖਤਮ ਕਰ ਦੇਣਾ, ਜਿਤਨੇ ਚਿਰ ਤੱਕ ਆਪ ਇੱਥੇ ਹੋ ਕੋਈ ਪਹਿਰਾ ਨਹੀਂ ਰਹੇਗਾ, ਲੋਕੀ ਖੁੱਲੇ ਆਣ ਤੇ ਖੁੱਲੇ ਜਾਣ। ਇੱਕ ਘਾਈਆ ਸਿੰਘ ਜੋ ਦਿਨ ਭਰ ਘਾਸ ਖੋਦ ਕੇ ਬੜੀ ਮੁਸ਼ਕਿਲ ਨਾਲ ਆਪਣੀ ਉਪਜੀਵਿਕਾ ਚਲਾਉਂਦਾ ਸੀ, ਉਹ ਜਦ ਕੰਨਾਂ ਦੇ ਨਾਲ ਸੌਂ ਸੁਣਦਾ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਗਰੇ ਵਿੱਚ ਆਏ ਨੇ, ਛੇਤੀ ਛੇਤੀ ਘਾਸ ਦੀ ਪੰਡ ਦੋ ਕਸੀਰਿਆਂ ਦੀ ਵੇਚ ਪੱਲੇ ਨਾਲ ਬੰਨ ਬੰਨ ਇਕਦਮ ਦਰਸ਼ਨਾਂ ਨੂੰ ਦੌੜਿਆ।
ਸ਼ਾਮ ਹੋ ਚੁੱਕੀ ਸੀ। ਖੈਮੇ ਦੇ ਅੰਦਰ ਜੋ ਪਹਿਲਾ ਖੈਮਾ ਸੀ ਉਹ ਜਹਾਂਗੀਰ ਦਾ ਸੀ ਤੇ ਅੰਦਰ ਉਹ ਪਲੰਗ ਤੇ ਲੇਟਿਆ ਹੋਇਆ। ਮੁਗਲ ਸ਼ਹਿਨਸ਼ਾਹ ਦਾੜੀਆਂ ਰੱਖਦੇ ਸਨ, ਦਸਤਾਰ ਸਜਾਉਂਦੇ ਸਨ ਤੇ ਜਹਾਂਗੀਰ ਮੋਤੀਆਂ ਤੇ ਹੋਰ ਤਰ੍ਹਾਂ ਤਰ੍ਹਾਂ ਦੇ ਆਭੂਸ਼ਣਾਂ ਨਾਲ ਆਪਣੇ ਆਪ ਨੂੰ ਸਜਾਇਆ ਹੋਇਆ ਸੀ। ਮੁਗਲ ਸ਼ਹਿਨਸ਼ਾਹ ਸਜਾ ਕੇ ਰੱਖਦੇ ਸਨ। ਤੋ ਸਿੱਖ ਇਕਦਮ ਖੈਮੇ ਦੇ ਅੰਦਰ ਚਲਾ ਗਿਆ, ਜਹਾਂਗੀਰ ਨੂੰ ਵੇਖ ਕੇ ਮੱਥਾ ਟੇਕਿਆ ਔਰ ਦੋ ਕਸੀਰੇ ਅੱਗੇ ਰੱਖ ਦਿੱਤੇ। ਹੱਥ ਜੋੜ ਕੇ ਕਹਿੰਦਾ ਹੈ, ਐ ਦੀਨ ਦੁਨੀਆ ਦੇ ਮਾਲਕ, ਮੈਨੂੰ ਵੀ ਨਾਮ ਦਾ ਰਸ ਦੇ, ਮੇਰਾ ਪਰਲੋਕ ਸੁਹੇਲਾ ਕਰ। ਇਤਨੇ ਬੋਲ ਸਿੱਖ ਦੇ ਮੂੰਹੋਂ ਨਿਕਲੇ ਤੇ ਜਹਾਂਗੀਰ ਕਹਿਣ ਲੱਗਾ, ਅਸੀਂ ਦੁਨੀਆ ਦੇ ਮਾਲਕ ਹਾਂ, ਦੀਨ ਦੇ ਨਹੀਂ। ਅਸੀਂ ਇਸ ਜਹਾਨ ਦੇ ਮਾਲਕ ਹਾਂ, ਉਸ ਦੇ ਨਹੀਂ। ਇਹ ਜੋ ਰਸ ਤੇ ਆਨੰਦ ਹੈ ਇਹ ਅਸੀਂ ਨਹੀਂ ਦੇ ਸਕਦੇ। ਮੈਂ ਜਹਾਂਗੀਰ ਹਾਂ, ਤੈਨੂੰ ਜੋ ਪਰਲੋਕ ਦਾ ਰਸ ਚਾਹੀਦਾ ਹੈ ਉਸਦਾ ਖੈਮਾ ਅੱਗੇ ਹੈ। ਦੀਨ ਤੇ ਦੁਨੀਆ ਦਾ ਜੋ ਮਾਲਕ ਹੈ ਉਹਦਾ ਤੰਬੂ ਅੱਗੇ ਹੈ, ਤੂੰ ਅੱਗੇ ਚਲਾ ਜਾ। ਸਿੱਖ ਨੇ ਇਕਦਮ ਦੋ ਕਸੀਰੇ ਚੁੱਕ ਲਏ ਤੇ ਜਹਾਂਗੀਰ ਕਹਿੰਦਾ, ਇਹ ਤੇ ਤੂੰ ਭੇਟ ਕਰ ਚੁੱਕਿਆ, ਆਖਿਰ ਮੈਂ ਵੀ ਸ਼ਹਿਨਸ਼ਾਹ ਤੇ ਮੇਰੀ ਵਕਤ ਦੋ ਕਸੀਰਿਆਂ ਵਰਗੀ ਵੀ ਨਹੀਂ ਜਿਹੜੇ ਤੂੰ ਭੇਟ ਕੀਤੇ ਨੇ ਤੇ ਚੁੱਕ ਰਹੇ। ਆਖਿਰ ਲੋਕੀ ਰਾਜਿਆਂ ਨੂੰ ਵੀ ਨਜ਼ਰਾਨੇ ਭੇਟ ਕਰਦੇ ਨੇ। ਸਿੱਖ ਕਹਿਣ ਲੱਗਾ, ਨਹੀਂ, ਇਹ ਦੋ ਕਸੀਰੇ, ਇਹਨਾਂ ਵਿੱਚ ਮੇਰੀ ਸ਼ਰਧਾ ਹੈ, ਇਹਨਾਂ ਵਿੱਚ ਮੇਰੀ ਭਾਵਨਾ ਹੈ ਤੇ ਮੈਂ ਇਹ ਗੁਰੂ ਨੂੰ ਹੀ ਅਰਪਣ ਕਰ ਸਕਦਾ, ਤੈਨੂੰ ਨਹੀਂ। ਜਹਾਂਗੀਰ ਨੇ ਸੋਨੇ ਦੇ ਮੋਰਾਂ ਦੀ ਥੈਲੀ ਸਿੱਖ ਦੇ ਅੱਗੋਂ ਰੱਖੀ, ਆਖਿਆ, ਲੈ ਇਹ ਚੁੱਕ ਲੈ, ਇਹ ਆਪਣੇ ਗੁਰੂ ਨੂੰ ਭੇਟ ਕਰੀ। ਤੇ ਸਿੱਖ ਕਹਿੰਦਾ, ਨਹੀਂ ਬਾਦਸ਼ਾਹ ਸਲਾਮਤ, ਇਹ ਦੋ ਕਸੀਰੇ ਮੈਂ ਦਿਨ ਭਰ ਆਪਣਾ ਪਸੀਨਾ ਵਗਾਇਆ ਹੈ, ਮਿਹਨਤ ਕੀਤੀ ਹੈ, ਖੂਨ ਪਸੀਨਾ ਇੱਕ ਕਰਕੇ ਘਾਸ ਖੋਦਿਆ ਵੇਚਿਆ, ਉਸ ਤੋਂ ਇਹ ਮੈਨੂੰ ਪ੍ਰਾਪਤ ਹੋਏ ਨੇ, ਇਹ ਪਵਿੱਤਰ ਨੇ, ਇਹ ਪਾਵਨ ਨੇ, ਇਹ ਦੋ ਕਸੀਰੇ ਪਵਿੱਤਰਤਾ ਦੀ ਮੂਰਤੀ ਨੇ, ਪਤਾ ਨਹੀਂ ਤੇਰਾ ਧਨ ਕਿਸ ਤਰ੍ਹਾਂ ਦੇ ਨਾਲ ਆਇਆ ਹੈ, ਲਿਹਾਜ਼ਾ ਪਤਾ ਨਹੀਂ ਗੁਰੂ ਦੀ ਪ੍ਰਸੰਨਤਾ ਹੋਣੀ ਹੈ ਕਿ ਨਹੀਂ। ਮੈਂ ਇਹ ਥੈਲੀਆਂ ਨਹੀਂ ਚੁੱਕ ਸਕਦਾ, ਮੈਂ ਇਹ ਦੋ ਕਸੀਰੇ ਲੈਣੇ ਨੇ, ਇਕਦਮ ਚੁੱਕ ਲੈ। ਜਹਾਂਗੀਰ ਦੇ ਖੈਮੇ ਤੋਂ ਜੈਸੇ ਸਿੱਖ ਬਾਹਰ ਨਿਕਲਿਆ, ਆਪਣੇ ਖੈਮੇ ਤੋਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਬਾਹਰ ਨਿਕਲੇ। ਦੋ ਕਦਮ ਇਹ ਸਿੱਖ ਚੱਲਿਆ, ਭੱਜੇ ਹੋਇਆ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸਿੱਖ ਨੂੰ ਗਲਵਕੜੀ ਚ ਲੈ ਲਿਆ, ਆਖਿਆ, ਧਨ ਸਿੱਖੀ, ਧਨ ਸਿੱਖੀ। ਕੋਮਲਤਾ ਦੇ ਮੁਜੱਸਮੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਅਥਾਹ ਪਿਆਰ ਕੀਤਾ ਔਰ ਗਲਵਕੜੀ ਵਿੱਚ ਲਾਂਦਿਆਂ ਹੀ ਬਿਸਮਾਦ ਮੰਡਲ ਦੇ ਛਾ ਗਿਆ ਉਹ ਸਿੱਖ ਜੋ ਸ਼ਰਧਾ ਦੀ ਮੂਰਤੀ ਸੀ, ਅਥਾਹ ਸ਼ਰਧਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਵਿੱਚ ਰੱਖਦਾ ਸੀ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕਿਤਨੇ ਗਰੀਬ ਨਿਵਾਜ਼ ਨੇ, ਦੀਨ ਰਕਸ਼ਕ ਨੇ। ਆਪ ਇੱਕ ਦਿਨ ਸ੍ਰੀਨਗਰ ਬਾਰਾਮੂਲਾ ਦੇ ਨੇੜੇ ਸ਼ਿਕਾਰ ਖੇਡ ਕੇ ਵਾਪਸ ਆ ਰਹੇ ਸਨ ਆਪਣੇ ਟਿਕਾਣੇ, ਤਾਂ ਕੀ ਦੇਖਦੇ ਨੇ, ਗੰਦਗੀ ਦੇ ਢੇਰ ਦੇ ਉੱਤੇ ਇੱਕ ਮਾਸੂਮ ਮਨੁੱਖੀ ਬੱਚਾ ਪਿਆ ਸੀ, ਕਿਸੇ ਨੇ ਸੁੱਟ ਦਿੱਤਾ ਸੀ। ਬੱਚੇ ਦੇ ਰੋਣ ਤੇ ਚੀਖਣ ਦੀ ਆਵਾਜ਼ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਕੰਨਾਂ ਵਿੱਚ ਪਈ। ਸਤਿਗੁਰ ਕਹਿਣ ਲੱਗੇ, ਇਹ ਕੌਣ ਮਨੁੱਖੀ ਬੱਚਾ ਗੰਦਗੀ ਦੇ ਢੇਰ ਤੇ ਰੋ ਰਿਹਾ, ਕਿਸੇ ਨੇ ਸੁੱਟਿਆ? ਸਿੱਖ ਭੱਜੇ ਹੋਏ ਗਏ, ਕਹਿਣ ਲੱਗੇ, ਹਾਂ ਮਹਾਰਾਜ, ਮਨੁੱਖੀ ਬੱਚਾ, ਪਤਾ ਨਹੀਂ ਕਿਸੇ ਨੇ ਸੁੱਟਿਆ। ਸਤਿਗੁਰ ਕਹਿਣ ਲੱਗੇ, ਕਿਸੇ ਨੇ ਸੁੱਟਿਆ, ਚੁੱਕ ਲਿਆ। ਤੋ ਸਿੱਖ ਕਹਿਣ ਲੱਗੇ, ਮਹਾਰਾਜ, ਇਹ ਤੇ ਗੰਦਾ ਬੜਾ ਹੈ, ਕਰੂਪ ਬੜਾ ਹੈ, ਬਹੁਤ ਕੁਬੱਡਾ ਚਿਹਰਾ ਹੈ ਇਸਦਾ, ਬਹੁਤ ਹੀ ਕਰੂਪ ਹੈ ਮਹਾਰਾਜ, ਔਰ ਬਹੁਤ ਹੀ ਗੰਦਾ ਹੈ। ਸਤਿਗੁਰ ਕਹਿਣ ਲੱਗੇ, ਕੋਈ ਨਹੀਂ, ਕੋਹਤਰਾ ਨਹੀਂ, ਇਹ ਗੰਦਾ ਨਹੀਂ, ਇਹ ਸੁਥਰਾ ਹੋਵੇਗਾ, ਚੁੱਕ ਲਿਆ। ਇਸ ਦਾ ਨਾਂ ਸੁਥਰਾ ਸ਼ਾਹ ਪਿਆ, ਇਹਨੂੰ ਪਾਲਿਆ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ। ਤੁਖਮੇ ਤਾਸੀਰ ਕਰਕੇ ਮਜ਼ਾਕੀ ਸੁਭਾਅ ਦਾ ਸੀ, ਪਰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੀ ਬਖਸ਼ਿਸ਼ ਦਾ ਸਦਕਾ ਬ੍ਰਹਮ ਗਿਆਨੀ ਹੋਇਆ, ਭਗਤ ਹੋਇਆ।
ਮਹਾਨ ਤਪੇਸ਼ਵਰ ਹੋਇਆ, ਮਹਾਨ ਜਪੇਸ਼ਵਰ ਹੋਇਆ, ਔਰ ਹਾਸ ਰਸ ਦੇ ਨਾਲ ਲੋਕਾਂ ਨੂੰ ਬ੍ਰਹਮ ਗਿਆਨ ਦੀ ਸੇਧ ਦੇ ਜਾਂਦਾ ਸੀ। ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਵੀ ਉਸ ਦੇ ਨਾਲ ਅਥਾਹ ਪਿਆਰ ਕਰਦੇ ਸਨ, ਅਤਿਅੰਤ ਸਤਿਕਾਰ ਕਰਦੇ ਸਨ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਇਸ ਦੇਸ਼ ਦੇ ਵਿੱਚ ਸਤ ਤੇ ਸਤਾ ਦੀ ਇਕੱਠੀ ਸ਼ਮਾ ਰੋਸ਼ਨ ਕੀਤੀ ਔਰ ਆਖਿਆ, ਸਤਾ ਤੋਂ ਬਿਨਾਂ ਸਤ ਨਹੀਂ ਚੱਲ ਸਕੇਗਾ ਔਰ ਸਤ ਤੋਂ ਬਿਨਾਂ ਸਤਾ ਬੇਹੂਦੀ ਹੈ। ਡਾਕਟਰ ਮੁਹੰਮਦ ਇਕਬਾਲ ਦੇ ਬੜੇ ਕੀਮਤੀ ਬੋਲ, ਆਪ ਕਹਿੰਦੇ ਨੇ, ਜਲਾਲੇ ਪਾਤਸ਼ਾਹੀ ਹੋ ਯਾ ਜਮਹੂਰੀ ਤਮਾਸ਼ਾ ਹੋ, ਜੁਦਾ ਹੋ ਦੀਨ ਸਿਆਸਤ ਸੇ ਤੋ ਰਹਿ ਜਾਤੀ ਹੈ ਚੰਗੇ ਸੀ। ਦੀਨ ਨੂੰ ਅਗਰ ਸਿਆਸਤ ਤੋਂ ਕੱਢ ਦਿਓ ਤੋ ਸਿਆਸਤ ਬਣ ਜਾਂਦੀ ਹੈ ਚੰਗੇਜ਼ ਖਾਂ, ਹਲਾਕੂ ਹਿਟਲਰ, ਮੋਸੋਲੇਨ, ਜ਼ੁਲਮ ਦਾ ਅਖਾੜਾ ਬਣ ਕੇ ਰਹਿ ਜਾਂਦੀ ਹੈ ਸਿਆਸਤ ਅਗਰ ਉਸਦੇ ਚੋਂ ਧਰਮ ਨੂੰ ਕੱਢ ਦਈਏ, ਦੀਨ ਨੂੰ ਕੱਢ ਦਈਏ। ਜਲਾਲੇ ਪਾਤਸ਼ਾਹੀ ਹੋ ਯਾ ਜਮਹੂਰੀ ਤਮਾਸ਼ਾ ਹੋ, ਜੁਦਾ ਹੋ ਦੀਨ ਸਿਆਸਤ ਸੇ ਤੋ ਰਹਿ ਜਾਤੀ ਹੈ ਚੰਗੇ ਸੀ। ਸਿਆਸਤ ਬਾਹਰ ਦੀ ਸਤਾ, ਧਰਮ ਅੰਦਰ ਦੀ ਸਤਾ, ਇਹਨਾਂ ਦੋਹਾਂ ਨੂੰ ਯਕਜਾ ਕਰਨਾ। ਸਾਡੇ ਦੇਸ਼ ਵਿੱਚ ਅਗਰ ਰਾਮ ਦੀ ਪੂਜਾ ਹੋਈ ਹੈ ਤਾਂ ਸਿਰਫ ਇਸ ਕਰਕੇ ਨਹੀਂ ਕਿ ਉਹ ਰਾਜਾ ਸਨ, ਉਹ ਸੰਤ ਪਹਿਲੇ ਸਨ, ਰਾਜਾ ਬਾਅਦ ਦੇ ਸਨ। ਸ੍ਰੀ ਕ੍ਰਿਸ਼ਨ ਦਾ ਸਨਮਾਨ ਹੋਇਆ ਇਸ ਦੇਸ਼ ਵਿੱਚ ਤਾਂ ਇਸ ਕਰਕੇ ਨਹੀਂ ਕਿ ਉਹ ਦੁਆਰਕਾ ਦੇ ਰਾਜਾ ਸਨ, ਨਹੀਂ, ਦੁਆਰਕਾ ਦੇ ਰਾਜਾ ਬਾਅਦ ਵਿੱਚ ਬਣੇ ਨੇ। ਮਹਾਯੋਗੀ ਉਹ ਪਹਿਲੇ ਨੇ, ਤਪੀਸ਼ਵਰ ਉਹ ਪਹਿਲੇ ਨੇ, ਸੰਤ ਉਹ ਪਹਿਲੇ ਨੇ। ਤੋ ਸੰਤ ਅਗਰ ਰਾਜਾ ਬਣੇ ਤੋ ਜਗਤ ਸਵਰਗ ਬਣ ਜਾਂਦਾ ਹੈ। ਸੰਤ ਦਾ ਮਤਲਬ ਜੋ ਸੱਚ ਦੇ ਜੀ ਰਿਹਾ, ਅਗਰ ਉਹ ਰਾਜਾ ਬਣੇ ਤੋ ਬਾਹਰ ਦੀ ਸਾਰੀ ਕਿਰਿਆ ਦਿੱਤੇ ਮੋਹਰ ਸੱਚ ਦੀ ਹੋਵੇਗੀ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਮੌਜੂਦਾ ਦੌਰ ਤੇ ਐਸਾ ਹੈ, ਕਲ ਯੁਗ ਰਥ ਅਗਨ ਕਾ ਕੂੜ ਅਗੇ ਰਥਵਾ, ਇਹ ਤ੍ਰਿਸ਼ਨਾ ਦਾ ਰਥ ਹੈ ਔਰ ਇਹਨੂੰ ਝੂਠ ਚਲਾ ਰਿਹਾ। ਮਹਾਂਪੁਰਸ਼ਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਜ਼ਿੰਦਗੀ ਸੱਚ ਦੇ ਆਸਰੇ ਤੇ ਚਲੇ, ਜੀਵਨ ਦੇ ਹਰ ਵਿਵਹਾਰ ਦੇ ਉੱਤੇ ਮੋਹਰ ਸੱਚ ਦੀ ਹੋਵੇ। ਤੇ ਜਦ ਜ਼ਿੰਦਗੀ ਦੇ ਹਰ ਵਿਵਹਾਰ ਦੇ ਉੱਤੇ, ਹਰ ਵਿਚਾਰ ਦੇ ਉੱਤੇ, ਹਰ ਕਿਰਦਾਰ ਦੇ ਉੱਤੇ ਮੋਹਰ ਸੱਚ ਦੀ ਹੋ ਜਾਂਦੀ ਹੈ ਤਾਂ ਉਸ ਸਮੇਂ ਨੂੰ ਆਖਿਆ ਜਾਂਦਾ ਸਤਯੁਗ। ਹੁਣ ਤੇ ਸਤਯੁਗ ਹੈ, ਹੁਣ ਤੇ ਕੋਈ ਝੂਠ ਨਹੀਂ, ਹੁਣ ਤੇ ਸੱਤ ਹੀ ਸੱਤ ਹੈ, ਹੁਣ ਤੇ ਹਰ ਮਨੁੱਖ ਸੱਤ ਬੋਲਦਾ ਹੈ, ਸੱਤ ਸੁਣਦਾ ਹੈ, ਸੱਤ ਸੋਚਦਾ ਹੈ, ਸੱਤ ਕਰਦਾ ਹੈ। ਤੋ ਮਹਾਂਪੁਰਸ਼ ਆਉਂਦੇ ਨੇ ਸਤਯੁਗ ਨੂੰ ਜਨਮ ਦੇਣ ਲਈ ਔਰ ਆਮ ਸੰਸਾਰੀ ਜੀਵਦਾ ਹੈ ਕਲਯੁਗ ਨੂੰ ਜਨਮ ਦੇਣ ਲਈ। ਇਸ ਵਾਸਤੇ ਸਤ ਤੇ ਸਤਾ ਦਾ ਆਦ ਕਾਲ ਤੋਂ ਘੋਲ ਰਿਹਾ, ਸੰਘਰਸ਼ ਰਿਹਾ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਇਸ ਘੋਲ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ ਔਰ ਨਾਰਾ ਲਾਇਆ, ਜਿਹਦੇ ਕੋਲ ਸਤਾ ਹੈ ਉਹਦੇ ਕੋਲ ਸਤ ਹੋਵੇ, ਜਿਹਦੇ ਕੋਲ ਸਤ ਹੈ ਉਹਦੇ ਕੋਲ ਹੀ ਸਤਾ ਹੋਵੇ ਤਾਂ ਜਗਤ ਸੁਖ ਚੈਨ ਦੇ ਨਾਲ ਰਹਿ ਸਕੇਗਾ, ਆਨੰਦ ਦੇ ਨਾਲ ਰਹਿ ਸਕੇਗਾ। ਆਪ ਜੀ ਦੀ ਇਹ ਰੀਤੀ ਲੋਕਾਂ ਨੂੰ ਪਸੰਦ ਨਾ ਆਈ, ਕਿਉਂਕਿ ਲੋਕ ਤੇ ਵੇਖਣਾ ਚਾਹੁੰਦੇ ਸਨ ਸੰਤ ਕੋਲ ਕੇਵਲ ਮਾਲਾ ਹੀ ਚਾਹੀਦੀ ਹੈ, ਤਲਵਾਰ ਕਿਉਂ ਹੈ? ਸੰਤ ਸਾਦੇ ਸੁਭਾਅ ਦਾ ਹੋਵੇ, ਉਹਨੇ ਮੋਤੀਆਂ ਦੀ ਮਾਲਾ ਕਿਉਂ ਪਹਿਨ ਲਈ? ਉਹ ਘੋੜਾ ਸਵਾਰੀ ਕਿਉਂ ਕਰਨ ਲੱਗ ਪਿਆ? ਤੋ ਚਾਰੋਂ ਪਾਸੇ ਸ਼ਰੀਕ ਤੇ ਸਤਾਧਾਰੀਆਂ ਦੀ ਵਿਰੋਧਤਾ ਦਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਸਾਹਮਣਾ ਕਰਨਾ ਪਿਆ। ਸਤਿਗੁਰ ਨੇ ਚਾਰ ਜੰਗਾਂ ਵੀ ਲੜੀਆਂ ਔਰ ਚਾਰਹੀ ਜੰਗਾਂ ਦੇ ਆਪ ਨੂੰ ਬਕਾਇਦਾ ਜਿੱਤ ਪ੍ਰਾਪਤ ਹੋਈ। ਭਾਰਤ ਵਾਸੀਆਂ ਦਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਇਸ ਢੰਗ ਦੇ ਨਾਲ ਹੌਸਲਾ ਵਧਾਉਂਦੇ ਗਏ ਔਰ ਆਖਦੇ ਗਏ ਕਿ ਅਗਰ ਰਾਜ ਸਤਾ ਨਹੀਂ ਤੋ ਧਰਮ ਨਹੀਂ ਚਲੇਗਾ, ਅਗਰ ਧਰਮ ਨਹੀਂ ਤੇ ਮਨੁੱਖ ਸ਼ੈਤਾਨ ਹੋ ਜਾਏਗਾ, ਮਨੁੱਖ ਹੈਵਾਨ ਹੋ ਜਾਏਗਾ। ਆਪ ਦੇ ਵਿਚਾਰਾਂ ਦਾ, ਆਪ ਦੇ ਖਿਆਲਾਂ ਦਾ ਬਹੁ ਪੱਖੀ ਅਸਰ ਹੋਇਆ ਔਰ ਲੋਕੀ ਧੜਾਧੜ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੀ ਸਿੱਖਿਆ ਤੇ ਦੀਕਸ਼ਾ ਨੂੰ ਮੰਨ ਸੰਤ ਸਿਪਾਹੀ ਬਣਨ ਲੱਗ ਪਏ, ਸ਼ਸਤਰਧਾਰੀ ਬਣਨ ਲੱਗ ਪਏ। ਸਤਿਗੁਰ ਨੇ ਆਗਿਆ ਕੀਤੀ, ਹੁਣ ਆਈਂਦਾ ਤੋਂ ਮੈਨੂੰ ਸ਼ਸਤਰ ਆ ਕੇ ਭੇਟ ਕਰੋ, ਘੋੜੇ ਆ ਕੇ ਭੇਟ ਕਰੋ, ਤਾਂ ਕਿ ਹਰ ਮਨੁੱਖ ਮਜ਼ਬੂਤ ਹੋ ਕੇ ਜੀ ਸਕੇ।
تو اتنا کمزور بھی نہ ہو کہ جنے کھنے دی پگ لا چھڈے، جنا کھنا تیری پگ لا چھڈے، پر تو اتنا ظالم بھی نہ ہو کہ ہر ایک دی توں پگ لا، اتنا ٹھنڈا نہ ہو کہ تینوں کوئی پیراں تھلے کچل دے، پر تو اتنا گرم بھی نہ ہو کہ اپنے پیراں تھلے تو ہر ایک نو کچلی جاوے، نہیں خود جی تے دوجے نو جین دا حق دے، خود زندہ رہ تے دوجیاں دی زندگی دے مسرت دا باعث بن، خوشیاں دا باعث بن۔ ایران دے ایک صوفی فقیر دا کہنا ہے کہ اے بندے رستے دے انج چل کہ تینوں کوئی سلام کرن تے مجبور نہ ہوئے، از راہ چنار کہ سلامت نہ کند، با خلق چنا جی کہ قیامت نہ کند، خلقت دے اس ڈھنگ نال رہ کہ تیرے رہن دے نال قیامت نہ ہوئے، تیرے رہن دے نال پرلے نہ ہوئے۔ صاحب گرو ہرگوبند صاحب جی مہاراج دا جنم وڈالی دے چ ہویا، آپ جوتی جوت سمائے سری کیرت پور دے چ، کیرتی کردیاں کردیاں کیرتی دے آپ مجسمہ ہوئے، تے جتھے آپ سمائے اس تھان دا نام ہویا کیرت پور۔ سکھ جگت دا اے مہان تیرت ہے، درشن کرن والے گرو ہرگوبند صاحب جی مہاراج دے اس دہورے تے مہان پریرنا لیندے نے، اور گرو ہرگوبند صاحب جی مہاراج دی سکھ جگت نو اے دین کہ سنت نے سپاہی بننا ہے، سپاہی نے سنت بننا ہے۔ گرو ارجن دیو جی مہاراج دی شہادت تو بعد اے بیر رس اے کرانتی دی شمع گرو ہرگوبند صاحب جی مہاراج نے جلائی۔ گرو ہر رائے صاحب جی گرو نانک دیو جی مہاراج دی ستویں جوت ہن، آپ گرو ہرگوبند صاحب جی مہاراج دے پوترے ہیں۔ گرو ہرگوبند صاحب جی مہاراج دے پنج سپتر سن، جنہاں وچوں سب تو وڈے بابا گردتا جی، بابا انی رائے جی، بابا اٹل جی، بابا سورج مل تے صاحب شری گرو تیگ بہادر صاحب جی۔ آپ دی ایک بچی بھی سی جس دا نام بی بی ویرو کر کے سی۔ صاحب شری گرو ہرگوبند صاحب جی مہاراج نے کچھ پرستھتیاں نو مکھ رکھ کے تے اپنے چون دے نظریے نو مکھ رکھ کے گدی پوترے نو بخشش کیتی۔ گرو ہر رائے صاحب جی مہاراج گرو ہرگوبند صاحب جی مہاراج دے پوترے نے، تے سکھ جگت دے اے ادوتی گھٹنا اگاں چل کے گھٹی کہ گرو ہر کرشن جی مہاراج نے گرو تیگ بہادر صاحب جی مہاراج اپنے دادے نو گدی دیتی، دادے نے پوترے نو گدی دیتی ہے، پوترے نے دادے نو گدی دیتی ہے۔ گرو ہر رائے صاحب جی مہاراج شانتی دی مورتی، شانتی دے مجسمے سن۔ اتہاس دے چک بڑی سندر گاتھا ہے، بغیچے وچ آپ ٹہل رہے سن کہ آپ دا جاما چولا ہوا نال اڑیا، تے اس اڑاری دے نال ایک پھل ٹٹ گیا، چولے دے سپرش دے نال ایک کھڑے ہویا پھل زمین تے گریا۔ گرو ہر رائے صاحب دے قدم رک گئے، بھاویں آپ بال روپ دے سن اتھے ہی کھڑے ہو گئے، سوچی پے گئے۔ اتنے وچ گرو ہرگوبند صاحب جی مہاراج ٹہل دے ہویا ہے تے پوچھن لگے، بیٹا کس سوچ دے چ، کس دلیل دے چ پے ہو؟ تاں گرو ہر رائے صاحب کہن لگے، گردیو پتا، میرے چولے دے سپرش نال اے پھل ٹٹ گیا، ہنے کھڑیا ہویا سی، ڈالی نال لگیا ہویا سی، جھوم رہا سی، ڈگیا ہے، ادا جھومنا بند ہو گیا، مینوں دکھ ہے۔ اس تو ہی پتا چلتا ہے گرو ہر رائے صاحب جی مہاراج دا ہردا کتنا کومل ہے، کتنا اتینت کومل ہے۔ گرو ہرگوبند صاحب جی مہاراج نے ایک دم فرمان کیتا، بیٹے جی وڈا چولا پہنی دا ہے تاں اس نو سنبھال کے رکھی دا ہے، اشارہ
ਰਮਜ਼ ਬਹੁਤ ਵੱਡੀ ਕਰ ਗਏ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਔਰ ਇਸ਼ਾਰਿਆਂ ਚ ਕਹਿ ਗਏ ਤੁਸੀਂ ਚੋਲਾ ਹੁਣ ਅਗਾਂਹ ਚੱਲ ਕੇ ਵੱਡਾ ਹੀ ਧਾਰਨ ਕਰਨਾ ਹੈ, ਜ਼ਿੰਮੇਵਾਰੀ ਬਹੁਤ ਵੱਡੀ ਸੰਭਾਲਣੀ ਹੈ। ਸਮਾਂ ਪਾ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਗੱਦੀ ਦੇ ਆਪ ਵਾਰਸ ਬਣੇ। 2200 ਅਸਵਾਰ ਆਪ ਆਪਣੇ ਨਾਲ ਰੱਖਦੇ ਸਨ, ਲੇਕਿਨ ਜੰਗ ਆਪ ਨੇ ਕਿਧਰੇ ਵੀ ਨਹੀਂ ਲੜੀ। ਇਹ ਸਿਰਫ ਆਪ ਜੀ ਦੀ ਸੁਰੱਖਿਆ ਔਰ ਜਗਤ ਨੂੰ ਇਹ ਦੱਸਣਾ ਸੀ ਕਿ ਜ਼ਿੰਦਗੀ ਦੇ ਕੁਛ ਮਸਲੇ ਐਸੇ ਨੇ ਜੋ ਬੈਰੂਨੀ ਸ਼ਕਤੀ ਨਾਲ ਹੱਲ ਹੁੰਦੇ ਨੇ, ਕੁਛ ਮਸਲੇ ਐਸੇ ਨੇ ਜੋ ਅੰਦਰੂਨੀ ਸ਼ਕਤੀ ਨਾਲ ਹੱਲ ਹੁੰਦੇ ਨੇ। ਸਬਰ, ਸਿਦਕ, ਵਿਚਾਰ, ਗਿਆਨ ਦੀ ਮੂਰਤੀ ਗੁਰੂ ਹਰਰਾਏ ਸਾਹਿਬ ਜੀ ਮਹਾਰਾਜ ਦੇ ਅੱਗੋਂ ਇੱਕ ਦਫਾ ਸਿੱਖਾਂ ਨੇ ਬੇਨਤੀ ਕੀਤੀ, ਪਾਤਸ਼ਾਹ ਪਾਠ ਕਰੇ ਹਮ ਨਿਤ ਗੁਰਬਾਣੀ, ਅਰਥ ਪਰਮਾਰਥ ਕਿਛੂ ਨ ਜਾਣੀ, ਜੋ ਮਾਰਗ ਗੁਰ ਸ਼ਬਦ ਬਤਾਏ ਸੋ ਹਮ ਤੇ ਨਹੀਂ ਜਾਤ ਕਮਾਏ। ਪਾਤਸ਼ਾਹ, ਬਾਣੀ ਦਾ ਪਾਠ ਤੇ ਅਸੀਂ ਦਿਨ ਰਾਤ ਕਰਦੇ ਹਾਂ, ਪਰ ਸੂਝ ਨਹੀਂ, ਸਮਝ ਨਹੀਂ, ਅਰਥਾਂ ਦਾ ਬੋਧ ਨਹੀਂ। ਤੇ ਜੇ ਕਿਸੇ ਕਿਸੇ ਥਾਂ ਅਰਥ ਦਾ ਕੁਝ ਬੋਧ ਵੀ ਹੈ ਤਾਂ ਬਾਣੀ ਹਿਰਦੇ ਚ ਨਹੀਂ ਵਸੀ, ਅੰਦਰ ਨਹੀਂ ਟਿਕੀ। ਤੂੰ ਜਦ ਹਿਰਦੇ ਚ ਬਾਣੀ ਵਸੀ ਨਹੀਂ ਤੇ ਬਾਣੀ ਦੀ ਸਾਡੇ ਕੋਲ ਵਿਚਾਰ ਨਹੀਂ, ਤੇ ਪਾਤਸ਼ਾਹ ਇਸ ਤਰ੍ਹਾਂ ਦੇ ਪਾਠ ਦਾ ਵੀ ਕੁਝ ਲਾਭ ਹੈ? ਇਤਿਹਾਸਕਾਰ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਸੈਰ ਕਰਦੇ ਹੋਇਆ ਆਪ ਜੀ ਦੇ ਨਾਲ ਸਿੱਖਾਂ ਨੇ ਇਹ ਪ੍ਰਸ਼ਨ ਕੀਤਾ। ਆਪ ਦਾ ਪੈਰ ਇੱਕ ਮਿੱਟੀ ਦੀ ਠੀਕਰੀ ਨੂੰ ਵੱਜਿਆ। ਇਹ ਠੀਕਰੀ ਇੱਕ ਐਸੀ ਡੋਲੀ ਘੜੀ ਦੀ ਸੀ ਜਿਹਦੇ ਚ ਘਿਓ ਪਾ ਕੇ ਰੱਖਿਆ ਗਿਆ ਸੀ ਕਾਫੀ ਚਿਰ ਤੱਕ, ਕਾਫੀ ਸਮੇਂ ਤੱਕ। ਟੁੱਟ ਗਈ, ਭੱਜ ਗਈ, ਅਗਲੇ ਨੇ ਸੁੱਟ ਦਿੱਤੀ, ਲੇਕਿਨ ਉਸ ਠੀਕਰੀ ਦੇ ਚਿਕਨਾਈ ਸੀ। ਮਹਾਰਾਜ ਕਹਿਣ ਲੱਗੇ, ਰਹੀ ਚਿਕਨਤਾ ਠੀਕਰ ਮਾਹੀ, ਤਿਉਂ ਬਾਣੀ ਰਹੇ ਮਨ ਮਾਹੀ। ਇਹ ਠੀਕ ਹੈ ਕਿ ਹੁਣ ਘਿਓ ਨਹੀਂ, ਪਰ ਘਿਓ ਦੀ ਚਿਕਨਾਈ ਅਜੇ ਵੀ ਉਸ ਠੀਕਰੀ ਦੇ ਨਾਲ ਹੈ। ਇਹ ਠੀਕ ਹੈ, ਹਿਰਦੇ ਚ ਬਾਣੀ ਤੇ ਨਹੀਂ ਟਿਕੀ, ਪਰ ਬਾਣੀ ਆਪਣੀ ਚਿਕਨਾਈ ਦੇ ਜਾਏਗੀ। ਕਮ ਸੇ ਕਮ ਜਿਤਨੀ ਦੇਰ ਤੱਕ ਮਨੁੱਖ ਪਾਠ ਕਰੇਗਾ, ਇਤਨਾ ਬਹੁਤ ਤੇ ਜ਼ਰੂਰ ਹੋਵੇਗਾ ਕਿ ਮੈਂ ਪਾਠ ਕਰ ਰਿਹਾ। ਉਤਨੀ ਦੇਰ ਤੇ ਦੱਸਣਾ ਗਲਤ ਬਿਆਨੀ ਨਹੀਂ ਕਰੇਗੀ। ਚਲੋ ਬਾਣੀ ਨਹੀਂ ਰਹੀ, ਬਾਣੀ ਦੀ ਚਿਕਨਾਈ ਤੇ ਰਹਿ ਜਾਏਗੀ। ਇਸ ਵਾਸਤੇ ਅਗਰ ਅਰਥ ਨਹੀਂ ਵੀ ਆਉਂਦੇ, ਅੰਦਰ ਨਹੀਂ ਵੀ ਟਿਕੀ, ਮਨ ਨਹੀਂ ਵੀ ਜੁੜਿਆ, ਤਾਂ ਵੀ ਬਾਣੀ ਦਾ ਪਾਠ ਲਾਭਕਾਰੀ ਹੈ। ਗੁਰੂ ਹਰਰਾਏ ਸਾਹਿਬ ਜੀ ਮਹਾਰਾਜ ਦਾ ਇਹ ਸੰਦੇਸ਼, ਇਹ ਉਪਦੇਸ਼। ਸਾਹਿਬ ਗੁਰੂ ਹਰਰਾਏ ਸਾਹਿਬ ਜੀ ਮਹਾਰਾਜ ਨੇ ਆਪਣੇ ਉਪਦੇਸ਼ਾਂ ਰਾਹੀਂ ਸਿੱਖ ਜਗਤ ਨੂੰ ਬਾਰ ਬਾਰ ਇਹ ਸਮਝਾਇਆ ਕਿ ਕਦੀ ਪ੍ਰਦਰਸ਼ਨੀ ਨਾ ਕਰਨਾ, ਨੁਮਾਇਸ਼ ਨਹੀਂ ਕਰਨੀ। ਜਿਤਨਾ ਗੁਣ, ਜਿਤਨੀ ਸਮਰੱਥਾ ਤੁਹਾਡੇ ਕੋਲ ਹੈ, ਉਤਨਾ ਹੀ ਪ੍ਰਗਟ ਕਰਨ ਦੀ ਕੋਸ਼ਿਸ਼ ਕਰਨੀ। ਜੋ ਤੁਸੀਂ ਨਹੀਂ ਹੋ ਉਹ ਨਾ ਪ੍ਰਗਟ ਕਰਨਾ, ਜੋ ਤੁਸੀਂ ਹੋ ਉਸਨੂੰ ਛੁਪਾਉਣ ਦੀ ਕੋਸ਼ਿਸ਼ ਵੀ ਨਾ ਕਰਨਾ। ਕਿਸੇ ਹੱਦ ਤੱਕ ਮਨੁੱਖ ਦੀ ਅੱਧੀ ਸ਼ਕਤੀ ਜੋ ਕੁਛ ਹੈ ਉਸਨੂੰ ਛੁਪਾਉਣ ਵਿੱਚ ਖਰਚ ਹੋ ਜਾਂਦੀ ਹੈ, ਤੇ ਅੱਧੀ ਸ਼ਕਤੀ ਜੋ ਕੁਛ ਇਹ ਨਹੀਂ ਹੈ ਉਹਨੂੰ ਪ੍ਰਗਟ ਕਰਨ ਵਿੱਚ ਖਰਚ ਹੋ ਜਾਂਦੀ ਹੈ। ਇਸ ਤਰ੍ਹਾਂ ਸਾਰਾ ਜੀਵਨ ਵਿਅਰਥ ਚਲਾ ਜਾਂਦਾ ਹੈ, ਅਕਾਰਥ ਚਲਾ ਜਾਂਦਾ ਹੈ। ਸ੍ਰੀ ਗੁਰੂ ਹਰਰਾਏ ਸਾਹਿਬ ਜੀ ਮਹਾਰਾਜ ਦੀਆਂ ਦੋ ਸੰਤਾਨਾਂ ਸਨ, ਦੋ ਬੱਚੇ, ਬਾਬਾ ਰਾਮ ਰਾਏ ਤੇ ਸ੍ਰੀ ਗੁਰੂ ਹਰਿਕ੍ਰਿਸ਼ਨ। ਗੁਰੂ ਹਰਰਾਏ ਸਾਹਿਬ ਜੀ ਨੇ ਪ੍ਰਣ ਕੀਤਾ ਹੋਇਆ ਸੀ ਕਿ ਨੈ ਮਲੇਛ ਕੋ ਦਰਸ਼ਨ ਦੇ ਹੈ, ਅਸੀਂ ਆਪਣਾ ਪਾਵਨ ਦਰਸ਼ਨ ਮਲੇਛ ਨੂੰ ਨਹੀਂ ਦੇਣਾ, ਖਾਸ ਕਰਕੇ ਉਸ ਨੂੰ ਜੋ ਗੁਰੂ ਘਰ ਦਾ ਅਤਿਅੰਤ ਘਾਤਕ ਹੈ, ਘਾਤਕ ਹੈ। ਆਖਿਰ ਵਕਤ ਦੇ ਸਤਾਧਾਰੀਆਂ ਨੇ ਆਪ ਜੀ ਦੇ ਨਾਲ 2200 ਅਸਵਾਰਾਂ ਨੂੰ ਵੇਖ ਕੇ ਆਪਣੇ ਲਈ ਖਤਰਾ ਸਮਝਿਆ। ਇਹ ਗੱਲ ਵੱਖਰੀ ਹੈ ਕਿ ਕੋਮਲ ਹਿਰਦੇ ਦੇ ਮਾਲਕ ਗੁਰੂ ਹਰਰਾਏ ਸਾਹਿਬ ਜੀ ਮਹਾਰਾਜ ਉਹਨਾਂ ਨਾਲ ਕੋਈ ਵੈਰ ਨਹੀਂ ਰੱਖਦੇ ਸਨ। ਕਹਿੰਦੇ ਨੇ ਇੱਕ ਦਫਾ ਸ਼ਾਹਜਹਾਂ ਦੇ ਲੜਕੇ ਦਾਰਾ ਨੂੰ, ਜੋ ਬਾਅਦ ਵਿੱਚ ਬੜਾ ਖੁਦਾ ਤਰਸ ਹੋਇਆ,
ਉਸ ਨੂੰ ਕੁਛ ਪੇਟ ਦੇ ਇਸ ਢੰਗ ਦੇ ਭਿਆਨਕ ਰੋਗ ਹੋਏ ਤੇ ਵੈਦਾ ਨੇ ਆਖਿਆ ਕਿ ਇਤਨੀ ਇਤਨੀ ਮਿਕਦਾਰ ਦੀ ਹਰੜ ਤੇ ਲੌਂਗ ਹੋਵੇ ਇਤਨੇ ਵਜ਼ਨ ਦੀ ਤੇ ਉਸ ਦੀ ਔਸ਼ਧੀ ਬਣਾ ਕੇ ਰੋਗ ਦੂਰ ਕੀਤਾ ਜਾ ਸਕਦਾ ਹੈ। ਉਸ ਵਕਤ ਇਹ ਚੀਜ਼ਾਂ ਕੇਵਲ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਦੇ ਤੋਸ਼ੇ ਖਾਨੇ ਚ ਸਨ ਤਾਂ ਆਪ ਨੇ ਫੌਰਨ ਭਿਜਵਾ ਦਿੱਤੀਆਂ। ਕੋਮਲ ਹਿਰਦੇ ਦੇ ਮਾਲਕ ਨੇ ਆਪਣੇ ਹਿਰਦੇ ਵਿੱਚ ਕੋਈ ਵੈਰ ਭਾਵ ਨਹੀਂ ਰੱਖਿਆ। ਸਾਹਿਬ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਇਸੇ ਤਰੀਕੇ ਨਾਲ ਗੁਰਬਾਣੀ ਦਾ ਉਪਦੇਸ਼ ਦਿੰਦੇ ਹੋਏ ਜਗਤ ਦਾ ਕਲਿਆਣ ਕਰਦੇ ਰਹੇ ਤਾਂ ਗੁਰੂ ਘਰ ਦੀ ਪਰੰਪਰਾ ਅਨੁਸਾਰ ਗੁਰਗੱਦੀ ਦੀ ਚੋਣ ਵਿੱਚ ਆਪਨੇ ਵੀ ਉਹੀ ਕੁਛ ਕੀਤਾ ਜੋ ਗੁਰੂ ਰਾਮਦਾਸ ਜੀ ਮਹਾਰਾਜ ਨੇ ਕੀਤਾ ਸੀ। ਵੱਡੇ ਪੁੱਤਰਾਂ ਨੂੰ ਛੱਡ ਕੇ ਛੋਟੇ ਬੱਚੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਆਪਨੇ ਗੱਦੀ ਦਿੱਤੀ। ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਨੇ ਵੀ ਐਸਾ ਕੀਤਾ। ਵੱਡੇ ਸਾਹਿਬਜ਼ਾਦੇ ਰਾਮ ਰਾਏ ਨੂੰ ਛੱਡ ਕੇ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਨੂੰ ਜੋ ਉਸ ਵਕਤ ਕੇਵਲ 5.5 ਵਰ੍ਹਿਆਂ ਦੇ ਸਨ ਗੱਦੀ ਤੇ ਬਿਠਾਇਆ। 5.5 ਵਰ੍ਹੇ ਦੇ ਬਾਲਕ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਨੇ ਜਦ ਗੱਦੀ ਸੰਭਾਲੀ ਗੁਰੂ ਨਾਨਕ ਦੀ ਵਿਰਾਸਤ ਦੇ ਮਾਲਕ ਬਣੇ ਤਾਂ ਚਾਰੋਂ ਪਾਸੇ ਚੇਵੇਂ ਗੋਈਆਂ ਵੀ ਹੋਈਆਂ। ਹੈ 5.5 ਸਾਲ ਦਾ ਬੱਚਾ ਔਰ ਗੁਰੂ ਚਾਣਕ ਤੇ ਇਸ ਤਰ੍ਹਾਂ ਦੇ ਹੋਰ ਆਲਮਾਂ ਦੇ ਕਥਨ ਅਨੁਸਾਰ ਮਨੁੱਖ ਦੇ ਅੰਦਰ ਸੰਜੀਦਗੀ ਦੂਰ ਦ੍ਰਿਸ਼ਟੀ ਕੋਈ 35 ਸਾਲ ਤੋਂ ਬਾਅਦ ਸ਼ੁਰੂ ਹੁੰਦੀ ਹੈ। ਪ੍ਰੌੜਤਾ, ਬਾਲਗ ਹੋਣਾ, ਹਰ ਪਹਿਲੂ ਦੀ ਸੂਝ ਸਮਝ ਜਿਹੜੀ ਹੈ ਇਹ 35 ਸਾਲ ਤੋਂ ਬਾਅਦ ਆਰੰਭ ਹੁੰਦੀ ਹੈ। ਚਾਣਕ ਦਾ ਐਸਾ ਕਹਿਣਾ ਹੈ ਕਿਸੇ ਨੂੰ ਰਾਜ ਤਿਲਕ ਦੇ ਕੇ ਰਾਜ ਗੱਦੀ ਤੇ ਬਿਠਾਉਣਾ, ਸਮਾਜ ਸੁਧਾਰਕ ਬਣਾਉਣਾ ਹੈ ਜਾਂ ਧਾਰਮਿਕ ਮੁਖੀ ਬਣਾਉਣਾ ਹੈ ਤਾਂ ਉਸ ਦੀ ਉਮਰ 35 ਸਾਲ ਤੋਂ ਥੱਲੇ ਨਹੀਂ ਹੋਣੀ ਚਾਹੀਦੀ। ਇਸ ਅਸੂਲ ਨੂੰ ਬੜੇ ਕਰੜੇ ਢੰਗ ਨਾਲ ਭਾਰਤ ਵਾਸੀ ਮੰਨਦੇ ਆਏ, ਸਿਆਣੇ ਲੋਕ ਮੰਨਦੇ ਆਏ ਵੀ ਜਿਸ ਨੂੰ ਬਹੁਤ ਵੱਡੀ ਜ਼ਿੰਮੇਵਾਰੀ ਦੇਣੀ ਹੈ ਕਮ ਸੇ ਕਮ ਉਸਦੇ ਸੰਜੀਦਗੀ ਦੂਰਦ੍ਰਿਸ਼ਟੀ ਹੋਣੀ ਚਾਹੀਦੀ ਹੈ। ਇਹ ਸਭ ਕੁਛ ਜੀਵਨ ਭਰ ਦੀਆਂ ਠੋਕਰਾਂ ਖਾ ਕੇ 35 ਸਾਲ ਤੋਂ ਬਾਅਦ ਆਰੰਭ ਹੁੰਦੀ ਹੈ। ਲੇਕਿਨ ਇਸ ਵਿਚਾਰ ਦੇ ਨਾਲ ਜਗਤ ਦੇ ਅਧਿਆਤਮੀ ਪੁਰਸ਼ ਬਹੁਤ ਸਾਰੇ ਆਲਮ ਭਗਤ ਜਨ ਸਹਿਮਤ ਨਹੀਂ ਹਨ ਕਿ ਬਜ਼ੁਰਗੀ ਦੂਰਦ੍ਰਿਸ਼ਟੀ ਅਕਲਮੰਦੀ 35 ਸਾਲ ਤੋਂ ਸ਼ੁਰੂ ਹੁੰਦੀ ਹੈ। ਇੱਥੇ ਸਾਲਾਂ ਦਾ ਤਕਾਜ਼ਾ ਨਹੀਂ ਹੈ। ਈਰਾਨ ਦੇ ਪ੍ਰਸਿੱਧ ਸੰਤ ਸ਼ੇਖ ਸਾਦੀ ਸਾਹਿਬ ਦਾ ਕਹਿਣਾ ਹੈ ਬਜ਼ੁਰਗੀ ਬਾ ਅਕਲ ਅਸਤ ਨਖੇ ਬਾ ਸਾਲ ਤਵੰਗਰੀ ਬਾ ਦਿਲ ਅਸਤ ਨਖੇ ਬਾ ਮਾਲ। ਬਜ਼ੁਰਗੀ ਅਕਲ ਤੋਂ ਸ਼ੁਰੂ ਹੁੰਦੀ ਹੈ ਨਖੇ ਸਾਲਾਂ ਤੋਂ। ਸਾਲਾਂ ਨਾਲ ਅਕਲ ਨੂੰ ਨਾਪਣਾ ਬਹੁਤ ਔਖੀ ਗੱਲ ਹੈ। ਹੋ ਸਕਦਾ ਹੈ ਉਮਰ ਸਾਲਾਂ ਕਰਕੇ 10 ਸਾਲ ਦੀ ਹੋਵੇ ਪਰ ਬੌਧਕ ਉਮਰ 100 ਸਾਲ ਦੀ ਹੋਵੇ। ਐਸਾ ਵੀ ਹੋ ਸਕਦਾ ਹੈ ਸਰੀਰਕ ਉਮਰ 100 ਸਾਲ ਦੀ ਹੋਵੇ ਤੇ ਬੌਧਕ ਉਮਰ ਸਿਰਫ 5 ਵਰ੍ਹਿਆਂ ਦੀ ਹੋਵੇ, 10 ਸਾਲ ਦੀ ਹੋਵੇ। ਔਰ ਅਸੀਂ ਅਕਸਰ ਦੇਖਦੇ ਹਾਂ ਕਈ ਦਫ਼ਾ ਛੋਟੇ ਮਾਸੂਮ ਬੱਚੇ ਬਜ਼ੁਰਗਾਂ ਵਾਲੀ ਗੱਲ ਕਰਦੇ ਨੇ, ਕਈ ਦਫ਼ਾ ਬਹੁਤ ਵੱਡੇ ਵੱਡੇ ਬੁੱਢੇ ਬਿਲਕੁਲ ਬੱਚਿਆਂ ਦੀ ਗੱਲ ਕਰਦੇ ਨੇ। ਪਹਿਚਾਣ ਕਿਸ ਤਰ੍ਹਾਂ ਹੋਵੇਗੀ ਕਿ ਇਸ ਬੰਦੇ ਕੋਲ ਬਾਲ ਬੁੱਧ ਹੈ? ਬੌਧਕ ਤੌਰ ਤੇ ਇਹ ਉੱਨਤ ਨਹੀਂ ਹੋ ਸਕਿਆ, ਬਚਪਨਾ ਬਣਿਆ ਹੋਇਆ ਹੈ। ਸਰੀਰ ਨੂੰ ਵੇਖਾਂਗੇ ਤੇ ਸਰੀਰ ਦੀ ਬਣਾਵਟ ਤੋਂ ਇਕਦਮ ਅੰਦਾਜ਼ਾ ਲੱਗ ਜਾਂਦਾ ਇਹ ਬੱਚਾ ਹੈ, ਜਵਾਨ ਹੈ, ਇਹ ਬੁੱਢਾ ਹੈ। ਪਰ ਇਹ ਕਿਸ ਤਰ੍ਹਾਂ ਅੰਦਾਜ਼ਾ ਲੱਗੇ ਇਹ ਬੌਧਕ ਤੌਰ ਤੇ ਬਜ਼ੁਰਗ ਹੈ, ਜਵਾਨ ਹੈ ਤੇ ਬੱਚਾ ਹੈ? ਪਹਿਚਾਣ ਹੋ ਸਕਦੀ ਹੈ। ਬੱਚੇ ਦੀਆਂ ਰੁਚੀਆਂ ਵਿੱਚ ਖੇਡ ਪ੍ਰਧਾਨ ਹੈ, ਉਹ ਖੇਡਣਾ ਚਾਹੁੰਦਾ ਹੈ ਤੇ ਖੇਡਣ ਲਈ ਉਹਨੂੰ ਚਾਹੀਦੇ ਨੇ ਖਿਡੌਣੇ। ਜਦ ਘਰ ਵਿੱਚ ਕੋਈ ਵੀ ਖਿਡੌਣਾ ਨਾ ਹੋਵੇ ਤੇ ਬੱਚਾ ਮਾਂ ਨੂੰ ਕਹਿ ਦਿੰਦਾ ਔਰ ਪਿਓ ਨੂੰ ਕਹਿ ਦਿੰਦਾ ਤੂੰ ਘੋੜਾ ਬਣ, ਮੈਂ ਤੇਰੀ ਪਿੱਠ ਤੇ ਬੈਠਣਾ। ਤੂੰ ਜੋ ਮਾਂ ਨੂੰ ਖਿਡੌਣਾ ਬਣਾ ਸਕਦਾ, ਪਿਤਾ ਨੂੰ ਖਿਡੌਣਾ ਬਣਾ ਸਕਦਾ, ਉਸ ਬੱਚੇ ਦੀ ਦ੍ਰਿਸ਼ਟੀ ਚ ਗੁਰੂ ਵੀ ਖਿਡੌਣਾ ਹੈ।
परमात्मा भी खिडौना है। भगत कबीर ने जिक्र किया है, माथे तिलक हथ माला बाना लोगन राम खिलौना जाना। जिदी दृष्टि विच राम खिडौना है, स्पष्ट है कि धार्मिक बुद्धि जिहड़ी उसके कोल है वह बच्चियां वाली है, बौद्धिक तौर ते उन्नत नहीं हो सकिया। अजोकी सियाणियां ने मनोविज्ञानियां ने इस गल की पुष्टि कर दी है कि बौद्धिक उम्र का शरीरक उम्र नाल कोई तल्लुक नहीं। शरीर के विकास के नाल नाल बौद्धिक भी विकास होया है, यह लाजमी नहीं, यह जरूरी नहीं। रिष्ट पुष्ट खिजा खा के चंगे भोजन पदार्थ छक के ते उनू पचा के मनुख का शरीर रिष्ट पुष्ट होंदा है, जवान होंदा है, बलवान होंदा है। इस तरह धार्मिक ग्रंथां दा पाठ पठन ते विचारण दे नाल मनुख दा अध्यात्मक बौध वधदा है। जैसे कि भगत कबीर जी कहंदे ने, तुर्क तरीक खजानिए हिंदू वेद पुराण मन समझावन कारणे कछु एक पढ़िए ज्ञान। मन नूं उन्नत करन लई, बौद्धिक तौर ते उन्नत होण लई कुछ ना कुछ ज्ञान पढ़ना चाहिए, विचारना चाहिए। ए दरअसल मेहनत वक्त है, शरीरक मेहनत वक्त है, दिमागी मेहनत वक्त है। शरीर नूं उन्नत करन दे साधन वक्त ने, बुद्धि नूं उन्नत करन दे साधन वक्त ने। तो साहिब श्री गुरु हरकृष्ण जी महाराज उम्र करके ते भावे साढ़े पांच वर्यां दे ने और साढ़े सत साल दे होंदे होंदे आप जगत तो रुखसत भी हो गए। केवल दो साल आप गुरु गद्दी ते विराजमान होए, लेकिन संसार दे च एक अमिट छाप छड़ गए कि उम्र दा तकाजा नहीं, सालां दी गल नहीं, गल बुद्धि दी है, गल अकल दी है, गल अध्यात्मक उन्नति दी है। संसार दे इतिहास नूं पढ़िए तां पता चलदा है कुछ बजुर्गां ने बिल्कुल बच्चियां वाली गल कीती है और कुछ बच्चियां ने बुजुर्गां वाली गल कीती है। संसार दे इतिहास दे च बच्चे भगत होए ने, बच्चे ब्रह्म ज्ञानी होए ने, बच्चे शहीद होए ने, और जो कमी रह गई सी उन्हों गुरु हरकृष्ण जी महाराज ने पूरा कीता, बच्चे गुरु भी हो सकते ने। ध्रुव ते प्रहलाद जिन्हां दी उम्र पांच छे साल दी है, ते पांच छे साल दी उम्र दे च ही ए दोवें ब्रह्म ज्ञानी हो गए। गुरु ग्रंथ साहिब जी महाराज तो पुछी कि नाम किवें जपना है, तो महाराज दी बाणी कहंदी है, राम जपो जी ऐसे ऐसे ध्रुव प्रहलाद जप्यो हरि जैसे। ए बंदे ऐसी साल दे बुढ़े, ऐ सठ साल दे बुजुर्ग बंदे, परमात्मा दा नाम इंज जप जिवे पंज साल दे ध्रुव ने जपे, पंज साल दे प्रहलाद ने जपे। पांच ब्रख को अनाथ ध्रुव बारक हर सिमरत अमर अटारे। तो संसार दे इतिहास दे कुछ बच्चे ऐसे होए ने जो पूरन भगत सन, ब्रह्म ज्ञानी सन। कुछ ऐसे सिख होए ने, उम्र करके ते बच्चे सन पर अकल करके बुजुर्ग सन। गुरु नानक देव जी महाराज नूं मासूम बालक ने, सत अठ वरियां दे बालक ने मिस्से प्रशादे ते लस्सी दा लोटा पेश कीता। आखिया, बाबा जी आप पान करो, छक लो, मैं बड़ी श्रद्धा दे नाल ले आया। गुरु नानक देव जी महाराज ने बच्चे दी श्रद्धा वेखी, बोलन दा लहजा वेख्या, पेश करन दा अंदाज वेख्या, तां आपने एकदम दो मिस्से प्रशादे ले ले, लस्सी दा लोटा ले लिया, बड़े प्रेम नाल छकिया ते भांडे वापस करदे होया सतगुरु कहण लगे, बालक असी त्रिपत हो गए, लै तू अपने भांडे लै जा। ए मासूम बालक हथ जोड़ के कहंदा है, गुरु बाबा भोजन छकण दे नाल शरीर त्रिपत होंदा है, मन किवें त्रिपत होंदा है, मन किवें रजदा है, दंग रह गए। इस प्रश्न नूं सुन के
ਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਉਮਰ ਤੇ ਕੁਛ ਵੀ ਨਹੀਂ, ਸਿਰ ਤੇ ਹੱਥ ਰੱਖਿਆ ਤੇ ਉਸ ਬੱਚੇ ਨੂੰ ਆਖਿਆ, ਬੱਚਿਆ ਉਮਰ ਤੇ ਤੇਰੀ ਕੁਛ ਵੀ ਨਹੀਂ, ਪਰ ਗੱਲਾਂ ਬੁੜਿਆਂ ਲਈ ਕਰਦਾ, ਵਿਚਾਰਾਂ ਬੂੜਿਆਂ ਲਈ ਪੁੱਛਦਾ। ਇਸ ਬਾਲਕ ਦਾ ਨਾਂ ਪੈ ਗਿਆ ਬਾਬਾ ਬੁੱਢਾ। ਇਹ ਛੇ ਪਾਤਸ਼ਾਹੀਆਂ ਤੱਕ ਰਿਹਾ। ਇਸਨੇ ਪੰਜ ਪਾਤਸ਼ਾਹੀਆਂ ਨੂੰ ਆਪਣੇ ਹੱਥੀ ਤਿਲਕ ਦਿੱਤਾ। ਤੋ ਇੱਥੇ ਸਾਲਾਂ ਦੀ ਗੱਲ ਨਹੀਂ, ਉਮਰ ਦੀ ਗੱਲ ਨਹੀਂ, ਇੱਥੇ ਬੁੱਧੀ ਦੀ ਗੱਲ ਹੈ, ਅਕਲ ਦੀ ਗੱਲ ਹੈ। ਸੰਸਾਰ ਦੇ ਇਤਿਹਾਸ ਵਿੱਚ ਕੁਛ ਬੱਚੇ ਐਸੇ ਵੀ ਹੋਏ ਨੇ ਜੋ ਪੂਰਨ ਸ਼ਹੀਦ ਨੇ। ਹਜ਼ਰਤ ਅਲੀ ਦੇ ਦੋ ਮਾਸੂਮ ਬੱਚੇ ਹਸਨ ਤੇ ਹੁਸੈਨ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਾਰ ਮਾਸੂਮ ਲਾਡਲੇ ਦੋ ਮੈਦਾਨ ਜੰਗ ਵਿੱਚ ਚਮਕੌਰ ਸਾਹਿਬ ਸ਼ਹੀਦ ਹੋਏ, ਦੋ ਸਰਹੰਦ ਦੀ ਨੀਹਾਂ ਵਿੱਚ ਚਿਣ ਦਿੱਤੇ ਗਏ। ਲਾਹੌਰ ਵਿੱਚ ਇੱਕ ਮਾਸੂਮ ਬੱਚਾ ਸਹਿਜਧਾਰੀ ਘਰਾਣੇ ਦਾ, ਗੁਰਸਿੱਖ ਘਰਾਣੇ ਦਾ ਹਕੀਕਤ ਰਾਹ ਸ਼ਹੀਦ ਹੋ ਗਿਆ। ਤੋ ਇਤਿਹਾਸ ਪੜ੍ਹਨ ਤੋਂ ਪਤਾ ਚੱਲਦਾ ਹੈ ਬੱਚੇ ਸ਼ਹੀਦ ਹੋਏ ਨੇ, ਬੱਚੇ ਭਗਤ ਹੋਏ ਨੇ, ਬੱਚੇ ਬ੍ਰਹਮ ਗਿਆਨੀ ਹੋਏ ਨੇ, ਬੱਚੇ ਗੁਰੂ ਕੇ ਸਿੱਖ ਹੋਏ ਨੇ। ਤੇ ਰਹਿੰਦੀ ਜੋ ਕਮੀ ਸੀ ਉਸ ਨੂੰ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਨੇ ਪੂਰਾ ਕਰ ਦਿੱਤਾ, ਕਿਉਂਕਿ ਬੱਚਾ ਅਜੇ ਤੱਕ ਗੁਰੂ ਨਹੀਂ ਹੋਇਆ ਸੀ। ਸਾਹਿਬ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਗੱਦੀ ਤੇ ਬਿਰਾਜਮਾਨ ਹੋ ਕੇ ਇਸ ਖਲਾ ਨੂੰ ਵੀ ਆਪਨੇ ਪੂਰਾ ਕਰ ਦਿੱਤਾ, ਇਸ ਕਮੀ ਨੂੰ ਵੀ ਆਪਨੇ ਮੁਕੰਮਲ ਕਰ ਦਿੱਤਾ, ਸੰਪੂਰਨ ਕਰ ਦਿੱਤਾ। ਉਮਰ ਦੀ ਗੱਲ ਨਹੀਂ, ਅਕਲ ਦੀ ਗੱਲ ਹੈ। 80 ਸਾਲ ਦਾ ਬੁੱਢਾ ਹਰਨਾਕਸ਼ ਪ੍ਰਹਿਲਾਦ ਨੂੰ ਕਹਿੰਦਾ, ਐ ਮੇਰੇ ਬੱਚੇ ਤੈਨੂੰ ਇਹ ਜਪਣਾ ਪਏਗਾ, ਜਲ ਹਰਨਾਕਸ਼ ਥਲ ਹਰਨਾਕਸ਼, ਜਲ ਹਰਨਾਕਸ਼ ਥਲ ਹਰਨਾਕਸ਼। ਪਰ ਪੰਜ ਵਰਿਆਂ ਦਾ ਪ੍ਰਹਿਲਾਦ ਕਹਿੰਦਾ, ਬਾਪੂ ਕੀ ਬੱਚਿਆਂ ਵਾਲੀ ਗੱਲ ਕਰਦੇ ਹੋ, ਜਲ ਹੈ ਰਾਮ ਥਲ ਹੈ ਰਾਮ, ਜਲ ਹੈ ਰਾਮ ਥਲ ਹੈ ਰਾਮ। ਤੋ 5 ਸਾਲ ਦਾ ਬੱਚਾ ਬਜ਼ੁਰਗਾਂ ਵਾਲੀ ਗੱਲ ਕਰ ਰਿਹਾ ਹੈ, 80 ਸਾਲ ਦਾ ਬੁੱਢਾ ਬਿਲਕੁਲ ਬੱਚਿਆਂ ਵਾਲੀ ਗੱਲ ਕਰ ਰਿਹਾ ਹੈ। ਕਹਿੰਦੇ ਨੇ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਨੇ ਜਦ ਗਮਨ ਕੀਤਾ ਦਿੱਲੀ ਦਾ, ਆਪ ਰਸਤੇ ਦੇ ਵਿੱਚ ਪੰਜੋਕਰਾ ਠਹਿਰੇ ਕਾਲਕਾ ਦੇ ਕੋਲ, ਤਾਂ ਇੱਥੋਂ ਦੇ ਇੱਕ ਪਾਂਧੇ ਨੇ ਬਹੁਤ ਵੱਡੀ ਤਰਕ ਖੜੀ ਕਰ ਦਿੱਤੀ ਵੀ ਦੁਆਪੁਰ ਯੁੱਗ ਦੇ ਵਿੱਚ ਹੋਏ ਨੇ ਸ੍ਰੀ ਕ੍ਰਿਸ਼ਨ ਜਿਨ੍ਹਾਂ ਨੇ ਗੀਤਾ ਉਚਾਰਨ ਕੀਤੀ, ਤੇ ਆਪ ਦਾ ਨਾਮ ਹੈ ਸ੍ਰੀ ਗੁਰੂ ਹਰੀ ਕ੍ਰਿਸ਼ਨ, ਬਹੁਤ ਲੰਬਾ ਨਾਮ। ਤੁਸੀਂ ਗੀਤਾ ਦੇ ਅਰਥ ਹੀ ਕਰਕੇ ਦੱਸ ਦਿਓ ਤੇ ਅਸੀਂ ਮੰਨ ਲਵਾਂਗੇ ਤੁਸੀਂ ਅਵਤਾਰੀ ਪੁਰਸ਼ ਹੋ। ਮਹਾਰਾਜ ਮੌਜ ਵਿੱਚ ਬੈਠੇ ਸਨ, ਸਾਹਮਣੇ ਗੁੰਗਾ ਬੈਠਾ ਸੀ, ਗੁੰਗੇ ਦੇ ਸਿਰ ਤੇ ਛੜੀ ਰੱਖੀ ਤੇ ਆਖਿਆ, ਤੂੰ ਗੀਤਾ ਦਾ ਪਾਠ ਵੀ ਕਰੀ ਜਾ ਨਾਲੇ ਅਰਥ ਵੀ ਕਰੀ ਜਾ। ਜਦ ਉਸ ਗੁੰਗੇ ਨੇ ਅਰਥ ਕੀਤੇ ਤੇ ਪਾਠ ਕੀਤਾ, ਬ੍ਰਾਹਮਣ ਕਦਮਾਂ ਤੇ ਆ ਕੇ ਡਿੱਗਿਆ ਔਰ ਆਖਣ ਲੱਗਾ, ਮਹਾਰਾਜ ਬੁੱਲ ਹੋ ਗਈ, ਸ਼ਮਾ ਕਰਨੀ, ਮੈਂ ਆਪ ਜੀ ਦੀ ਉਮਰ ਨੂੰ ਵੇਖ ਕੇ ਇਸ ਤਰ੍ਹਾਂ ਦੀ ਤਰਕ ਖੜੀ ਕਰ ਬੈਠਾ, ਮੈਨੂੰ ਨਹੀਂ ਪਤਾ ਸੀ ਕਿ ਆਪ ਦੀ ਬੌਧਕ ਉਮਰ ਬਹੁਤ ਮਹਾਨ ਹੈ, ਬਹੁਤ ਮਹਾਨ ਹੈ। ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦਾ ਜਨਮ ਕੀਰਤਪੁਰ ਸਾਹਿਬ ਦੇ ਚ ਹੋਇਆ, ਆਪ ਜੋਤੀ ਜੋਤ ਦਿੱਲੀ ਦੇ ਸਮਾਏ, ਆਪ ਜਿੱਥੇ ਸਮਾਏ ਉਹਨਾਂ ਦੀ ਯਾਦ ਵਿੱਚ ਦੇਹੁਰਾ ਬਣਿਆ ਹੋਇਆ ਜਿਹਨੂੰ ਗੁਰਦੁਆਰਾ ਬਾਲਾ ਸਾਹਿਬ ਕਰਕੇ ਕਹਿੰਦੇ ਨੇ। ਦਿੱਲੀ ਵਿੱਚ ਆ ਕੇ ਰਾਜਾ ਜੈ ਸਿੰਘ ਦੇ ਬੰਗਲੇ ਵਿੱਚ ਆਪ ਨੇ ਨਿਵਾਸ ਕੀਤਾ ਔਰ ਪੂਰਨ ਤੌਰ ਤੇ ਇੱਥੇ ਸਿੱਖ ਜਗਤ ਨੂੰ ਉਪਦੇਸ਼ ਤੇ ਸੰਦੇਸ਼ ਦਿੰਦੇ ਰਹੇ ਔਰ ਰਾਜੇ ਤੇ ਰਾਣੀਆਂ ਨੂੰ ਵੀ ਬ੍ਰਹਮ ਗਿਆਨ ਦੀ ਬਖਸ਼ਿਸ਼ ਕੀਤੀ, ਅਕਾਲ ਪੁਰਖ ਦੇ ਨਾਲ ਜੋੜਿਆ। ਉਸ ਸਥਾਨ ਦਾ ਨਾਂ ਹੈ ਅੱਜ ਕੱਲ ਗੁਰਦੁਆਰਾ ਬੰਗਲਾ ਸਾਹਿਬ। ਸਾਹਿਬ ਦੇ ਰਹਿਣ ਦੇ ਨਾਲ, ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦੇ ਰਹਿਣ ਦੇ ਨਾਲ ਬੰਗਲਾ ਵੀ ਸਾਹਿਬ ਹੋ ਗਿਆ, ਬੰਗਲਾ ਵੀ ਪੂਜਨੀਕ ਹੋ ਗਿਆ, ਬੰਗਲਾ ਵੀ ਮਹਾਨ ਹੋ ਗਿਆ।
ਇਸ ਤਰ੍ਹਾਂ ਦੀ ਬਖਸ਼ਿਸ਼ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਕਰਦੇ ਹੋਏ ਜੋ

بیٹھے رہنا. دراصل ایدہ اے مطلب نہیں کہ کوئی جپ تپ کر کے سورت اچھی کرنی سی. آپ تے پرم پرکھ سن. بچپن تو ہی بھگتی بھاونا اکال پرکھ تو لے کے آئے ہیں, لیکن ایک لمبے کم دی تیاری لئی آپ نو بھورے چ بیٹھنا پیا. کیوں کہ آپ نو دس پیا سی کہ دیش دا کلیان, دیش دی سنسکرتی سے ڈھنگ نال بچائی جا سکتی ہے. دیش دا دھارمک پتن نہ ہوئے تے دیش دی دھارمک دنیا نو کیول ایک کوئی ذریعے نال بچایا جا سکتا ہے کہ دیش دا کوئی بہت وڈا سنت مہاپرک قربانی دے وے, اپنا سیس بیٹ کرے. تو تیاری دے چٹے نے اس دیش دے اتوں, دیش دی سنسکرتی دے اتوں اپنا سیس نچھاور کرن لئی, اپنا سیس بیٹ کرن لئی. آپ برہم گیان دی مورتی نے لیکن پھر بھی 26 سال تک بھورے دے چ رہے. تے جد گرو ہرکرشن جی مہاراج دی رسنا تو نکلیا بابا بکالے, تا آپ نے دلی دے چاندنی چونک دے چ اپنے آپ نو قربان کر دیتا. اس تو وڈا تیاگ روح زمین دے چ کدرے بھی دیکھن نو نہیں ملدا. آپ سب کچھ نے چھپ کے بیٹھے نے, کسی نے پرگٹ کر دیتا ہے, قربان ہو گئے نے, نچھاور ہو گئے نے دیش تو اور دھرم تو. گرو گرنتھ صاحب جی مہاراج وچ آپ دے آئے شبد بیراگ دی مورتی نے. دھرم تے ایشور دی پراپتی لئی بیراگ مک سادھن ہے. بیراگ تو بنا کوئی بھی راگ منڈل پرماتما تک نہیں پہنچیا. کہت کبیر بھگت کر پایا, بھولے بھائے ملے رگ رایا. آپ دا بھولا سباو, آپ دا بھولا پن تے آپ دے بیراگ دی مورتی اتنا پربھاوت کر دی سی جگت نو کہ بھولے بھائے تے بیراگ دے پروانے آپ دے آلے دوالے کتر رہندے سن, آپ تو سکشا لیندے سن, آپ تو دکشا لیندے سن. اے سب کچھ ودھدا ہویا دیکھ کے وقت دے ستاداریاں نو چنگا نہیں لگیا. وقت دے ستاداریاں نے اے وی دیکھیا کہ کشمیر ہندوستان دا ایک زرخیز علاقہ ہے, خوبصورت علاقہ ہے. نور جہاں نے تیتھے تک کہہ دیتا سی, اگر فردوس بر روئے زمین استو ہمیں استو ہمیں استو ہمیں استو. اگر کوئی فردوس جنت بہشت سورگ زمین دیتے ہے تا پھر اے ہی ہے کشمیر دے چ. جہلم دے کنڈے دیتے نور جہاں نے اے واق اچارن کیتے, بس اے ہی جنت ہے. اس جنت دے چوں انیکاں ہی پانی دے جھرنے تے دریا نکل دے سن, جو اگاں چل کے میدانی علاقیاں نو سرسبز کر دے سن, شاداب کر دے سن. صرف پانی دے جھرنے اتھوں نہیں نکل دے سن, کشمیر دے چوں گیان دے جھرنے بھی نکل دے سن. گیان دی گنگا بھی پھٹ دی سی. کشمیر رشی کشیپ دی اولاد دا دیش, رشی منیاں دا دیش, تیرتھاں دا علاقہ, ودوان پنڈتاں دی بھومی. جس طرح اچے پہاڑا تو جھرنے تھلے آ کے, دریا تھلے آ کے میدانی علاقیاں نو سرسبز کر دے سن, اس طرح پہاڑا تو تھلے لے کے اے ودوان جگت دا کلیان کر دے سن, گیان دے کے وچار دے کے, اور اس طریقے نال رب نال جوڑ دے سن. وقت دے ستاداری پانی دے جھرنیاں نو تے بند نہ کر سکے, تے بند کرنا انہاں نے مناسب بھی نہ سمجھیا, پر گیان دے دھارا جو تھوں وگدی سی انہوں بند کرن دا تہیا کر لیا. گرو تیغ بہادر صاحب جی مہاراج دے دربار دے چ کشمیر دے دریا کشمیر دے جھرنے فریاد لے کے آئے. جنہاں دے دل دماغ چو گیان دی گنگا نکل دی سی, نام دے جھرنے چل دے سن, وچار دے چشمے وگ دے سن, اس سارے جھرنے اج دربار دے چ آنندپور صاحب آ کے حاضر ہوئے نے,
ਬੇਨਤੀ ਕਰਦੇ ਨੇ, ਜੋਦੜੀ ਕਰਦੇ ਨੇ, ਗੁਰੂ ਮਹਾਰਾਜ ਰਹਿਮਤ ਕਰੋ, ਬਖਸ਼ਿਸ਼ ਕਰੋ, ਸੁਖ ਜਾਵਾਂਗੇ। ਅਗਰ ਇਹ ਮਰੂ ਥਲ ਦੇ ਟਿੱਬੇ ਸਾਡੇ ਅੱਗੋਂ ਆ ਗਏ ਸਤਾ ਦੇ, ਤੋ ਸੁਖ ਜਾਵਾਂਗੇ, ਨੇਸਤੋ ਨਾਬੂਦ ਹੋ ਜਾਵਾਂਗੇ, ਸਾਡਾ ਗਮਨ ਬੰਦ ਹੋ ਜਾਏਗਾ। ਤੇ ਅਸੀਂ ਰਸਤੇ ਚ ਕਈਆਂ ਦੀ ਪਿਆਸ ਬੁਝਾਉਂਦੇ ਹੋਏ ਜੋ ਸਾਗਰ ਦੇ ਚ ਲੀਨ ਹੋਣਾ ਆਪਣਾ ਲਕਸ਼ ਸਮਝਿਆ, ਇਸ ਲਕਸ਼ ਦੀ ਪੂਰਤੀ ਨਹੀਂ ਹੋ ਸਕੇਗੀ ਤੇ ਜਗਤ ਦੀ ਅਸੀਂ ਪਿਆਸ ਵੀ ਨਹੀਂ ਬੁਝਾ ਸਕਾਂਗੇ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਲੰਬੀ ਸੋਚ ਦੇ ਚ ਪੈ ਗਏ, ਖਾਮੋਸ਼ ਭੋਰੇ ਦੇ ਚ ਬੈਠ ਕੇ ਜੋ ਆਪ ਵਿਉਂਤ ਬਣਾਉਂਦੇ ਰਹੇ ਜਗਤ ਕਲਿਆਣ ਦੀ, ਉਹ ਇਕਦਮ ਆਪ ਦੇ ਸਾਹਮਣੇ ਆਈ। ਆਪ ਅਜੇ ਸੋਚ ਹੀ ਰਹੇ ਸਨ ਕਿ 9 ਸਾਲ ਦੇ ਬਾਲਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ, ਅਜੇ ਆਪ ਗੋਬਿੰਦ ਰਾਏ ਨੇ ਬੇਨਤੀ ਕੀਤੀ, ਹਜ਼ੂਰ ਗੁਰਦੇਵ ਪਿਤਾ ਆਪ ਕਿਸ ਸੋਚ ਦੇ ਚ? ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਆਖਿਆ, ਬੇਟਾ ਕੋਈ ਮਹਾਨ ਮਨੁੱਖ, ਕੋਈ ਮਹਾਨ ਸੰਤ ਆਪਣੀ ਕੁਰਬਾਨੀ ਦੇਵੇ, ਦੇਸ਼ ਦਾ ਧਰਮ ਬਚ ਸਕਦਾ ਹੈ, ਇਹਨਾਂ ਝਰਨਿਆਂ ਦੀ ਰਵਾਨੀ ਬਚ ਸਕਦੀ ਹੈ, ਇਹਨਾਂ ਦਰਿਆਵਾਂ ਦਾ ਵੇਗ ਬਚਾਇਆ ਜਾ ਸਕਦਾ ਹੈ। ਗੋਬਿੰਦ ਰਾਏ ਹੱਥ ਜੋੜ ਕੇ ਕਹਿਣ ਲੱਗੇ, ਮਹਾਰਾਜ ਜੇ ਕਿਸੇ ਮਹਾਨ ਪੂਰਨ ਪੁਰਖ ਦੀ ਕੁਰਬਾਨੀ ਨਾਲ ਹੀ ਇਹ ਸਭ ਕੁਝ ਬਚਦਾ ਹੈ ਤਾਂ ਫਿਰ ਆਪ ਤੋਂ ਮਹਾਨ ਕੌਣ ਹੈ ਤੇ ਆਪ ਹੀ ਬਚਾਓ। ਖਣਾਵਾਂ ਪਹਿਨ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਚੱਲ ਪਏ, ਤਿਆਗ ਤੇ ਵੈਰਾਗ ਆਪ ਦੇ ਰੋਮ ਰੋਮ ਵਿੱਚ ਭਰਿਆ ਹੋਇਆ। ਹਕੀਕਤ ਹੈ, ਬਹੁਤ ਵੱਡੀ ਸੱਚਾਈ ਹੈ ਕਿ ਬੈਰਾਗ ਤੋਂ ਬਿਨਾਂ ਪਰਮਾਤਮਾ ਦੀ ਪ੍ਰਾਪਤੀ ਨਹੀਂ, ਅਕਾਲ ਪੁਰਖ ਦੀ ਪ੍ਰਾਪਤੀ ਨਹੀਂ। ਬੈਰਾਗੀ ਹਿਰਦਾ ਉਹ ਇਹ ਮਹਿਸੂਸ ਕਰਦਾ ਜਗਤ ਕੁਛ ਵੀ ਨਹੀਂ ਹੈ, ਇਹ ਸੰਸਾਰ ਕੁਛ ਵੀ ਨਹੀਂ ਹੈ, ਤੇ ਜਦ ਸੰਸਾਰ ਕੁਛ ਵੀ ਨਹੀਂ, ਜਗਤ ਕੁਛ ਵੀ ਨਹੀਂ, ਉਹ ਫਿਰ ਉਦਾਸ ਰਹੇਗਾ, ਉਪਰਾਮ ਰਹੇਗਾ। ਉਪਰਾਮਤਾ ਤੇ ਉਦਾਸ ਹੋਣਾ ਧਾਰਮਿਕ ਦੁਨੀਆਂ ਦਾ ਪਹਿਲਾ ਲੱਛਣ ਹੈ ਔਰ ਸ਼ੁਭ ਲੱਛਣ ਹੈ। ਜੋ ਜਗਤ ਤੋਂ ਉਦਾਸ ਨਹੀਂ ਹੋਇਆ, ਉਪਰਾਮ ਨਹੀਂ ਹੋਇਆ, ਉਹ ਪਰਮ ਜਗਤ ਦੀ ਪ੍ਰਾਪਤੀ ਦੀ ਚੇਸ਼ਟਾ ਵੀ ਨਹੀਂ ਕਰੇਗਾ। ਜੋ ਸੰਸਾਰ ਤੋਂ ਉਪਰਾਮ ਨਹੀਂ ਹੋਇਆ, ਉਹ ਨਿਰੰਕਾਰ ਦੀ ਪ੍ਰਾਪਤੀ ਦਾ ਉਦਮ ਵੀ ਨਹੀਂ ਕਰੇਗਾ। ਇਹ ਹਕੀਕਤ ਹੈ, ਜਿਹਦੇ ਲਈ ਇਹ ਸੰਸਾਰ ਸਭ ਕੁਛ ਹੈ ਉਸਦੇ ਲਈ ਨਿਰੰਕਾਰ ਸੁਪਨਾ ਹੈ, ਤੇ ਜਿਹਦੇ ਲਈ ਇਹ ਸੰਸਾਰ ਤੁੱਛ ਮਾਤਰ ਹੈ, ਸੁਪਨਾ ਹੈ, ਉਹਦੇ ਲਈ ਪ੍ਰਮਾਤਮਾ ਹਕੀਕਤ ਹੈ, ਉਹਦੇ ਲਈ ਪ੍ਰਮਾਤਮਾ ਸੱਚਾਈ ਹੈ। ਦੋ ਤਰ੍ਹਾਂ ਦੇ ਮਨੁੱਖ ਜਗਤ ਵਿੱਚ ਮਿਲਣਗੇ, ਕਿਸੇ ਲਈ ਸੰਸਾਰ ਸੁਪਨਾ ਹੈ, ਕਿਸੇ ਲਈ ਨਿਰੰਕਾਰ ਸੁਪਨਾ ਹੈ, ਕਿਸੇ ਲਈ ਪਦਾਰਥ ਸੁਪਨਾ ਹੈ ਤੇ ਕਿਸੇ ਲਈ ਪ੍ਰਮਾਤਮਾ ਸੁਪਨਾ ਹੈ। ਇੰਜ ਕਹਿ ਲਓ, ਸੰਤਾਂ ਲਈ ਪਦਾਰਥ ਸੁਪਨਾ ਹੈ ਤੇ ਆਮ ਸੰਸਾਰੀਆਂ ਲਈ ਪ੍ਰਮਾਤਮਾ ਸੁਪਨਾ ਹੈ। ਤੇ ਜੋ ਸੁਪਨਾ ਹੈ ਉਹਦੇ ਨਾਲ ਕੀ ਜੁੜਨਾ, ਜੋ ਸੁਪਨਾ ਹੈ ਉਹਦੇ ਉੱਤੇ ਕੀ ਮਾਣ ਕਰਨਾ? ਤੋ ਕਈਆਂ ਦੀ ਦ੍ਰਿਸ਼ਟੀ ਦੇ ਵਿੱਚ ਪ੍ਰਮਾਤਮਾ ਸੁਪਨਾ ਹੈ ਤੇ ਕਈਆਂ ਦੀ ਦ੍ਰਿਸ਼ਟੀ ਦੇ ਵਿੱਚ ਪਦਾਰਥ ਸੁਪਨਾ ਹੈ। ਤੇ ਜਦ ਪਦਾਰਥ ਸੁਪਨਾ ਪ੍ਰਤੀਤ ਦਿਖਾਈ ਦੇ, ਜਦ ਸੰਸਾਰ ਤੁੱਛ ਮਾਤਰ ਪ੍ਰਤੀਤ ਹੋਵੇ, ਤੋ ਉਦਾਸ ਹੋਣਾ ਲਾਜ਼ਮੀ ਹੈ, ਫਿਰ ਉਪਰਾਮ ਹੋਣਾ ਲਾਜ਼ਮੀ ਹੈ। ਸਾਡੇ ਦੇਸ਼ ਦੇ ਸਾਧੂ ਸੰਤ ਮਹਾਤਮਾ ਕੋਸ਼ਿਸ਼ ਕਰਦੇ ਰਹੇ ਕਿ ਅੰਦਰ ਉਦਾਸੀਨਤਾ ਦਾ ਜਨਮ ਹੋਵੇ, ਬੈਰਾਗੀ ਬਿਰਤੀਆਂ ਦਾ ਜਨਮ ਹੋਵੇ, ਉਪਰਾਮਤਾ ਦਾ ਜਨਮ ਹੋਵੇ। ਕਿਸੇ ਉਜਾੜ ਦੇ ਚਲੇ ਜਾਈਏ, ਜੰਗਲ ਦੇ ਚਲੇ ਜਾਈਏ, ਜਿੱਥੇ ਕੋਈ ਮਨੁੱਖ ਨਾ ਹੋਵੇ ਗੱਲਬਾਤ ਕਰਨ ਵਾਲਾ, ਜਿੱਥੇ ਚਾਰੋਂ ਪਾਸੇ ਵਹਿਸ਼ਤ ਹੀ ਵਹਿਸ਼ਤ ਹੋਵੇ, ਤਨਹਾਈ ਹੀ ਤਨਹਾਈ ਹੋਵੇ, ਉਹ ਤਨਹਾਈ ਉਹ ਉਜਾੜ ਮਨ ਨੂੰ ਉਪਰਾਮ ਕਰੇ, ਉਦਾਸ ਕਰੇ, ਤਾਂ ਕਿ ਨਿਰੰਕਾਰ ਦੀ ਪ੍ਰਾਪਤੀ ਅੰਦਰੋਂ ਪੈਦਾ ਹੋਵੇ, ਤਾਂ ਕਿ ਈਸ਼ਵਰ ਦੀ ਪ੍ਰਾਪਤੀ ਦੀ ਧੁਨ, ਈਸ਼ਵਰ ਪ੍ਰਾਪਤੀ ਦੀ ਲਗਨ ਅੰਦਰੋਂ ਜਨਮ ਲੈ ਸਕੇ। ਆਦਿ ਕਾਲ ਤੋਂ ਸਾਡੇ ਦੇਸ਼ ਵਿੱਚ ਇਸ ਤਰ੍ਹਾਂ ਦੇ ਲੋਕ ਘਰ ਬਾਰ ਨੂੰ ਛੱਡ ਕੇ, ਬਾਜ਼ਾਰ ਮਹਿਲ ਮਾੜੀਆਂ ਨੂੰ ਛੱਡ ਕੇ, ਗੋਸ਼ਾ ਤਨਹਾਈ ਪਹਾੜਾਂ ਦੀਆਂ ਕੰਧਰਾਂ ਤੇ ਬਿਆਬਾਨ ਜੰਗਲਾਂ ਵਿੱਚ ਜਾਂਦੇ ਰਹੇ, ਮਹਿਜ਼ ਇਸ ਵਾਸਤੇ ਕਿ ਉਦਾਸੀਨ ਬਿਰਤੀ ਪੈਦਾ ਹੋਵੇ, ਉਪਰਾਮ ਬਿਰਤੀ ਅੰਦਰ ਉਜਾਗਰ ਹੋਵੇ। ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਇੱਕ ਸਾਹਿਬਜ਼ਾਦੇ ਦਾ ਨਾਂ ਬਾਬਾ ਸ੍ਰੀ ਚੰਦ, ਜਿਨ੍ਹਾਂ ਨੇ ਇਸ ਦੇਸ਼ ਦੇ ਉਦਾਸੀਨ ਪਰੰਪਰਾ ਨੂੰ ਜਨਮ ਦਿੱਤਾ।
اور آپ دے سادھواں نوں اداسی سادھو کر کے آکھیا جاندا ہے، اور اے اداسین سمپردا اج وی موجود ہے جس نے گربانی دا مہان پرچار دیش دشانتراں دے وچ کیتا۔ صاحب گرو گوبند سنگھ جی مہاراج فرمان کردے نے کہ اجاڑ دے وچ جا کے بیابان جنگل دے جا کے من نو اپرام کرنا ہے، اداس کرنا ہے، اس تو بہتر ہے گھر نو ہی جنگل سمجھ لیا جائے، گھر نو ہی اجاڑ سمجھ لیا جائے۔ رے من ایسو کر سنیاسا، بن سے سدن سبہ کر سمجھو، من ہی مائے اداسا۔ گرو تیگ بہادر صاحب جی مہاراج اپرام، اداس تے بیراگ دی مورتی سن۔ جگت وچ کچھ بھی ایسا نہیں کہ آپ نو کھچ لگے، آپ جگت تو اچھے جیو دے سن، لیکن جگت تو برتیاں اچیاں ہو سکن، آپ نے جنگل دے جانا مناسب نہیں سمجھے۔ آپ صاف کہندے نے کاہے رے بن کھوجن جائی، سرب نواسی صدا الیپا تو ہی سنگ سمائی۔ وہ جو ویاپک ہے، وہ جو سرب ویاپک ہے، وہ جو روم روم دے وسیا ہوا ہے، وہ تے تیرے کول ہے، بن دے کتھے جانا ہے۔ سرب نواسی تے صدا الیپت، یہ دو شبد ایسے نے جو کھوج دے مستحق نے۔ جو ویاپک ہے، سرب نواسی ہے، وہ الپت کس طرح رہ سکتا ہے، نرلیپ کیسے رہ سکتا ہے؟ جو ساریاں دے وچ ہے، نرلیپ ہونا تے پھر بہت کٹھن ہے۔ سرب نواسی صدا الیپا تو ہی سنگ سمائی، وہ میرے وچ ہے اور نرلیپ ہے، وہ ساریاں دے وچ ہے، وہ نرلیپ ہے۔ تو آپ نے بڑے سندر دو پرمان دیتے ہیں، پوپ مد جو باس بست ہے مکر مائیں جیسے چھائی، تیسے ہی ہر بسے نرنتر کٹ ہی کھوجو بھائی۔ سرب نواسی تو ایسا ہے جیسے پھل دی پتی پتی دچ مہک ہے، سارے پھلاں دی پتی پتی دچ سگندری ہے، مہک ہے۔ تو جیسے پھل دے اندر مہک ویاپک ہے، تیویں پرماتما ویاپک ہے، پر پرماتما نرلیپ کس طرح ہے؟ مکر مائیں جیسے چھائی، جیسے شیشے وچ اکس، شیشے وچ ہوندا ہویا وی شیشے وچ نہیں ہے، نرلیپ ہے۔ شیشے وچ جو کچھ دکھائی دے رہا ہے، اسی انہوں پکڑ نہیں سکتے، بندھن وچ نہیں لیا سکتے، کیونکہ نرلیپ ہے۔ پاویں شیشے وچ ہے، پھر بھی شیشے تو نیارا ہے، نرلیپ ہے۔ پاویں پرماتما ساڈے وچ ہے، پھر بھی وہ نیارا ہے۔ اگر ویاپک ہو کے وہ نیارا نہ ہوئے، تو پھر جتنے اسی میلے ہاں، پرماتما ہن تک میلا ہو گیا ہوتا ہے، وہ نرلیپ ہے۔ اس واسطے ساڈے اندر رہندا ہویا وی وہ نرمل ہے، سوچھ ہے۔ ڈاکٹر رابندر ناتھ ٹیگور نو یہ بودھ ہویا ادو جدو آپ نے دیکھیا کہ ایک بہت وڈے گندگی دے ڈھیر نو سورج دیاں کرنا چھو رہی سن، تاں آپ نہ چھٹے، آخن لگے ہے ایشور تیرے نرلیپ ہون دا بودھ مل گیا۔ سورج دیاں کرنا گندگی نو چھو رہی نے، پر سورج گندا نہیں ہو رہا، کرنا گندیاں نہیں ہو رہی۔ ہے پرماتما، تو میرے گندے شریر مل موتر دے تھیلے چ بیٹھا ہے، پر تو گندا نہیں ہوندا، تو تے نرلیپ ہے، تو تے سوچھ ہے، تو تے نرمل ہے۔ تو صاحب کہندے نے ویاپک تو ایسے ہیں جیسے پھل دی پتی پتی وچ مہک ہے، اور نرلیپ تو ایسا ہے جیسے شیشے وچ اکس۔ پوپ مد جوں باس بست ہے مکر مائیں جیسے چھائی، تیسے ہی ہر بسے نرنتر کٹ ہی کھوجو پائی۔ صاحب گرو تیگ بہادر صاحب جی مہاراج نے آنندپور صاحب تو گمن آرمبھ کیتا، روتک، حصار، ہانسی، پھر اتھوں گمن کردے کردے آپ پہنچے نے آگرہ، جس استھان وچ آپ کافی سمے تک ٹکے، اس استھان دا نام ہے گردوارا مائی تھا۔ بار ایک چرواہے نو انگوٹھی آپ نے بھیٹ کی تھی، اور اس واسطے بھیٹ کی تھی چونکہ شاہی لشکر آپ دی تلاش دے سی، تے بہت بڑا انعام رکھیا گیا سی۔ آپ نے اس چرواہے نو کہا لے تو انگوٹھی بھی لے،
ਤੇ ਮੈਨੂੰ ਪਕੜਾਉਣ ਦਾ ਬਹੁਤ ਵੱਡਾ ਇਨਾਮ ਵੀ ਪ੍ਰਾਪਤ ਕਰ। ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਆਦ ਕਾਲ ਤੋਂ ਸਤਾਧਾਰੀਆਂ ਦੀ ਤੇ ਸਤਵਾਦੀਆਂ ਦੀ ਕਦੀ ਬਣੀ ਨਹੀਂ। ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ, ਜੋੜ ਜੁੜਿਆ ਨਹੀਂ। ਸਤਾਧਾਰੀ ਤੇ ਸਤਵਾਦੀਆਂ ਦੇ ਟਕਰਾਓ ਆਦ ਕਾਲ ਤੋਂ ਰਿਹਾ। ਰਾਮ ਤੇ ਰਾਵਣ ਦਾ ਟਕਰਾਓ, ਕੰਸ ਤੇ ਸ੍ਰੀ ਕ੍ਰਿਸ਼ਨ ਦਾ ਟਕਰਾਓ, ਬਾਬਰ ਤੇ ਗੁਰੂ ਨਾਨਕ ਦਾ ਟਕਰਾਓ, ਜਹਾਂਗੀਰ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਟਕਰਾਓ ਔਰ ਵਕਤ ਦੇ ਸਤਾਧਾਰੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਟਕਰਾਓ, ਧਰੂ ਦਾ ਆਪਣੀ ਮਤਰੇਈ ਮਾਂ ਨਾਲ ਟਕਰਾਓ ਤੇ ਪ੍ਰਹਿਲਾਦ ਦਾ ਹਰਨਾਕਸ ਨਾਲ ਟਕਰਾਓ, ਇਸ ਗੱਲ ਦਾ ਸਬੂਤ ਹੈ ਕਿ ਸਤਾਧਾਰੀਆਂ ਤੇ ਸਤਵਾਦੀਆਂ ਦੀ ਕਦੀ ਆਪਸ ਵਿਚ ਨਹੀਂ ਬਣੀ। ਇਹ ਦੋ ਦਿਸ਼ਾਵਾਂ ਹੀ ਵੱਖ ਵੱਖ ਨੇ। ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸਚਾਈ ਦੇ ਮੁਜੱਸਮੇ ਸਤ ਦੀ ਮੂਰਤੀ ਤੇ ਦੂਸਰੇ ਪਾਸੇ ਕੇਵਲ ਸਤਾ ਹੈ। ਸਤਾ ਦਾ ਮਤਲਬ ਹੈ ਮੈਂ ਦੂਸਰੇ ਨੂੰ ਜਿੱਤਣਾ ਹੈ ਤੇ ਸਤ ਦਾ ਮਤਲਬ ਹੈ ਮੈਂ ਆਪਣੇ ਆਪ ਨੂੰ ਜਿੱਤਣਾ ਹੈ। ਹੈਨ ਚਾਹੁੰਦੇ ਤੇ ਦੋਵੇਂ ਹੀ ਜਿੱਤਣਾ ਹੈ, ਚਾਹੀਦਾ ਤੇ ਦੋਵਾਂ ਨੂੰ ਹੀ ਕਾਮਯਾਬੀ ਹੈ, ਸਫਲਤਾ ਜਿੱਤ ਚਾਹੀਦੀ ਹੈ। ਫਰਕ ਸਿਰਫ ਇਤਨਾ ਹੈ ਇੱਕ ਜਗਤ ਨੂੰ ਜਿੱਤਣਾ ਚਾਹੁੰਦਾ ਹੈ, ਇੱਕ ਆਪਣੇ ਆਪ ਨੂੰ ਜਿੱਤਣਾ ਚਾਹੁੰਦਾ ਹੈ। ਇੱਕ ਜਗਤ ਤੇ ਹੁਕਮ ਕਰਨਾ ਚਾਹੁੰਦਾ ਹੈ, ਇੱਕ ਆਪਣੇ ਆਪ ਤੇ ਹੁਕਮ ਕਰਨਾ ਚਾਹੁੰਦਾ ਹੈ। ਇੱਕ ਜਗਤ ਨੂੰ ਗੁਲਾਮ ਕਰਨਾ ਚਾਹੁੰਦਾ ਹੈ, ਇੱਕ ਆਪਣੇ ਮਨ ਨੂੰ ਗੁਲਾਮ ਕਰਨਾ ਚਾਹੁੰਦਾ ਹੈ, ਆਪਣੇ ਇੰਦਰੀਆਂ ਨੂੰ ਗੁਲਾਮ ਕਰਨਾ ਚਾਹੁੰਦਾ ਹੈ। ਲੇਕਿਨ ਜੋ ਜਗਤ ਨੂੰ ਗੁਲਾਮ ਕਰਦਾ ਹੈ ਉਹ ਕਿਸੇ ਹੱਦ ਤੱਕ ਇੰਦਰੀਆਂ ਦਾ ਸਵੈਮ ਗੁਲਾਮ ਹੁੰਦਾ ਹੈ, ਉਹ ਮਨ ਦਾ ਸਵੈਮ ਗੁਲਾਮ ਹੁੰਦਾ ਹੈ। ਇਸ ਵਾਸਤੇ ਸਾਰੀ ਦੁਨੀਆਂ ਤੇ ਹੁਕਮ ਕਰਨ ਵਾਲਾ ਮਨੁੱਖ ਆਪਣੇ ਮਨ ਤੇ ਹੁਕਮ ਕਰਨਾ ਉਸ ਲਈ ਔਖਾ ਹੋ ਜਾਂਦਾ ਹੈ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਜਿਸ ਦਾ ਕਹਿਣਾ ਉਸਦਾ ਮਨ ਨਹੀਂ ਮੰਨਦਾ, ਉਹਦੇ ਇੰਦਰੇ ਨਹੀਂ ਮੰਨਦੇ, ਉਹਦਾ ਜਗਤ ਨੂੰ ਜਿੱਤ ਲੈਣਾ ਵੀ ਫੋਕਾ ਹੈ, ਝੂਠ ਹੈ। ਦਰਅਸਲ ਜਗਤ ਦੀ ਜਿੱਤ ਤੇ ਇਸ ਤੇ ਖੜੀ ਹੈ, ਮਨ ਜੀਤੇ ਜਗ ਜੀਤ। ਮਨ ਦੀ ਜਿੱਤ ਨਾਲ ਹੀ ਜਗਤ ਦੀ ਜਿੱਤ ਖੜੀ ਹੈ। ਭਾਵੇਂ ਮਨੁੱਖ ਬਹੁਤ ਕੁਝ ਕਾਬੂ ਕਰ ਲੈਂਦਾ ਲੇਕਿਨ ਮਨ ਨੂੰ ਕਾਬੂ ਕਰਨਾ ਬਹੁਤ ਵੱਡਾ ਕੰਮ ਹੈ। ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਸੰਬੰਧ ਨਾਲ ਇੱਕ ਬਾਰ ਦੀ ਰਚਨਾ, ਮਨ ਲੋ ਚੇ ਬੁਰਿਆਈਆਂ ਗੁਰ ਸ਼ਬਦੀ ਇਹ ਮਨ ਹੋੜੀ ਹੈ। ਦੇਖੋ ਮਨੁੱਖ ਨੇ ਨੱਥ ਪਾ ਕੇ ਬੈਲ ਨੂੰ ਕਾਬੂ ਕੀਤਾ ਹੈ, ਲਗਾਮ ਪਾ ਕੇ ਘੋੜੇ ਨੂੰ ਕਾਬੂ ਕੀਤਾ ਹੈ, ਅੰਕੁਸ਼ ਰੱਖ ਕੇ ਹਾਥੀ ਨੂੰ ਕਾਬੂ ਕੀਤਾ ਹੈ। ਅਜੋਕੇ ਯੁੱਗ ਦੇ ਵਿੱਚ ਰੇਲਾਂ ਮੋਟਰਾਂ ਗੱਡੀਆਂ ਮਨੁੱਖ ਦੇ ਕਾਬੂ ਦੇ ਵਿੱਚ ਨੇ। ਇਹ ਠੀਕ ਹੈ ਕਿ ਰੇਲ ਚੱਲਦੀ ਤੇ ਇੱਕੋ ਹੀ ਥਾਂ ਤੋਂ ਹੈ ਜਿੱਥੇ ਇੰਜਨ ਹੈ, ਪਰ ਰੋਕਣ ਦਾ ਆਲਾ ਤੇ ਹਰ ਡੱਬੇ ਚ ਮੌਜੂਦ ਹੈ। ਜਿੱਥੇ ਖਿੱਚੀ ਚੇਨ ਗੱਡੀ ਰੁਕ ਗਈ। ਜੋ ਚੱਲ ਰਹੀ ਹੈ ਉਹਦਾ ਕਾਬੂ ਦੇ ਵਿੱਚ ਹੋਣਾ ਬਹੁਤ ਲਾਜ਼ਮੀ ਹੈ, ਵਰਨਾ ਉਸ ਤੋਂ ਸੁੱਖ ਨਹੀਂ ਉਠਾਇਆ ਜਾ ਸਕਦਾ। ਪਰ ਹੈਰਾਨਗੀ ਦੀ ਗੱਲ, ਹਾਥੀ ਘੋੜੇ ਰਿੱਛ ਬੰਦਰ ਔਰ ਸ਼ੇਰ ਬੈਲ ਔਰ ਖੋਤੇ, ਇਹ ਤੇ ਬੰਦੇ ਦੇ ਕਾਬੂ ਚ, ਲੇਕਿਨ ਬੰਦੇ ਦਾ ਮਨ ਬੰਦੇ ਦੇ ਕਾਬੂ ਚ ਨਹੀਂ ਹੈ। ਇੱਥੋਂ ਹੀ ਗੱਲ ਸਪਸ਼ਟ ਹੋ ਗਈ ਕਿ ਮਨ ਉਹੀ ਕਾਬੂ ਕਰਦਾ ਹੈ ਜੋ ਮਹਾਬਲੀ ਹੁੰਦਾ ਹੈ, ਸੂਰਮਾ ਹੁੰਦਾ ਹੈ। ਔਰ ਇਹ ਇੱਕ ਵੱਖ ਦਿਸ਼ਾ ਹੈ, ਇੱਕ ਸੰਸਾਰ ਨੂੰ ਜਿੱਤਣਾ ਚਾਹੁੰਦਾ ਹੈ, ਇੱਕ ਮਨ ਨੂੰ ਜਿੱਤਣਾ ਚਾਹੁੰਦਾ ਹੈ। ਸੰਸਾਰ ਨੂੰ ਜਿੱਤ ਕੇ ਧਨ ਦੀ ਪ੍ਰਾਪਤੀ ਆਉਂਦੀ ਹੈ, ਮਨ ਨੂੰ ਜਿੱਤ ਕੇ ਪ੍ਰਮਾਤਮਾ ਦੀ ਪ੍ਰਾਪਤੀ ਆਉਂਦੀ ਹੈ, ਅਕਾਲ ਪੁਰਖ ਦੀ ਪ੍ਰਾਪਤੀ ਹੁੰਦੀ ਹੈ, ਈਸ਼ਵਰ ਦੀ ਪ੍ਰਾਪਤੀ ਹੁੰਦੀ ਹੈ। ਤਾਂ ਜੈਸੇ ਆਦਿ ਕਾਲ ਤੋਂ ਸਤਵਾਦੀਆਂ ਤੇ ਸਤਾਧਾਰੀ ਦੀ ਨਹੀਂ ਬਣੀ, ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤੇ ਔਰੰਗਜ਼ੇਬ ਦੀ ਵੀ ਨਹੀਂ ਬਣੀ। ਹਿੰਦੀ ਦੇ ਪ੍ਰਸਿੱਧ ਸ਼ਾਇਰ ਕਵੀ ਭੂਸ਼ਣ ਨੇ ਔਰੰਗਜ਼ੇਬ ਬਾਰੇ ਜੋ ਕੁਛ ਲਿਖਿਆ ਹੈ ਉਹ ਇਹ ਹੈ। ਹਾਥ ਤਸਬੀਹ ਲੀਏ ਪ੍ਰਾਤ ਉਠੇ ਬੰਦਗੀ ਕੋ ਆਪ ਹੀ ਕਪਟ ਰੂਪ ਕਪਟ ਸੋ ਜਪ ਕੇ ਆਗਰੇ ਮੇ ਜਾਏ ਦਾਰਾ ਚੌਕ ਮੇ ਚਿਨਾਏ ਲਿਓ ਛਤਰ ਹੂੰ ਛਨਾਇਓ ਮਾਨੋ ਮਰੇ ਬੂਢੇ ਬਪ ਕੇ ਕੀਨੋ ਹੈ ਸਗੋਤ ਗਾਤ ਸੋ ਮੈਂ ਨਾਹੀ ਕਹੂੰ ਫੇਰੀ ਫੀਲ ਪਰ ਤੁਰਾਇਓ ਚਾਰ ਚੁਗਲ ਕੇ ਗਪ ਕੇ ਭੂਸ਼ਣ ਬਨਤ ਛਰ ਛੰਦੀ ਮਤੀ ਮੰਦ ਮਾਹਾ ਸੋ ਸੋ ਚੂਏ ਖਾਏ ਕੇ ਬਿਲਾਰੀ ਬੈਠੀ ਤਪ ਕੇ
ہن تو تسبیح لے کے بیٹھا، ہن تو پنج وقت دی نماز پڑھدا، روزے رکھدا، پر ویکھ تے صحیح تو پتا نو قید کیتا ہے، براواں نو قتل کیتا ہے، برجائیاں نو قید کیتا ہے، اور اگاؤں چل کے اس نے اپنے پتر بہادر شاہ نو بھی قید کیتا، کدرے براواں دی طرح پیو دی طرح اے پتر بھی وارث بنن دی کوشش نہ کرے، راجنیتی تے سوارت تے کھڑی ہے تے دھرم پر سوارت تے کھڑا ہے۔ دھرم دا تے مطلب ہے دوجیاں دے ہت لئی سوچنا، راجنیتی دا مطلب ہے اپنے ہت لئی سوچنا، تو سوارتھی ہوئے گا تو ستوادی تے ستاداری دا ٹکراؤ ہویا۔ اس ٹکراؤ دے وقتی طور تے ہمیشہ ستوادی ہار دے آئے نے۔ سنسار دا اتہاس پڑھ کے دیکھو، ست دی مورتی رام بن بندیاں ٹھوکراں کھا رہے نے، پر جھوٹھی منترا تے کہہ کئی سنگھاسن تے بیٹھی، محلاں وچ بیٹھی۔ سچ دی مورتی پرہلاد جیل دی تنگ تاریک کوٹھڑی دے چے، پر جھوٹا ہرناکش سنگھاسن تے بیٹھا۔ سچ تے بیراگ دی مورتی دھرو جنگلاں دی ٹھوکراں کھا رہا ہے، سادھنا کر رہا ہے، پر جھوٹھی متری ماں محلاں وچ بیٹھ کے عیش کر رہی ہے، آرام کر رہی ہے، سکھ مان رہی ہے۔ اگاں چلیے دیوکی تے باس دیو جو پریما بھگتی دی مورتی نے، او کنس دی قید وچ نے، جیل دے اندر نے، پر کنس سنگھاسن تے بیٹھا ہے۔ جیل دی تنگ تاری کوٹھڑی دے وچ ہی سچ دی مورتی سری کرشن دا دواپر دے اوتاری پرش دا جنم ہویا ہے۔ حیرانگی دی گل جد میں اس ڈھنگ نال پڑھدا کہ جیل دے وچ ہی وقت دے ستاداریاں دی جیل دے وچ گرو تیگ بہادر صاحب جی مہاراج جوتی جوت سمائن انہاں دا انت ہویا ہے، تے جیل دے وچ ہی سری کرشن دا جنم ہویا ہے۔ تے مینوں کہنا پیندا ہے سچ دا جنم ہوندا ہے تے جیل دے وچ ہوندا ہے، سچ دا انت ہوندا ہے تو جیل دے وچ ہوندا ہے۔ ست دی ہار وی اصل دے وچ جت ہے، اور جھوٹ دی جت وی اصل دے وچ ہار ہے۔ صاحب گرو نانک دیو جی مہاراج دے بول، کوڑ نے کھٹے نانکا اوڑ کے سچ رہی۔ آپ دلی دے چاندنی چونک دے شہید کی ہوئے، سمچے دیش نو چاننا ونڈ گئے۔ سور بیرتا دا، بہادری دا، انک دا، غیرت دا ستی ہوئی قوم نو آپ نے جگایا۔ آپ دی شہادت دے نال ہی سکھی دا جو سروپ بنیا او کیشہ دھاری بنیا، اور سنت سپاہی دی شکل گرو گوبند سنگھ جی مہاراج نے بقاعدہ بخشش کر دیتی، تاکہ آئندہ لئی اے ست تے ستا ایک کوئی تھاں تے رہے، اور ستوادی ستا دھاریاں دے ہتھوں بیزار نہ ہوندا رہے، اوکھا نہ ہوندا رہے۔ صاحباں دا دھڑ چک کے لکھی شاہ ونجارا لیایا، اور اور نے اپنے پنڈ دے وچ اپنے مکان دے اندر رکھ کے مکان نو ہی اگ لا دتی۔ اس ڈھنگ نال اس نے اپنا مکان گرو تیگ بہادر صاحب جی مہاراج دے دھڑ تو نچھاور کیتا، اس تھان تے پاون گردوارا بنیا ہوا ہے، گردوارا رکاب گنج۔ سیس دا داہ سسکار ہویا آنندپور صاحب دے وچ، اس تھان دے تے وی گردوارا بنیا ہوا ہے جس دا نام ہے گردوارا سیس گنج، تے جتھے آپ دی شہادت ہوئی اتھے وی استھان بنیا ہوا ہے چاندنی چونک دے وچ، گردوارا سیس گنج۔ دراصل جس دا خون پاون ہو جائے پوتر ہو جائے، تے کس دا خون پاون ہو جاندا ہے پوتر ہو جاندا ہے، جدے روم روم دے اندر پرماتما وسیا ہوئے، ایشور وسیا ہوئے، اکال پرخ وسیا ہوئے، جیسے نام دیو جی مہاراج کہندے نے، دس بے راگن موہ بس کینی پنچوں کا مٹناؤ، ستر دوئے بھرے امرتسر بک کو مار کڈاؤں، پاچھے بہر نہ آون پاؤں۔ اے جو بہتر موٹیاں ناڑا نے، نام دیو کہندے نے خون نہیں گردش کر رہا، امرت گردش کر رہا ہے، خون پاک ہو گیا، پوتر ہو گیا، امرت ہو گیا۔
ਇੱਕ ਸ਼ਾਇਰ ਦਾ ਕਹਿਣਾ, ਇੱਕ ਬੂੰਦ ਗਰ ਚਾਹੇ ਤੋ ਤੂਫਾਨ ਬਣ ਜਾਏ, ਇੱਕ ਫੂਲ ਗਰ ਚਾਹੇ ਤੋ ਗੁਲਿਸਤਾਨ ਬਣ ਜਾਏ, ਇੱਕ ਖੂਨ ਕੇ ਕਤਰੇ ਮੇ ਵੋ ਤਾਸੀਰ ਹੈ, ਇੱਕ ਕੌਮ ਕੀ ਤਵਾਰੀਖ ਕਾ ਅਨਵਾਨ ਬਣ ਜਾਏ। ਅਗਰ ਉਛਾਲ ਆ ਜਾਏ ਸਹੀ ਕਿਸੇ ਪਾਕ ਪਵਿੱਤਰ ਖੂਨ ਦੇ ਵਿੱਚ, ਤਾਂ ਉਹ ਕੌਮ ਦਾ ਤੇ ਦੇਸ਼ ਦਾ ਅਦੁੱਤੀ ਇਤਿਹਾਸ ਬਣ ਜਾਂਦਾ ਹੈ, ਗੈਰਤ ਤੇ ਅਣਖ ਬਣ ਜਾਂਦਾ ਹੈ, ਹਿੰਮਤ ਤੇ ਦਲੇਰੀ ਬਣ ਜਾਂਦਾ ਹੈ। ਸਾਹਿਬਾਂ ਦਾ ਇਹ ਪਾਵਨ ਖੂਨ ਜਿੱਥੇ ਡੁਲਿਆ, ਉੱਥੋਂ ਦੀ ਧਰਤੀ ਇਤਨੀ ਪਾਵਨ ਹੋਈ ਹੈ ਕਿ ਲੋਕੀ ਸ਼ਰਧਾ ਨਾਲ ਜਦ ਮੱਥਾ ਟੇਕਦੇ ਨੇ ਤਾਂ ਰਸਨਾ ਤੋਂ ਨਿਕਲਦਾ ਹੈ, ਧੰਨ ਗੁਰੂ ਤੇਗ ਬਹਾਦਰ ਸਾਹਿਬ, ਧੰਨ ਗੁਰੂ ਤੇਗ ਬਹਾਦਰ ਸਾਹਿਬ। ਉਹ ਅਸਥਾਨ ਅੱਜ ਤੀਰਥ ਹੈ, ਹਰ ਰਾਹਗੀਰ ਨੂੰ ਆਪਣੀ ਤਰਫ ਖਿੱਚਦਾ ਹੈ, ਪ੍ਰੇਰਦਾ ਹੈ, ਔਰ ਉੱਥੇ ਬੈਠ ਕੇ ਮਨ ਵਿੱਚ ਤਿਆਗ ਦੀ ਭਾਵਨਾ ਦਾ ਜਨਮ ਹੁੰਦਾ ਹੈ, ਬੈਰਾਗ ਦੀਆਂ ਭਾਵਨਾਵਾਂ ਦਾ ਜਨਮ ਹੁੰਦਾ ਹੈ। ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਚਿੰਤਨ ਕਰਦੇ ਆਇਆ ਬੈਰਾਗ ਤਾਰੀ ਹੋ ਜਾਂਦਾ ਹੈ, ਔਰ ਬੈਰਾਗ ਤਾਰੀ ਹੁੰਦਿਆਂ ਹੀ ਹਰ ਤਰ੍ਹਾਂ ਦੇ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਤਦੀ ਤੇ ਵਾਰ ਦੇ ਅੰਦਰ ਬਕਾਇਦਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਲਿਖਿਆ, ਗੁਰੂ ਤੇਗ ਬਹਾਦਰ ਸਿਮਰੀਏ ਘਰ ਨੌ ਨਿਦ ਆਵੇ ਧਾਏ। ਤੋ ਨੌ ਨਿਦ ਕੀ ਹੈ? ਪਰਮਾਤਮਾ ਦਾ ਨਾਮ, ਨੌ ਨਿਦ ਅੰਮ੍ਰਿਤ, ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਬਿਸਰਾਮ। ਗੁਰੂ ਤੇਗ ਬਹਾਦਰ ਸਾਹਿਬ ਦਾ ਚਿੰਤਨ ਨਾਮ ਦਾ ਚਿੰਤਨ ਕਰਾ ਦਿੰਦਾ, ਨਾਮ ਨਾਲ ਜੋੜ ਦਿੰਦਾ, ਔਰ ਜਗਤ ਤੋਂ ਬੈਰਾਗੀ ਬਿਰਤੀਆਂ ਦਾ ਜਨਮ ਉਜਾਗਰ ਹੋ ਜਾਂਦਾ। ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤਨ ਕਰਕੇ ਸੰਸਾਰ ਵਿੱਚ ਲੀਨ ਹੋਏ, ਆਤਮਾ ਕਰਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਿੱਚ ਜਾ ਵਿਰਾਜਮਾਨ ਹੋਏ, ਔਰ ਆਪ ਦੀ ਦਸਵੀਂ ਜੋਤ, ਗੁਰੂ ਨਾਨਕ ਦੀ ਦਸਵੀਂ ਜੋਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹੋ ਕੇ ਉਜਾਗਰ ਹੋਏ, ਔਰ ਅਦੁੱਤੀ ਸੰਦੇਸ਼ ਤੇ ਉਪਦੇਸ਼ ਆਪ ਨੇ ਜਗਤ ਨੂੰ ਦਿੱਤਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਦਸਵੀਂ ਜੋਤ ਹਨ। ਮਹਾਨ ਕ੍ਰਾਂਤੀਕਾਰੀ, ਵਿਚਾਰਕ, ਦਾਰਸ਼ਨਿਕ, ਸੰਤ, ਮਹਾਬਲੀ, ਇਤਨੀਆਂ ਖੂਬੀਆਂ ਕਿਸੇ ਇੱਕ ਵਿਅਕਤੀ ਦੇ ਵਿੱਚ ਇਸ ਤੋਂ ਪੇਸ਼ਤਰ ਦੇਖਣ ਨੂੰ ਨਹੀਂ ਮਿਲੀਆਂ। ਅਲਾ ਯਾਰ ਖਾਂ ਜੋਗੀ ਕਹਿੰਦੇ ਨੇ, ਇਨਸਾਫ ਕਰੇ ਜੀ ਮੈਂ ਜ਼ਮਾਨਾ ਤੋ ਯਕੀ ਹੈ, ਕਹਿ ਦੇ ਗੁਰੂ ਗੋਬਿੰਦ ਕਾ ਸਾਨੀ ਹੀ ਨਹੀਂ ਹੈ। ਵਾਕਈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਤੁਲਨਾ ਤੇ ਕਿਸੇ ਵਿਅਕਤੀ ਨੂੰ ਰੱਖਣਾ ਬਹੁਤ ਕਠਿਨ ਹੈ, ਬਹੁਤ ਕਠਿਨ ਹੈ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜਨਮ ਪਟਨਾ ਪਾਟਲੀਪੁੱਤਰ ਵਿਖੇ ਹੋਇਆ। ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਿਤਾ ਔਰ ਮਾਤਾ ਗੁਜਰੀ ਜੀ ਦੀ ਕੁੱਖ ਤੋਂ ਆਪ ਨੇ ਜਨਮ ਲਿਆ। ਪਟਨੇ ਵਿੱਚ ਬਾਲ ਅਵਸਥਾ ਵਿੱਚ ਹੀ ਆਪ ਦੇ ਮਹਾਨ ਯੋਧਾ, ਕ੍ਰਾਂਤੀਕਾਰੀ ਤੇ ਸੰਤ ਤੇ ਅਵਤਾਰੀ ਪੁਰਸ਼ ਦੇ ਲੱਛਣ ਪ੍ਰਗਟ ਹੋਣ ਲੱਗੇ। ਜਿਸ ਦਿਨ ਆਪ ਦਾ ਅਵਤਾਰ ਹੋਇਆ, ਪ੍ਰਕਾਸ਼ ਹੋਇਆ, ਅੰਬਾਲਾ ਜਿਹਦਾ ਪੁਰਾਣਾ ਨਾਂ ਹੈ ਅੰਬਾ ਵਾਲਾ, ਇੱਥੋਂ ਦਾ ਵਸਨੀਕ ਭੀਖਣ ਸ਼ਾਹ ਅੱਜ ਪੂਰਬ ਦੀ ਤਰਫ ਨਮਾਜ਼ ਪੜਨ ਲੱਗਾ। ਖਲੀਫੇ ਕਹਿਣ ਲੱਗੇ, ਪੀਰ ਸਾਈਂ ਅੱਜ ਕਿਧਰੇ ਭੰਗ ਜ਼ਿਆਦਾ ਤੇ ਨਹੀਂ ਪੀ ਲਈ? ਅੱਜ ਚੜਦੇ ਦੀ ਤਰਫ ਸਜਦਾ ਪਏ ਕਰਦੇ ਹੋ? ਆਖਣ ਲੱਗਾ, ਅੱਜ ਅੱਲਾ ਦਾ ਨੂਰ, ਅੱਜ ਖੁਦਾਈ ਪ੍ਰਕਾਸ਼ ਪੂਰਬ ਦੀ ਤਰਫ ਪ੍ਰਗਟ ਹੋਇਆ, ਦਰਸ਼ਨਾਂ ਲਈ ਚੱਲ ਪਿਆ। ਤੇ ਜਦ ਜਾ ਕੇ ਪਟਨੇ ਦੇ ਵਿੱਚ ਦਰਸ਼ਨ ਕੀਤੇ ਤਾਂ ਦਰਸ਼ਨ ਕਰਦਿਆਂ ਮਸਤਕ ਨਹੀਂ ਝੁਕਾਇਆ, ਬਾਲ ਰੂਪ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅੱਗੋਂ ਦੋ ਮੁੱਠੀਆਂ ਕੀਤੀਆਂ। ਮਤਲਬ ਇਸਦਾ ਇਹ ਸੀ ਕਿ ਇਹ ਜੋ ਫਕੀਰ, ਇਹ ਜੋ ਨੂਰ ਆਇਆ ਹੈ, ਇਹ ਹਿੰਦੂ ਦੇ ਘਰ ਚਾਨਣਾ ਕਰੇਗਾ ਕਿ ਮੁਸਲਿਮ ਦੇ ਘਰ ਚਾਨਣਾ ਕਰੇਗਾ? ਦੋਵੇਂ ਹੱਥ ਅੱਗੇ ਕੀਤੇ ਤੇ ਦੋਵੇਂ ਹੀ ਮੁੱਠੀਆਂ ਦਿੱਤੇ
ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਹੱਥ ਰੱਖ ਦਿੱਤੇ ਤੇ ਪੀਰ ਦਾ ਸਿਰ ਝੁਕ ਗਿਆ। ਪੀਰ ਨੂੰ ਸਮਝ ਆਈ ਇਹ ਮਹਾਬਲੀ ਯੋਧਾ ਹਿੰਦੂ ਤੇ ਮੁਸਲਿਮ ਦਾ ਸਾਂਝਾ ਹੈ। ਉਸ ਸਾਂਝੀਵਾਲਤਾ ਦੇ ਮੁਜੱਸਮੇ ਦੇ ਇਹ ਮਹਾਂਵਾਕ ਨੇ ਹਿੰਦੂ ਤੁਰਕ ਕੋ ਰਾਫਜ਼ੀ ਇਮਾਮ ਸਾਫੀ ਮਾਨਖ ਕੀ ਜਾਤ ਸਭੇ ਏਕ ਹੈ ਪਹਿਚਾਨ ਬਹੁ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਚਪਨ ਦੇ ਚ ਗੰਗਾ ਦੇ ਤੱਟ ਤੇ ਬੱਚਿਆਂ ਨਾਲ ਜਦ ਖੇਡਣ ਜਾਂਦੇ ਸਨ ਤਾਂ ਇੱਕ ਅਦੁੱਤੀ ਘਟਨਾ ਘਟੀ। ਇੱਕ ਦਿਨ ਆਪ ਨੇ ਆਪਣੇ ਹੱਥਾਂ ਦੇ ਵਿੱਚ ਜੋ ਸੋਨੇ ਦੇ ਬੜੇ ਕੀਮਤੀ ਕੜੇ ਪਾਏ ਹੋਏ ਸਨ ਕਿਧਰੇ ਇੱਕ ਗੁਆਚ ਗਿਆ। ਮਾਤਾ ਜੀ ਨੇ ਮਾਮਾ ਕਿਰਪਾਲ ਚੰਦ ਜੀ ਨੇ ਬਾਰ ਬਾਰ ਪੁੱਛਿਆ, ਲਾਲ ਜੀ ਕੜਾ ਕਿੱਥੇ ਹੈ? ਉਹ ਹੀਰੇ ਤੇ ਮੋਤੀਆਂ ਨਾਲ ਜੜਤ ਜੋ ਕੰਗਣ ਤੁਸੀਂ ਪਹਿਨਿਆ ਹੋਇਆ ਸੀ ਸੋਨੇ ਦਾ ਕਿੱਥੇ ਹੈ? ਦੂਸਰਾ ਉਤਾਰ ਕੇ ਤੇ ਗੰਗਾ ਦੇ ਸੁੱਟ ਕੇ ਆਖਿਆ, ਉੱਥੇ ਉੱਥੇ ਸੁੱਟਿਆ, ਕੋਈ ਪਕੜ ਨਹੀਂ ਕੰਚਨ ਨਾਲ, ਕੋਈ ਪਕੜ ਨਹੀਂ ਸਾਜ਼ੋ ਸਮਾਨ ਨਾਲ। ਬਚਪਨ ਦੇ ਚ ਆਪ ਦੀਆਂ ਵੈਰਾਗੀ ਤੇ ਤਿਆਗੀ ਬਿਰਤੀਆਂ ਇੰਜ ਉਜਾਗਰ ਹੋਈਆਂ। ਦੁਖਤ ਹੋ ਕੇ ਰਾਜਾ ਅਸ਼ੋਕ ਨੇ ਜਿਸ ਗੰਗਾ ਦੇ ਚ ਪਟਨਾ ਦੇ ਤੱਟ ਤੇ ਤਲਵਾਰ ਸੁੱਟੀ ਸੀ, ਉਸੇ ਤੱਟ ਤੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤਲਵਾਰ ਚੁੱਕੀ। ਸਾਡਾ ਇਹ ਦੇਸ਼ 2000 ਸਾਲ ਤੱਕ ਗੁਲਾਮੀ ਦੀ ਲਪੇਟ ਵਿੱਚ ਰਿਹਾ ਹੈ। ਇੱਥੇ ਅਫਗਾਨੀ ਆਏ, ਇਰਾਨੀ ਆਏ, ਡੱਚ ਆਏ, ਪੁਰਤਗੇਜ਼ ਆਏ, ਮੰਗੋਲ ਆਏ, ਅਰਬੀਅਨ ਆਏ, ਫਿਰ ਫ੍ਰੈਂਚ ਆਏ, ਅੰਗਰੇਜ਼ ਆਏ, ਸਭ ਨੇ ਇਸ ਦੇਸ਼ ਨੂੰ ਗੁਲਾਮ ਬਣਾ ਕੇ ਰੱਖਿਆ। ਕਾਰਨ ਕਿ ਮਨੁੱਖ ਕਿਸੇ ਹੱਦ ਤੱਕ ਇਤਨਾ ਬੁਜ਼ਦਿਲ ਹੋ ਗਿਆ ਸੀ, ਅਹਿੰਸਾ ਪਰਮ ਧਰਮ ਹੈ ਇਸ ਵਿਚਾਰਧਾਰਾ ਨੇ ਇਤਨਾ ਕਾਇਰ ਬਣਾ ਦਿੱਤਾ ਕਿ ਸਦੀਆਂ ਦੀ ਗੁਲਾਮੀ ਦੀ ਲਪੇਟ ਵਿੱਚ ਇਹ ਦੇਸ਼ ਜਕੜਿਆ ਗਿਆ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ, ਅਹਿੰਸਾ ਵੀ ਸੂਰਬੀਰ ਨੂੰ ਹੀ ਸ਼ੋਭਾ ਦਿੰਦੀ ਹੈ, ਕਾਇਰ ਨੂੰ ਨਹੀਂ, ਬੁਜ਼ਦਿਲ ਨੂੰ ਨਹੀਂ। ਅਹਿੰਸਾ ਧਰਮ ਦਾ ਇੱਕ ਨਿੱਕਾ ਜਿਹਾ ਅੰਗ ਜ਼ਰੂਰ ਹੈ, ਸੰਪੂਰਨ ਧਰਮ ਨਹੀਂ ਹੈ, ਮੁਕੰਮਲ ਧਰਮ ਨਹੀਂ ਹੈ। ਇਸ ਵਾਸਤੇ ਸਾਡੇ ਦੇਸ਼ ਦੇ ਪੁਰਾਣੇ ਯੋਧੇ ਅਵਤਾਰੀ ਪੁਰਸ਼ ਵੀ ਸ਼ਸਤਰਧਾਰੀ ਸਨ, ਜੈਸੇ ਸ਼੍ਰੀ ਰਾਮ ਧਨਸ਼ਬਾਨ ਧਾਰਨ ਕਰਦੇ ਨੇ, ਸ਼੍ਰੀ ਕ੍ਰਿਸ਼ਨ ਸੁਦਰਸ਼ਨ ਚੱਕਰ ਧਾਰਨ ਕਰਦੇ ਨੇ, ਅਰਜਨ ਦੇ ਹੱਥ ਵਿੱਚ ਧਨਸ਼ਬਾਨ ਹੈ, ਪਰਸ਼ੁਰਾਮ ਦੇ ਕੋਲ ਬਰਛਾ ਹੈ, ਸ਼ਿਵਜੀ ਦੇ ਪਾਸ ਤ੍ਰਿਸ਼ੂਲ ਹੈ ਔਰ ਗਧਾ ਹੈ ਹਨੂਮਾਨ ਕੋਲ। ਗਰਸ ਕੇ ਇਸ ਤਰ੍ਹਾਂ ਦੇ ਜਿਤਨੇ ਅਵਤਾਰੀ ਪੁਰਸ਼ ਨੇ ਕੋਈ ਨਾ ਕੋਈ ਸ਼ਸਤਰ ਆਪਣੇ ਕੋਲ ਰੱਖਦੇ ਨੇ, ਔਰ ਇਸ ਗੱਲ ਦਾ ਪ੍ਰਤੀਕ ਹੈ ਕਿ ਹਿਫਾਜ਼ਤ ਬਾਹਰੋਂ ਵੀ ਕਰਨੀ ਹੈ, ਹਿਫਾਜ਼ਤ ਅੰਦਰੋਂ ਵੀ ਕਰਨੀ ਹੈ। ਅੰਦਰ ਦੇ ਵੈਰੀ ਕੋਈ ਹੋਰ ਨੇ, ਬਾਹਰ ਦੇ ਵੈਰੀ ਕੋਈ ਹੋਰ ਨੇ, ਤੇ ਸੰਘਰਸ਼ ਦੋਹਾਂ ਨਾਲ ਕਰਨਾ ਪਏਗਾ। ਆਪਣੀ ਆਤਮਾ ਨੂੰ ਵੀ ਬਚਾਉਣਾ, ਆਪਣੇ ਸਰੀਰ ਨੂੰ ਵੀ ਬਚਾਉਣਾ, ਆਪਣੇ ਮਨ ਨੂੰ ਵੀ ਬਚਾਉਣਾ, ਪਰ ਆਪਣੀ ਧਨ ਸੰਪਦਾ ਨੂੰ ਵੀ ਬਚਾਉਣਾ, ਆਪਣੇ ਦੇਸ਼ ਨੂੰ ਵੀ ਬਚਾਉਣਾ, ਆਪਣੇ ਦੇਸ਼ ਦੀ ਸੰਸਕ੍ਰਿਤੀ ਨੂੰ ਵੀ ਬਚਾਉਣਾ। ਦੇਸ਼ ਪਿਆਰ ਦੀ ਲਹਿਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸ ਢੰਗ ਨਾਲ ਭਾਰਤ ਵਾਸੀਆਂ ਦੇ ਅੰਦਰ ਫੂਕੀ ਔਰ ਆਖਿਆ, ਦੇਸ਼ ਦੀ ਆਜ਼ਾਦੀ ਲਈ ਔਰ ਦੇਸ਼ ਦੀ ਸੰਸਕ੍ਰਿਤੀ ਨੂੰ ਕਾਇਮ ਰੱਖਣ ਲਈ ਯੋਧੇ ਚਾਹੀਦੇ ਨੇ, ਮਹਾਬਲੀ ਚਾਹੀਦੇ ਨੇ ਜੋ ਸਿਰ ਨੂੰ ਹਥੇਲੀ ਤੇ ਰੱਖਣ। ਹਕੀਕਤ ਹੈ, ਸੱਚਾਈ ਹੈ, ਅਨੰਦਪੁਰ ਸਾਹਿਬ ਦੇ ਵਿਸਾਖੀ ਵਾਲੇ ਦਿਨ ਆਪ ਨੇ ਸਿਰਾਂ ਦੀ ਮੰਗ ਕੀਤੀ। ਜੋ ਸਿਰ ਭੇਟ ਕਰਨਾ ਨਹੀਂ ਜਾਣਦਾ ਉਹ ਆਪਣੇ ਸਿਰ ਦੀ ਹਿਫਾਜ਼ਤ ਵੀ ਨਹੀਂ ਕਰ ਸਕੇਗਾ। ਜੋ ਸਿਰ ਭੇਟ ਕਰਨਾ ਜਾਂਦੇ ਨੇ ਉਹ ਸੰਸਕ੍ਰਿਤੀ ਦਾ ਸਿਰ, ਦੇਸ਼ ਦਾ ਸਿਰ, ਦੇਸ਼ ਦੇ ਧਰਮ ਦਾ ਸਿਰ ਉੱਚਾ ਰੱਖਦੇ ਨੇ। ਪਰ ਜੋ ਸਿਰ ਨਿਛਾਵਰ ਕਰਨਾ ਨਹੀਂ ਜਾਣਦੇ ਉਹ ਦੇਸ਼ ਦਾ ਸਿਰ ਨੀਵਾਂ ਕਰਾ ਛੱਡਦੇ ਨੇ। ਦੇਸ਼ ਦੀ ਸੰਸਕ੍ਰਿਤੀ ਨੂੰ ਮਲੀਆ ਮੇਟ ਕਰਨ ਵਿੱਚ ਹੀ
ਅਗਾਹ ਹੁੰਦੇ ਨੇ। ਤੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮਹਾਬਲੀ ਇਸ ਤਰ੍ਹਾਂ ਦੇ ਸੂਰਮੇ ਸਨ। ਅੱਜ ਤੱਕ ਦੁਨੀਆ ਭਰ ਦੇ ਆਲਮ ਕਹਿੰਦੇ ਆਏ ਨੇ ਕਿ ਲੜਾਈ ਦਾ ਕਾਰਨ ਜ਼ਰ ਜ਼ਮੀਨ ਤੇ ਜ਼ੋਰੂ ਹੈ, ਪਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਜੀਵਨੀ ਦਾ ਵਰਖਾ ਪੜ੍ਹੀਏ ਤਾਂ ਆਪ ਦੀਆਂ ਜੰਗਾਂ ਦਾ ਕਾਰਨ ਨਾ ਜ਼ਰ ਹੈ, ਨਾ ਜ਼ਮੀਨ ਹੈ, ਨਾ ਜ਼ੋਰੂ ਹੈ, ਔਰ ਦੁਨੀਆ ਦਾ ਵਾਹਿਦ ਇਹ ਪਹਿਲਾ ਮਹਾਂਪੁਰਸ਼ ਹੈ ਜਿਸ ਨੇ ਦੁਨੀਆ ਦੇ ਆਲਮਾਂ ਦੀ ਇਸ ਗੱਲ ਨੂੰ ਝਟਲਾ ਕੇ ਰੱਖ ਦਿੱਤਾ ਹੈ ਕਿ ਸਿਰਫ ਜ਼ਰ ਦੀ ਖਾਤਰ ਹੀ ਜੰਗ ਨਹੀਂ ਆਉਂਦੇ, ਸਿਰਫ ਜ਼ੋਰੀ ਦੀ ਖਾਤਰ ਹੀ ਜੰਗ ਨਹੀਂ ਆਉਂਦੇ, ਔਰ ਸਿਰਫ ਜ਼ਮੀਨ ਦੀ ਖਾਤਰ ਹੀ ਲੜਾਈ ਨਹੀਂ ਆਉਂਦੀ, ਬਲਕਿ ਮਜ਼ਲੂਮਾਂ ਦੀ ਰੱਖਿਆ ਲਈ, ਦੀਨਾਂ ਦੀ ਰੱਖਿਆ ਲਈ, ਦੇਸ਼ ਦੀ ਰੱਖਿਆ ਲਈ, ਸੰਸਕ੍ਰਿਤੀ ਦੀ ਰੱਖਿਆ ਲਈ ਵੀ ਤਲਵਾਰ ਚੁੱਕਣੀ ਪੈਂਦੀ ਹੈ। ਵੈਰ ਵਿਰੋਧੀ ਹਿਰਦੇ ਨਾਲ ਲੜਨਾ ਹੋਰ ਗੱਲ ਹੈ, ਨਿਰਵੈਰ ਜਜ਼ਬੇ ਨਾਲ ਲੜਨਾ ਹੋਰ ਗੱਲ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਭਾਵੇਂ ਹੱਥ ਵਿੱਚ ਤਲਵਾਰ ਚੁੱਕ ਲਈ ਹੈ, ਪਰ ਅੰਦਰ ਹਿਰਦਾ ਨਿਰਵੈਰ ਹੈ, ਔਰ ਨਿਰਵੈਰ ਹੋਣ ਦਾ ਇੱਕ ਬਹੁਤ ਵੱਡਾ ਸਬੂਤ ਮੈਦਾਨ ਏ ਜੰਗ ਵਿੱਚ ਸਿੰਘ ਸੂਰਮੇ ਜਿਨ੍ਹਾਂ ਨੂੰ ਮਾਰ ਮਾਰ ਕੇ ਗਿਰਾ ਦਿੰਦੇ ਨੇ, ਭਾਈ ਕਨ੍ਹਈਆ ਉਹਨਾਂ ਨੂੰ ਹੀ ਜਲ ਪਿਲਾ ਕੇ ਖੜਾ ਕਰਦਾ ਹੈ, ਪਕੜ ਕੇ ਮੁਸ਼ਕਾਂ ਬੰਨ ਕੇ ਭਾਈ ਕਨ੍ਹਈਏ ਦੀਆਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਹਜ਼ੂਰ ਪੇਸ਼ ਕੀਤੇ ਗਏ। ਆਖਿਆ ਗਿਆ, ਮਹਾਰਾਜ ਇਹ ਸਾਡੇ ਵਿੱਚ ਗੱਦਾਰ ਹੈ, ਅਸੀਂ ਜਿਨ੍ਹਾਂ ਵੈਰੀਆਂ ਨੂੰ ਮਾਰ ਕੇ ਗਿਰਾਉਂਦੇ ਹਾਂ ਇਹ ਉਹਨਾਂ ਨੂੰ ਹੀ ਪਾਣੀ ਪਿਲਾ ਕੇ ਫਿਰ ਸੁਰਜੀਤ ਕਰ ਦਿੰਦਾ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਭਾਈ ਕਨ੍ਹਈਏ ਤੋਂ ਪੁੱਛਿਆ, ਕਿਉਂ ਭਾਈ ਕਨ੍ਹਈਆ ਇਹ ਤੇਰੇ ਤੇ ਕੀ ਇਲਜ਼ਾਮ ਲਾਉਂਦੇ ਨੇ, ਤੂੰ ਵੈਰੀਆਂ ਨੂੰ ਪਾਣੀ ਪਿਲਾਉਂਦਾ? ਮਹਾਰਾਜ, ਮੈਂ ਤੇ ਕਿਸੇ ਵੈਰੀ ਨੂੰ ਪਾਣੀ ਨਹੀਂ ਪਿਲਾਇਆ, ਮੈਂ ਤੇ ਆਪ ਨੂੰ ਜਲ ਛਕਾਉਂਦਾ, ਮੈਂ ਤੇ ਜਿਸ ਮੂੰਹ ਨੂੰ ਦੇਖਦਾ ਆਪ ਦਾ ਹੀ ਮੁਖੜਾ ਪ੍ਰਤੀਤ ਹੁੰਦਾ। ਗਲਵਕੜੀ ਚ ਲੈ ਲਿਆ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਕੋਲੋਂ ਮਰਮ ਡੱਬੀ ਵੀ ਦਿੱਤੀ, ਆਖਿਆ ਲੈ ਜ਼ਖਮਾਂ ਤੇ ਮਰਮ ਪੱਟੀ ਵੀ ਕਰ ਲਿਆ ਕਰ। ਇਸ ਤਰ੍ਹਾਂ ਦਾ ਕੋਈ ਨਿਰਵੈਰ ਮਨੁੱਖ ਹੀ ਜਗਤ ਦੇ ਇਸ ਤਰ੍ਹਾਂ ਦੇ ਵੈਰੀਆਂ ਨਾਲ ਪੇਸ਼ ਆ ਸਕਦਾ ਹੈ। ਨਿਰਵੈਰ ਹਿਰਦਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਇਸ ਤਰ੍ਹਾਂ ਹੈ ਜਿਵੇਂ ਇੱਕ ਡਾਕਟਰ ਮਰੀਜ਼ ਦਾ ਓਪਰੇਸ਼ਨ ਕਰਨ ਲੱਗਿਆਂ ਨਸ਼ਤਰ ਚਲਾਉਂਦਾ ਹੈ, ਛੁਰਾ ਚਲਾਉਂਦਾ ਹੈ, ਚਾਕੂ ਚਲਾਉਂਦਾ ਹੈ, ਲੇਕਿਨ ਵੈਰ ਭਾਵ ਕਰਕੇ ਨਹੀਂ। ਉਹ ਛੁਰਾ ਉਹ ਨਸ਼ਤਰ ਦੇ ਚੋਂ ਮਰੀਜ਼ ਦੀ ਜ਼ਿੰਦਗੀ ਲੱਭ ਰਿਹਾ ਹੈ, ਉਹਦੀ ਹਯਾਤ ਲੱਭ ਰਿਹਾ ਹੈ। ਤੋ ਛੁਰਾ ਡਾਕਟਰ ਦੇ ਹੱਥ ਦੇ ਚ ਹੈ, ਛੁਰਾ ਕਾਤਲ ਦੇ ਹੱਥ ਦੇ ਚ ਵੀ ਹੈ। ਕਾਤਲ ਛੁਰੇ ਦੇ ਚ ਦੂਸਰੇ ਦੀ ਮੌਤ ਲੱਭ ਰਿਹਾ ਹੈ, ਔਰ ਡਾਕਟਰ ਛੁਰੇ ਦੇ ਚ ਦੂਸਰੇ ਦੀ ਜ਼ਿੰਦਗੀ ਲੱਭ ਰਿਹਾ ਹੈ। ਛੁਰਾ ਚਲਾਇਆ ਡਾਕਟਰ ਨੇ, ਮਰੀਜ਼ ਮਰ ਗਿਆ ਨਹੀਂ ਬਚਿਆ, ਤੋ ਕਤਲ ਦਾ ਮੁਕਦਮਾ ਨਹੀਂ ਦਰਜ ਹੋਵੇਗਾ, ਕਿਉਂਕਿ ਉਸਦਾ ਇਰਾਦਾ ਹੀ ਨਹੀਂ ਸੀ। ਕਾਤਲ ਨੇ ਕਿਸੇ ਨੂੰ ਛੁਰਾ ਮਾਰਿਆ ਲੇਕਿਨ ਅਗਲਾ ਨਹੀਂ ਮਰਿਆ, ਤਾਂ ਵੀ ਇਰਾਦਾ ਕਤਲ ਦਾ ਮੁਕਦਮਾ ਉਸਤੇ ਚਲੇਗਾ, ਕਿਉਂਕਿ ਉਸਦਾ ਇਰਾਦਾ ਸੀ ਮਾਰਨ ਦਾ। ਤੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜੋ ਇਰਾਦਾ ਹੈ ਉਹ ਤੇ ਇੱਕ ਜਰਾਹ ਦਾ ਇਰਾਦਾ ਹੈ, ਡਾਕਟਰ ਦਾ ਇਰਾਦਾ ਹੈ, ਫਾਲਤੂ ਮਵਾਦ ਨੂੰ ਕੱਢ ਦੇਈਏ। ਜੈਸੇ ਬਾਂਹ ਦੇ ਚ ਬਹੁਤ ਮਵਾਦ ਭਰ ਜਾਏ ਜਾਂ ਪੈਰ ਦੇ ਚ, ਤੇ ਡਾਕਟਰ ਕਹਿੰਦਾ ਹੈ ਸਮੁੱਚੇ ਜਿਸਮ ਨੂੰ ਬਚਾਉਣ ਦੀ ਖਾਤਰ ਇਹ ਪੈਰ ਕੱਟਣਾ ਪਏਗਾ, ਇਹ ਬਾਂਹ ਕੱਟਣੀ ਪੈਣੀ। ਕਈ ਦਫਾ ਸਮੁੱਚੇ ਦੇਸ਼ ਤੇ ਦੇਸ਼ ਦੀ ਸੰਸਕ੍ਰਿਤੀ ਨੂੰ ਬਚਾਉਣ ਦੀ ਖਾਤਰ ਕੁਛ ਇੱਕ ਨੂੰ ਇੱਕ ਪਾਸੇ ਕਰਨਾ ਪੈਂਦਾ ਹੈ, ਤਾਂ ਦੇਸ਼ ਬਚਦਾ ਹੈ, ਤਾਂ ਦੇਸ਼ ਦੀ ਸੰਸਕ੍ਰਿਤੀ ਬਚਦੀ ਹੈ। ਇਹ ਕਾਲਮ ਦਾ ਕਹਿਣਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਨੇਕਾਂ ਰੂਪ ਨੇ। ਜਦ ਮੈਂ ਦੇਖਦਾ ਉਹ ਮੈਦਾਨ ਏ ਜੰਗ ਵਿਚ ਲੜ ਰਹੇ ਨੇ, ਤੋ ਇੱਕ ਸਿਪਾਹੀ ਪ੍ਰਤੀਤ ਹੁੰਦੇ ਨੇ, ਯੋਧਾ ਪ੍ਰਤੀਤ ਹੁੰਦੇ ਨੇ, ਪਰ ਜਦ ਪਾਉਂਟਾ ਸਾਹਿਬ ਦੇ ਹੱਥ ਵਿਚ ਕਲਮ ਲੈ ਕੇ ਕੁਛ ਲਿਖ ਰਹੇ ਨੇ ਤੇ ਕਲਮ ਦੇ ਚੋਂ ਨਗਮੇ ਨਿਕਲ ਰਹੇ ਨੇ, ਕਵਿਤਾ ਨਿਕਲ ਰਹੀ ਹੈ, ਤਾਂ ਆਪ ਇੱਕ ਕਵੀ ਪ੍ਰਤੀਤ ਹੁੰਦੇ ਨੇ, ਸ਼ਾਇਰ ਪ੍ਰਤੀਤ ਹੁੰਦੇ ਨੇ। ਜਦ ਉਹਨਾਂ ਨੂੰ ਸੋਨੇ ਦੇ ਸਿੰਘਾਸਣ ਤੇ ਬੈਠਾ ਦੇਖੀਦਾ, ਚੌਰ ਹੋ ਰਹੀ ਹੈ, ਨਜ਼ਰਾਨੇ ਭੇਟ ਹੋ ਰਹੇ ਨੇ, ਲੋਕੀ ਸਜਦੇ ਵਿੱਚ ਨੇ,
ਤਾਂ ਇੰਜ ਪ੍ਰਤੀਤ ਹੁੰਦਾ ਹੈ ਜੈਸੇ ਇੱਕ ਸ਼ਹਿਨਸ਼ਾਹ ਸਿੰਘਾਸਨ ਤੇ ਬੈਠਾ। ਪਰ ਜਦ ਪੰਜਾਂ ਹੀ ਪਿਆਰਿਆਂ ਦੇ ਅੱਗੋਂ ਹੱਥ ਜੋੜ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਖੜੇ ਨੇ ਤੇ ਅੰਮ੍ਰਿਤ ਦੀ ਦਾਤ ਮੰਗਦੇ ਨੇ, ਉਦੋਂ ਭਿਖਾਰੀ ਪ੍ਰਤੀਤ ਹੁੰਦੇ ਨੇ। ਅੱਜ ਤੱਕ ਜਿੰਨੇ ਦਰਵੇਸ਼ ਹੋਏ ਨੇ ਉਹ ਬਾਦਸ਼ਾਹ ਨਹੀਂ ਹੋਏ, ਔਰ ਜੋ ਬਾਦਸ਼ਾਹ ਹੋਏ ਨੇ ਉਹ ਦਰਵੇਸ਼ ਨਹੀਂ ਹੋਏ। ਜਦ ਕਿਸੇ ਬਾਦਸ਼ਾਹ ਨੂੰ ਦਰਵੇਸ਼ ਬਣਨ ਦਾ ਸ਼ੌਕ ਜਾਗਿਆ, ਉਹਨੇ ਬਾਦਸ਼ਾਹਤ ਨੂੰ ਲੱਤ ਮਾਰੀ ਹੈ। ਭਰਤਰੀ ਨੇ, ਰਾਜਾ ਗੋਪੀ ਚੰਦ ਨੇ ਤੇ ਇਸ ਪੱਧਰ ਦੇ ਹੋਰ ਮਹਾਂਪੁਰਸ਼ਾਂ ਨੇ ਰਾਜ ਸਿੰਘਾਸਨ ਨੂੰ ਲੱਤ ਮਾਰ ਕੇ ਸੰਤਪਣਾ ਕਬੂਲ ਕੀਤਾ। ਯੋਗੀ ਬਣੇ, ਸਿੱਧ ਬਣੇ, ਸੰਤ ਬਣੇ, ਦਰਵੇਸ਼ ਬਣੇ। ਤੇ ਜਦ ਕਦੀ ਕਿਸੇ ਦਰਵੇਸ਼ ਦੇ ਅੰਦਰ, ਸੰਤ ਦੇ ਅੰਦਰ ਰਾਜਾ ਬਣਨ ਦਾ ਸ਼ੌਕ ਪੈਦਾ ਹੋਇਆ ਤਾਂ ਉਹਨੇ ਸੰਤਗੀਰੀ ਛੱਡ ਦਿੱਤੀ, ਉਹਨੇ ਦਰਵੇਸ਼ੀ ਛੱਡ ਦਿੱਤੀ। ਦੁਨੀਆਂ ਵਿੱਚ ਇੱਕ ਵਾਹਿਦ ਮੁਕੰਮਲ ਇਨਸਾਨ ਆਇਆ, ਪੂਰਨ ਪੁਰਖ ਆਇਆ, ਜਿਹਨੇ ਦਰਵੇਸ਼ੀ ਦੀ ਖਾਤਰ ਬਾਦਸ਼ਾਹਤ ਨਹੀਂ ਛੱਡੀ, ਔਰ ਜਿਹਨੇ ਬਾਦਸ਼ਾਹਤ ਦੀ ਖਾਤਰ ਦਰਵੇਸ਼ੀ ਨਹੀਂ ਛੱਡੀ। ਤਦੀ ਤੇ ਭਾਈ ਸਾਹਿਬ ਭਾਈ ਨੰਦ ਲਾਲ ਨੂੰ ਕਹਿਣਾ ਪਿਆ, ਹੱਕ ਹੱਕ ਅੰਦੇਸ਼, ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼, ਗੁਰੂ ਗੋਬਿੰਦ ਸਿੰਘ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਾਦਸ਼ਾਹ ਵੀ ਨੇ, ਦਰਵੇਸ਼ ਵੀ ਨੇ। ਆਪ ਦੀਆਂ ਅਨੇਕਾਂ ਮਹਾਨ ਰਚਨਾਵਾਂ ਨੇ। ਦਸਮ ਗ੍ਰੰਥ ਦੀ ਰਚਨਾ ਆਪ ਨੇ ਪਾਉਂਟਾ ਸਾਹਿਬ ਵਿੱਚ ਕੀਤੀ, ਜਿਹਦੇ ਵਿੱਚ ਜਾਪ ਸਾਹਿਬ, ਅਕਾਲ ਉਸਤਤ, ਬਚਿੱਤਰ ਨਾਟਕ, ਚੰਡੀ ਦੀ ਵਾਰ, ਭਗਵਤੀ ਦੀ ਵਾਰ, ਗਿਆਨ ਪ੍ਰਬੋਧ, ਕ੍ਰਿਸ਼ਨਾ ਅਵਤਾਰ, ਰਾਮਾ ਅਵਤਾਰ, ਵਰਸ ਕੇ 24 ਅਵਤਾਰਾਂ ਦੀ ਕਥਾ, ਇਹ ਮਹਾਨ ਰਚਨਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿਨ੍ਹਾਂ ਨੇ ਜਗਤ ਦੀ ਝੋਲੀ ਵਿੱਚ ਪਾਈ ਹੈ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੱਕ ਅਦੁੱਤੀ ਸ਼ਾਇਰ ਨੇ, ਕਲਮ ਦੇ ਧਨੀ ਨੇ, ਮਹਾਨ ਲਿਖਾਰੀ ਨੇ, ਔਰ ਉਸ ਦੇ ਵਿੱਚ ਆਪਨੇ ਸਾਫ ਇਹ ਵੀ ਕਰ ਦਿੱਤਾ ਹੈ ਕਿ ਬਹੁਤ ਕੁਛ ਮੈਂ ਅਨੁਵਾਦ ਕੀਤਾ ਹੈ। ਦਸਮ ਕਥਾ ਭਾਗੌਤ ਕੀ ਭਾਖਾ ਕਰੀ ਬਣਾਏ, ਅਵਰ ਬਾਸਨਾ ਨਾਹੇ ਪ੍ਰਭ ਧਰਮ ਜੁਧ ਕੇ ਜਾਏ। ਮੈਂ ਪੁਰਾਤਨ ਧਰਮ ਗ੍ਰੰਥਾਂ ਦੀ ਭਾਸ਼ਾ ਕੀਤੀ ਹੈ, ਟੀਕਾ ਕੀਤਾ ਹੈ, ਤਰਜਮਾ ਕੀਤਾ ਹੈ। ਕਿਉਂ ਤਰਜਮਾ ਕੀਤਾ ਹੈ? ਤਾਂ ਕਿ ਜਗਤ ਨੂੰ ਪਤਾ ਚੱਲ ਜਾਏ ਦੇਸ਼ ਦਾ ਪੁਰਾਣਾ ਧਾਰਮਿਕ ਇਤਿਹਾਸ ਕੀ ਹੈ, ਦੇਸ਼ ਦਾ ਪੁਰਾਣਾ ਧਾਰਮਿਕ ਢਾਂਚਾ ਕੀ ਹੈ, ਤੇ ਅਸੀਂ ਜਗਤ ਨੂੰ ਕੀ ਦੇ ਰਹੇ ਹਾਂ, ਅਸੀਂ ਜਗਤ ਦੀ ਝੋਲੀ ਵਿੱਚ ਕੀ ਪਾ ਰਹੇ ਹਾਂ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬਾਰੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦੇ ਇਹ ਖਿਆਲ ਨੇ ਕਿ ਇਸ ਤਰ੍ਹਾਂ ਦੀ ਮਹਾਨ ਮੂਰਤੀ ਅਗਰ ਆਲਮੇ ਵਜੂਦ ਵਿੱਚ ਨਾ ਆਉਂਦੀ ਤੇ ਅੱਜ ਦੇਸ਼ ਵਿੱਚ ਕੀ ਆਉਣਾ ਸੀ। ਛਾਏ ਜਾਤੀ ਏਕਤਾ ਅਨੇਕਤਾ ਬਿਲਾਏ ਜਾਤੀ, ਹੋਵਤ ਕੁਚੀਲਤਾ ਕਤੇਬਨ ਕੁਰਾਨ ਕੀ, ਪਾਪ ਹੀ ਪਰਪੱਕ ਜਾਤੇ ਧਰਮ ਧਸਕ ਜਾਤੇ ਬਰਨ ਗਰਕ ਜਾਤੇ, ਸਹਿਤ ਵਿਦਾਨ ਕੀ ਦੇਵੀ ਦੇਵ ਦੇਹੁਰੇ ਸੰਤੋਖ ਸਿੰਘ ਦੂਰ ਹੋਤੇ, ਰੀਤ ਮਿਟ ਜਾਤੀ ਕਥਾ ਬੇਦਨ ਪੁਰਾਨ ਕੀ, ਸ੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ, ਮੂਰਤ ਨਾ ਹੋਤੀ ਜੋ ਪੈ ਕਰੁਣਾ ਨਿਧਾਨ ਕੀ। ਐਸੀ ਬਖਸ਼ਿਸ਼ ਭਰੀ ਮੂਰਤੀ ਜੇ ਨਾ ਆਉਂਦੀ ਤੇ ਦੇਸ਼ ਦੀ ਇਹ ਹਾਲਤ ਅੱਜ ਨਹੀਂ ਆਉਣੀ ਸੀ। ਭਾਵ ਇਹ ਜੋ ਸੰਸਕ੍ਰਿਤੀ ਬਚੀ ਹੋਈ ਹੈ ਦੇਸ਼ ਦੀ, ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸਦਕਾ, ਉਹਨਾਂ ਦੀ ਰਹਿਮਤ ਦਾ ਸਦਕਾ, ਉਹਨਾਂ ਦੀ ਬਖਸ਼ਿਸ਼ ਦਾ ਸਦਕਾ। ਆਪ ਦਾ ਆਗਮਨ ਭਾਈ ਸਾਹਿਬ ਭਾਈ ਨੰਦ ਲਾਲ ਦੇ ਲਫ਼ਜ਼ਾਂ ਚ ਬਹਾਰ ਦਾ ਆਗਮਨ ਹੈ, ਮੌਸਮੇ ਬਹਾਰ ਦਾ ਆਗਮਨ, ਬਾਹੋਸ਼ ਬਾਸ਼ ਕੇ ਹੰਗਾਮੇ ਨਾਉ ਬਹਾਰ ਆਮਦ। ਸਾਡੇ ਦੇਸ਼ ਦੀਆਂ 6 ਰੁਤੂਆਂ ਦੇ ਚੋਂ ਬਹਾਰ ਦੀ ਰੁੱਤ ਰੁਤੂਆਂ ਦਾ ਰਾਜਾ ਹੈ, ਸਿਰਮੌਰ ਹੈ, ਮਹਾਨ ਹੈ। ਕਿਉਂ? ਮੌਸਮੇ ਬਹਾਰ ਵਿੱਚ ਗਰਮੀ ਇਤਨੀ ਜਿਤਨੀ ਸਹਿਣ ਹੋ ਸਕੇ ਤੇ ਠੰਡ ਵੀ ਇਤਨੀ ਹੈ ਜਿਤਨੀ ਕਿ ਬਰਦਾਸ਼ਤ ਹੋ ਸਕੇ। ਫੁੱਲ ਖਿੜਦੇ ਨੇ ਮੌਸਮੇ ਬਹਾਰ ਵਿੱਚ, ਬਹੁਤੀ ਗਰਮੀ ਹੋਵੇ ਤੇ ਗਰਮੀ ਨਾਲ ਫੁੱਲ ਝੁਲਸ ਜਾਂਦੇ ਨੇ, ਪਰ ਜੇ ਬਹੁਤੀ ਠੰਡ ਹੋਵੇ, ਕੱਕਰ ਪੈ ਰਿਹਾ ਹੋਵੇ, ਪਾਲਾ ਪੈ ਰਿਹਾ ਹੋਵੇ, ਤਾਂ ਫੁੱਲ ਮੁਰਝਾ ਜਾਂਦੇ ਨੇ, ਨਹੀਂ ਪੈਦਾ ਹੁੰਦੇ। ਤਾਂ ਗੱਲ ਸਪਸ਼ਟ ਹੈ
کہ برف پی رہی ہے پھل نہیں پیدا ہوں گے، لو چل رہی ہے پھل جلس جان گے، پھلاں نو کھیڑے لئی پھلاں دی اتپتی لئی موسم بہار چاہیے۔ جو بہت گرم ہے وہ ظالم ہو جائے گا، جو بہت ٹھنڈا ہے وہ بزدل ہو جائے گا۔ دیش دے جو سنگرش سی وہ اس طرح دا سی کہ ایک پاسے ایک ظالم سی بہت گرم سی بہت گرم سی، دوسرے پاسے ایک بزدل سی بہت ٹھنڈا سی بہت ٹھنڈا سی۔ گرو گوبند سنگھ جی مہاراج نے جس خالصے نو جنم دیتا آکھیا تسی بہار دی طرح ہونا ہے، نہ اتنا گرم کہ جنے کھنے دی پگ لاؤ، نہ اتنے ٹھنڈے کہ جنا کھنا تھوڑی پگ لا چھٹے۔ موسم بہار بہوش باش کہ ہنگاؤں میں نو بہار آمد، بہار آمد یار آمد قرار آمد۔ بھائی صاحب بھائی نند لال کہندے نے گرو گوبند سنگھ جی مہاراج دی آمد موسم بہار دی آمد ہے۔ آپ نے دیش واسیاں نویں سیدھ دیتی اور آکھیا جد مجبور ہو جاؤ لاچار ہو جاؤ تا شستر چکنا بھی دھرم ہے، چونکارز ہما ہیلتے درگلست حلالست بردم بشمشیر دست۔ جد وقت دے ستا دھاریاں نے آپ نو یہ آکھیا کہ آپ سنت ہو گرو ہو فقیر ہو، فقیر دا شستر دھاری ہونا ٹھیک نہیں، تا آپ نے فرمان کیتا بلاچارگی درمیان آمدم بتدبیرو تیرو تفنگ آمدم۔ میں لاچار ہو کے شستر چکے ہے بندوق چکی ہے مجبور ہویا، اے ستا دھاریو تھوڑے تے گیان دا وچار دا شانتی دا کھما دا اثر نہیں پیا، مینو مجبورن شستر چکنا پیا۔ تو اے واک گرو گوبند سنگھ جی مہاراج دے امر واک نے چونکارز ہما ہیلتے در گجست حلالست بردم بشمشیر دست۔ ساڈے دیش دے ایک پرسدھ کوی دا کہنا ہے اے ماں جے توں بچے نو جنم دینا ہے وہ سورما ہوئے، جے سورما نہیں تا بھگت ہوئے، جے بھگت نہیں تا کم سے کم دانی تا ضرور ہوئے۔ جننی جنے تا بھگت جن کہ داتا کہ سور، نہیں تا جننی بانج رہے کاہے گواوے نور۔ آد کال تو یہ وچار دھارا بنی ہوئی ہے بے جنہ نے جگت نو تعمیر کیتا ہے جگت نو کچھ دیتا ہے، دانیاں نے کچھ دیتا ہے، سورمیاں نے کچھ دیتا ہے، بھگتاں نے کچھ دیتا ہے۔ اس واسطے آخیا گیا اے ماں اگر تو بھگت نہیں پیدا کر سکتی، داتا نہیں پیدا کر سکتی، سورما نہیں پیدا کر سکتی، تو پھر تیرا بانج رہنا ہی بہتر ہے۔ واہ صاحب شری گرو گوبند سنگھ جی مہاراج ایسا پورن پرکھ جو داتا بھی ہے بھگت بھی ہے سورما بھی ہے۔ سورما ایسا کہ لکھاں دی فوج دا گھیرا پیا ہوئے حوصلہ پست نہیں ہوندا، حوصلے نال آپ لڑ دے نے۔ انہیں مہان مہابلی اور آپ نے ایسا کہہ دیتا سوا لاکھ سے ایک لڑاؤں تب ہے گوبند سنگھ نام کہاؤں، تو سوا لاکھ نال لڑن لئی دراصل جگرا چاہیتا ہے، ہمت چاہیے، حوصلہ چاہیتا ہے۔ آپ بھگت اتنے مہان نے کہ میدان جنگ وچ وی جے امرت ویلا ہو گیا ہے تو سمادھی لا کے بیٹھ گئے نے، آسا دیوار نو سن رہے نے، مگن ہو کے پربھو دے گیت گا رہے نے۔ اس طرح دے آپ بھگت نے دانی دانیاں دے تے آپ نو کہا جاندہ ہے سربنس دانی، جو کچھ بھی ہے دان کر دیتا اس دیش نو، جو کچھ بھی سی دان کر دیتا جگت دے مظلوماں نو، جگت دے یتیماں نو، جگت دے دکھیاں نو، دھن دان کر دیتا، ان دان کر دیتا، بھوشن دان کر دیتے، محل ماڑیاں دان کر دیتیاں، اپنے سنگ دان کر دیتے، اپنے پتر دان کر دیتے، اپنا پروار دان کر دیتا اور اپنا آپ بھی نچھاور کر دیتا۔ سربنس دانی ان دے دانی تے دھن دے دانی دنیا دے بہت سارے ملنگے، پر سربنس دانی
ਤਾਂ ਕੇਵਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ, ਜਿਨ੍ਹਾਂ ਨੇ ਇਸ ਦੇਸ਼ ਦੇ ਉੱਤੋਂ ਸਭ ਕੁਛ ਨਿਛਾਵਰ ਕਰ ਦਿੱਤਾ, ਸਭ ਕੁਛ ਕੁਰਬਾਨ ਕਰ ਦਿੱਤਾ। ਲਾਲਾ ਦੌਲਤ ਰਾਏ ਕਹਿੰਦੇ ਨੇ ਕਿ ਜਦ ਮੈਂ ਰਾਮਾਇਣ ਦੀ ਜੰਗ ਦਾ ਅਧਿਐਨ ਕਰਦਾ ਤੇ ਉੱਥੇ ਕਾਰਨ ਨੇ ਦੋ ਇਸਤਰੀਆਂ, ਸੀਤਾ ਤੇ ਸਰੂਪਨਖਾ। ਸਰੂਪਨਖਾ ਦੀ ਨੱਕ ਲਕਸ਼ਮਣ ਨੇ ਕੱਟ ਦਿੱਤੀ। ਬਦਲੇ ਦੀ ਭਾਵਨਾ ਵਿੱਚ ਰਾਵਣ ਸੀਤਾ ਨੂੰ ਚੁੱਕ ਕੇ ਲੈ ਗਿਆ। ਬਹੁਤ ਵੱਡਾ ਸੰਘਰਸ਼ ਹੋਇਆ। ਧਾਰਮਿਕ ਤੌਰ ਤੇ ਰਾਮ ਤੇ ਰਾਵਣ ਦਾ ਕੋਈ ਭੇਦ ਨਹੀਂ ਹੈ, ਮਤਭੇਦ ਨਹੀਂ ਹੈ। ਚਾਰ ਵੇਦਾਂ ਦਾ ਪਾਠੀ ਰਾਵਣ ਹੈ, ਸਿਆਣਾ ਹੈ। ਚਾਰ ਵੇਦਾਂ ਦੇ ਪਾਠੀ ਸ਼੍ਰੀ ਰਾਮ ਜੀ ਨੇ। ਰਾਮ ਰਾਮੇਸ਼ਵਰਮ ਦੇ ਸ਼ਿਵਜੀ ਦੀ ਪੂਜਾ ਕਰਦੇ ਨੇ। ਰਾਵਣ ਵੀ ਸ਼ਿਵਜੀ ਦਾ ਹੀ ਉਪਾਸਕ ਹੈ, ਸ਼ਿਵਜੀ ਦੀ ਹੀ ਉਪਾਸਨਾ ਕਰਦਾ ਹੈ। ਤੋ ਧਾਰਮਿਕ ਤੌਰ ਤੇ ਕੋਈ ਮਤਭੇਦ ਨਹੀਂ। ਦੂਸਰੀ ਅਜ਼ੀਮ ਜੰਗ ਹੋਈ ਮਹਾਭਾਰਤ ਦੀ। ਲਾਲਾ ਦੌਲਤ ਰਾਏ ਕਹਿੰਦੇ ਨੇ ਉੱਥੇ ਵੀ ਕਾਰਨ ਹੈ, ਇੱਕ ਇਸਤਰੀ, ਔਰ ਉਹ ਇਸਤਰੀ ਹੈ ਦ੍ਰੋਪਦੀ। ਦ੍ਰੋਪਦੀ ਦੀ ਰਚਨਾ ਤੋਂ ਦੁਰਯੋਧਨ ਲਈ ਇਹ ਸ਼ਬਦ ਨਿਕਲੇ, ਇਹ ਅੰਧੇ ਦਾ, ਅੰਧਾ ਹੈ। ਧਰਤਰਾਸ਼ਟਰ ਉਹਨਾਂ ਦਾ ਪਿਤਾ ਅੰਧਾ ਸੀ, ਇਹ ਅੰਧੇ ਦਾ ਅੰਧਾ ਹੈ। ਇਹ ਕੌੜੇ ਬਚਨ ਦੁਰਯੋਧਨ ਨੂੰ ਐਸੇ ਚੁਭੇ, ਬਦਲੇ ਦੀ ਭਾਵਨਾ ਪੈਦਾ ਹੋਈ, ਲਿਆਜ਼ਾ ਪਾਂਡੂਆਂ ਨੂੰ ਜੂਏ ਲਈ ਪ੍ਰੇਰਿਆ। ਤੋ ਧਰਮ ਪੁੱਤਰ ਯੁਧਿਸ਼ਠਰ ਅੱਜ ਜੂਆ ਖੇਡਣ ਲੱਗੇ ਨੇ। ਹੈਰਾਨਗੀ, ਉਹ ਜੂਏ ਦੇ ਚ ਧਨ ਹਾਰਦੇ ਨੇ, ਫਿਰ ਬਸਤਰ ਹਾਰਦੇ ਨੇ, ਭੂਸ਼ਣ ਹਾਰਦੇ ਨੇ, ਮਹਿਲ ਹਾਰ ਜਾਂਦੇ ਨੇ, ਫਿਰ ਰਾਜ ਪਾਠ ਹਾਰ ਜਾਂਦੇ ਨੇ, ਤੇ ਇਤਨਾ ਵੱਡਾ ਜੁਆਰੀ, ਫਿਰ ਪਤਨੀ ਹਾਰ ਜਾਂਦਾ, ਫਿਰ ਉਹ ਦ੍ਰੋਪਦੀ ਨੂੰ ਹਾਰ ਜਾਂਦੇ ਨੇ। ਫਿਰ ਇਹ ਅਗਾਂਹ ਚੱਲ ਕੇ ਬਹੁਤ ਵੱਡੇ ਸੰਘਰਸ਼ ਦਾ ਕਾਰਨ ਬਣੀ, ਮਹਾਭਾਰਤ ਦੇ ਯੁੱਧ ਦਾ ਕਾਰਨ ਬਣੀ। ਲਾਲਾ ਦੌਲਤ ਰਾਏ ਕਹਿੰਦੇ ਨੇ ਸਵਾਨੇ ਉਮਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਮਹਾਬਲੀ, ਜੋ ਆਪ ਦੀ ਲਿਖਤ ਇੱਕ ਬੜੀ ਸੁੰਦਰ ਕਿਤਾਬ ਹੈ, ਉਹਦੇ ਚ ਆਪ ਕਹਿੰਦੇ ਨੇ ਕਿ ਇਹ ਜਿਹੜੀਆਂ ਦੋ ਅਜ਼ੀਮ ਮਹਾਨ ਜੰਗਾਂ ਪੁਰਾਣੇ ਸਮੇਂ ਚ ਸਾਡੇ ਦੇਸ਼ ਵਿਚ ਹੋਈਆਂ, ਕਾਰਨ ਇਸਤਰੀ ਹੈ ਤੇ ਧਾਰਮਿਕ ਤੌਰ ਤੇ ਕੋਈ ਮਤਭੇਦ ਨਹੀਂ ਹੈ, ਤੇ ਦੋਵੇਂ ਪਾਸੇ ਰਾਜੇ ਨੇ, ਇੱਕ ਪਾਸੇ ਸੈਨਾ ਦੇ ਮੁਖੀ ਨੇ ਦੁਆਰਕਾ ਦੇ ਰਾਜਾ, ਇੱਕ ਪਾਸੇ ਦੁਰਯੋਧਨ ਆਪ ਨੇ ਇੰਦਰਪ੍ਰਸਥ ਦੇ ਰਾਜਾ ਮੁਖੀ ਸਿਰਮੌਰ। ਧਾਰਮਿਕ ਤੌਰ ਤੇ ਕੋਈ ਮਤਭੇਦ ਨਹੀਂ, ਪਾਂਡਵ ਪੜੇ ਨੇ ਦਰੋਣਾਚਾਰਜ ਕੋਲ, ਕੌਰਵ ਵੀ ਪੜੇ ਨੇ ਦਰੋਣਾਚਾਰਜ ਕੋਲ, ਧਰਮ ਇੱਕ ਹੈ। ਧਾਰਮਿਕ ਤੌਰ ਤੇ ਕੋਈ ਮਤਭੇਦ ਨਹੀਂ, ਦੋਵੇਂ ਰਾਜੇ ਨੇ। ਤੋ ਜੰਗ ਦਾ ਕਾਰਨ ਹੈ ਇੱਕ ਇਸਤਰੀ, ਔਰ ਉਹ ਇਸਤਰੀ ਹੈ ਦ੍ਰੋਪਦੀ। ਲਾਲਾ ਦੌਲਤ ਰਾਏ ਕਹਿੰਦੇ ਨੇ ਜਦ ਮੈਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀਆਂ ਲੜਾਈਆਂ ਦਾ ਅਧਿਐਨ ਕਰਦਾ, ਉਸ ਨਾਲ ਜੰਗ ਹੈ ਜਿਸ ਨਾਲ ਧਾਰਮਿਕ ਤੌਰ ਤੇ ਵੀ ਆਪ ਦਾ ਮਤਭੇਦ ਹੈ, ਉਸ ਨਾਲ ਆਪ ਦਾ ਸੰਘਰਸ਼ ਹੈ ਕਿ ਇੱਕ ਪਾਸੇ ਇੱਕ ਦੇਸ਼ ਦਾ ਰਾਜਾ ਹੈ, ਸੁਲਤਾਨ ਹੈ, ਔਰ ਦੂਜੇ ਪਾਸੇ ਇੱਕ ਫਕੀਰ ਹੈ ਜਿਹਦੇ ਖਜ਼ਾਨਿਆਂ ਦੇ ਵਿੱਚ ਕੁਛ ਵੀ ਨਹੀਂ। ਫਿਰ ਇਹ ਬਹੁਤ ਵੱਡੀ ਜੰਗ ਵੀ ਜੋ ਅਨੇਕਾਂ ਲੜੀਆਂ ਗਈਆਂ, ਜ਼ਰ ਜ਼ਮੀਨ ਜ਼ੋਰੋ ਦੀ ਖਾਤਰ ਨਹੀਂ, ਦੇਸ਼ ਦੀ ਰੱਖਿਆ ਦੀ ਖਾਤਰ, ਦੇਸ਼ ਦੀ ਮਜ਼ਲੂਮਾਂ ਦੀ ਖਾਤਰ, ਦੇਸ਼ ਦੀ ਅਸਮਤ ਦੀ ਖਾਤਰ। ਔਰ ਉਸ ਹਾਲਤ ਦੇ ਵਿੱਚ ਸਤਿਗੁਰ ਨੇ ਤਲਵਾਰ ਉਠਾਈ ਜਦ ਦੇਸ਼ ਦੀ ਅਸਮਤ ਗਜ਼ਨੀ ਦੇ ਬਾਜ਼ਾਰਾਂ ਚ ਟਕੇ ਟਕੇ ਦੇ ਵਿੱਚ ਵਿਕਦੀ ਸੀ। ਰਾਮਾਇਣ ਦੇ ਬੜੇ ਕੀਮਤੀ ਮਧੁਰ ਵਾਕ ਜੋ ਮਹਾਤਮਾ ਤੁਲਸੀ ਨੇ ਲਿਖੇ ਨੇ, ਅਨਜ ਬਧੂ ਭਗਨੀ ਸੁਤ ਨਾਰੀ ਹੇ ਸਠ ਯੇ ਕੰਨਿਆ ਸਮਚਾਰੀ। ਜਦ ਪੇੜਾਂ ਦੀ ਓਟ ਵਿਚ ਛੁਪ ਕੇ ਸ਼੍ਰੀ ਰਾਮ ਨੇ ਬਾਲੀ ਨੂੰ ਮਾਰ ਦਿੱਤਾ ਤੇ ਬਾਲੀ ਨੇ ਕਿਹਾ ਭਗਵਾਨ ਨੇ ਘੋਰ ਪਾਪ ਕੀਤਾ, ਤੋ ਰਾਮ ਕਹਿੰਦੇ ਨਹੀਂ, ਮੈਂ ਪਾਪ ਨਹੀਂ ਕੀਤਾ ਤੈਨੂੰ ਮਾਰ ਕੇ, ਇਹਨੇ ਛੋਟੇ ਭਰਾ ਦੀ ਇਸਤਰੀ ਤਾਰਾ ਨੂੰ ਜਬਰਨ ਆਪਣੇ ਕੋਲ ਰੱਖ ਲਿਆ ਸੀ। ਤੋ ਸ਼੍ਰੀ ਰਾਮ ਦੇ ਇਹ ਬੋਲ ਜਿਹਨੂੰ ਕਲਮ ਬੰਦ ਕਰਦੇ ਨੇ ਸ਼੍ਰੀ ਤੁਲਸੀ, ਅਨਜ ਬਧੂ ਭਗਨੀ ਸੁਤ ਨਾਰੀ ਹੇ ਸਠ ਯੇ ਕੰਨਿਆ ਸਮਚਾਰੀ, ਤਾਹੇ ਕੁਦ੍ਰਿਸ਼ਟ ਬਿਲੋਕੇ ਜੋਈ ਤਾਹੇ ਬਧੇ ਕਛ ਪਾਪ ਨਾ ਹੋਈ। ਅਨਜ ਬਧੂ ਛੋਟੇ ਭਰਾ ਦੀ ਇਸਤਰੀ, ਭਗਨੀ ਭੈਣ ਸੁਤ ਨਾਰੀ ਨੂੰ, ਤੇ ਚੌਥੀ ਕੰਨਿਆ, ਇਹਨਾਂ ਚਾਰਾਂ ਨੂੰ ਹੀ ਕੰਨਿਆ ਦੇ ਸਮਾਨ ਸਮਝਣਾ ਚਾਹੀਦਾ, ਤੇ ਜਿਹੜਾ ਕੁਦ੍ਰਿਸ਼ਟੀ ਨਾਲ ਵੇਖੇ ਉਸ ਨੂੰ ਮੈਂ ਵੱਧ ਕਰਦੇ ਹਾਂ, ਕੋਈ ਪਾਪ ਨਹੀਂ, ਕੋਈ ਪਾਪ ਨਹੀਂ। ਇਹ ਸ਼੍ਰੀ ਰਾਮ ਦੇ ਬੋਲ। ਤੇ ਜਦ ਦੇਸ਼ ਦੀ ਅਸਮਤ ਟਕੇ ਟਕੇ ਦੇ
ਗਜ਼ਨੀ ਦੇ ਬਾਜ਼ਾਰਾਂ ਚ ਵਿਕਦੀ ਸੀ। ਮਜਬੂਰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਤਲਵਾਰ ਚੁੱਕਣੀ ਪਈ ਦੇਸ਼ ਦੀ ਅਸਮਤ ਨੂੰ ਬਚਾਉਣ ਲਈ, ਦੇਸ਼ ਦੀ ਗੈਰਤ ਨੂੰ ਬਚਾਉਣ

नहीं ख्याल में नौ देते हैं, क्योंकि सब कुछ गुरबाणी ही देच है और पादशाह ने छुपाया कुछ भी नहीं, सिर्फ खोलन दी गल है। प्यो दा देखा खोल डिठा खजाना, ता मेरे मन पया निदाना। अपने कोल अपनी गलती कुछ भी नहीं, ये खजाना है। और गजब दी गल है, एदे दरवाजे खुलते ही नहीं। जितना कीमती खजाना होंदा है छुपा के रखे, बड़े बड़े लॉकर, बड़े बड़े ताले, बड़ी बड़ी सिक्योरिटी, बड़ी बड़ी हिफाजत। कबीर कहते ना, रब ते एक ऐसा खजाना है जितना लुटना है इन्हें लुट लो, रब ते लुटा के ही राजी है। राम नाम की लूट है, लूट सके तो लूट। धन नू कोई लुटे तो कानून है, समाज है, तरह तरह के खतरे ने, ते लुटन वाले नू लुटेरा कहते, लुटेरा कहते। राम नाम का जेड़ा खजाना है, कोई खतरा नहीं, किसी प्रकार का खतरा नहीं। कोई इस खजाने नू लुट लै, उसे नु संत कहते। इथे राम नु लुटन वाले नु, राम दे खजाने नु लुटन वाले नु लुटेरा नहीं कहते, संत कहते ने, भगत कहते। धन दे लुटेरिया नु लुटेरा कहते, संपदा दे लुटेरिया नु डाकू कहते ने, डकैत कहते ने। राम दे लुटेरियां नूं संत कहिंदे ने, भगत कहिंदे ने, गुरमुख कहिंदे ने, ब्रह्म ज्ञानी कहिंदे। धन ते जिन्हां जिन्हां कोल हुंदा है छुपा के रखदे ने, किसे नूं कुछ नहीं पता चलदा, कुछ नहीं पता चलदा। एक राम धन ऐसा है, राम आप ही आवाजां मारदा, मैनूं लुट लो, लुट लो, लुट लो। राम नाम की लूट, लूट सके तो लूट। फिर पाछे पछताओगे जब प्राण जाएंगे छूट। जिन्ना लुटना है लुट लो। मनुख दी मानसिक फितरत है, सुभाव है, जिहड़ी चीज इसनू मुफत दे च मिल जाए, बिना मेहनत दे मिल जाए, इहदी कदर नहीं करता, कदर नहीं। हर चे जूद बरायत देर ना पाए। शेख सादी साहब कहते ने, बिना मेहनत तो जो मिल जाए, बिना पुरशारत तो जो मिल जाए, मनुख उसकी कदर नहीं करता। ते जी किधरे प्राप्त हो जाए तो फिर रखता भी नहीं, एवें ही मिली है, एवें ही गवाच है। ये भी मैं अर्ज करता। सूरज है, फिर उसकी किरण है, फिर किरण का प्रकाश है, फिर जिथे प्रकाश हो रहा है वो है। परमात्मा है, फिर उसकी किरण है जीव आत्मा। कहो कबीर ए राम की अंश। इसी किरण तो जो प्रकाश हो रहा है वो मन है। और मन दियां सारियां क्रियावां जिथे प्रगट हो रही ने, घटत हो रही ने, इनू तन कहते, इनू तन कहते। तो मैं फिर दोहरावां, परमात्मा जीव आत्मा मन ते तन। जिथे परमात्मा सूरज रूप दे च परम प्रकाश है, उथे जीव आत्मा उस परम प्रकाश दी अंश है। कहो कबीर ए राम की अंश। सूरज निर्लेप है, किरण भी निर्लेप है। ना सूरज मैला होंदा, ना किरण मैली होंदी,
ਦੋਵੇਂ ਨਿਰਲੇਪ ਨੇ, ਦੋਵੇਂ ਨਿਰਲੇਪ ਨੇ। ਪਰਮਾਤਮਾ ਤੋਂ ਇਹ ਜੋ ਜੀਵ ਆਤਮਾ ਹੈ, ਇਸ ਤੋਂ ਜੋ ਪ੍ਰਕਾਸ਼ਿਤ ਹੋਇਆ ਹੈ, ਉਸੇ ਨੂੰ ਮਨ ਕਹਿੰਦੇ ਨੇ, ਉਸੇ ਨੂੰ ਮਨ ਕਹਿੰਦੇ। ਇਹ ਪ੍ਰਕਾਸ਼ ਜਿੱਥੇ ਘਟਿਤ ਹੁੰਦਾ, ਜਿੱਥੇ ਪ੍ਰਗਟ ਹੁੰਦਾ, ਜਿਸ ਨੂੰ ਚਲਾਇਮਾਨ ਕਰਦਾ, ਦ੍ਰਿਸ਼ਮਾਨ ਕਰਦਾ, ਉਸੇ ਨੂੰ ਤਨ ਕਹਿੰਦੇ। ਤਾਂ ਮੈਂ ਅਰਜ਼ ਕਰਾਂ, ਮੂਲ ਰੂਪ ਦੇ ਉੱਤੇ ਸੂਰਜ, ਫਿਰ ਕਿਰਨ ਹੈ, ਫਿਰ ਪ੍ਰਕਾਸ਼ ਹੈ, ਫਿਰ ਜਿੱਥੇ ਪ੍ਰਕਾਸ਼ ਹੋ ਰਿਹਾ ਹੈ ਉਹ ਉਮੀਦ ਇਹ ਗੱਲ ਪਕੜਦੇ ਚਾਹੀਏ। ਪਰਮਾਤਮਾ ਹੈ, ਜੀਵ ਆਤਮਾ ਹੈ, ਮਨ ਹੈ, ਇਹ ਤਨ ਹੈ। ਮਨ ਨੂੰ ਫਿਰ ਇੰਜ ਵੀ ਕਿਹਾ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਹੁਣ ਜਿਹੜੀ ਮੂਲ ਗੱਲ ਮੈਂ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਇਹ ਪੰਕਤੀਆਂ ਮੈਂ ਇਹ ਦੋ ਚੁਣੀਆਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚੋਂ। ਸੂਰਜ ਕਿਰਨ ਮਿਲੇ ਜਲ ਕਾ ਜਲ ਹੋਆ ਰਾਂ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਂ। ਕਿਰਨ ਸੂਰਜ ਦੇ ਚਲੀਨ ਹੋ ਜਾਏ ਤਾਂ ਸੂਰਜ ਹੈ, ਸੂਰਜ ਤੋਂ ਅਲੱਗ ਦਿਖਾਈ ਦੇਵੇ ਤਾਂ ਕਿਰਨ ਹੈ। ਜੀਵ ਆਤਮਾ ਪਰਮਾਤਮਾ ਦੇ ਚਲੀਨ ਹੋ ਜਾਏ ਤਾਂ ਪਰਮਾਤਮਾ ਹੈ, ਪਰਮਾਤਮਾ। ਔਰ ਜਿੰਨੇ ਚਿਰ ਤੱਕ ਨਿਆਰੀ ਦਿਖਾਈ ਦੇ ਰਹੀ ਉਨੇ ਚਿਰ ਤੱਕ ਜੀਵ ਆਤਮਾ, ਜੀਵ ਆਤਮਾ ਹੈ। ਪ੍ਰਕਾਸ਼ ਹੈ ਇਹ ਸੂਰਜ ਦੀ ਕਿਰਨ ਹੈ, ਪਰਮਾਤਮਾ ਦੀ ਅੰਸ। ਮੈਂ ਫਿਰ ਦੁਹਰਾਵਾਂ, ਕਹੋ ਕਬੀਰ ਇਹ ਰਾਮ ਕੀ ਅੰਸ। ਪ੍ਰਕਿਰਤੀ ਇੱਕ ਦਿਨ ਤਨ ਨੂੰ, ਮਨ ਨੂੰ, ਇਹਦੇ ਜ਼ੇਰ ਅਸਰ ਤਨ ਆਉਂਦਾ ਪਹਿਲੇ ਪ੍ਰਕਿਰਤੀ ਦੇ, ਔਰ ਪ੍ਰਕਿਰਤੀ ਤਨ ਨੂੰ ਮਿਟਾ ਦਿੰਦੀ ਹੈ। ਰੋਜ਼ ਰੋਜ਼ ਅਸੀਂ ਮਿਟ ਰਹੇ, ਰੋਜ਼ ਰੋਜ਼ ਅਸੀਂ ਘਟ ਰਹੇ। ਜੇ ਰੋਜ਼ ਰੋਜ਼ ਅਸੀਂ ਜੀ ਰਹੇ ਹਾਂ ਤੇ ਰੋਜ਼ ਰੋਜ਼ ਅਸੀਂ ਮਰ ਰਹੇ। ਤੁਸੀਂ ਆਖੋਗੇ ਇਹ ਕੀ ਕਹਿੰਦੇ। ਰੋਜ਼ ਰੋਜ਼ ਜੀ ਰਹੇ ਹਾਂ, ਜੀ ਰਹੇ ਹਾਂ, ਪਰ ਰੋਜ਼ ਰੋਜ਼ ਮਰ ਰਹੇ ਹਾਂ, ਕਿਉਂਕਿ ਘਟ ਰਹੇ ਹਾਂ। ਘਟਣਾ ਮਿਟਣਾ ਹੀ ਹੈ, ਔਰ ਕੀ ਹੈ। ਇੱਕ ਮਨੁੱਖ ਨੇ ਚਲੋ 100 ਸਾਲ ਜੀਵਣਾ ਹੈ, ਅੱਜ ਦਾ ਇੱਕ ਦਿਨ ਲੰਘ ਗਿਆ, ਘਟ ਗਿਆ, ਇੱਕ ਦਿਨ ਘਟ ਗਿਆ। ਛਿੰਨ ਛਿੰਨ ਔਦ ਬਿਹਾਤ ਹੈ, ਫੂਟੇ ਘਟ ਜਾਉ ਪਾਣੀ। ਸਰੀਰ ਦੋਵਾਂ ਦਿਸ਼ਾਵਾਂ ਵਿੱਚ ਜਾ ਰਿਹਾ, ਰੋਜ਼ ਰੋਜ਼ ਵਧ ਰਿਹਾ, ਰੋਜ਼ ਰੋਜ਼ ਘਟ ਰਿਹਾ। ਵਧਣਾ ਘਟਣਾ ਇਕੱਠਾ ਹੀ ਚੱਲ ਰਿਹਾ, ਇਕੱਠਾ ਹੀ ਚੱਲ ਰਿਹਾ। ਦਿਸ ਰਿਹਾ ਤਨ ਵੱਡਾ ਹੋ ਰਿਹਾ, ਹਕੀਕਤ ਵਿੱਚ ਉਮਰ ਘਟ ਰਹੀ ਹੈ, ਘਟ ਰਹੀ ਹੈ, ਘਟ ਰਿਹਾ। ਕਿਉਂਕਿ ਘਟ ਰਿਹਾ ਹੈ ਤਾਂ ਇੱਕ ਦਿਨ ਪ੍ਰਕਿਰਤੀ ਇਸ ਨੂੰ ਮਿਟਾ ਦਿੰਦੀ ਹੈ। ਇਹ ਜਿਹੜਾ ਮਨ ਹੈ ਨਾ, ਇਹ ਨਹੀਂ ਮਿਟਦਾ। ਜੀਵ ਆਤਮਾ ਤੇ ਪਰਮਾਤਮਾ ਦੀ ਅੰਸ ਮਿਟਣ ਦਾ ਮਤਲਬ ਹੀ ਨਹੀਂ। ਮਨ ਦੇ ਅੰਦਰ ਜਿਹੜੇ ਵਿਚਾਰ ਚੱਲਦੇ ਨੇ, ਤਾਂ ਵਿਚਾਰਾਂ ਨੂੰ ਕੌਣ ਦੇਖਦਾ? ਜੀਵ ਆਤਮਾ। ਬੰਦਾ ਕਹਿ ਦਿੰਦਾ ਨਾ ਮੇਰੇ ਵਿਚਾਰ ਨੇ, ਤੇ ਜੇ ਵਿਚਾਰ ਨੂੰ ਮਨ ਮੰਨ ਲਈਏ ਤੇ ਮਨ ਨੂੰ ਕੌਣ ਦੇਖ ਰਿਹਾ ਜੋ ਕਹਿ ਰਿਹਾ ਮੇਰੇ ਵਿਚਾਰ?
ਰਾਤ ਨੂੰ ਜਦ ਤਨ ਸੌ ਜਾਂਦਾ ਤੇ ਮਨ ਵੀ ਗੂੜੀ ਨਿੰਦਰਾ ਦੇ ਸੌ ਜਾਂਦਾ, ਜਿਹਨੂੰ ਸੁਖੋਪਤੀ ਕਹਿੰਦੇ ਨੇ, ਸੁਸ਼ੁਪਤੀ ਕਹਿੰਦੇ ਨੇ, ਤੇ ਸਵੇਰੇ ਉੱਠ ਕੇ ਬੰਦਾ ਕਹਿੰਦਾ ਬੜੀ ਗੂੜੀ ਨੀਂਦ ਆਈ, ਬੜੀ ਗਹਿਰੀ ਨੀਂਦ ਆਈ, ਤੋ ਤਨ ਤੇ ਸੁੰਨ ਹੋ ਗਿਆ ਸੀ, ਮਨ ਵੀ ਸੁੰਨ ਹੋ ਗਿਆ ਸੀ। ਇਹ ਬੋਧ ਕਿਸ ਨੂੰ ਹੋ ਰਿਹਾ? ਬੜੀ ਗੂੜੀ ਨੀਂਦ ਆਈ। ਇਹ ਜੀਵ ਆਤਮਾ ਨੂੰ ਬੋਧ ਹੁੰਦਾ, ਮਨ ਤੇ ਵਿਸ਼ਰਾਮ ਤੇ ਚਲਾ ਗਿਆ, ਮਨ ਤੇ ਸੌਂ ਗਿਆ। ਤਾਰਕਿਕ ਇੱਕ ਇਸ ਤਰ੍ਹਾਂ ਦੀ ਤਰਕ ਖੜੀ ਕਰਦੇ ਨੇ, ਜੀਵ ਆਤਮਾ ਪਰਮਾਤਮਾ ਦੀ ਅੰਸ਼ ਹੈ, ਇਹ ਸੂਰਜ ਦੀ ਕਿਰਨ ਹੈ, ਫਿਰ ਅੰਦਰ ਇਤਨਾ ਅੰਧੇਰਾ ਕਿਉਂ ਹੈ? ਕਿਉਂ ਅੰਧੇਰਾ? ਇਹ ਪਰਮਾਤਮਾ ਦੀ ਅੰਸ਼ ਹੈ, ਪਰਮਾਤਮਾ ਪਰਮ ਆਨੰਦ ਹੈ, ਇਹ ਉਸਦੀ ਅੰਸ਼ ਹੈ, ਪਰ ਅੰਦਰ ਇਤਨਾ ਦੁੱਖ ਕਿਉਂ? ਮੈਂ ਇਹ ਮੂਲ ਸਿਧਾਂਤਿਕ ਨੁਕਤੇ ਤੁਹਾਡੇ ਸਾਹਮਣੇ ਰੱਖ ਰਿਹਾ, ਸਾਰੀ ਜ਼ਿੰਦਗੀ ਮੈਂ ਕਰਮ ਕਾਂਡ ਚ ਨਾ ਲੰਘ ਜਾ। ਪਰਮਾਤਮਾ ਮਹਾਰਸ ਹੈ, ਆਤਮਾ ਉਸਦੀ ਅੰਸ਼ ਹੈ, ਮਹਾਰਸ ਹੈ, ਪਰ ਜੀਵਨ ਦੇ ਚ ਇਤਨੀ ਬੇਰਸੀ ਕਿੱਥੋਂ ਆ ਗਈ? ਇਹ ਬੇਰਸੀ ਕਿਉਂ ਹੈ? ਪਰਮਾਤਮਾ ਨਿਰਵੈਰ ਹੈ, ਜੀਵ ਆਤਮਾ ਉਸਦੀ ਅੰਸ਼ ਹੈ, ਫਿਰ ਅੰਦਰ ਇਤਨਾ ਵੈਰ ਵਿਰੋਧ ਕਿੱਥੋਂ ਆ ਗਿਆ? ਕਿਉਂ ਆ ਗਿਆ? ਪਰਮਾਤਮਾ ਭੈ ਤੋਂ ਰਹਿਤ ਹੈ, ਜੀਵ ਆਤਮਾ ਉਸਦੀ ਅੰਸ਼ ਹੈ, ਪਰ ਅੰਦਰ ਇਤਨਾ ਭੈ, ਇਤਨਾ ਡਰ, ਇਹ ਕਿੱਥੋਂ ਆ ਗਿਆ? ਇਹ ਕਿਉਂ ਆ ਗਿਆ? ਤੋ ਪਤਾ ਹੈ, ਵਾਮ ਮਾਰਗੀਆਂ ਦੇ ਇੱਕ ਤਬਕੇ ਨੇ ਕਹਿ ਦਿੱਤਾ, ਅਗਰ ਆਤਮਾ ਹੈ ਤਾਂ ਇਹ ਵੀ ਲਿਪਾਇਮਾਨ ਆਉਂਦੀ ਹੈ, ਵਰਨਾ ਕਿਰਨ ਦੇ ਹੁੰਦਿਆਂ ਇਤਨਾ ਅੰਧੇਰਾ ਕਿਉਂ? ਕਿਰਨ ਦੇ ਹੁੰਦਿਆਂ ਇਤਨਾ ਵੈਰ ਵਿਰੋਧ ਕਿਉਂ? ਅਗਰ ਕਿਰਨ ਸੂਰਜ ਦੀ ਹੈ, ਜੀਵ ਆਤਮਾ ਪਰਮਾਤਮਾ ਦੀ ਹੈ, ਜਿਹੜਾ ਪਰਮਾਤਮਾ ਮਹਾਰਸ ਹੈ, ਤੂੰ ਇਤਨੀ ਬੇਰਸੀ ਕਿਉਂ? ਆਪ ਸਾਰੇ ਸੂਝਵਾਨ ਬੈਠੇ, ਤਰਕ ਬਿਲਕੁਲ ਸਹੀ ਹੈ। ਐਵੇਂ ਕੋਰੇ ਜਜ਼ਬੇ ਦੇ ਤਹਿਤ ਅਸੀਂ ਨਹੀਂ ਕਹਿ ਸਕਦੇ, ਤੁਸੀਂ ਮੂੰਹ ਰੱਖੋ, ਮਨ ਮੁੱਖ ਗੁਰਮੁਖਤਾਈ ਤੇ ਇਹ ਆਉਂਦੀ ਹੈ, ਦਲੀਲ ਦਾ ਜਵਾਬ ਦਲੀਲ ਨਾਲ ਦਿਓ, ਵਿਚਾਰ ਦਾ ਜਵਾਬ ਵਿਚਾਰ ਨਾਲ ਦਿਓ, ਤਰਕ ਦਾ ਜਵਾਬ ਤਰਕ ਨਾਲ ਦਿਓ। ਉਹਨਾਂ ਦੀ ਤਰਕ ਹੈ, ਜੀਵ ਆਤਮਾ ਨੂੰ ਨਿਰਲੇਪ ਕਹਿਣਾ ਬਣਦਾ ਨਹੀਂ। ਫਿਰ ਪਤਾ ਹੈ ਉਹ ਕੀ ਕਹਿੰਦੇ ਨੇ? ਜੀਵ ਆਤਮਾ ਵੀ ਲਿਪਾਏਮਾਨ ਹੋ ਸਕਦੀ ਹੈ, ਤਾਂ ਫਿਰ ਪਰਮਾਤਮਾ ਨੂੰ ਵੀ ਬੇਦਾਗ ਕਹਿਣਾ ਬਣਦਾ ਨੇ। ਉਹ ਇੰਜ ਕਹਿੰਦੇ ਨੇ, ਵਾਮ ਮਾਰ ਕੇ ਉਹ ਇਹ ਕਹਿੰਦੇ ਨੇ। ਜਿਹਨਾਂ ਦਾ ਇੱਕ ਤਬਕਾ ਕੋਰਾ ਨਾਸਤਿਕ ਹੋ ਗਿਆ ਸੀ, ਸਾਡਾ ਕੋਈ ਭਰੋਸਾ ਨਹੀਂ। ਭਰੋਸਾ ਹੈ, ਜਿਵੇਂ ਤਨ ਮੈਲਾ ਹੁੰਦਾ ਹੈ, ਮਨ ਮੈਲਾ ਹੁੰਦਾ ਹੈ, ਜੀਵ ਆਤਮਾ ਮੈਲੀ ਆਉਂਦੀ ਹੈ, ਪਰਮਾਤਮਾ ਵੀ ਬੇਦਾਗ ਨੇ, ਉਹ ਵੀ ਬੇਦਾਗ ਨੇ। ਦਲੀਲ ਉਹਨਾਂ ਦੀ ਬੜੀ ਪ੍ਰਬਲ ਹੈ, ਬੜੀ ਪ੍ਰਬਲ ਹੈ। ਮੈਂ ਇੱਕ ਦਫਾ ਫਿਰ ਦੋਹਰਾਂ, ਸੂਰਜ ਹੈ, ਉਹਦੀ ਕਿਰਨ ਹੈ, ਉਸ ਤੋਂ ਜੋ ਪ੍ਰਕਾਸ਼ ਹੋ ਰਿਹਾ ਹੈ ਉਹ ਹੈ, ਪ੍ਰਕਾਸ਼ ਜਿੱਥੇ ਪੈ ਰਿਹਾ ਉਹ ਹੈ, ਜਿਸ ਤੋਂ ਪ੍ਰਕਾਸ਼ਿਤ ਹੋ ਰਹੀ ਹੈ ਵਸਤੂਆਂ ਉਹ ਨੇ। ਉਸੇ ਪ੍ਰਕਾਸ਼ ਨਾਲ ਵਸਤੂਆਂ ਹੋ ਰਹੀਆਂ ਨੇ, ਸਾਰੀ ਹਲਚਲ ਹੈ। ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵਿੱਚ ਸਾਰਾ ਪਲਟਾ, ਤੇ ਸੂਰਜ ਕਰਕੇ, ਉਹਦੀ ਕਿਰਨਾਂ ਕਰਕੇ, ਉਹਦੇ ਪ੍ਰਕਾਸ਼ ਕਰਕੇ, ਉਹਦੇ ਤੇਜ ਕਰਕੇ।
सूरज परमात्मा, किरण जीव आत्मा, प्रकाश मन, जिथे प्रकाश हो रहा है, जिथे पै रहा है, जिस तो वस्तु प्रकाशित हो रही है, वो ए तन, वो ए तन। तार्किक कहिंदे ने तन दी महल नूं देख के गल ते स्पष्ट हो गई, मन भी महल है और मन महल है, ऐसा भगत लोग मनदे ने, संत भी मनदे। ते जे मन महल है तो फिर किरण भी महली है, ते जे किरण महली है तो सूरज भी बेदाग नहीं है, ग्रहण उसनों भी लगे, क्योंकि जिन्हां जिन्हां ने सूरज नो उदाहरण बनाया उन्हां तार्किक लोगों ने कह दिता, फिर ये भी कबूल कर लो सूरज नो ग्रहण लगता है, सूरज नो ग्रहण लगता है। विषय में थोड़े सामने छेड़ना नहीं सी, पता नहीं थे बैठे हैं, धन गुरु ग्रंथ साहब ने ख्याल दे देते हैं। ये सूरज भी बेदाग नहीं है, नो ग्रहण लगता है, लगता है। निर्लेप है परमात्मा, निर्लेप है जीवात्मा, कपोल कल्पना है। तो फिर मां वाम मार्गियां उन्हां मंदिरां नूं उन्होंने जन्म दिता जिथे शराब आम चलती सी, मांस आम चलता सी, देवदासियां दी भरमार हो गई, दुराचार आम चलता सी। कहिंदा जो कुछ मन मनदा है, मंगदा है, करो मंदिर विच करो, ताकि आखो ऐलानिया प्रगट कर सको जीवन दे मंदिर विच यही कुछ है, यही कुछ है, और कुछ भी नहीं। जो जीवन दे मंदिर दे च है, असी बार मंदिरां दे च पर प्रगट करके दस रहे हैं, यही कुछ है, यही कुछ है। खजुराहे दे मंदिर, कोणारक दे मंदिर, काम दे मंदिर, थोड़े विचों कोई गए वंश है। खजुराहा एक छोटा जिहा कस्बा है मध्य भारत, झांसी तो कोई 100 मील की दूरी ते होवेगा। खजुराहे दे नेड़े महोबा है, मैनू साल विच एक दफा या कई दफा, 2 साल च एक दफा उत्थे जाना हुंदा है। उत्थे 50-60 घर सिंघां दे रहिंदे ने, गुरमत समागम करदे ने, 2-4 जथियां नूं नाल लेके दस जांदे। तो मैं इतों खजुराहा एयरपोर्ट से उतर जाता, मैं ले जाने उतों 20 मील, 3000 आबादी का एक कस्बा है खजुराहा, बड़ी सुंदर एयरपोर्ट है, जबकि वड्डे वड्डे शहरां च भी नहीं है। 5 5-star होटल ने उत्थे, छोटे छोटे दर्जना ने बेशुमार, 3-4 प्लेन रोज बॉम्बे कलकत्ता दिल्ली तो भरे हो जाते, अप डाउन कर दे, डेली डेली सर्विस। 100-125 बसा, टूरिस्ट बसा रोज पहुंच दिया ने, सैकड़े टैक्सियां रोज पहुंच दिया ने, की देखण खजुराहे दे मंदिर, खजुराहे दे मंदिर। कोई 300-400 एकड़ विच 18 मंदिर बने हुए हैं, काम दे मंदिर, काम दे चित्र, काम दिया मूर्तियां, राम दे मंदिर नहीं ने, काम दे मंदिर, पर उन्होंने मंदिर आख्या जाता है। वाम मार्गियां को तर्क से अगर जीवन मंदिर है, हरि मंदिर है, इस मंदिर दे काम तो बिना और कुछ भी नहीं, कुछ भी नहीं।
तो उसी बार काम दे मंदिर बनाए बनाए देवदासियां दी प्रथा इत्थों चली। भैरो काल दा मंदिर उज्जैन दा सारा दिन प्रसाद पता है किसदा मिलता है? शराब दा। सारा दिन चढ़दी की उथे शराब। जिवें दरबार साहब सीजगंज सारा दिन कड़ा प्रसाद चढ़दा उथे शराब चढ़दी। शराब दी बोतल लेके जाना पैंदा है। मैं कोई हजारां साल पुरानी गल नहीं कर लिया, अज दी कर रहा, हुण भी यही कुछ। काली दा मंदिर कलकत्ते दा, कुमुखिया देवी दा मंदिर गुवाहाटी दा, मास दा प्रसाद मिलता है। मास सवेरे संडे बकरे कटे जांदे, खून दा तिलक लगता है, दरवाजे नूं मंदिर दा दरवाजा खुलता है, मूर्तियां नूं तिलक लगता है, आए हुए श्रद्धालुआं नूं भी खून दा ही तिलक लांदे। ये अजे कुछ थोड़े जिहा अस्थान मौजूद ने। किसी वक्त महात्मा गांधी ने कह दिता सी, खजुराहे दे मंदिर इन्हां नूं मिट्टी नाल दब दे, ये साड़ी अश्लीलता नूं प्रगट कर देण, साड़ी असभ्यता नूं प्रगट कर देण, साड़ी होंद ठीक नहीं पै प्रगट कर दे, दब दे। इस वास्ते क्या सी, उत्थे जिन्ना टूरिस्ट जांदा है 80% फॉरनर है, यूरोप दे लोग ने, अमेरिका कैनेडा कुछ एशिया दे मुल्क फॉरनर पहुंचते हैं, बड़ी तादाद विच पहुंचते। उस तरह का मंदिर ही कोणारक दे च है उड़ीसा, काम का मंदिर। उस तरह के कुछ मंदिर तमिलनाडु दे चुए। ए महात्मा गांधी ने कहा दब दे, साड़ी असभ्यता प्रगट कर देने, साड़ी अश्लीलता प्रगट कर देने। पर तार्किक लोगों नूं ये कोई जवाब नहीं है। उन्होंने कहा जे जीवन नूं तुसी मंदिर कहिंदे हो तो इस मंदिर विच इस तो बिना होर की है? और की है? जबान रस मंग दी है, अखां रस मंग दिया ने, कान रस मंग दे, नासका रस मंग दी है, खलड़ी रस बन मंग दी है, ते प्रकृति ने ए रस बनाए हुए ने। क्यों बनाए ने? बनाए ने रस लैण वास्ते। जीवन मंदिर है, मंदिर विच यही कुछ है, इंद्रियां दा रस। असी यही प्रेरणा देने हैं, जीवन की महानता है, इत्थे बड़ा प्रबल इंद्रियां दा रस है, अखां दा रस, कन्नां दा रस, नासका दा रस, रसना दा रस, हलड़ी दा रस, कोई रस मुकदे महारस। मैं थानू सीमा विच सुना रहा, क्योंकि सिख समाज विच इतनी गल खुली होंदी नहीं, और जो प्रगट रूप दे संसार देच मौजूद है ते वाम मार्गिया ने आख्या है, उदियां लहरां उसका सूक्ष्म असर ते मौजूद है। अधे तो ज्यादा पंजाब जो पतित हो गया नौजवान, वो भी यही तर्क पेश करते हैं। चंगिया चंगिया नाल मेरी गल हुई है, जो बहुत सियाने ने तीक्षण बुद्धि रखते ने, यही कुछ कहते। इतना जो रस इंद्रियां दा प्रभु ने बनाया, किस वास्ते बनाया? चलो मन लेने हैं परमात्मा, ते जीवन मंदिर है और रस है, तो रस फिर अखां दा है, कन्नां दा है, नासका दा है, खलड़ी दा है, रसना दा है, और की इंद्रियां दे रस नूं ही काम रस कहिंदे ने, तो कहिंदे ने ए मंदिर काम रस दा मंदिर। भावें कही जा रहे न भगत राम रस का मंदिर है, राम का मंदिर है, वो कहने नहीं काम का मंदिर। उन्होंने जमीन दुते फिर काम दे मंदिर बनाए, अजे भी मौजूद ने, बड़े उच्चे उच्चे मंदिर,
ਕਾਂ ਦੇ ਵਾਂਗ। ਕਿਉਂਕਿ ਮੈਂ ਵਿਹਲੇ ਸਮੇਂ ਜਦ ਕਦੇ ਮੈਨੂੰ ਮਿਲ ਜਾਏ ਵੱਖ ਵੱਖ ਧਰਮਾਂ ਦੀ ਸਟੱਡੀ ਕਰਦਾ ਰਹਿੰਦਾ, ਮੈਂ ਉਹਨਾਂ ਦੇ ਧਰਮ ਗ੍ਰੰਥ ਪੜ੍ਹਦਾ ਰਹਿੰਦਾ। ਵਾਮ ਮਾਰਗੀਆਂ ਦੀ ਵੀ ਮੈਂ ਸਟੱਡੀ ਕੀਤੀ, ਸਿਰਫ ਸਟੱਡੀ ਨਾ ਕੀਤੀ, ਮੈਂ ਉੱਥੇ ਪਹੁੰਚਿਆ ਕੋਨਾ ਖਜੂਰਾਹਾ ਮੈਂ ਗਿਆ, ਆਪਣੇ ਪੂਰੇ ਨਾਲ ਸਾਥੀਆਂ ਨਾਲ ਮੈਂ ਕੋਨਾਰਕ ਵੀ ਗਿਆ। ਭੁਵਨੇਸ਼ਵਰ ਦੇ ਚ ਕਟਕ ਦੀ ਸਾਡਾ ਪ੍ਰਾਮ ਸੀ ਤੇ ਮੈਂ ਹੁਣ ਕੋਨਾਰਕ ਨੇੜੇ ਹੈ ਹੋ ਕੇ ਆਉਂਦਾ। ਕਾਮ ਦੇ ਮੰਦਰ, ਇੰਦਰੀਆਂ ਦੇ ਰਸ ਦੇ ਮੰਦਰ, ਅੱਜ ਵੀ ਪ੍ਰਸ਼ਾਦ ਮਿਲੇਗਾ ਸ਼ਰਾਬ ਦਾ ਮਾਸ ਦਾ, ਅੱਜ ਵੀ ਬੇਸ਼ਤਰ ਮੰਦਰਾਂ ਦੇ ਦੇਵਦਾਸੀਆਂ ਮੌਜੂਦ ਨੇ ਜਿਹਨੂੰ ਅਸੀਂ ਗਨਕਾ ਕਹਿ ਸਕਦੇ ਹਾਂ, ਵੈਸ਼ਿਆ ਕਹਿ ਸਕਦੇ। ਐਂਟੀ ਰਾਮਾ ਰਾਓ ਆਂਧਰਾ ਪ੍ਰਦੇਸ਼ ਦੇ ਹੋ ਗੁਜ਼ਰੇ ਮਰਹੂਮ ਚੀਫ ਮਿਨਿਸਟਰ, ਉਹਨਾਂ ਨੇ ਕਾਨੂੰਨ ਬਣਾ ਕੇ ਦੇਵਦਾਸੀ ਪ੍ਰਥਾ ਨੂੰ ਆਂਧਰਾ ਦੇ ਚ ਖਤਮ ਕੀਤਾ ਸੀ, ਲੇਕਿਨ ਮਹਾਰਾਸ਼ਟਰ ਦੇ ਚ ਮੌਜੂਦ ਹੈ, ਤਮਿਲ ਦੇ ਚ ਮੌਜੂਦ ਹੈ, ਕਰਨਾਟਕ ਦੇ ਚ ਮੌਜੂਦ ਹੈ, ਥੋੜੀ ਜਿਹੀਆਂ ਮੱਧ ਭਾਰਤ ਦੇ ਚ ਵੀ ਮੌਜੂਦ ਹੈ, ਇਹ ਤੇ ਮੌਜੂਦ ਹੈ। ਹੁਣ ਮੈਂ ਅਰਜ਼ ਕਰਾਂ, ਸੂਰਜ ਹੈ ਉਹਦੀ ਕਿਰਨ ਹੈ, ਕਿਰਨ ਦੀ ਰੋਸ਼ਨੀ ਹੈ, ਪ੍ਰਕਾਸ਼ ਹੈ, ਪ੍ਰਕਾਸ਼ ਜਿੱਥੇ ਪੈ ਰਿਹਾ ਜਿਸ ਨੂੰ ਪ੍ਰਗਟ ਕਰ ਰਿਹਾ ਉਹ ਪ੍ਰਕਾਸ਼ ਫਿਰ ਉਹ ਪਰਮਾਤਮਾ ਹੈ, ਜੀਵ ਆਤਮਾ ਹੈ, ਮਨ ਹੈ, ਇਹ ਤਨ ਹੈ, ਇਹ ਤਨ। ਵਾਮ ਮਾਰਗੀ ਕਹਿੰਦੇ ਨੇ ਅਗਰ ਤਨ ਮੈਲਾ ਹੈ ਤਾਂ ਫਿਰ ਮਨ ਵੀ ਮੈਲਾ ਹੈ, ਮਨ ਮੈਲਾ ਹੈ ਤਾਂ ਫਿਰ ਜੀਵ ਆਤਮਾ ਵੀ ਮੈਲੀ ਹੈ, ਜੀਵ ਆਤਮਾ ਮੈਲੀ ਹੈ ਤਾਂ ਪਰਮਾਤਮਾ ਵੀ ਬੇਦਾਗ ਨਹੀਂ, ਗ੍ਰਹਿਣ ਸੂਰਜ ਨੂੰ ਵੀ ਲੱਗਦਾ ਹੈ, ਸੂਰਜ ਨੂੰ ਵੀ ਗ੍ਰਹਿਣ ਲੱਗਦਾ ਹੈ, ਪਰਮਾਤਮਾ ਨੂੰ ਵੀ ਗ੍ਰਹਿਣ ਲੱਗਦਾ ਹੈ। ਔਰ ਪਰਮਾਤਮਾ ਨੇ ਅਗਰ ਇਸ ਨੂੰ ਮੰਦਰ ਬਣਾਇਆ ਤਾਂ ਫਿਰ ਇਹ ਕਾਮ ਦਾ ਮੰਦਰ। ਇਹਦੀ ਉਹਨਾਂ ਨੇ ਲੰਬੀ ਚੌੜੀ ਆਪਣੇ ਢੰਗ ਨਾਲ ਵਿਆਖਿਆ ਕੀਤੀ ਹੈ, ਆਪ ਸੁਣ ਕੇ ਹੈਰਾਨ ਹੋਵੋਗੇ। ਇੱਕ ਗ੍ਰੰਥ ਹੈ ਜੋ ਰਿਸ਼ੀ ਵਾਤਸਾਇਨ ਨੇ ਲਿਖਿਆ, ਰਿਸ਼ੀ ਨੇ ਲਿਖਿਆ ਹੈ, ਕਿਸੇ ਆਮ ਸਾਹਿਤਕਾਰ ਨੇ, ਨਾਵਲ ਲਿਖਣ ਵਾਲਿਆਂ ਨੇ ਨਹੀਂ, ਇੱਕ ਰਿਸ਼ੀ ਨੇ, ਇੱਕ ਸੰਤ ਨੇ ਲਿਖਿਆ ਹੈ ਕਾਮ ਸੂਤਰ। ਰਿਸ਼ੀ ਵਾਤਸਾਇਨ, ਰਿਸ਼ੀ ਸੰਤ, ਉਹਨੇ ਆਪਣੇ ਢੰਗ ਦੀ ਜੋ ਹੈ ਵਿਆਖਿਆ ਕੀਤੀ ਹੈ। ਚਲੋ ਉਸ ਨੂੰ ਵੀ ਮੈਂ ਨਾ ਲਵਾਂ, ਕਿਉਂ ਕੁਛ ਕੱਚੇ ਦਿਲ ਦੇ ਬੰਦੇ ਵੀ ਹੁੰਦੇ ਨੇ। ਪੰਜਾਬ ਦੇ ਇੱਕ ਪਿੰਡ ਦੀ ਗੱਲ, ਤੇ ਬਾਂਦਰੋਂ ਦੀ ਸੰਗਰਾਂਦ ਨੂੰ ਮੈਂ ਕਿਧਰੇ ਉੱਥੇ ਹੀ ਸੀ ਫਿਰੋਜ਼ਪੁਰ ਦੇ ਨੇੜੇ, ਤੇ ਮੈਨੂੰ ਕਹਿਣ ਲੱਗ ਗਿਆ ਨੇ ਜੀ ਅੱਜ ਤੇ ਫਿਰ ਸੰਗਰਾਂਦ ਦਾ ਦਿਹਾੜਾ, ਤੁਸੀਂ ਫਿਰ ਬਾਦਰੋਂ ਦੇ ਮਹੀਨੇ ਦੀ ਕਥਾ ਕਰੋ। ਚੰਗਾ, ਤੇ ਬਾਦਰੋਂ ਦੇ 12 ਮਾਹ ਦੇ ਚ ਉਸ ਮਹੀਨੇ ਦੇ ਚ ਇੱਕ ਪੰਕਤੀ ਹੈ, ਹੱਥ ਮਰੋੜੇ ਤਨ ਕਪੇ ਸਿਆਉ ਹੋਆ ਸੇ, ਭਰਮ ਦੀ ਫਿਰ ਵਿਆਖਿਆ ਕਰਦੇ ਨੇ, ਬਾਦੋਂ ਹੈ ਭਰਮ ਭੁਲਾਣੀਆ ਦੂਜੇ ਲੱਗਾ ਹੈ, ਲੱਖ ਸਿੰਗਾਰ ਬਣਾਇਆ ਕਾਰਜ ਨਾਈ ਕੇ। ਮੇਰੀ ਬਿਰਤੀ ਫਿਰ ਇਸ ਪੰਕਤੀ ਤੇ ਰੁਕ ਗਈ, ਹੱਥ ਮਰੋੜੇ ਤਨ ਕਪੇ ਸਿਆਉ ਹੋਆ ਸੇਤ, ਪ੍ਰਾਣ ਨਿਕਲਣ ਲੱਗਦੇ ਨੇ, ਮੁੱਠੀਆਂ ਬੰਦ ਆਉਂਦੀਆਂ ਨੇ, ਤਨ ਨੂੰ ਕੰਬੜੀ ਛਿੜਦੀ ਹੈ, ਦੰਦੀਆਂ ਵੱਜਦੀਆਂ ਨੇ, ਨਾਭੀ ਖੁੱਲ ਜਾਂਦੀ ਹੈ, ਆਖਰੀ ਪ੍ਰਾਣ ਨਿਕਲ ਜਾਂਦਾ। ਇਹ ਤਨ ਕੁਮਲਾ ਜਾਂਦਾ ਹੈ, ਸਿਆਓ ਹੋਆ ਸੇ। 15 ਮਿੰਟ ਮੈਂ ਬਾਕੀ ਅਰਥ ਤੇ ਲਾਏ, 1.5 ਘੰਟਾ ਮੈਂ ਇਹਦੀ ਵਿਆਖਿਆ ਤੇ ਲਾਇਆ।
ਬਾਹਰ ਆਏ ਤੇ ਮੈਨੂੰ ਚਾਰ ਸੱਜਣ ਕਹਿਣ ਲੱਗੇ, ਪਵਿੱਤਰ ਸੰਗਰਾਂਦ ਦਾ ਦਿਹਾੜਾ ਸੀ, ਤੁਸੀਂ ਸਾਰੀ ਸੰਗਰਾਂਦ ਹੀ ਖਰਾਬ ਕਰਕੇ ਰੱਖ ਦਿੱਤੀ, ਮੌਤ ਦੀ ਗੱਲ ਸੁਣਾ ਕੇ। ਮੈਨੂੰ ਅਜੇ ਤੱਕ ਯਾਦ ਹੈ, ਕਹਿੰਦੇ ਤੁਸੀਂ ਤੇ ਸਾਡੀ ਸੰਗਰਾਂਦ ਖਰਾਬ ਕਰ ਦਿੱਤੀ, ਬੜਾ ਪਵਿੱਤਰ ਦਿਹਾੜਾ ਸੀ, ਬੜਾ ਪਵਿੱਤਰ ਦਿਹਾੜਾ ਸੀ, ਮੌਤ ਦੀ ਗੱਲ ਹੋਰ ਨਹੀਂ ਲੱਭੀ ਤੁਹਾਨੂੰ ਕੋਈ? ਮੈਂ ਕਿਹਾ ਕੀ ਆਖਾਂ ਹੁਣ ਮੈਂ। ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ, ਰੱਬ ਨੂੰ ਬਾਅਦ ਵਿੱਚ ਕਬੂਲ ਕਰੇ, ਪਹਿਲਾਂ ਮਰਨ ਕਬੂਲ। ਪਰਮਾਤਮਾ ਨੂੰ ਬਾਅਦ ਵਿੱਚ ਕਬੂਲ ਕਰੇ, ਪਹਿਲਾਂ ਮਰਨ ਕਬੂਲ। ਜੀਵਨ ਕੀ ਛਡਾਸ, ਇਤਨੀ ਜ਼ੋਰ ਨਾਲ ਐਸਾ ਸਤਿਗੁਰ ਨੇ ਕਿਉਂ ਕਹਿ ਦਿੱਤਾ? ਕਹਿੰਦੇ ਨੇ ਜਿਸ ਕੰਮ ਵਿੱਚ ਸਾਵਧਾਨੀ ਨਾ ਹੋਵੇ, ਇਕਾਗਰਤਾ ਨਾ ਹੋਵੇ, ਉਸ ਕੰਮ ਨੂੰ ਸਿਰੇ ਚਾੜਨਾ ਬੜਾ ਔਖਾ। ਸਾਵਧਾਨੀ ਨਹੀਂ, ਇਕਾਗਰਤਾ ਨਹੀਂ, ਕੰਮ ਸਿਰੇ ਕੀ ਚੜਨਾ, ਕੰਮ ਵਿਗੜੇ। ਮਹਾਰਾਜ ਦੀ ਬਾਣੀ ਕਹਿੰਦੀ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੇਤ। ਬੜੀ ਸਾਵਧਾਨੀ, ਬੜੀ ਇਕਾਗਰਤਾ, ਤੇ ਮੈਂ ਇਸ ਨੂੰ ਆਪਣੇ ਢੰਗ ਨਾਲ ਦੇਖਿਆ। ਥੋੜੇ ਜਿਹਾ ਠਹਿਰਾਓ ਰੱਖਣਾ, ਇਕਾਗਰਤਾ ਕਿੱਥੇ ਆਉਂਦੀ ਹੈ, ਸਾਵਧਾਨੀ ਕਿੱਥੇ ਆਉਂਦੀ? ਕੁਝ ਖਤਰਾ ਹੋਵੇ, ਕੁਝ ਖਤਰਾ ਹੋਵੇ, ਉਂਝ ਨਹੀਂ ਆਉਂਦੀ। ਜਿੱਥੇ ਸੜਕ ਟੁੱਟੀ ਫੁੱਟੀ ਹੋਵੇ ਜਾਂ ਪੁੱਲ ਕਮਜ਼ੋਰ ਹੋਵੇ, ਲਿਖਿਆ ਹੁੰਦਾ ਡੇਂਜਰਸ, ਸਾਵਧਾਨ, ਇੱਥੋਂ ਲੰਘੋ। ਬੜੀ ਸਾਵਧਾਨੀ ਨਾਲ ਕੇਅਰਫੁਲੀ ਲਿਖਿਆ ਹੁੰਦਾ। ਕੇਅਰਫੁਲ ਮਨੁੱਖ ਕਿੱਥੇ ਆਉਂਦਾ? ਪੂਰਨ ਸਾਵਧਾਨ ਕਿੱਥੇ ਆਉਂਦਾ? ਜਿੱਥੇ ਕੋਈ ਖਤਰਾ ਹੋਵੇ ਉਂਝ ਨਹੀਂ ਆਉਂਦਾ, ਨਹੀਂ ਆਉਂਦਾ। ਆਪ ਸਾਰੇ ਸਿਆਣੇ, ਸਾਵਧਾਨੀ ਵੱਧ ਜਾਂਦੀ ਹੈ ਜਦ ਕੋਈ ਖਤਰਾ ਹੋਵੇ, ਨਹੀਂ ਤੇ ਨਹੀਂ ਵੱਧਦੀ। ਇਕਾਗਰਤਾ ਵੱਧ ਜਾਂਦੀ ਹੈ ਜਿੱਥੇ ਕੋਈ ਖਤਰਾ ਹੋਵੇ, ਖਤਰਾ ਨਹੀਂ, ਕੋਈ ਇਕਾਗਰਤਾ ਨਹੀਂ, ਕੋਈ ਸਾਵਧਾਨੀ ਨਹੀਂ। ਨਵੀਂ ਨਵੀਂ ਬੰਦਾ ਸਾਈਕਲ ਚਲਾਉਣ ਸਿੱਖਦਾ ਹੈ, ਬੜਾ ਸਾਵਧਾਨ, ਬੜਾ ਇਕਾਗਰ। ਉਹਨੂੰ ਪਤਾ ਗਿਰਜ ਗਿਆ, ਅੱਡੀ ਬਜਲੀ ਟੁੱਟੇ, ਫਿਰ ਉਹਨੂੰ ਚਲਾਉਣ ਦੀ ਜਾਚ ਆ ਗਈ, ਇਸ ਚਲਾਉਣਾ ਸੁਭਾਅ ਦੇ ਚ ਹੋ ਗਿਆ। ਹੁਣ ਇਹ ਕੇਅਰਫੁਲ ਨਹੀਂ ਹੈ, ਹੁਣ ਇਹ ਸਾਵਧਾਨ ਨਹੀਂ, ਹੁਣ ਤੇ ਨਾਲ ਦੇ ਸਾਥੀ ਨਾਲ ਠੱਠਾ ਮਸਕਰਾ ਕਰੀ ਜਾਂਦਾ, ਨਾਲੇ ਸਾਈਕਲ ਚਲਾਈ ਜਾਂਦੀ, ਕੋਈ ਗੱਲ ਹੀ ਨਹੀਂ। ਸ਼ੁਰੂ ਸ਼ੁਰੂ ਵਿੱਚ ਜਿੱਤ ਕਾਰ ਗੱਡੀ ਚਲਾਉਣਾ ਬੰਦਾ ਸਿੱਖਦਾ ਹੈ, ਪੂਰਾ ਕੇਅਰਫੁਲ ਹੁੰਦਾ, ਸਾਵਧਾਨ, ਇਕਾਗਰ ਹੁੰਦਾ। ਉਹਨੂੰ ਪਤਾ ਇਕਾਗਰਤਾ ਨਾ ਹੋਈ, ਸਾਵਧਾਨੀ ਨਾ ਹੋਈ ਤੇ ਹੋਇਆ ਐਕਸੀਡੈਂਟ, ਗਈ, ਖਤਰਾ, ਖਤਰਾ। ਪਰ ਜਦ ਚਲਾਉਣਾ ਆਦਤ ਬਣ ਜਾਂਦੀ ਹੈ, ਚਲਾਉਣਾ ਸੁਭਾਅ ਬਣ ਜਾਂਦਾ ਹੈ, ਚਲਾਉਣਾ ਆ ਜਾਂਦਾ ਹੈ, ਫਿਰ ਤੇ ਗੱਲਾਂ ਬਾਤਾਂ ਵੀ ਕਰੀ ਜਾਂਦਾ, ਟੇਪ ਰਿਕਾਰਡ ਵੀ ਸੁਣੀ ਜਾਂਦਾ, ਗੀਤ ਸੰਗੀਤ ਵੀ ਸੁਣੀ ਜਾਂਦਾ, ਕੀਰਤਨ ਵੀ ਸੁਣੀ ਜਾਂਦਾ, ਗੱਡੀ ਵੀ ਚਲਾਈ ਜਾਂਦੀ। ਹੁਣ ਕੇਅਰਫੁਲ ਨਹੀਂ ਹੈ ਗੱਡੀ ਚਲਾਉਣ, ਹੁਣ ਸਾਵਧਾਨੀ ਦੀ ਲੋੜ ਨਹੀਂ ਹੈ, ਕਿਉਂਕਿ ਖਤਰਾ ਹੀ ਕੋਈ ਨਹੀਂ। ਖਤਰੇ ਦੇ ਹਟਦਿਆਂ ਸਾਵਧਾਨੀ ਹਟ ਜਾਂਦੀ, ਖਤਰੇ ਦੇ ਹਟਦਿਆਂ ਇਕਾਗਰਤਾ ਵੀ ਹਟ ਜਾਂਦੀ। ਪ੍ਰਭ ਕੀ ਉਸਤਤ ਕਰੋ ਸੰਤ ਮੇ, ਸਾਵਧਾਨ ਇਕਾਗਰ ਚੇਤ। ਇੱਥੇ ਤਰਕ ਖੜੀ ਹੋਵੇਗੀ, ਇੱਥੇ ਤੇ ਖਤਰਾ ਤੇ ਕੋਈ ਹੈ ਨਹੀਂ, ਵਾਹਿਗੁਰੂ ਵਾਹਿਗੁਰੂ ਕਰਾਂਗੇ, ਉਲਟਾ ਲੋਕ ਉਪਮਾ ਕਰਨਗੇ, ਬਈ ਬੜਾ ਭਗਤ ਹੈ, ਬੜਾ ਪ੍ਰੇਮੀ। ਬਾਣੀ ਦਾ ਜਪ ਕਰਾਂਗੇ, ਲੋਕੀ ਸਤਸੰਗੀ ਆਖਣਗੇ, ਗੁਰਮੁਖ ਆਖਣਗੇ। ਖਤਰਾ ਤੇ ਕੋਈ ਹੈ ਨਹੀਂ, ਕਿਸੇ ਪ੍ਰਕਾਰ ਦਾ ਕੋਈ ਖਤਰਾ ਨਹੀਂ। ਤੋ ਮਨੁੱਖ ਕੇਅਰਫੁਲ ਹੋ ਕੇ ਨਾ ਬਾਣੀ ਪੜ੍ਹਦਾ, ਨਾ ਜਪ ਕਰਦਾ, ਨਾ ਤਪ ਕਰਦਾ, ਨਾ ਕੀਰਤਨ ਸੁਣਦਾ, ਨਾ ਕਥਾ ਸੁਣਦਾ, ਬਲਕਿ ਕਈ ਤੇ ਮੈਂ ਦੇਖਦਾ ਅੰਮ੍ਰਿਤ ਵੇਲੇ ਕੀਰਤਨ ਵਿੱਚ ਉਂਗਦੇ ਹੀ ਪਏ ਹੁੰਦੇ ਨੇ, ਇੰਝ ਲੱਗਦਾ ਜਿਵੇਂ ਸੌਣ ਵਾਸਤੇ ਹੀ ਆਏ।
ਹੈਰਾਨਗੀ। ਕਈਆਂ ਦੇ ਹੱਥ ਚ ਗੁਟਕੇ ਵੀ ਆਉਂਦੇ ਨੇ, ਹੱਥੋਂ ਗਿਰ ਜਾਂਦੇ ਜਿਵੇਂ ਸੌ। ਬੰਦਾ ਕੇਅਰਫੁੱਲ ਹੋਵੇ, ਸਾਵਧਾਨ ਹੋਵੇ, ਨੀਂਦ ਆਵੇਗੀ, ਉਹ ਸਾਵਧਾਨੀ ਤੇ ਸਾਵਧਾਨੀ ਖਤਰਾ, ਖਤਰੇ ਚ ਨੀਂਦ ਆਉਂਦੀ ਹੈ। ਸੌ ਜਾਂਦੇ ਨੇ ਲੋਕ, ਕਈਆਂ ਨੇ ਮੈਨੂੰ ਕਿਹਾ, ਕਹਿੰਦੇ ਗਿਆਨੀ ਜੀ ਕੀ ਕਰੀਏ, ਉੱਠਦੇ ਵੀ ਹਾਂ ਅੰਮ੍ਰਿਤ ਵੇਲੇ। ਪੰਜ ਬਾਣੀਆਂ ਦਾ ਜਪ ਕਰਦੇ ਹਾਂ, ਵਾਹਿਗੁਰੂ ਮੰਤਰ ਦਾ ਜਪ ਕਰਦੇ ਹਾਂ, ਪਰ ਸੁਸਤੀ ਗਿਰ ਲੈਂਦੀ ਹੈ, ਨਹੀਂ ਤਾਂ ਕੀ ਕਰੀਏ, ਨਹੀਂ ਤਾਂ ਜਾਂਦੀ। ਮੈਂ ਇਸੇ ਸੰਬੰਧ ਚ ਹਿੰਦੀ ਦੇ ਅਖਬਾਰ ਨਾ ਵਾਰ ਟਾਈਮ ਵਿੱਚ ਕਿਸੇ ਵਕਤ ਇੱਕ ਲਤੀਫਾ ਪੜਿਆ ਸੀ। ਜਾਓ, ਇੱਕ ਮਰੀਜ਼ ਡਾਕਟਰ ਕੋਲ ਗਿਆ ਤੇ ਜਿਵੇਂ ਡਾਕਟਰਾਂ ਦਾ ਤਕੀਆ ਕਲਾਮ ਆਉਂਦਾ, ਕੀ ਤਕਲੀਫ ਹੈ ਤੈਨੂੰ, ਕੀ ਤਕਲੀਫ ਹੈ। ਕਹਿਣ ਲੱਗਾ, ਡਾਕਟਰ ਸਾਹਿਬ ਹੋਰ ਤੇ ਕੋਈ ਤਕਲੀਫ ਨਹੀਂ, ਪਰ ਕੀ ਕਰਾਂ, ਨੀਂਦ ਨਹੀਂ ਆਉਂਦੀ, ਨੀਂਦ ਨਹੀਂ ਆਉਂਦੀ। ਡਾਕਟਰ ਕਹਿੰਦਾ, ਭੋਲਿਆ ਫਿਰ ਕਾਹਨੂੰ ਵਕਤ ਜ਼ਾਇਆ ਕੀਤਾ ਈ ਮੇਰੇ ਕੋਲ ਆ ਕੇ, ਜਾ ਕਿਸੇ ਮੰਦਰ ਗੁਰਦੁਆਰੇ ਚ ਕਥਾ ਸੁਣਾ, ਆਪੇ ਤੈਨੂੰ ਨੀਂਦ ਆ ਜਾਏ, ਜਾ ਉੱਥੇ ਕੀਰਤਨ ਸੁਣ, ਆਪੇ ਨੀਂਦ ਆ ਜਾਏ। ਹੈਰਾਨਗੀ, ਸਾਵਧਾਨੀ ਨਹੀਂ ਰਹਿੰਦੀ, ਕਿਉਂ, ਖਤਰਾ ਤੇ ਕੋਈ ਹੈ ਨਹੀਂ। ਉਲਟਾ ਲੋਕੀ ਉਪਮਾ ਕਰਦੇ ਨੇ ਸਤਸੰਗੀ, ਖਤਰਾ ਤੇ ਕੋਈ ਹੈ ਨਹੀਂ, ਇਕਾਗਰਤਾ ਨਹੀਂ ਰਹਿੰਦੀ। ਉਲਟਾ ਲੋਕੀ ਗੁਰਮੁਖ ਕਹਿੰਦੇ ਨੇ, ਸਤਸੰਗੀ ਕਹਿੰਦੇ, ਖਤਰਾ ਤੇ ਕੋਈ ਨਹੀਂ। ਪਰ ਹੁਣ ਮੈਂ ਦੂਜਾ ਨੁਕਤਾ ਬਿਆਨ ਕਰਨਾ, ਖਤਰਾ ਹੈ, ਹੈ, ਹੈ। ਔਰ ਖਤਰਾ ਹਰ ਵਕਤ ਸਿਰ ਤੇ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਬੋਲ, ਕਾਲ ਬਿਆਲ ਜੋ ਪਰ ਉਹ ਡੋਲੇ ਮੁਖ ਪਸਾਰੇ ਮੀਤ, ਤੇਰੇ ਸਿਰ ਦੇ ਉੱਤੇ ਘੁੰਮ ਰਿਹਾ ਕਾਲ ਦਾ ਸੱਪ, ਘੁੰਮ ਰਿਹਾ ਕਾਲ ਬਿਆਲ, ਬਿਆਲ ਸੱਪ, ਕਾਲ ਦਾ ਸੱਪ, ਮੌਤ ਦਾ ਸੱਪ, ਸਮੇਂ ਦਾ ਸੱਪ। ਕਾਲ ਬਿਆਲ ਜਿਉਂ ਪਰ ਉਹ ਡੋਲੇ ਮੁਖ ਪਸਾਰੇ, ਉਹਨੇ ਮੂੰਹ ਵੀ ਅਡਿਆ, ਮੂੰਹ ਵੀ ਖੋਲਿਆ, ਮੁਖ ਪਸਾਰੇ ਮੀਤ, ਔਰ ਇਹ ਤੂੰ ਚੇਤੇ ਰੱਖ, ਆਜ ਕਾਲ ਫੁਨ ਤੋਹੇ ਗ੍ਰਸ ਹੈ, ਅੱਜ ਜਾਂ ਕੱਲ ਇਹਨੇ ਤੈਨੂੰ ਡੰਗ ਮਾਰ ਮਾਰ। ਮੈਂ ਭਾਦਰੋਂ ਦੀ ਸੰਗਰਾਂਦ ਤੇ ਕਿਧਰੇ ਇਹ ਵੀ ਕਹਿ ਬੈਠਾ, ਕਹਿੰਦੇ ਆਏ ਸੀ ਆਨੰਦ ਲੈਣ ਵਾਸਤੇ, ਸਾਨੂੰ ਡਰਾ ਕੇ ਰੱਖ ਦਿੱਤੇ, ਆਏ ਸੀ ਬਹਾਦਰਾਂ ਦੀ ਸੰਗਰਾਂਦ ਮਨਾਉਣ ਵਾਸਤੇ, ਨਿਰੀ ਵਿਪਤਾ ਗੱਲੇ ਪਾ ਦਿੱਤੀ। ਕਾਲ ਬਿਆਲ ਜਿਉਂ ਪਰ ਉਹ ਡੋਲੇ ਮੁਖ ਪਸਾਰੇ ਮੀਤ, ਆਜ ਕਾਲ ਫੁਨ ਤੋਹੇ ਗਰਸ ਹੈ, ਅੱਜ ਜਾਂ ਕੱਲ ਇਹਨੇ ਤੈਨੂੰ ਡੰਗ ਮਾਰਨਾ। ਸਮਝ ਰੱਖੋ ਜੀ, ਹਰ ਵਕਤ ਤੂੰ ਇਸ ਸਮਝ ਨੂੰ ਕਾਇਮ ਰੱਖ, ਭੁੱਲ ਨਾ ਜਾਈਏ। ਇਸ ਵਾਸਤੇ ਗੁਰੂ ਨਾਨਕ ਕਹਿੰਦੇ ਨੇ, ਪਹਿਲਾ ਮਰਨ ਕਬੂ ਕਬੂ। ਪਰਮਾਤਮਾ ਦੇ ਗਿਆਨ ਤੋਂ ਕੋਈ ਪਰਮਾਤਮਾ ਦੇ ਮਾਰਗ ਤੇ ਨਹੀਂ ਚੱਲਦਾ। ਪਤਾ ਹੈ ਪਰਮਾਤਮਾ ਦਾ ਗਿਆਨ ਕਦੋਂ ਮਿਲਦਾ? ਜਦ ਪਰਮਾਤਮਾ ਮਿਲਦਾ, ਉਸ ਤੋਂ ਪਹਿਲੇ ਨਹੀਂ ਮਿਲਦਾ, ਨਹੀਂ ਮਿਲਦਾ। ਸੂਰਜ ਮਿਲਦਾ ਤੇ ਪ੍ਰਕਾਸ਼ ਮਿਲਦਾ, ਉਂਝ ਨਹੀਂ ਮਿਲਦਾ। ਭਗਵਾਨ ਮਿਲਦਾ ਤੇ ਗਿਆਨ ਮਿਲਦਾ, ਉਂਝ ਨਹੀਂ ਮਿਲਦਾ। ਉਂਝ ਜਿਹੜਾ ਗਿਆਨ ਹੋਵੇਗਾ, ਅਕਸ਼ਰੀ ਗਿਆਨ ਹੋਵੇਗਾ, ਉਹਦੇ ਨਾਲ ਜ਼ਿੰਦਗੀ ਚੱਲਦੀ ਤੇ ਹੈ, ਜ਼ਿੰਦਗੀ ਬਦਲਦੀ ਕੋਈ ਨਹੀਂ। ਪੜ੍ਹੀਏ ਜੇਤੇ ਬਰਸ ਪਰਸ, ਬਰਸੀਏ ਜੇਤੇ ਮਾਸ, ਪੜ੍ਹੀਏ ਜੇਤੀ ਆਰ ਜਾ, ਪੜ੍ਹੀਏ ਜੇਤੇ ਸਾਸ, ਨਾਨਕ ਲੇਖੇ ਇੱਕ ਗੱਲ ਹੋਰ ਹੋਵੇਂ ਜਖਦਾਨ। ਸਭ ਹੰਕਾਰ ਹੈ ਤੇ ਜਕ ਮਾਰਨਾ, ਗੱਲ ਤੇ ਇੱਕੋ ਹੀ ਹੈ, ਇੱਕ ਦਾ ਜਪ, ਗੱਲ ਤੇ ਇੱਕੋ ਹੀ ਹੈ, ਮੌਤ ਨੂੰ ਚੇਤੇ ਰੱਖ। ਮਰਨਾ ਮੂਲਾ ਮਰਨਾ, ਪਹਿਲਾ ਮਰਨ ਕਬੂਲ, ਇਹ ਖਤਰਾ ਤੇਰੇ ਸਿਰ ਤੇ ਹਰ ਵਕਤ ਮੰਡਰਾ ਰਿਹਾ।
धन गुरु नानक देव जी महाराज कहते हैं, मम सर मुए अजराइल ग्रिफ्ते कस हे चनारा तिलंग मल्ला पहला। साढ़े विच कहते ने जब जम आए केस गए पटके, जमाने केसा नु पकड़े। इस्लाम दे च कहते अजराइल ने पकड़े, क्योंकि सारा शब्द फारसी दा है, तिलंग मल्ला पहला बड़ा कीमती शब्द है, बहुत कीमती शब्द। गुरु नानक फरियाद भी करते हैं इस शब्द दे च, यक अर्ज गुफ्तम पेश तो दर गोश कुन करतार। गोश कन नो कहने, हे करतार नानक एक अर्जोई कर रहे है, पर मैं तेरे कन्ना च करनी है, होर किधर है, तैनू सुना और कोई नहीं, तो ही सुन सकता। इंज नहीं, मैं हवा दे च गल नहीं छोड़नी। दरगोश तू अपना कन मेरी तरफ कर, मेरी गल सुन। इस तरह कह रहे हैं, यक अर्ज गुफ्तम पेश तो दरगोश कुन करतार। केवल करतार दे अगों क्यों कर रहे हो, किसी होर जगह नहीं क्यों अर्जोई कर दे। पता सतगुरु की कहने, हक्का तू सच है, बाकी ते सब झूठ है। हक्का हक्का सच नू कहने, हक्का कबीर कबीर बुजुर्ग नू कहने, वड्डे नू कहने, आदि नू कहने, तू बुजुर्ग है वड्डा है। हक्का कबीर करीम तू, पर तू बख्शिंद बड़ा है, रहमान रहीम है, हर वक्त बख्शिश करता है। हक्का कबीर करीम तू बेऐब परवरदेगार। हे प्रभु फिर तेरे विच कोई अवगुण नहीं, तू गुणा दा सागर, इस करके तेरे अगों आ जाए। और किस दे अगों करा, सब जगह ही अवगुण हो, सब झूठ ही झूठ का पसारा। इस झूठ दे पसारे च मेरी कौन सुने, इस चक्कर च ना पैना कोई सुनदा, कोई भी नहीं सुनदा। यकीन जानो फरियाद रब तो बिना होर कोई भी नहीं सुनदा। सबना की तू आस है मेरे प्यारे, ओही सारिया दी आस, ओही सुनदा, कोई नहीं किसी दी सुनदा। इस चक्कर च ना पैना, परमात्मा ही सुनदा, ईश्वर ही सुनदा। क्यों अरजोई करना चाहते, की गल है? साहब कहते मम सर मुए अजरा ईल गिरफ्ते कस हे चला, मेरे सिर दे केसां नूं अजरा ईल ने पकड़। मौत मैनू मिटा देवे, ए प्रभु इस तों पहले मैं तेरे समा जा, इनू जीवन मुक्त कहते। मौत मेरा अंत कर देवे, हे बेअंत उस तो पहले मैं तेरे च लीन हो जा। इंज ना होवे मेरा अंत हो जाए और बेअंत दी लीनता नसीब ना। बड़ी सोहनी प्रार्थना है, बड़ी गजब दी प्रार्थना है, खतरा हर वक्त मौजूद है। इस वास्ते साहब कहते ने जप करन लगा है, तो पहला मरण कबूल, ये कबूल करके जप करे। तेरे सिर दे उत्ते मंडला रही है, यह सप मंडला रहे, आज या कल डंग मारे। मैं फिर अर्ज करा, खतरे तो बिना मन सावधान नहीं आता, खतरे तो बिना मन एकागर नहीं आता। हजारा अभ्यासियां दा यह रोज कहना है, हर शहर दे च मिलदे ने, के करिए गैने जी बाणी जपते ते हां मन ते कागर होंदा, बैठते ते हां कीर्तन दे च मन ते कागर होंदा, करदे ते हां बाणी दा पाठ मन ते कागर होंदा नहीं। असी मनते हां परमात्मा नूं, मैं उन्हां नूं कहिंदा हुंदा परमात्मा तो पहले मौत नूं मन लो, यही गुरु नानक कहिंदे, यही पहला मरण कब। जीवन की छड़ास, मौत जीवन नु सुकेड़ देंदी है,
ਸਰੀਰ ਨੂੰ ਖਾਕ ਰਾਖ ਕਰ ਦਿੰਦੀ ਹੈ, ਮੌਤ ਮਨ ਨੂੰ ਵੀ ਸੁਕੇੜ ਦਿੰਦੀ ਹੈ, ਮਨ ਦੇ ਫੈਲਾਓ ਨੂੰ ਵੀ ਰੋਕ ਦਿੰਦੀ ਹੈ, ਲੋਭ ਹੰਕਾਰ ਵਾਸ਼ਨਾ ਇਹ ਵੀ ਸਭ ਸੁਕੜ ਜਾਂਦਾ, ਮਨ ਦਾ ਫੈਲਾਓ ਵੀ ਰੁਕ ਜਾਂਦਾ। ਮੌਤ ਦੇ ਭੈ ਕਰਕੇ ਮਨ ਦੀ ਇਕਾਗਰਤਾ ਬਣੇਗੀ, ਜਪ ਕਰਕੇ ਨਹੀਂ ਬਣੇਗੀ। ਮੈਂ ਇਸ ਤੋਂ ਜ਼ਿਆਦਾ ਕੋਈ ਖੁੱਲ੍ਹੀ ਗੱਲ ਨਹੀਂ ਕਹਿੰਦਾ, ਮੈਨੂੰ ਨਹੀਂ ਪਤਾ ਕਈਆਂ ਦਾ ਹਾਜ਼ਮਾ ਕੀ ਹੈ, ਐਵੇਂ ਖਾਵਾਂ ਖਾ ਉਲਟੀਆਂ ਕਰਨ ਲੱਗ ਪੈਂਦੇ, ਠੀਕ ਨਹੀਂ। ਮੌਤ ਦੇ ਗਿਆਨ ਕਰਕੇ ਜਪ ਦੇ ਚ ਇਕਾਗਰਤਾ ਹੋਵੇਗੀ, ਵਰਨਾ ਨਹੀਂ ਹੋਵੇਗੀ। ਮੌਤ ਦੇ ਗਿਆਨ ਕਰਕੇ ਮਨੁੱਖ ਚਲੇਗਾ ਪਰਮਾਤਮਾ ਦੇ ਮਾਰਗ ਤੇ, ਵਰਨਾ ਨਹੀਂ। ਮੌਤ ਦਾ ਗਿਆਨ ਪਹਿਲੇ, ਪਰਮਾਤਮਾ ਦਾ ਗਿਆਨ ਬਾਅਦ ਦੇ ਚ। ਪਰਮਾਤਮਾ ਮਿਲਦਾ ਤੇ ਪਰਮਾਤਮਾ ਦਾ ਗਿਆਨ ਮਿਲਦਾ, ਉਸ ਤੋਂ ਪਹਿਲੇ ਨਹੀਂ ਮਿਲਦਾ, ਨਹੀਂ ਮਿਲਦਾ। ਹੋਵੇਗਾ ਗਿਆਨੀ ਹੋਵੇਗਾ, ਬੜਾ ਗਿਆਨ ਹੋਵੇਗਾ, ਸਭ ਅਕਸ਼ਰੀ ਗਿਆਨ, ਇਹਦੇ ਨਾਲ ਜ਼ਿੰਦਗੀ ਚੱਲਦੀ ਹੈ। ਸਮਾਂ ਬਤੀਤ ਹੋ ਸਕਦਾ, ਜ਼ਿੰਦਗੀ ਸਫਲ ਨਹੀਂ ਹੋ, ਨਹੀਂ। ਬੜੇ ਬੜੇ ਪੰਡਿਤ ਮੌਜੂਦ, ਬੜੇ ਬੜੇ ਆਲਮ ਫਾਜ਼ਲ ਮੌਜੂਦ, ਮੌਲਵੀ ਮੌਜੂਦ, ਸਿੱਖ ਜਗਤ ਵਿੱਚ ਬੜੇ ਬੜੇ ਵਿਆਕਰਣ ਦੇ ਪੰਡਿਤ ਮੌਜੂਦ, ਗੁਰਬਾਣੀ ਦੇ ਅਰਥ ਅਰਥਕਾਰ ਮੌਜੂਦ, ਕੁਛ ਵੀ ਨਹੀਂ ਦੇ। ਮੈਂ ਕਿਸੇ ਤੇ ਅਟੈਕ ਨਹੀਂ ਕਰ ਰਿਹਾ। ਇਕਬਾਲ ਕਹਿੰਦਾ, ਮਸਜਿਦ ਤੋਂ ਬਣਾ ਲਈ ਸ਼ਬ ਭਰ ਮੈਂ, ਈ ਮਾਂ ਕੀ ਹਰਾਰਤ ਵਾਲੋਂ ਨੇ, ਮਨ ਆਪਣਾ ਪੁਰਾਨਾ ਪਾਪੀ ਹੈ, ਬਰਸੋਂ ਸੇ ਨਿਮਾਜ਼ੀ ਬਨ ਨਾ ਸਕ। ਜ਼ਮੀਨ ਤੇ ਤੂੰ ਮਸਜਿਦ ਬਣਾ ਲਈ, ਇੱਕ ਰਾਤ ਦੇ ਚ ਬਣਾ ਲਈ, ਪਰ 40 ਸਾਲ ਤੋਂ ਨਿਮਾਜ਼ ਪੜ੍ਹ ਰਿਹਾ, ਜ਼ਿੰਦਗੀ ਨੂੰ ਤੇ ਤੂੰ ਖੁਦਾ ਦਾ ਰੂਪ ਦੇ ਨਹੀਂ ਸਕੇ। ਜੀਵਨ ਤੇ ਤੇਰਾ ਖੁਦਾ ਦਾ ਘਰ ਬਣਿਆ ਨਹੀਂ, ਜ਼ਮੀਨ ਦੇ ਉੱਤੇ ਤੂੰ ਖੁਦਾ ਦਾ ਘਰ ਬਣਾ ਲਿਆ, ਜ਼ਿੰਦਗੀ ਤੇਰੀ ਖੁਦਾ ਦਾ ਘਰ ਬਣੇ ਨਹੀਂ। ਜ਼ਮੀਨ ਦੇ ਉੱਤੇ ਮੰਦਰ ਤੇ ਤੂੰ 2 ਦਿਨਾਂ ਚ ਬਣਾ ਲਿਆ, ਜ਼ਿੰਦਗੀ ਤੇ ਹਰੀ ਮੰਦਰ ਬਣ ਨਾ ਸਕੇ। ਜਿਨ੍ਹਾਂ ਦੀ ਬਣ ਜਾਂਦੀ ਉਹਨਾਂ ਨੇ ਕਿਹਾ ਵੀ ਹੈ, ਨਾਮ ਦੇ ਉਹ ਕਹਿ ਰਹੇ ਨੇ, ਦੇਹੀ ਮਹਿਜਿਦ ਮਨ ਮੌਲਾਣਾ ਸਹਿਜ ਨਿਮਾਜ਼ ਗੁਜ਼ਾਰੇ, ਮੇਰੀ ਦੇਹੀ ਮਸਜਿਦ ਬਣ ਗਈ, ਮੇਰਾ ਮਨ ਮੌਲਵੀ ਬਣ ਗਿਆ। ਐ ਮੌਲਵੀ ਤੂੰ 5 ਟਾਈਮ ਮਸਜਿਦ ਦੇ ਜਾਂਦਾ ਹੋਵੇਗਾ, ਮੈਂ ਹਰ ਵਕਤ ਮਸਜਿਦ ਦੇ ਚ ਰਹਿੰਦਾ। ਤੂੰ 5 ਵਕਤ ਨਮਾਜ਼ ਪੜ੍ਹਦਾ ਹੋਵੇਗਾ, ਮੈਂ 24 ਘੰਟੇ ਹਰ ਵਕਤ ਨਮਾਜ਼ ਪੜ੍ਹਦਾ। ਤੂੰ ਜ਼ਮੀਨ ਦੇ ਉੱਤੇ ਇੱਟਾਂ ਦੀ ਮਸਜਿਦ ਖੜੀ ਕੀਤੀ ਹੈ, ਮੈਂ ਜ਼ਿੰਦਗੀ ਨੂੰ ਹੀ ਮਸਜਿਦ ਬਣਾ ਲਿਆ, ਖੁਦਾ ਦਾ ਘਰ ਬਣਾ ਲਿਆ। ਦੇਹੀ ਮਹਿਜਿਦ, ਇਸ ਤਰ੍ਹਾਂ ਦਾ ਕ੍ਰਾਂਤੀਕਾਰੀ ਇੱਕ ਬੋਲ ਭਗਤ ਪੀਪਾ ਦਾ ਹੀ ਹੈ, ਭਾਵੇਂ ਇੱਕੋ ਹੀ ਹੈ, ਪਰ ਬੜਾ ਕ੍ਰਾਂਤੀਕਾਰੀ। ਕਾਯੋ ਦੇਵਾ ਕਾਯੋ ਦੇਵਨ ਕਾਯੋ ਜੰਗਮ ਜਾਤੀ, ਕਾਯੋ ਧੂਪ ਦੀਪ ਨਹੀਂ ਬੇਦਾ, ਕਾਯੋ ਬੂਜੋ ਪਾਤੀ। ਕਾਇਆ ਹੀ ਮੇਰੀ ਮੰਦਰ ਬਣ ਗਈ ਹੈ, ਹਰੀ ਮੰਦਰ ਬਣ ਗਈ ਹੈ। ਹਰੀ ਨਿਰਵੈਰ ਹੈ ਤੂੰ, ਮੈਂ ਵੀ ਨਿਰਵੈਰ ਹੋ ਗਿਆ। ਹਰੀ ਨਿਰਭੈ ਹੈ ਤੂੰ, ਮੈਂ ਵੀ ਨਿਰਭੈ ਹੋ। ਹਰੀ ਪ੍ਰੇਮ ਦਾ ਸਾਗਰ ਹੈ, ਮੈਂ ਵੀ ਪ੍ਰੇਮ ਦਾ ਸਾਗਰ। ਜ਼ਮੀਨ ਤੇ ਹਰੀ ਮੰਦਰ ਬਣ ਗਿਆ, ਮਸਜਿਦ ਬਣ ਗਈ, ਜ਼ਿੰਦਗੀ ਦੇ ਚ ਦੁਰਗੰਧ ਵੈਰ ਵਿਰੋਧ ਦੀ ਹੈ, ਹੰਕਾਰ ਦੀ ਹੈ, ਵਾਸ਼ਨਾ ਦੀ ਹੈ। ਗੁਰਦੁਆਰੇ ਤੇ ਤੂੰ ਜਾ ਰਿਹਾ ਤੇ ਬਣਾ ਵੀ ਲਿਆ, ਪਰ ਤੂੰ ਗੁਰੂ ਦਾ ਰੂਪ ਨਹੀਂ ਬਣ ਸਕਿਆ। ਤੈਨੂੰ ਵੇਖ ਕੇ ਗੁਰੂ ਮਾਣ ਨਾਲ ਆਖ ਸਕੇ, ਖਾਲਸਾ ਮੇਰੋ ਰੂਪ ਹੈ ਖਾਸ, ਇਹ ਤੇ ਮੇਰੇ ਆਪਣਾ ਹੀ ਰੂਪ, ਇਹਦੇ ਦਰਸ਼ਨ ਮੇਰੇ ਹੀ ਦਰਸ਼ਨ। ਗੁਰਦੁਆਰੇ ਕਿਉਂ ਜਾਣਦੇ ਹਾਂ? ਤਾਂ ਕਿ ਗੁਰੂ ਦੇ ਦਰਸ਼ਨ ਹੋ ਸਕਣ। ਪਰ ਜਿਹਨੇ ਆਪਣੇ ਆਪ ਨੂੰ ਗੁਰੂ ਵਰਗਾ ਬਣਾ ਲਿਆ, ਉਹਦੇ ਦਰਸ਼ਨ ਪ੍ਰਭੂ ਦੇ ਦਰਸ਼ਨ ਨੇ। ਸੰਤ ਰਾਮ ਮੈਂ ਭੇਦ ਕਿਛ ਨਾਹੀਂ, ਏਕ ਜਨ ਕਈ ਮੈਂ ਲਾਖ ਕਰੋ ਰੀ, ਹਰ ਕਾ ਭਗਤ ਸੋ ਹਰ ਹੀ ਜੇ, ਹਰੀ ਦਾ ਭਗਤ ਤੇ ਹਰੀ ਜੈਸਾ, ਪਰਮਾਤਮਾ ਜੈਸਾ। ਔਰ ਤਾਂ ਹੀ ਤੇ ਸਾਹਿਬ ਕਹਿੰਦੇ ਨੇ ਸਿੱਖ ਮੇਰਾ ਹੀ ਰੂਪ ਹੈ। ਅਸੀਂ ਤਾਂ ਹੀ ਅਰਦਾਸ ਦੇ ਚ ਸ਼ਬਦ ਐਡ ਕੀਤੇ ਨੇ, ਸਹੀ ਸੰਤ ਗੁਰਮੁਖ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ।
ਹੁਣ ਮੈਂ ਆਪਣੇ ਮੂਲ ਵਿਸ਼ੇ ਤੇ ਆਵਾਂ। ਮੈਂ ਦੇਖਦਾ ਪਿਆ ਮੈਂ ਪੂਰਾ ਨਹੀਂ ਕਰ ਸਕਿਆ, ਕੋਸ਼ਿਸ਼ ਕਰਾਂਗਾ ਕੱਲ। ਸੂਰਜ ਹੈ, ਉਹਦੀ ਕਿਰਨ ਹੈ, ਪ੍ਰਕਾਸ਼ ਹੈ, ਪ੍ਰਕਾਸ਼ ਜਿੱਥੇ ਪੈ ਰਿਹਾ ਉਹ ਜਿਸ ਤੋਂ ਚੀਜ਼ ਪ੍ਰਕਾਸ਼ਿਤ ਹੋ ਰਹੀ ਹੈ ਔਰ ਜੋ ਬਣੀ ਵੀ ਉਸੇ ਹੀ ਪ੍ਰਕਾਸ਼ ਤੋਂ ਹੈ ਉਹ ਹੈ। ਦੇਖੋ ਸੂਰਜ ਨਾ ਹੋਵੇ ਤਾਂ ਫਿਰ ਕੁਛ ਵੀ ਨਹੀਂ ਹੋਵੇਗਾ। ਸੂਰਜ ਠੰਡਾ ਪੈ ਜਾਏ ਅਸੀਂ ਪਹਿਲੇ ਠੰਡੇ ਪੈ ਜਾਏ, ਕਹਿੰਦੇ ਨਾ ਹੱਥ ਪੈਰ ਠੰਡੇ ਹੋ ਗਏ, ਗੱਲ ਖਤਮ। ਪਾਣੀ ਤੇ ਪਿਆ ਸਰੀਰ ਦੇ ਚ, ਮੁਰਦੇ ਚ ਵੀ ਹੁੰਦਾ, ਮਿੱਟੀ ਦੀ ਢੇਰੀ ਤੇ ਪਈ ਹੈ, ਅੱਗ ਠੰਡੀ ਹੋ ਗਈ ਸਰੀਰ ਦੇ ਚ, ਅੱਗ ਠੰਡੀ ਹੋ ਗਈ, ਸਰੀਰ ਮੁਰਦਾ ਹੋ ਗਿਆ। ਬ੍ਰਹਿਮੰਡ ਦੇ ਸੂਰਜ ਠੰਡਾ ਹੋ ਜਾਏ, ਸਭ ਕੁਛ ਮੁਰਦਾ ਹੋ ਜਾਏ। ਸੂਰਜ ਏਕੋ ਰੁੱਤ ਅਨੇ ਨਾਨਕ ਕਰਤੇ ਕੇ ਕੇਤੇ ਵੇਸ, ਤੋ ਸਭ ਕੁਛ ਸੂਰਜ ਕਰਕੇ, ਸਭ ਕੁਛ ਪਰਮਾਤਮਾ ਕਰਕੇ। ਪਰਮਾਤਮਾ ਫਿਰ ਜੀਵ ਆਤਮਾ ਇਹ ਕਿਰਨ, ਫਿਰ ਮਨ ਪ੍ਰਕਾਸ਼, ਫਿਰ ਇਹ ਤਨ ਜਿੱਥੇ ਪ੍ਰਕਾਸ਼ ਪੈ ਪੈ ਰਿਹਾ। ਤੋ ਮੈਂ ਅਰਜ਼ ਕਰ ਰਿਹਾ ਸੀ ਤਾਰਕਿਕ ਇਹ ਕਹਿੰਦੇ ਨੇ ਤਨ ਮਹਿਲ ਹੈ, ਮਨ ਮਹਿਲ ਹੈ। ਅਸੀਂ ਨਹੀਂ ਮੰਨ ਸਕਦੇ ਕਿ ਜੀਵ ਆਤਮਾ ਮਹਿਲੀ ਨਹੀਂ ਆਉਂਦੀ, ਮਹਿਲੀ ਹੈ। ਜੀਵ ਆਤਮਾ ਮੈਲੀ ਹੈ ਤਾਂ ਫਿਰ ਉਸ ਪਰਮਾਤਮਾ ਨੂੰ ਵੀ ਬੇਦਾਗ ਕਹਿਣ ਦੀ ਲੋੜ ਨਹੀਂ, ਗ੍ਰਹਿਣ ਸੂਰਜ ਨੂੰ ਵੀ ਲੱਗਦਾ। ਬੜੀ ਵੱਡੀ ਤਰਕ ਹੈ, ਇਹ ਵੀ ਮੈਂ ਅਰਜ਼ ਕਰਦਾ। ਬਹੁਤ ਪ੍ਰਬਲ ਦਲੀਲ ਹੈ। ਮੈਂ ਸੰਕੋਚ ਨਾਲ ਕਹਿ ਰਿਹਾ ਕਿਉਂਕਿ ਇੱਕ ਸੱਜਣ ਮੈਨੂੰ ਬੜੀ ਕਿਰਨਾ ਨਾਲ ਕਹਿ ਰਿਹਾ ਵੀ ਤੁਹਾਨੂੰ ਇਹ ਵਾਮ ਮਾਰਗਿਆਂ ਦੇ ਗ੍ਰੰਥ ਪੜ੍ਹਨ ਦੀ ਕੀ ਲੋੜ ਸੀ, ਤੁਹਾਨੂੰ ਰਿਸ਼ੀ ਵਾਤਸਾਇਨ ਨੂੰ ਪੜ੍ਹਨ ਦੀ ਕੀ ਲੋੜ ਸੀ। ਮੈਂ ਕਿਹਾ ਪੁਰਖਾ, ਪਰਮਾਤਮਾ ਨੇ ਬਗੀਚੇ ਚ ਬੜੇ ਫੁੱਲ ਬਣਾਏ, ਬੜੇ ਫੁੱਲ ਬਣਾਏ ਨੇ, ਹਰ ਇੱਕ ਦੀ ਆਪਣੀ ਆਪਣੀ ਮਹਿਕ, ਹਰ ਇੱਕ ਦੀ ਆਪਣੀ ਆਪਣੀ ਖੁਸ਼ਬੂ ਹੈ। ਮਹਾਨ ਹੋਵੇਗਾ ਕਮਲ ਪਰ ਚਵੇਲੀ ਵੀ ਘੱਟ ਨਹੀਂ, ਮਹਾਨ ਹੋਵੇਗਾ ਗੁਲਾਬ ਪਰ ਗੇਂਦੇ ਦੀ ਵੀ ਆਪਣੀ ਗੱਲ, ਉਹਦੀ ਵੀ ਆਪਣੀ ਗੱਲ। ਮੈਂ ਖਮੇ ਸੰਕੋਚੀ ਦਿਮਾਗ ਦਾ ਬੰਦਾ ਹੀ ਨਹੀਂ, ਕਤਾ ਹੀ ਨਹੀਂ। ਹਵਾ ਸਾਰੀ ਜਗ੍ਹਾ ਤੇ ਜਾਂਦੀ ਹੈ ਤੇ ਹੁਣ ਸਾਨੂੰ ਛੂਹ ਲਿਆ ਤੇ ਹੁਣ ਇਹਨੂੰ ਆਖੀ ਹੁਣ ਤੂੰ ਮੁਸਲਮਾਨ ਨੂੰ ਨਾ ਛੂਵੇ, ਤੇ ਜੇ ਮੁਸਲਮਾਨ ਨੂੰ ਛੂ ਕੇ ਆ ਰਹੀ ਹੈ ਫਿਰ ਸਾਨੂੰ ਨਾ ਛੂਵੇ, ਤੂੰ ਸਭ ਨੂੰ ਛੂਵੇ। ਸੂਰਜ ਦਾ ਚਾਨਣਾ ਸਾਰਿਆਂ ਦੇ ਘਰਾਂ ਚ ਜਾਂਦਾ, ਸਾਰਿਆਂ ਦੇ ਘਰਾਂ ਚ ਜਾਂਦਾ। ਬਾਰਿਸ਼ ਜਦ ਹੁੰਦੀ ਹੈ ਤਾਂ ਬਾਰਿਸ਼ ਇਹ ਥੋੜੀ ਸੋਚਦੀ ਹੈ ਸੰਤ ਦੇ ਘਰ ਦੇ ਤੇ ਬਾਰਿਸ਼ ਕਰਨੀ ਹੈ ਦੂਜਿਆਂ ਦੇ ਘਰ ਦੇ ਚ, ਸਭ ਜਗ੍ਹਾ ਆਉਂਦੀ ਹੈ। ਟੋਇਆਂ ਤੇ ਆਉਂਦੀ ਹੈ, ਟਿਬਿਆਂ ਤੇ ਆਉਂਦੀ ਹੈ, ਮਰੂਥਲ ਤੇ ਆਉਂਦੀ ਹੈ, ਜੰਗਲਾਂ ਦੇ ਚ ਆਉਂਦੀ ਹੈ, ਸ਼ਹਿਰਾਂ ਚ ਆਉਂਦੀ ਹੈ, ਪਹਾੜਾਂ ਤੇ ਆਉਂਦੀ। ਪਰਮਾਤਮਾ ਸਰਬ ਸਾਂਝਾ ਹੈ, ਸਰਬ ਸਾਂਝੇ ਨਾਲ ਸੰਕੀਰਣ ਦਿਮਾਗ, ਛੋਟਾ ਦਿਲ ਸੰਬੰਧਿਤ ਨਹੀਂ ਹੋ ਸਕਦਾ, ਨਹੀਂ ਹੋ ਸਕਦਾ। ਤਸ ਵੀ ਬੰਦੇ ਨੂੰ ਮੈਂ ਧਾਰਮਿਕ ਮੰਨਦਾ ਹੀ ਨਹੀਂ ਆਉਂਦਾ, ਤੰਗ ਦਿਲ ਨੂੰ ਮੈਂ ਧਾਰਮਿਕ ਮੰਨਦਾ ਹੀ ਨਹੀਂ ਆਉਂਦਾ। ਮੈਂ ਤੇ ਦੇਖਦਾ ਸਿੱਖ ਦੀ ਸਿੱਖ ਨਾਲ ਨਫ਼ਰਤ ਕਰਨਾ। ਖੈਰ ਮੁਖਤਸਰ ਜੋ ਮੈਂ ਅਰਜ਼ ਕਰਾਂ, ਵਾਂਗ ਮਾਰ ਗਈ ਕਹਿੰਦੇ ਨੇ ਅਸੀਂ ਬੇਦਾਗ ਨਹੀਂ ਮੰਨਦੇ ਪਰਮਾਤਮਾ ਨੂੰ। ਤਨ ਮੈਲ ਹੈ ਤੇ ਮਨ ਮੈਲ ਹੈ, ਇਹ ਸਾਰੇ ਤਸਲੀਮ ਕਰਦੇ ਨੇ। ਤੇ ਜੇ ਮਨ ਮੈਲ ਹੈ ਤੇ ਜੀਵ ਆਤਮਾ ਕਿੱਥੋਂ ਨਿਰਮਲ ਹੋ ਗਏ, ਉਹ ਵੀ ਮੈਲੀ। ਜੀਵ ਆਤਮਾ ਮੈਲੀ ਹੈ ਤਾਂ ਫਿਰ ਪਰਮਾਤਮਾ ਵੀ ਬੇਦਾਗ ਨਹੀਂ, ਗ੍ਰਹਿਣ ਸੂਰਜ ਨੂੰ ਵੀ, ਗ੍ਰਹਿਣ ਸੂਰਜ ਨੂੰ ਵੀ। ਭਾਈ ਗੁਰਦਾਸ ਜੀ ਨੇ ਇਸ ਨੂੰ ਜਿਵੇਂ ਹੱਲ ਕੀਤਾ, ਇੱਕ ਦਲੀਲ ਮੈਂ ਤੁਹਾਡੇ ਸਾਹਮਣੇ ਇਹ ਰੱਖਦਾ। ਬਾਕੀ ਧੰਨ ਗੁਰੂ ਗ੍ਰੰਥ ਸਾਹਿਬ ਦੀਆਂ ਬਾਕੀ ਦਲੀਲਾਂ ਇਹ ਮੈਂ ਤੁਹਾਡੇ ਸਾਹਮਣੇ ਕੱਲ ਰੱਖਣ ਦੀ ਨਿਮਾਣੀ ਕੋਸ਼ਿਸ਼ ਕਰਾਂਗਾ ਕਿਉਂਕਿ ਸਮਾਂ ਹੋ ਗਿਆ। ਬੁੱਲ ਚੁੱਕ ਦੀ ਸ਼ਮਾ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਇੱਕ ਓਮ

मन दे प्रकाश करके ही तन है ते सब कुछ है। मैं इस प्रकरण नु कितना खोल सकांगे ते गुरु दी दित्ती हुई समर्था ठीक है मैं छेड़ बैठा, पर जितनी गुरु दी कला वरतानगे, धन गुरु ग्रंथ साहिब जी महाराज बख्शिश करनगे, इस मुख नुक्ते नु मैं थोड़े सामने खोलन दी निमाणी कोशिश करांगा। क्योंकि आम ये दो पंक्तियां दोहराइया जांदियां खास कस समागम दे, सूरज किरण मिले जल का जल हुआ राम, ज्योति ज्योत रले संपूर्ण थिया राम। किरण दी संपूर्णता उदो ही है जदे सूरज हो जाए, नहीं ते सीमत है। लहर दी संपूर्णता उदो है जद सागर हो जाए, नहीं ते सीमत है। सीमत होना दुखदाई है, सीमत होना मनुख दी चेतना बर्दाश्त नहीं करते। मनुख हर पख दे हर पासों विस्तार चाहता है। इस वास्ते मनुख नो मौत कबूल नहीं, क्योंकि मनुख जीवन नो सीमित कर दिए ते मनुख ते इतना जीवना चाहता है, कितना जे जुग चारे आर जा और दसूने। इस वास्ते मौत दा नुकता, मौत दी गल मनुख नो चंगी नहीं चली, असीम जीवन चाहिदा है। मौत ते सीमा कर देंदी, सीमित कर देंदी, सीमित ही नहीं कर दी। वो जो जिंदगी चल रही होंदी उन्हें खत्म कर देंदी। प्राणा विच प्यास परमात्मा दी है। वो किस तरह? मनुख नू ऐसा जीवन चाहिदा है जो असीम होवे और जिस विच कोई मौत ना होवे। ऐसी असीम जिंदगी दा ना ही परमात्मा। ऐसे असीम जीवन नु ही प्रभु कहंदे। मनुख नु ऐसा सुख चाहिदा, सदीवी सुख चाहिदा जो कदी दुख दे च ना बदले। उस परम सुख दा ना ही परमात्मा। मनुख नु ऐसा असीम रस चाहिदा, ऐसा रस चाहिदा जो कदी बेरस ना हो। उस महारस दा ना ही परमात्मा। मनुख नु ऐसी शक्ति चाहिदी है, ऐसी प्रभुता चाहिदी है, ऐसी ताकत चाहिदी है असीम, जो कदी कमजोरी दे निर्बलता दे बदले ही ना, तब्दील ना हो। उस महाशक्ति दा ना ही परमात्मा। मंगते परमात्मा दी है, ठीक है। असीम शक्ति चाहिदी है, असीम जीवन चाहिदा है, असीम सुख चाहिदा है, असीम रस चाहिदा है, असीम आनंद चाहिदा है। मनुख नु परमात्मा चाहिदा है, परमात्मा तो बिना और कुछ भी नहीं चाहिदा। मंग ठीक है, प्राप्ति दा साधन गलत है। बस इथों जिंदगी गलत हो जाती है, इथों ही मनुख गलत हो जाता है। मंग तो ठीक है, ऐसा केड़ा है जिसनु सुख नहीं चाहिदा? ऐसा केड़ा है जो रस नहीं चाहता? बेरसी ती किसी नु नहीं चंगी लगती। ऐसा केड़ा है जो महाशक्ति नहीं चाहता? कमजोरी ते किसी नु भी नहीं चंगी लगती। ऐसा धन चाहिदा जो रोज रोज वधदा ते जाए, कदी घटे ना। उसे ही परम धन दा ना परमात्मा। परमात्मा मंग ठीक है, मनुख दी हर मनुख दी ठीक है। इस हिसाब दे नाल मेरा मन किसी नु नास्तिक नहीं कहता, नहीं है नास्तिक। कह देवे मैं नास्तिक हां, क्या उन्हों रस नहीं चाहिए?
ਉਹਨੂੰ ਸੁੱਖ ਨਹੀਂ ਚਾਹੀਦਾ, ਉਹਨੂੰ ਆਨੰਦ ਨਹੀਂ ਚਾਹੀਦਾ, ਕਿਆ ਉਹਨੂੰ ਸ਼ਕਤੀ ਨਹੀਂ ਚਾਹੀਦੀ, ਕਿਆ ਉਸਨੂੰ ਜੀਵਨ ਨਹੀਂ ਚਾਹੀਦਾ? ਅਗਰ ਚਾਹੀਦਾ ਹੈ ਤਾਂ ਮੰਗ ਤੇ ਪਰਮਾਤਮਾ ਦੀ ਕਰਦਾ ਪਿਆ, ਔਰ ਕਿਸ ਦੀ ਕਰਦਾ? ਮੈਂ ਫਿਰ ਦੁਹਰਾਵਾਂ, ਪਰਮ ਜੀਵਨ ਦਾ ਨਾਂ ਹੀ ਪਰਮਾਤਮਾ ਹੈ, ਪਰਮ ਰਸ ਦਾ ਨਾਂ ਹੀ ਪਰਮਾਤਮਾ ਹੈ, ਪਰਮ ਆਨੰਦ ਦਾ ਨਾਂ ਹੀ ਪਰਮਾਤਮਾ ਹੈ, ਪਰਮ ਧਨ ਦਾ ਨਾਂ ਹੀ ਪਰਮਾਤਮਾ ਹੈ, ਪਰਮ ਸ਼ਕਤੀ ਦਾ ਨਾਂ ਹੀ ਪਰਮਾਤਮਾ ਹੈ। ਹਰ ਮਨੁੱਖ ਨੂੰ ਪਰਮਾਤਮਾ ਚਾਹੀਦਾ ਹੈ, ਪਰ ਕਰੀਬਨ ਕਰੀਬਨ ਉਂਗਲੀਆਂ ਤੇ ਗਿਣੇ ਜਾਣ ਵਾਲੇ ਮਨੁੱਖਾਂ ਨੂੰ ਛੋੜ ਕੇ ਪ੍ਰਾਪਤੀ ਦੇ ਸਾਧਨ ਸਾਰਿਆਂ ਦੇ ਗਲਤ ਨੇ। ਰਿਸ਼ੀ ਚਾਣਕ ਕਹਿੰਦੇ ਨੇ, ਕੋਹਲੂ ਦੇ ਚ ਪੀੜਨ ਨਾਲ ਹੀ ਤੇਲ ਨਿਕਲਦਾ ਹੈ, ਪਰ ਤਿੱਲਾਂ ਨੂੰ ਪੀੜਨ ਨਾਲ ਤੇਲ ਨਿਕਲਦਾ, ਰੇਤ ਨੂੰ ਪੇਲਣ ਨਾਲ ਤੇਲ ਨਹੀਂ ਨਿਕਲਦਾ। ਕਹਿੰਦਾ ਠੀਕ ਹੈ, ਕੋਹਲੂ ਦੇ ਚ ਪੀੜਨ ਨਾਲ ਹੀ ਤੇਲ ਨਿਕਲਦਾ, ਮੰਨਦੇ, ਪਰ ਤਿੱਲਾਂ ਨੂੰ ਪੀੜਨ ਨਾਲ ਤੇਲ ਨਿਕਲਦਾ, ਰੇਤ ਨੂੰ ਪੇਲਣ ਨਾਲ ਤੇਲ ਨਹੀਂ ਨਿਕਲਦਾ। ਮਨੁੱਖ ਜੀਵਨ ਦੇ ਕੋਹਲੂ ਦੇ ਚ ਰੇਤ ਪਾ ਲੈਂਦਾ, ਫਿਰ ਕੱਢਣਾ ਚਾਹੁੰਦਾ ਪਰਮ ਰਸ ਦਾ ਤੇ, ਪਰਮ ਆਨੰਦ, ਪਰਮ ਜੀਵਨ, ਪਰਮ ਸੁੱਖ, ਰੇਤ ਦੇ ਚੋਂ ਤੇਲ ਕਿੱਥੇ? ਮੰਗ ਠੀਕ ਹੈ, ਮੰਗ ਨੂੰ ਪੂਰੇ ਕਰਨ ਦੇ ਸਾਧਨ ਗਲਤ ਨੇ, ਗਲਤ ਨੇ, ਗਲਤ ਨੇ। ਮਨੁੱਖ ਆਪਣੇ ਸਾਧਨਾਂ ਨੂੰ ਠੀਕ ਕਰ ਲਵੇ, ਮੰਗ ਹੁਣੇ ਹੀ ਪੂਰੀ, ਐਸੇ ਵਕਤ, ਐਸੇ ਵਕਤ, ਲੰਬੇ ਚੌੜੇ ਚੱਕਰਾਂ ਚ ਨਾ ਪੈਣਾ। ਇੱਕ ਛਿੰਨ ਦੇ ਚ ਪਰਮ ਰਸ, ਇੱਕ ਛਿੰਨ ਦੇ ਚ ਪਰਮ ਆਨੰਦ, ਇੱਕ ਛਿੰਨ ਦੇ ਚ ਪਰਮ ਸ਼ਕਤੀ, ਇੱਕੋ ਹੀ ਛਿੰਨ ਦੇ ਚ ਪਰਮ ਜੀਵਨ, ਇੱਕੋ ਹੀ ਛਿੰਨ ਦੇ ਚ ਪਰਮ ਧਨ। ਇੱਕ ਚਿੱਤ ਜੈ ਇੱਕ ਛਿੰਨ ਧਿਆਇਓ, ਕਾਲ ਵਾਸ ਕੇ ਬੀਚ ਨਾ ਆਇਓ, ਇੱਕ ਛਿੰਨ ਇੱਕ ਸੈਕਿੰਡ। ਸੰਸਾਰ ਦੇ ਚ ਇੱਕ ਸੈਕਿੰਡ ਦੇ ਚ ਐਸਾ ਕੁਛ ਵੀ ਪ੍ਰਾਪਤ ਕਰਨਾ ਕਠਿਨ ਹੈ, ਪਰ ਇੱਕੋ ਹੀ ਸੈਕਿੰਡ ਦੇ ਚ ਪਰਮਾਤਮਾ ਮਿਲਦਾ ਹੈ। ਜ਼ਿੰਦਗੀ ਦੇ ਚ ਉਹ ਇੱਕ ਸੈਕਿੰਡ ਆ ਜਾਏ, ਇੱਕ ਛਿੰਨ ਆ ਜਾਏ, ਉਹ ਨਿਮਕ ਆ ਜਾਏ। ਨਿਰਮਾਉਣ ਕੀਰਤਨ ਗਾਓ ਕਰਤੇ ਕਾ ਨਿਮਕ ਸਿਮਰਤ, ਨਿਮਕ, ਨਿਮਕ ਇੱਕ ਸੈਕਿੰਡ, ਨਿਮਕ ਇੱਕ ਪਲ, ਨਿਮਕ ਇੱਕ ਦਮ। ਸਾਰੀ ਜ਼ਿੰਦਗੀ ਹੋ ਗਈ ਕੀਰਤਨ ਕਰਦੇ ਆ, ਪਰ ਪ੍ਰਭੂ ਤੇ ਨਿਮਕ ਕੀਰਤਨ ਨਾਲ ਮਿਲਦਾ ਹੈ, ਨਿਮਕ। ਨਿਰਵਾਣ ਕੀਰਤਨ ਗਾਓ ਕਰਤੇ ਕਾ ਨਿਮਕ ਸਿਮਰਤ, ਜਿੱਤ ਛੋਟ ਹੈ। ਜਦ ਮਨੁੱਖ ਕਹਿੰਦਾ ਔਰ ਸੋਚਦਾ ਇੰਨਾ ਕੀਰਤਨ ਕੀਤਾ, ਇਤਨਾ ਕੀਰਤਨ ਸੁਣਿਆ, ਹੋਇਆ ਤੇ ਕੁਛ ਨਹੀਂ, ਸ਼ਾਇਦ ਗੁਰਬਾਣੀ ਸਾਨੂੰ ਤਸੱਲੀ ਦੇ ਰਹੀ ਹੈ, ਵਿਸ਼ਵਾਸ ਨਹੀਂ ਬਣਦਾ, ਨਿਮਕ ਭਰੋਸਾ ਨਹੀਂ ਬਣਦਾ ਇੱਕ ਸੈਕਿੰਡ। ਮੈਂ ਫਿਰ ਅਰਜ਼ ਕਰਾਂ, ਮੈਂ ਇਹ ਤੇ ਕਬੂਲ ਕਰ ਲਵਾਂ ਤੇ ਮੈਂ ਕੋਈ ਫੋਕੀ ਨਿਰਮਾਣਤਾ ਵੀ ਤੁਹਾਡੇ ਅੱਗੋਂ ਨਹੀਂ ਰੱਖ ਰਿਹਾ। ਅੰਦਾਜ਼ਨ 50 ਸਾਲ ਦੇ ਨੇੜੇ ਹੋਣ ਲੱਗੇ ਗੁਰਬਾਣੀ ਵਿਚਾਰ ਸੰਗਤਾਂ ਨੂੰ ਸੁਣਾਉਂਦੇ, ਮੈਨੂੰ ਇੰਨੀ ਸਮਝ ਆਈ ਹੈ ਮਿਲਦਾ ਇੱਕ ਸੈਕਿੰਡ ਦੇ ਚ। ਇਹ ਗੱਲ ਵੱਖਰੀ ਹੈ ਕਿ ਮੇਰੀ ਜ਼ਿੰਦਗੀ ਚ ਉਹ ਸੈਕਿੰਡ ਨਹੀਂ ਆਇਆ, ਨਹੀਂ ਆਇਆ। ਇਹ ਮੈਂ ਐਸਾ ਨਹੀਂ ਕਿ ਮੈਂ ਕੋਈ ਫੋਕੀ ਨਿਰਮਾਣਤਾ ਤੁਹਾਡੇ ਸਾਹਮਣੇ ਰੱਖ ਰਿਹਾ, ਇਹ ਇਸ ਵਾਸਤੇ ਕਹਿ ਰਿਹਾ ਕਿ ਇੱਕ ਸੈਕਿੰਡ ਦੇ ਚ ਆਉਣਾ ਬੜਾ ਔਖਾ। ਇਸੇ ਨੂੰ ਗੁਰੂ ਨਾਨਕ ਦੇਵ ਜੀ ਨੇ ਕਹਿ ਦਿੱਤਾ ਹੈ, ਆਖਣ ਔਖਾ ਸਾਚਾ ਨਾ। ਤੇ ਕੀ ਔਖਾ ਹੈ? ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਮੈਂ ਚਾਰ ਦਫਾ ਕਹਿ ਦਿੱਤਾ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਹੁਣ ਮੈਂ ਹੋਰ ਕਹਿ ਦਿੱਤਾ, ਕੀ ਹੋਇਆ? ਕੋਈ ਔਖਿਆ ਹੀ ਨਹੀਂ।
ਪਰ ਜਿਸ ਢੰਗ ਨਾਲ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਆਖਣ ਔਖਾ ਸਾਚਾ ਨਾਮ, ਜਿਸ ਆਖਣ ਬਾਰੇ ਗੁਰੂ ਨਾਨਕ ਜੀ ਕਹਿੰਦੇ ਨੇ, ਯਕੀਨ ਜਾਣੋ ਜ਼ਿੰਦਗੀਆਂ ਗਲ ਜਾਂਦੀਆਂ ਨੇ, ਜਨਮ ਲੰਘ ਜਾਂਦੇ ਨੇ। ਉਹ ਇੱਕ ਦਫਾ ਕਹਿਣ ਦੀ, ਉਹ ਕਿਛਿਨ ਦੇ ਚ ਆਉਣ ਦੀ ਜਾਚ ਨਹੀਂ ਆਉਂਦੀ। ਮੈਂ ਫਿਰ ਅਰਜ਼ ਕਰਾਂ, 50 ਸਾਲ ਜੋ ਮੈਨੂੰ ਮਿਲਿਆ ਹੋਏ, ਖੇਡ 1 ਸੈਕਿੰਡ ਦੇ ਚ ਬਣਦੀ ਹੈ, ਜ਼ਿੰਦਗੀਆਂ ਨਹੀਂ ਲੱਗਦੀਆਂ, ਕਈ ਜਨਮ ਨਹੀਂ ਲੱਗਦੇ। ਜੋਤ ਦੇ ਚ ਜੋਤ ਹੁੰਦਿਆਂ, ਕਿਰਨ ਨੂੰ ਸੂਰਜ ਹੁੰਦਿਆਂ, ਲਹਿਰ ਨੂੰ ਸਾਗਰ ਹੁੰਦਿਆਂ 1 ਸੈਕਿੰਡ ਲੱਗਦਾ, 1 ਛਿਨ ਲੱਗਦਾ, 1 ਪਲ ਲੱਗਦਾ, ਜ਼ਿੰਦਗੀਆਂ ਗਲ ਜਾਂਦੀਆਂ ਨੇ। ਪਤਾ ਨਹੀਂ ਕਿਤਨੇ ਜਨਮ ਖਰਾਬ ਹੋ ਜਾਂਦੇ, ਖੇਡ ਨਹੀਂ ਬਣਦੀ। ਹੁਣ ਇਸ ਨੂੰ ਮੈਂ ਖੁਲਾਸਾ ਕਰਕੇ ਤੁਛ ਬੁੱਧੀ ਅਨੁਸਾਰ ਤੁਹਾਡੇ ਸਾਹਮਣੇ ਰੱਖਾਂ, ਕਿਧਰੇ ਪ੍ਰਕਰਨ ਫਿਰ ਅੱਜ ਵੀ ਅਧੂਰਾ ਨਾ ਰਹਿ ਜਾਏ। ਪਰਮਾਤਮਾ ਹੈ, ਸੂਰਜ ਹੈ, ਕਿਰਨ ਹੈ, ਜੀਵ ਆਤਮਾ ਹੈ, ਪ੍ਰਕਾਸ਼ ਹੈ, ਕਿਰਨ ਦਾ ਮਨ ਹੈ। ਇਸੇ ਪ੍ਰਕਾਸ਼ ਦੇ ਜੋ ਪ੍ਰਗਟ ਹੋ ਰਿਹਾ, ਦਿਖਾਈ ਦੇ ਰਿਹਾ, ਪ੍ਰਕਾਸ਼ ਕਰਕੇ ਦਿਖਾਈ ਦੇ ਰਿਹਾ, ਉਹ ਇਹ ਤਨ ਹੈ, ਇਹ ਤਨ ਹੈ। ਭਰਤਰੀ ਤੇ ਕਹਿੰਦੇ ਨੇ ਇਹ ਤਨ ਮੇਰੇ ਮਨ ਚੋਂ ਬਣਿਆ। ਬੜੇ ਧਿਆਨ ਨਾਲ ਸੁਣਨਾ, ਉਹਦਾ ਇੱਕ ਛੰਦ ਹੈ। ਇਸ ਮਹਾਂਪੁਰਸ਼ ਨੇ 3 ਗ੍ਰੰਥ ਲਿਖੇ ਨੇ, ਭਰਤਰੀ ਨੇ, ਵੈਰਾਗ ਸ਼ਤਕ, ਨੀਤੀ ਸ਼ਤਕ, ਸ਼ਿੰਗਾਰ ਸ਼ਤਕ। ਇਹਨਾਂ ਨੂੰ ਪੜ੍ਹ ਕੇ ਮੈਂ ਹੈਰਾਨ ਹੋਇਆ ਵੀ ਹੈਗਾ ਤੇ ਰਾਜਾ ਸੀ ਇੱਕ ਛੋਟੀ ਜਿਹੀ ਸਟੇਟ ਦਾ, ਧਾਰ ਸਟੇਟ ਦਾ ਰਾਜਾ ਸੀ, ਇੰਦੌਰ ਉਜੈਨ ਦੇ ਕੋਲ ਹੈ, ਉੱਥੋਂ ਦਾ ਰਾਜਾ ਸੀ, ਰਾਜਾ ਬਿਕਰਮਾਜੀਤ ਦਾ ਛੋਟਾ ਦਰਾਸ। ਜਿਸ ਤਰ੍ਹਾਂ ਬਿਕਰਮਾਜੀਤ ਬੜਾ ਧਾਰਮਿਕ ਸੀ, ਇਹ ਉਸ ਤੋਂ ਵੀ ਅੱਗੇ ਸੀ, ਧਾਰਮਿਕ ਰੁਚੀਆਂ ਦਾ ਮਨੁੱਖ ਸੀ। ਵੈਰਾਗ ਸ਼ਤਕ ਇਸਦਾ ਬਹੁਤ ਕੀਮਤੀ ਗ੍ਰੰਥ ਹੈ। ਸਾਧਨਾ ਇਸਨੇ ਬੜੀ ਮਿਹਨਤ ਨਾਲ ਕੀਤੀ, ਜੋ ਗੋਰਖ ਨੇ ਦੱਸੀ, ਉਹਨਾਂ ਦਿਨਾਂ 'ਚ ਗੋਰਖ ਮੌਜੂਦ ਸਨ, ਗੋਰਖ ਦੀ ਸੰਗਤ ਨਸੀਬ ਹੋਈ, ਗੋਰਖ ਨੇ ਇਸ ਨੂੰ ਜੋਗੀ ਬਣਾਇਆ। ਤਰ੍ਹਾਂ ਤਰ੍ਹਾਂ ਦੀਆਂ ਸਿੱਧੀਆਂ ਪ੍ਰਾਪਤ ਕਰਕੇ ਇਹ 84 ਸਿੱਧਾਂ ਦੇ 'ਚ ਸਿੱਧ ਸ਼ੁਮਾਰ ਹੋਇਆ। ਪੁਰਾਣਾ ਯਮ ਦੀ ਸਾਧਨਾ ਦੇ 'ਚ ਸਫਲਤਾ ਕਰਕੇ ਜ਼ਿੰਦਗੀ ਲੰਬੀ ਕਰ ਲਈ, ਪ੍ਰਾਣਾ ਨੂੰ ਰੋਕ ਲਿਆ ਕਈ ਕਈ ਸਾਲ, ਪੁਰਾਣਾ ਯਮ ਨਹੀਂ ਚੱਲਣ ਦੇਣੇ ਪ੍ਰਾਣ। ਅਸੀਂ ਜੋ ਜ਼ਿੰਦਗੀ ਲੈ ਕੇ ਆਇਆ ਪ੍ਰਾਣਾਂ ਦੀ, ਸਵਾਸਾਂ ਦੀ ਗਿਣਤੀ ਮਿਣਤੀ ਦੀ, ਚੱਲਣੇ ਨਹੀਂ ਦਿੱਤੇ। ਆਪ ਦੀ ਗਿਆਤ ਲਈ ਅਰਜ਼ ਕਰਾਂ, ਗੁਰੂ ਨਾਨਕ ਦੇ ਵਕਤ ਇਹ ਭਰਤਰੀ ਮੌਜੂਦ ਸੀ, ਇਹ ਉਸ ਵਕਤ ਮੌਜੂਦ ਸੀ। ਬਾਕੀ ਗੋਰਖ ਦੇ ਚੇਲੇ ਉਹ ਤੇ ਨਹੀਂ ਰਹੇ, ਨਵੇਂ ਚੇਲੇ ਮੌਜੂਦ ਸਨ, ਪਰ ਪੁਰਾਣਿਆਂ ਚ ਭਰਤਰੀ। ਭਰਤਰੀ ਦੇ ਪ੍ਰਤੀ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 3 ਸ਼ਬਦ ਨੇ ਆਸਾ ਰਾਗ ਵਿੱਚ। ਇਹਨਾਂ 3 ਸ਼ਬਦਾਂ ਦੀ ਸਿਰ ਮੈਂ 2-2 ਪੰਕਤੀਆਂ ਤੁਹਾਡੇ ਸਾਹਮਣੇ ਰੱਖਾਂ। ਪਹਿਲਾ ਪ੍ਰਸ਼ਨ ਕਿਧਰੇ ਭਰਤਰੀ ਦਾ ਸੀ, ਤੁਹਾਡਾ ਮਤ ਕੀ ਹੈ, ਤੁਹਾਡਾ ਧਰਮ ਕੀ ਹੈ, ਤੁਹਾਡਾ ਰਸਤਾ ਕੀ ਹੈ ਗੁਰੂ ਨਾਨਕ ਤੇ, ਕਿਉਂਕਿ ਗੋਰਖ ਦਾ ਇਹ ਰਸਤਾ ਹੈ, ਬੁੱਧ ਦਾ ਇਹ ਰਸਤਾ ਹੈ, ਮਹਾਂਵੀਰ ਦਾ ਇਹ ਰਸਤਾ ਹੈ, ਸਨਾਤਨ ਧਰਮ ਦੇ ਰਿਸ਼ੀਆਂ ਦੇ ਇਹ ਰਸਤੇ ਨੇ, ਵੱਖ ਵੱਖ ਰਸਤੇ ਨੇ, 6 ਸ਼ਾਸਤਰਾਂ ਦੇ 6 ਰਸਤੇ। ਨਿਆਇ ਦੇ ਗੌਤਮ ਕੁਛ ਹੋਰ ਕਹਿੰਦੇ ਨੇ, ਯੋਗ ਦੇ ਪਤੰਜਲੀ ਕੁਝ ਹੋਰ ਕਹਿੰਦੇ ਨੇ, ਜੈਮਿਨੀ ਕੁਝ ਹੋਰ ਕਹਿੰਦੇ ਨੇ, ਕੜਾਦ ਕੁਝ ਹੋਰ ਕਹਿੰਦੇ ਨੇ, ਕਪਲ ਕੁਝ ਹੋਰ ਕਹਿੰਦੇ ਨੇ, ਵਿਆਸ ਕੁਝ ਹੋਰ ਕਹਿੰਦੇ ਨੇ। 6 ਸ਼ਾਸਤਰਾਂ ਦੇ 6 ਰਿਸ਼ਤੇ ਅਲੱਗ ਅਲੱਗ ਰਸਤੇ ਨੇ, ਵੱਖ ਵੱਖ ਰਸਤੇ।
महात्मा बुद्ध कुछ और कहते हैं और स्वामी महावीर कुछ और कहते हैं, तो मैं फिर यह भी अर्ज करा, गलत कोई भी नहीं कहता, सारे ही सही कहते हैं, पर सारे जो कह रहे ने होर कह रहे, एक जो कुछ कह रहे है दूजा उस तो कुछ होर कह रहे है, तीजा उस तो कुछ होर कह रहे है, चौथा उस तो कुछ होर कह रहे है, लेकिन फिर भी सारे सही कह रहे हैं, गलत एक भी नहीं है, भोले होया एक भी नहीं है। इस दे मैं उदाहरण देना हुना, नदियां सारिया ही सागर की तरफ जांदियां ने और सागर होने लई लपकदियां ने, तड़पदियां ने, पर एक रस्ते तो नहीं जांदियां। गंगा का अपना रस्ता, नर्मदा का अपना रस्ता, सतलज व्यास रावी चनाब का अपना रस्ता है, सिंध का अपना रस्ता है, इराक दे दजला फरात का अपना रस्ता है, मिस्र दी नील नदी का अपना रस्ता है, इंग्लैंड दे थेम का अपना रस्ता है। जांदे ते सारे ही सागर दे चने, एक रस्ते तो नहीं जांदे। तड़प ते सारिया नदियां दे सागर होण दी है, रस्ता एक नहीं है। चंगा है नदियां कोल ए अकल नहीं, नहीं ते नदियां भी ऐलान कर सकदियां सन, मेरा रस्ता ठीक है, गंगा कह सकदी सी मेरा रस्ता ठीक है, इराक दे दजला फरात जिहड़े दो दरिया उन्होंने कह सकदी तुसी गलत जा रहे। ते जे किधरे ना कोल अकल भी आउंदी ते जबान भी आउंदी ते इराक दा दजला ते फरात उन्हें उच्ची आवाज नाल कहना सी साडा रस्ता ठीक है, गंगा गलत है, सतलुज गलत है। चंगा एहो जिहां दी अकल उन्हां कोल नहीं है, एहो जिहां दी जबान उन्हां कोल नहीं है, मनुख कोल है, इहदी गलत वरतों करके कहिंदा नहीं इस्लाम ठीक है, ईसाइयत गलत है, ईसाइयत ठीक है, यहूदी गलत ने, हिंदू ठीक ने, बोधी गलत ने, बोधी ठीक ने, जैनी गलत ने, जैनी ठीक ने, सिख गलत ने, या फिर सिख ठीक ने, हिंदू गलत ने, सनातनी गलत ने। इस तरह दी मनुखी दुनिया ते चर्चा है और ये सारिया नदियां ही ने, होर कुछ भी नहीं, सब दरिया, सारिया कोल पानी है, अपने अपने झरने का, एक झरना ओदा नाम मुहम्मद है, उथों इस्लाम दा झरना फुटिया, एक झरने दा नाम गुरु नानक है, गुरबाणी दा झरना फुटिया, सिख मत दा झरना फुटिया, एक झरने दा नाम बोध है, उदों बोध होण दा झरना फुटिया है, नाम ने अलग, पर रवानी सारियां दी सागर दी तरफ है, रस्ता सारियां दा एक नहीं है, नहीं है। खोज तड़प ते सारियां दी सागर दी है, मार्ग एक नहीं है, रस्ता एक नहीं है। मूढ़ बुद्धि दे कारण करके किसे वक्त मैं कहिंदा हुंदा सी, ओ गलत है, ओ गलत है, ओ गलत है, पर गुस्ताखी माफ, गुरबाणी पढ़ के जो समझ आई, कोई गलत नहीं, कोई गलत नहीं, सब दरिया सागर दी तरफ ही जा रहे हैं और किधरे भी नहीं जा रहे, सारिया ही नदियां समुंदर दी तरफ जा रही हैं और किधरे भी नहीं जा रही। ते जद समुंदर दे चलीन हो जांदियां तो समुंदर ही हो जांदियां, ना उथे गंगा लभदी है, ना दजला लभदा, ना उथे फरात मिलदा है, ना थेम मिलदा है, ना उथे सतुज लभदा है, ना दरिया सिंध लभदा, ना ब्रह्मपुत्र लभदा, बस सागर दे ते सागर ही लभदा। जद भी कोई परमात्मा दे च लीन हो जांदा है, उहदी गोत खत्म हो जांदी है, वर्ण खत्म हो जांदा है, उहदा मजहब तक खत्म हो जांदा है, क्योंकि परमात्मा दा कोई मजहब नहीं। धन गुरु गोबिंद सिंह जी महाराज का वाक मैं संगतां दे सामने रखदा हुंदा, जाप साहब
ਨਮਸਤੰ ਅਮਜਵੇ ਨਮਸਤਸਤ ਅਜਵੇ, ਨਮਸਕਾਰ ਏ ਪ੍ਰਭੂ ਤੇਰਾ ਕੋਈ ਮਜ਼ਹਬ ਨਹੀਂ, ਕੋਈ ਮਜ਼ਹਬ ਨਹੀਂ। ਨਮਸਤੰ ਅਮਜਵੇ, ਗੁਰੂ ਗੋਬਿੰਦ ਸਿੰਘ ਜੀ ਨਮਸਤੰ ਅਮਜਵੇ ਨਮਸਤਸਤ ਅਜਵੇ, ਹੇ ਅਜਬ ਸਰੂਪ ਪਰਮਾਤਮਾ ਨਮਸਕਾਰ ਏ ਤੈਨੂੰ, ਹੇ ਅਮਜ਼ਹਬ ਤੇਰਾ ਕੋਈ ਮਜ਼ਹਬ ਨਹੀਂ, ਮੈਂ ਤੈਨੂੰ ਨਮਸਕਾਰ ਕਰਦਾ। ਭਰਤਰੀ ਦਾ ਪ੍ਰਸ਼ਨ ਹੈ ਗੁਰੂ ਨਾਨਕ ਤੇ, ਤੁਹਾਡਾ ਮਜ਼ਹਬ, ਤੁਹਾਡਾ ਰਸਤਾ, ਤੁਹਾਡਾ ਮਤ। ਹੁਣ ਜੋ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਕਿਧਰੇ ਸਿੱਖਾਂ ਨੇ ਅਪਣਾਇਆ ਹੁੰਦਾ ਤੇ ਰੂਹੇ ਜ਼ਮੀਨ ਵਿੱਚ, ਗੁਰੂ ਨਾਨਕ ਦਾ ਰਸਤਾ ਅੱਜ ਇਤਨਾ ਵਿਸ਼ਾਲ ਆਉਂਦਾ, ਸਾਰੇ ਇਸ ਮਾਰਗ ਤੇ ਚੱਲਦੇ, ਕਿਉਂਕਿ ਸੁਖੈਨ ਮਾਰਗ ਹੈ। ਗੁਰੂ ਨਾਨਕ ਆਪਣੇ ਰਸਤੇ ਬਾਰੇ ਦੱਸਦੇ ਨੇ, ਸਾਡਾ ਮਤ ਕੀ ਹੈ। ਸਗਲੀ ਜੋਤ ਹਮਾਰੀ ਸਮਿਆ ਨਾਨਾ ਵਰਨ ਅਨੇਕਨ, ਇਹ ਜਗਤ ਵਿੱਚ ਵੱਖ ਵੱਖ ਵਰਨ ਭੇਖ ਮਜ਼ਹਬ। ਸਗਲੀ ਜੋਤ ਹਮਾਰੀ ਸਮਿਆ ਨਾਨਾ ਵਰਨ ਅਨੇਕਨ, ਕਹਿ ਨਾਨਕ ਸੁਣ ਭਰਤਰ ਜੋਗੀ ਪਾਰ ਬ੍ਰਹਮ ਲਿਵ ਏਕੰ। ਐ ਭਰਤਰੀ, ਨਾਨਕ ਸਮਝਾ ਰਹੇ ਤੁਹਾਨੂੰ, ਕਹਿ ਰਹੇ ਨੇ, ਇਹ ਜੋ ਵੱਖ ਵੱਖ ਵਰਨ ਨੇ, ਧਰਮ ਨੇ, ਮਜ਼ਹਬ ਨੇ, ਸਾਰਿਆਂ ਦੇ ਨਾਲ ਚੱਲਣਾ ਤੇ ਸਾਰਿਆਂ ਨੂੰ ਨਾਲ ਚਲਾਉਣਾ, ਬਸ ਗੁਰੂ ਨਾਨਕ ਦਾ ਇਹੀ ਮਤ ਹੈ, ਹੋਰ ਕੋਈ ਮਤ ਨਹੀਂ, ਹੋਰ ਕੋਈ ਮਤ। ਸਭ ਦੇ ਨਾਲ ਚੱਲਣਾ, ਸਭ ਨੂੰ ਨਾਲ ਚਲਾਉਣਾ, ਬਸ ਇਹੀ ਮਤ, ਮੇਰਾ ਹੋਰ ਕੋਈ ਮਤ। ਗੁਰੂ ਨਾਨਕ ਦੇ ਨਾਲ ਜੈਨੀ ਵੀ ਚੱਲ ਸਕਦਾ ਹੈ, ਮੁਸਲਿਮ ਵੀ ਚੱਲ ਸਕਦਾ ਹੈ, ਵੱਖ ਵੱਖ ਵਰਨਾਂ ਦੇ ਸਾਧੂ ਵੀ ਚੱਲ ਸਕਦੇ ਨੇ, ਬੈਰਾਗੀ ਵੀ ਚੱਲ ਸਕਦੇ ਨੇ, ਸੰਨਿਆਸੀ ਵੀ ਚੱਲ ਸਕਦੇ ਨੇ। ਰਾਮਾਨੰਦ ਬੈਰਾਗੀ ਚੱਲ ਹੀ ਰਿਹਾ, ਮੁਸਲਮਾਨ ਫਰੀਦ ਚੱਲ ਹੀ ਰਿਹਾ, ਕਬੀਰ ਚੱਲ ਹੀ ਰਿਹਾ, ਪੰਡਿਤ ਜੈਦੇਵ ਚੱਲ ਹੀ ਰਿਹਾ, ਸ਼ੂਦਰ ਕਹਿਲਾਉਣ ਵਾਲੇ ਰਵਿਦਾਸ ਤੇ ਕਬੀਰ ਚੱਲਦੇ ਹੀ ਪਏ ਨੇ। ਸਭ ਦੇ ਨਾਲ ਚੱਲਣਾ, ਸਾਰਿਆਂ ਨੂੰ ਨਾਲ ਚਲਾਉਣਾ, ਬਸ ਨਾਨਕ ਦਾ ਇਹੀ ਮਤ ਹੈ, ਹੋਰ ਕੋਈ ਮਤ ਨਹੀਂ, ਹੋਰ ਕੋਈ ਮਤ ਨਹੀਂ। ਸੰਸਾਰ ਵਿੱਚ ਰਹਿਣ ਦੀ ਕਿਧਰੇ ਜੁਗਤੀ ਪੁੱਛੀ ਹੈ ਭਰਤਰੀ ਨੇ, ਕਿਉਂਕਿ ਘਰ ਬਾਰ ਛੋੜ ਆਇਆ ਸੀ, ਪਤਨੀ ਨੂੰ ਛੋੜ ਆਇਆ ਸੀ, ਰਾਜਪਾਠ ਛੋੜ ਆਇਆ ਸੀ, ਗੋਰਖ ਤੇ ਕਹਿਣੇ ਦੇ ਉੱਤੇ ਜਦ ਪਹਿਲੀ ਦਫਾ ਭਿਕਸ਼ਾ ਮੰਗਣ ਲਈ ਗਿਆ ਉਸ ਸ਼ਹਿਰ ਦੇ ਚ ਜਿਸ ਸ਼ਹਿਰ ਦਾ ਇਹ ਰਾਜਾ ਸੀ, ਭੇਜੇ ਗੋਰਖ ਨੇ, ਜਾ ਭਿਕਸ਼ਾ ਮੰਗ ਕੇ ਲਿਆ। ਰੋ ਪਿਆ ਸੀ ਗੁਰੂ ਨਾਨਕ ਦੇਵ ਜੀ ਮਹਾਰਾਜ, ਕਹਿੰਦੇ ਰੋਵੇ ਰਾਜੇ ਕੰਨ ਪੜਾਏ ਘਰ ਘਰ ਮੰਗੇ ਬਿਖਿਆ। ਖੱਪਰ ਚੁੱਕ ਕੇ ਜਦ ਦਰ ਦਰ ਤੇ ਚੁਟਕੀ ਭਿਕਸ਼ਾ ਮੰਗਣੀ ਪਈ, ਭਰਤਰੀ ਤੇ ਜ਼ਾਰੋ ਜ਼ਾਰ ਰੋ ਪਿਆ, ਗੋਪੀ ਚੰਦ ਤੇ ਜ਼ਾਰੋ ਜ਼ਾਰ ਰੋ ਪਿਆ ਸੀ। ਹੈ ਲੱਖਾਂ ਦਾ ਮੈਦਾਨ ਕਰਨ ਵਾਲਾ ਸੀ, ਚੁਟਕੀ ਚੁਟਕੀ ਆਟਾ ਘਰੋਂ ਮੰਗਣਾ, ਤੜਪ ਉੱਠਿਆ ਸੀ, ਰੋ ਉੱਠਿਆ ਸੀ, ਪਰ ਹੁਣ ਪੱਕੇ ਇਰਾਦੇ ਦਾ ਬੰਦਾ ਸੀ, ਦ੍ਰਿੜ ਇਰਾਦੇ ਦਾ ਬੰਦਾ ਸੀ, ਸਾਰੀਆਂ ਮੁਸੀਬਤਾਂ ਸਹਿੜੀਆਂ, ਸਾਰੀ ਸਾਧਨਾ ਕੀਤੀ, ਲੇਕਿਨ ਖੇਡ ਉਹ ਨਾ ਬਣੀ ਜੋ ਬਣਨੀ ਚਾਹੀਦੀ ਸੀ। ਇਹ ਨਦੀ ਸਾਗਰ ਦੇ ਸਾਗਰ ਨਾ ਹੋਏ, ਇਹ ਕਿਰਨ ਸੂਰਜ ਦੇ ਸੂਰਜ ਨਾ ਹੋਏ। ਗੁਰੂ ਨਾਨਕ ਨੂੰ ਕਹਿਣਾ ਪਿਆ, ਤੈਨੂੰ ਰਾਜ ਸਿੰਘਾਸਣ ਛੋੜਨ ਦੀ ਲੋੜ ਨਹੀਂ ਸੀ, ਤੈਨੂੰ ਆਪਣੀ ਪਤਨੀ ਛੋੜਨ ਦੀ ਲੋੜ ਨਹੀਂ ਸੀ, ਤੈਨੂੰ ਆਪਣੀ ਧਨ ਸੰਪਦਾ ਮਹਿਲ ਮਾੜੀਆਂ ਛੋੜਨ ਦੀ ਲੋੜ ਨਹੀਂ ਸੀ, ਕਮ ਸੇ ਕਮ ਤੂੰ ਇਸ ਫੁੱਲ ਦੇ ਕੋਲੋਂ ਹੀ ਸਿੱਖ ਲੈਂਦਾ, ਕਿਸ ਕੋਲੋਂ, ਕਮਲ ਕੋਲੋਂ।
ਇਹਦੇ ਬਾਰੇ ਹੁਣ ਗੁਰੂ ਨਾਨਕ ਸਮਝਾਉਂਦੇ ਨੇ ਪਰਤਰੀ ਨੂੰ, ਜਲ ਤੇ ਉਪਜੇ ਜਲ ਤੇ ਦੂਰ, ਜਲ ਮੇ ਜੋਤ ਰਿਆ ਭਰਪੂਰ, ਸੁਣ ਭਰਤਰ, ਮੁਖਾਤਬ ਕਰਦੇ ਨੇ, ਸੁਣ ਭਰਤਰ ਨਾਨਕ ਕਹੇ ਵਿਚਾਰ, ਨਿਰਮਲ ਨਾਮ ਮੇਰਾ ਆਦ। ਪੈਦਾ ਤੇ ਜਲ ਦੇ ਚੋਇਆ ਇਹ ਕਮਲ, ਜੀਵਦਾ ਵੀ ਜਲ ਦੇ ਆਸਰੇ ਤੇ ਪਿਆ ਇਹ ਕਮਲ, ਪਰ ਵਜ਼ਬ ਦੀ ਗੱਲ, ਜਿਹਦੇ ਆਸਰੇ ਵਿੱਚ ਜੀਵਦਾ ਪਿਆ ਤੇ ਜਿਹਦਾ ਸਦਕਾ ਇਸਦਾ ਜਨਮ ਹੋਇਆ, ਇਹ ਉਹਦੇ ਚ ਡੁੱਬਿਆ ਨਹੀਂ, ਗਰਕ ਨਹੀਂ ਹੋਇਆ। ਜੀਵਣਾ ਤੇ ਰੋਟੀ ਦੇ ਆਸਰੇ ਤੇ ਚੱਲਦਾ ਪਿਆ, ਭੋਜਨ ਦੇ ਆਸਰੇ ਤੇ। ਇਹ ਵੀ ਮੈਂ ਅਰਜ਼ ਕਰਾਂ, ਤੁਸੀਂ ਆਖੋਗੇ ਮੈਂ ਕੀ ਕਹਿ ਰਿਹਾ, ਮੈਂ ਇਸ ਤਰ੍ਹਾਂ ਵੀ ਕਹਿੰਦਾ ਹੁੰਦਾ, ਇਹ ਤਨ ਬਸ ਰੋਟੀ ਹੈ ਔਰ ਕੁਛ ਵੀ ਨਹੀਂ, ਦਿਖਾਈ ਦੇ ਰਿਹਾ ਰੋਟੀ। ਤੇ ਹੁਣ ਸਾਰੇ ਸਿਆਣੇ ਬੈਠੇ ਹੋਣਗੇ ਤੇ ਕੋਈ ਨਾ ਕੋਈ ਸਾਇੰਟਿਸਟ ਵੀ ਬੈਠੇ ਹੋਣਗੇ, ਤਾਂ ਕਹਿਣਗੇ ਤਨ ਕਿਸ ਤਰ੍ਹਾਂ ਰੋਟੀ, ਇਹ ਕਿਵੇਂ ਰੋਟੀ ਤੋਂ ਬਣਿਆ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਕਹਿੰਦੀ ਹੈ, ਰਖਤ ਬਿੰਦ ਕਰ ਨਿਮਿਆ ਆਗਨ ਪੋਦਰ ਮਾਝਾ। ਇਹ ਤਨ ਬਣਿਆ ਲਹੂ ਤੋਂ, ਇਹ ਤਨ ਬਣਿਆ ਬਿੰਦ ਤੋਂ, ਰਖਤ ਬਿੰਦ ਕਰ ਨਿਮਿਆ। ਪਰ ਹੁਣ ਸਵਾਲ ਪੈਦਾ ਹੁੰਦਾ ਹੈ, ਲਹੂ ਕਿਵੇਂ ਬਣਦਾ, ਬਿੰਦ ਕਿਵੇਂ ਬਣਦਾ? ਉਹ ਤੇ ਰੋਟੀ ਤੋਂ ਬਣਦਾ, ਹੋਰ ਕਿਸ ਤੋਂ ਬਣਦਾ? ਉਹ ਤੇ ਭੋਜਨ ਤੋਂ ਬਣਦਾ, ਹੋਰ ਕਿਸ ਤੋਂ ਬਣਦਾ? ਖਾਧੀ ਹੋਈ ਰੋਟੀ ਖੂਨ ਬਣਦੀ, ਖਾਧੀ ਹੋਈ ਰੋਟੀ ਹੀ ਬਿੰਦ ਬਣਦੀ। ਰਖਤ ਬਿੰਦ ਕਰ ਨਿਮਿਆ ਆਗਨ ਉਧਰ ਮਜਾ। ਫਿਰ ਗੁਰਬਾਣੀ ਖੁਲਾਸਾ ਕਰਦੀ ਹੈ, ਮਾਂ ਕੀ ਰਖਤ ਪਿਤਾ ਬਿੰਦਾਰਾ, ਮਾਂ ਦਾ ਲਹੂ ਪਿਤਾ ਦਾ ਬਿੰਦ। ਫਿਰ ਗੁਰਬਾਣੀ ਖੋਲਦੀ ਹੈ, ਬਿੰਦ ਤੇ ਜਿਨ ਪਿੰਡ ਕੀਆ ਅਗਨ ਕੁੰਡ ਰਹਾਇਆ। ਫਿਰ ਗੁਰਬਾਣੀ ਖੁਲਾਸਾ ਕਰਦੀ ਹੈ, ਪਾਨੀ ਮਹਿਲਾ ਮਾਠੀ ਗੋਰੀ, ਇਸ ਮਾਠੀ ਕੀ ਪੁੱਤਰੀ ਜੋੜੀ। ਬੜਾ ਖੁਲਾਸਾ ਹੈ ਗੁਰੂ ਗ੍ਰੰਥ ਸਾਹਿਬ ਦੇ, ਤਨ ਰੋਟੀ ਹੈ, ਖੂਨ ਤੋਂ ਬਣਦਾ, ਬਿੰਦ ਤੋਂ ਬਣਦਾ। ਤੇ ਜਦ ਖੂਨ ਤੋਂ ਹੀ ਇਹ ਤਨ ਬਣਦਾ, ਬਿੰਦ ਤੋਂ ਹੀ ਇਹ ਤਨ ਬਣਦਾ, ਤਾਂ ਫਿਰ ਵੇਖਣਾ ਪਏਗਾ, ਸੋਚਣਾ ਪਏਗਾ, ਗਹਿਰਾਈ ਚ ਦੇਖਣਾ ਪਏਗਾ, ਬਿੰਦ ਕਿਵੇਂ ਬਣਦਾ, ਖੂਨ ਕਿਵੇਂ ਬਣਦਾ? ਰੋਟੀ ਤੋਂ ਬਣਦਾ, ਭੋਜਨ ਤੋਂ ਬਣਦਾ, ਤਨ ਬਣਿਆ ਭੋਜਨ ਤੋਂ, ਤਨ ਰੋਟੀ ਹੈ, ਬਣਿਆ ਜੋ ਰੋਟੀ ਤੋਂ ਹੈ। ਜਦ ਇਹ ਬਣਿਆ ਹੀ ਰੋਟੀ ਤੋਂ ਹੈ, ਜੰਮਿਆ ਹੀ ਰੋਟੀ ਤੋਂ ਹੈ, ਹੁਣ ਧਿਆਨ ਦੇਣਾ, ਜੀਵੇਗਾ ਵੀ ਰੋਟੀ ਦੇ ਆਸਰੇ ਤੇ, ਬਿਨਾਂ ਰੋਟੀ ਤੋਂ ਨਹੀਂ ਜੀ ਸਕਦਾ, ਬਿਨਾ ਭੋਜਨ ਤੋਂ ਨਹੀਂ ਜੀ ਸਕਦਾ। ਜੰਮਿਆ ਜੋ ਰੋਟੀ ਤੋਂ ਹੈ, ਪੈਦਾ ਜੋ ਰੋਟੀ ਤੋਂ ਹੋਇਆ, ਬਿਨਾਂ ਰੋਟੀ ਤੋਂ ਨਹੀਂ ਰਹਿ ਸਕਦਾ। ਕਬੀਰ ਜੈਸੇ ਇੱਕ ਮਹਾਨ ਦਾਰਸ਼ਨਿਕ ਸੰਤ ਨੂੰ ਵੀ ਬੁਲੰਦ ਆਵਾਜ਼ ਵਿੱਚ ਕਹਿਣਾ ਪਿਆ, ਭੁੱਖੇ ਭਗਤ ਨਾ ਕੀਜੇ, ਯੇ ਮਾਲਾ ਆਪਣੇ ਲਈ, ਐ ਪ੍ਰਭੂ ਆਪਣੀ ਮਾਲਾ ਪਕੜ, ਮੇਰੇ ਕੋਲ ਨਹੀਂ, ਭੁੱਖਿਆਂ ਨਹੀਂ ਹੁੰਦਾ, ਭੁੱਖਿਆਂ ਤੇਰਾ ਨਾਮ ਨਹੀਂ ਜਪਿਆ, ਭੁੱਖੇ ਭਗਤ ਨਾ ਕੀਜੇ, ਯੇ ਮਾਲਾ ਆਪਣੇ ਹੀ ਲੀਜੇ। ਫਿਰ ਕਮਾਲ ਕੀਤਾ ਹੈ ਇੱਕ ਸ਼ਬਦ ਵਿੱਚ ਤੇ ਕਬੀਰ ਨੇ, ਐਲਾਨੀਆਂ ਕਿਹਾ ਚਾਰ ਹਸਤੀਆਂ ਪੂਜਣ ਯੋਗ, ਧਨ ਧਨ ਪੂਜਣ ਯੋਗ। ਕਿਹੜੀਆਂ ਚਾਰ? ਤੂੰ ਜੋ ਗਿਣਤੀ ਕੀਤੀ ਹੈ ਧਿਆਨ ਨਾਲ ਸੁਣ ਲੈਣਾ, ਭਗਤ ਕਬੀਰ, ਧਨ ਗੋਪਾਲ ਧਨ ਗੁਰਦੇਵ, ਹੇ ਗੋਪਾਲ ਤੂੰ ਪੂਜਣ ਯੋਗ ਹੈ, ਪੂਜਣ ਯੋਗ ਹੈ, ਪਰ ਹੇ ਗੁਰੂ ਤੂੰ ਵੀ ਪੂਜਣ ਯੋਗ ਹੈ, ਤੇਰਾ ਸਦਕਾ ਗੋਪਾਲ ਦਾ ਪਤਾ ਚੱਲਦਾ, ਤੇਰੇ ਬੋਲਾਂ ਤੋਂ ਗੋਪਾਲ ਦੀ ਝਲਕ ਮਿਲਦੀ। ਧਨ ਗੋਪਾਲ ਧਨ ਗੁਰਦੇਵ, ਤੀਸਰਾ ਧਨ ਅਨਾਦ ਭੁੱਖੇ ਕਵਲ ਟੇਕ,
धन है ऐ अन्न ऐ रोटी, जब तू पेट दे च पै जानी है ते गुरु भी चंगा लगता है, रब भी चंगा लगता है, नहीं ते दोवे नहीं चंगे लगते, नहीं चंगे लगते। धन अनाज, धन है ए अन्न अनाज रोटी, धन अनाज भूखे कवल टेके, भूखा इंज खिड़ जाता जिवें कमल दा फुल। ए भी पूजन योग है, जिथे रब नू बिठाया जिस सिंघासन ते कबीर ने, जिस सिंघासन ते गुरु नू बिठाया उत्थे ही रोटी नू बिठा रही है, उसे दर्जे ताई ते गुरु अमरदास जी महाराज ने संगत ते पंगत कट्ठे कर दिते बराबर ने। सिमरन करके जे आनंद प्राप्त किया जा सकता, सेवा करके भी आनंद प्राप्त किया। गुरसेवा तपा सिर तप सार, सेवा दी भी अपनी महिमा, सिमरन दी भी अपनी महिमा, संगत दी भी अपनी महिमा, पंगत दी भी अपनी महानता। बशर्ते मनुख नू संगत दे च बैठन दा ढंग आवे, और बशर्ते पंगत दे सेवा करन दा ढंग आवे। इंज नहीं एक चौर पिया करदा ते दूसरे ने हथों ले लई ते फिर उसने ओदे कोलो खो के ओदे सिर ते मारी, तेरा की हक, तू कौन हो, मैं करदा चौर, मैं ते करिश्मे देख के दंग रह जाने, सेवा पे करदे। सावण लाला के मार्बल दा फर्श उदों धोवो जदो संगत आंदिया ने, लत्तां बाहां सब दियां थोड़ा हो बेचारे चलते ने, गिरते रोज गिरते। मैं उन्होंने कहना रात को कर लिया करो, नहीं जब अमृत वेले आ उदों करनी है, दिखाना तू गिरते ने लोग। कई दियां लत्तां टूटियां हुई मैं देखता, कई दियां बाहां टूट गई, इन्हां दियां सेवा ये जो करते ने, जे किसी दियां लत्तां ही टुटदियां ने बाहां ही टुटदियां तो सेवा आखोगे, किस तरह आखोगे सेवा। बेहोशी नाल सेवा हो रही है, बेहोशी नाल सिमरन हो रहा है। धन अनाद भूखे कवल टेके, चौथा पूजन योग कौन तनता देयो। धन ओए संत जिन ऐसी जाने, तिन को मिलबो सारंग पाने। पूजन योग है ओ संत जिने ए जाने है कि रोटी धन है, गुरु धन है, प्रभु धन। जिसने इस असलियत नु जाने है ओ भी पूजन योग है, ओ भी धनता दे योग है। तो मैं फिर अर्ज करा, तन रोटी है बनिया रोटी, जीवेगा भी रोटी दे आसरे, बिना रिजक तो ए तन जी नहीं सकता, नहीं जी सकता। ते हुण होर सुन लो, रिजक हर जगह नहीं पे, मनुख जिथे बैठा है जरूरी नहीं इसका रिजक भी उत्थे होवे। रिजक जिथे होवेगा इस रोटी दे पुतले नूं उत्थे जाना पेगा। इस नूं गुरु नानक देव जी महाराज इंज बयान करदे ने, नक नथ खसम हथ किरत धक्के दे, जहां दाने तहां खाने, नानका सच ए। ऐ सचाई है, रिजक जिथे है, दाने जिथे है, किरत धक्के मार के उथे ले जाए, ले जाए, ले जाए, किरत धक्के दे। रिजक हर जगह नहीं पे, रिजक लबना पेगा जिथे पे है, टोलना पेगा। कुदरत चाहती है कुछ करे, मेहनत करे, जिथे रिजक पे है उथे लगे। मनुख दे अंदर सब तो वड्डी चिंता भी रिजक दी, रोटी दी। बगौर मुताब कारण पानी दे ते दरिया चलते ने, रोटियां दे दरिया नहीं चलते। पानी दी ते बारिश होंदी है, रोटियां दी बारिश नहीं होंदी। कमानी पैंदी है, लबनी पैंदी है।
ਪਾਣੀ ਦੀ ਚਿੰਤਾ ਨਹੀਂ ਹੈ ਮਨੁੱਖ ਨੂੰ ਇਤਨੀ, ਆਕਸੀਜਨ ਦੀ ਚਿੰਤਾ ਨਹੀਂ ਹੈ ਮਨੁੱਖ ਨੂੰ ਇਤਨੀ, ਹਵਾ ਦੀ ਚਿੰਤਾ ਨਹੀਂ ਹੈ ਇਤਨੀ ਮਨੁੱਖ ਨੂੰ, ਰੋਟੀ ਦੀ ਚਿੰਤਾ ਲੱਭਣੀ ਪੈਂਦੀ ਹੈ। ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ। ਬਹੁਤ ਪੁਰਾਣੀ ਗੱਲ ਯਾਦ ਆ ਜਾਂਦੀ ਹੈ, ਜਦਕਿ ਇਸ ਤਰ੍ਹਾਂ ਦੀ ਕਥਾ ਚੱਲੇ ਯਾਦ ਆਉਂਦੀ। ਆਸਨਸੋਲ ਤੋਂ ਮੈਂ ਸਵੇਰੇ ਟ੍ਰੇਨ ਤੇ ਉਤਰਿਆ, ਸੀਸਗੰਜ ਸਾਹਿਬ ਵਿੱਚ ਨਹਾ ਧੋ ਕੇ ਮੈਂ ਅੰਦਰ ਮੱਥਾ ਟੇਕਣ ਗਿਆ ਤੇ ਗਿਆਨੀ ਮਾਨ ਸਿੰਘ ਜੀ ਚੌਰ ਕਥਾ ਕਰ ਰਹੇ ਸਨ। 30-40 ਸਾਲ ਪਹਿਲੇ ਕੋਈ ਚੰਗੇ ਬਜ਼ੁਰਗ ਕਥਾ ਵਾਚਕ ਸਨ, ਸਿਆਣੇ ਅਰਥ ਬੋਧ ਦੇ ਗਿਆਤੇ, ਪ੍ਰਿੰਸੀਪਲ ਗੰਗਾ ਸਿੰਘ, ਬੇਦੀ ਬਿਰਜ ਵੱਲਭ ਸਿੰਘ, ਗਿਆਨੀ ਬਾਦਲ ਸਿੰਘ, ਗਿਆਨੀ ਰਣਜੀਤ ਸਿੰਘ ਜੀ ਪਾਰਸ, ਗਿਆਨੀ ਮਾਨ ਸਿੰਘ ਜੀ ਚੌਰ। ਅੱਜ ਤੇ ਸਵੇਰੇ ਟੇਪ ਸੁਣਦੇ ਨੇ, ਸ਼ਾਮ ਨੂੰ ਸੁਣਾ ਦਿੰਦੇ ਨੇ, ਸ਼ਾਮ ਨੂੰ ਟੇਪ ਸੁਣਦੇ ਨੇ, ਸਵੇਰੇ ਸੁਣਾ। ਕੋਈ ਮਿਹਨਤ ਨਹੀਂ, ਕੋਈ ਸਾਧਨਾ ਨਹੀਂ, ਕੋਈ ਤਪੱਸਿਆ ਨਹੀਂ, ਕੋਈ ਆਲੇ ਦੁਆਲੇ ਦੀ ਖੋਜ ਨਹੀਂ। ਇਹ ਚੰਗੇ ਅਨੁਭਵੀ ਪੁਰਸ਼ ਸਨ। ਮਾਨ ਸਿੰਘ ਜੀ ਜੌਹਰ ਜਗਤ ਦੀ ਬਨਾਵਟ, ਸਜਾਵਟ ਤੇ ਪਰਲੇ ਇਹਦੇ ਉੱਤੇ ਬੋਲ ਰਹੇ ਸਨ। ਇਹਨਾਂ ਪੰਕਤੀਆਂ ਨੂੰ ਆਧਾਰ ਬਣਾ ਕੇ ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਪ ਬਜ਼ੁਰਗ ਸਨ। ਤੇ ਮੈਂ ਉਹਨਾਂ ਦਿਨਾਂ ਦੀ ਗੱਲ ਕਰਦਾ ਪਿਆ ਜਦ ਮੇਰੀ ਚੜ੍ਹਦੀ ਜਵਾਨੀ ਸੀ, ਉਹ ਬਿਰਧ ਸਨ, 84-85 ਸਾਲ ਦੇ ਬਜ਼ੁਰਗ ਸਨ। ਮੇਰੇ ਨਾਲ ਪਿਆਰ ਵੀ ਬੜਾ ਸੀ ਉਹਨਾਂ ਦਾ। ਮੱਥਾ ਟੇਕ ਕੇ ਮੈਂ ਬੈਠ ਗਿਆ, ਭਾਵੇਂ ਮੈਂ ਜਲਦੀ ਜਾਣਾ ਸੀ ਪਰ ਮੈਨੇ ਬਜ਼ੁਰਗਾਂ ਨੂੰ ਸੁਣਨਾ। ਉਹਨਾਂ ਨੇ ਪਹਿਲੇ ਇਸਲਾਮੀ ਮਤ ਦੇ ਮੁਤਾਬਕ ਦੱਸਿਆ, ਜਗਤ ਦੀ ਸਿਰਜਣਾ, ਜਗਤ ਦਾ ਟਿਕਣਾ, ਜਗਤ ਦੀ ਪਰਲੇ। ਫਿਰ ਸਨਾਤਨੀ ਮਤ ਨੂੰ ਲਿਆ, ਬ੍ਰਹਮਾ ਜਗਤ ਦੀ ਸਾਜਨਾ ਕਰਦਾ, ਸ਼ੰਕਰ ਜਗਤ ਦੀ ਪਰਲੇ ਕਰਦਾ, ਵਿਸ਼ਨੂੰ ਜਗਤ ਦੀ ਪਾਲਣਾ ਕਰਦਾ। ਇਸ ਕਹਾਣੀ ਨੂੰ ਉਹਨਾਂ ਨੇ ਜ਼ਰਾ ਰੋਚਕਤਾ ਦੇ ਦਿੱਤੀ। ਇਤਿਹਾਸ ਹੈ, ਇਤਿਹਾਸ ਨਹੀਂ ਹੈ, ਪਰ ਪ੍ਰਾਚੀਨ ਰਿਸ਼ੀ ਮੁਨੀਆਂ ਦੇ ਸਮਝਾਉਣ ਦਾ ਇਹ ਬੜਾ ਢੰਗ ਸੀ, ਬਹੁਤ ਅੱਛਾ ਢੰਗ ਸੀ। ਸਿੱਧਾ ਕੱਕਾ ਅੱਖਰ ਨਹੀਂ ਪੜਾਉਂਦੇ ਸਨ, ਕਹਿੰਦੇ ਸਨ ਕੱਕਾ ਕਲਮ, ਚੱਚਾ ਚਾਕੂ, ਛੱਛਾ ਛਤਰੀ। ਇਹ ਛਤਰੀ ਨੂੰ ਵੇਖੇ ਤੈਨੂੰ ਅੱਖਰ ਦਾ ਬੋਧ ਹੋਵੇ, ਕਹਾਣੀਆਂ ਸੁਣੇ ਤੈਨੂੰ ਸੱਚਾਈ ਦਾ ਪਤਾ ਚੱਲ ਜਾਵੇ। ਸਮਝਾਉਣ ਦਾ ਢੰਗ ਸੀ, ਕਿਉਂਕਿ ਧਾਰਮਿਕ ਤੌਰ ਤੇ ਮਨੁੱਖ ਹਮੇਸ਼ਾ ਹੀ ਬੱਚਾ ਰਹਿੰਦਾ, ਕਰੀਬਨ ਰਾਜਨੈਤਿਕ ਤੌਰ ਤੇ ਬਜ਼ੁਰਗ ਹੋ ਜਾਂਦਾ, ਰਾਜਨੀਤੀ ਦੇ ਬੜੇ ਦਾਹ ਪੇਚ ਇਸ ਨੂੰ ਆਉਂਦੇ ਨੇ, ਆਰਥਿਕ ਤੌਰ ਤੇ ਵੀ ਬੜਾ ਸਿਆਣਾ ਹੁੰਦਾ, ਧਨ ਕਿਵੇਂ ਕਮਾਉਣਾ, ਪਰ ਧਰਮ ਕਿਵੇਂ ਕਮਾਉਣਾ, ਮਰਦੇ ਦਮ ਤੱਕ ਬੱਚੇ ਦਾ ਬੱਚਾ ਹੀ ਬਣਿਆ ਰਹਿੰਦਾ, ਕੁਛ ਵੀ ਨਹੀਂ, ਕੁਛ ਵੀ ਨਹੀਂ। ਮਜਬੂਰਨ ਮਹਾਂਪੁਰਸ਼ਾਂ ਨੂੰ ਕਹਾਣੀਆਂ ਨਾਲ ਸਮਝਾਉਣਾ ਪੈਂਦਾ, ਸੁਣਾਉਣਾ ਪੈਂਦਾ। ਸਨਾਤਨ ਮਤ ਦੇ ਇਸ ਇਤਿਹਾਸ ਨੂੰ ਮਾਨ ਸਿੰਘ ਜੀ ਜੋ ਸੁਣਾ ਰਹੇ ਸਨ, ਬ੍ਰਹਮੇ ਦੀ ਲੰਬੀ ਚੌੜੀ ਗੱਲ ਕਰ ਔਰ ਸ਼ਿਵਜੀ ਦੇ ਸੁਭਾਵ ਨੂੰ ਵਰਣਨ ਕਰਨ ਤੋਂ ਬਾਅਦ ਸੁਣਾਉਣ ਲੱਗੇ ਵਿਸ਼ਨੂੰ ਜੀ ਦੀ ਗੱਲ। ਵੀ ਵਿਸ਼ਨੂੰ ਜਦ ਸਾਰਿਆਂ ਦਾ ਰਿਜ਼ਕ ਬਣਾਉਣ ਲੱਗਾ ਤਾਂ ਲੈਣ ਬੜੀ ਲੰਬੀ ਸੀ, ਪਸ਼ੂਆਂ ਦੀ ਲੈਣ, ਪੰਛੀਆਂ ਦੀ ਲੈਣ, ਕੀੜੇ ਮਕੌੜਿਆਂ ਦੀ ਕਤਾਰ। ਮਾਨ ਸਿੰਘ ਜੀ ਚੌਰ ਕਹਿੰਦੇ ਨੇ ਫਿਰ ਮਨੁੱਖਾਂ ਦੀ ਕਤਾਰ ਲੈਣ, ਕਹਿੰਦਾ ਮੈਂ ਵੀ ਉਸੇ ਹੀ ਕਤਾਰ ਵਿੱਚ ਖੜਾ ਹੋ ਗਿਆ, ਕਿਉਂਕਿ ਰਿਜ਼ਕ ਮੈਨੂੰ ਵੀ ਚਾਹੀਦਾ ਸੀ, ਰੋਟੀ ਮੈਨੂੰ ਵੀ ਚਾਹੀਦੀ ਸੀ। ਉਹਨਾਂ ਦੇ ਕਹਿਣ ਦਾ ਆਪਣਾ ਢੰਗ ਮੈਂ ਤੁਹਾਨੂੰ ਪਹਿਲੇ ਦੱਸੀ ਹੈ। ਇਸ ਰੋਚਕਤਾ ਨੂੰ ਬਿਆਨ ਕਰਨਾ ਇਹ ਉਹਨਾਂ ਦਾ ਸੁਭਾਅ ਸੀ। ਕਹਿੰਦਾ ਉਡੀਕ ਕਰਦਾ ਰਿਹਾ, ਵਿਸ਼ਨੂੰ ਕੀ ਕਰਦੇ ਸਨ, ਦੋ ਮੁੱਠੀਆਂ ਦਾਣੇ ਭਰਦੇ ਸਨ, ਕਿਸੇ ਦੀ ਚੌਲੀ ਚ ਦੋ ਮੁੱਠੀਆਂ ਪਾ ਦਿੰਦੇ ਸਨ, ਕਿਸੇ ਦੀ ਚੌਲੀ ਚ ਇੱਕ ਮੁੱਠੀ ਪਾ ਦਿੰਦੇ ਸਨ, ਕਿਸੇ ਦੀ ਚੌਲੀ ਚ ਅੱਧੀ ਮੁੱਠੀ ਪਾਉਂਦੇ ਸਨ ਤੇ ਚਲਤਾ ਕਰੀ ਜਾਂਦੇ ਸਨ, ਵੰਡ ਇਸ ਤਰ੍ਹਾਂ ਪੈ ਕਰਦੇ ਸਨ।
ਇਹਨੂੰ ਇੱਕ ਉਰਦੂ ਦਾ ਸ਼ਾਇਰ ਕਹਿੰਦਾ ਹੈ, ਕੁਦਰਤ ਕੀ ਆ ਹਰ ਇੱਕ ਕੋ ਅਕਸਾਮ ਅਜ਼ਲ ਸੇ। ਕੁਦਰਤ ਨੇ, ਪ੍ਰਭੂ ਨੇ ਤਕਸੀਮ ਕੀਤਾ ਹੈ, ਵੰਡਿਆ ਹੈ ਅਜ਼ਲ ਤੋਂ। ਕੁਦਰਤ ਕੀ ਆ ਹਰ ਇੱਕ ਕੋ ਅਕਸਾਮ ਅਜ਼ਲ ਸੇ, ਜੋ ਸ਼ਖਸ ਕੇ ਜਿਸ ਚੀਜ਼ ਕੇ ਕਾਬਿਲ ਨਜ਼ਰ ਆਇਆ। ਕਾਬਲੀਅਤ ਦੇਖੀ, ਅਗਲੇ ਦੀ ਝੋਲੀ ਦੇਖੀ, ਅਗਲੇ ਦੀ ਪਾਤਰਤਾ ਦੇਖੀ ਤੇ ਪ੍ਰਮਾਤਮਾ ਉਂਝ ਪਾਉਂਦਾ ਗਿਆ, ਇਹਦੇ ਕੋਲ ਤੇ ਕੌਲੀ ਹੈ, ਇਹਦੇ ਕੋਲ ਲੋਟਾ ਹੈ, ਇਹਦੇ ਕੋਲ ਗਲਾਸ ਹੈ, ਇਹਦੇ ਕੋਲ ਤੇ ਵੱਡਾ ਥਾਲ ਹੈ, ਇਹਦੇ ਕੋਲ ਤੇ ਬਹੁਤ ਵੱਡੀ ਬਾਲਟੀ ਹੈ, ਇਹਦੇ ਕੋਲ ਤੇ ਬਹੁਤ ਵੱਡਾ ਡੋਲ ਹੈ। ਜਿਸ ਤਰ੍ਹਾਂ ਦੀ ਪਾਤਰਤਾ ਸੀ ਸਭ ਦੀ ਭਰੀ ਜਾਂਦਾ ਸੀ, ਕੌਲੀ ਵੀ ਭਰ ਦਿੰਦਾ ਸੀ, ਲੋਟਾ ਵੀ ਭਰ ਦਿੰਦਾ ਸੀ, ਡੋਲ ਵੀ ਭਰ ਦਿੰਦਾ ਸੀ, ਪਰ ਦਿੰਦਾ ਉਸ ਢੰਗ ਨਾਲ ਸੀ ਜਿਹਦੇ ਕੋਲ ਜਿਸ ਤਰ੍ਹਾਂ ਦੀ ਪਾਤਰਤਾ ਸੀ, ਜਿਸ ਤਰ੍ਹਾਂ ਦਾ ਭਾਂਡਾ ਸੀ। ਕੁਦਰਤ ਕੀ ਆ ਹਰ ਇੱਕ ਕੋ ਅਕਸਾਮ ਅਜ਼ਲ ਸੇ, ਜੋ ਸ਼ਖਸ ਕੇ ਜਿਸ ਚੀਜ਼ ਕੇ ਕਾਬਿਲ ਨਜ਼ਰ ਆਇਆ। ਬੁਲਬੁਲ ਕੋ ਦੀਆ ਨਾਲਾ ਤੋ ਪਰਵਾਨੇ ਕੋ ਜਲਨਾ, ਗਮ ਹਮ ਕੋ ਦੀਆ ਸਭਸੇ ਜੋ ਮੁਸ਼ਕਿਲ ਨਜ਼ਰ ਆਇਆ। ਸਾਰੀ ਦੁਨੀਆਂ ਦੀਆਂ ਚਿੰਤਾਵਾਂ ਤੇ ਗਮ, ਗਹਿਰਾਈਆਂ ਤੇ ਸੋਚਣੀਆਂ, ਇਹ ਪਰਮਾਤਮਾ ਨੇ ਮੇਰੀ ਝੋਲੀ ਚ ਪਾ ਦਿੱਤੀਆਂ, ਕਿਉਂਕਿ ਮੇਰੀ ਪਾਤਰਤਾ ਇਹੀ ਸੀ, ਮੇਰਾ ਭਾਂਡਾ ਇਸ ਤਰ੍ਹਾਂ ਦਾ ਸੀ, ਮੇਰੇ ਕੋਲ ਬਰਤਨ ਇਸ ਤਰ੍ਹਾਂ ਦਾ ਸੀ। ਵਿਸ਼ਨੂੰ ਦੋ ਮੁੱਠੀਆਂ ਇੰਝ ਭਰਦਾ ਹੈ, ਕਿਸੇ ਦੀ ਝੋਲੀ ਚ ਦੋ, ਕਿਸੇ ਦੀ ਇੱਕ, ਕਿਸੇ ਦੀ ਅੱਧੀ, ਚਲਤਾ ਕਰੀ ਜਾਂਦਾ ਸੀ। ਮਾਨ ਸਿੰਘ ਜੀ ਕਹਿੰਦੇ ਨੇ, ਆਖਿਰ ਫਿਰ ਮੇਰਾ ਵੀ ਨੰਬਰ ਆ ਗਿਆ, ਲੈਣ ਦੇ ਜੋ ਸੀ, ਮੈਂ ਵੀ ਝੋਲੀ ਅੱਡ ਕੇ ਖੜਾ ਹੋ ਗਿਆ। ਹੇ ਦੇਵਤਾ, ਹੇ ਭਗਵਾਨ, ਮੇਰੀ ਝੋਲੀ ਚ ਵੀ ਪਾਓ। ਉਹਨਾਂ ਨੇ ਦੋ ਮੁੱਠੀਆਂ ਭਰੀਆਂ ਤੇ ਇੰਜ ਖਲੇਰ ਦਿੱਤੀਆਂ। ਆਖਿਆ, ਮਾਨ ਸਿੰਘ ਤੇਰੇ ਦਾਣੇ ਖਲੇਰ ਦਿੱਤੇ ਨੇ, ਹੁਣ ਆਪੇ ਹੀ ਚੁਣ ਲੈ ਜਾ। ਕਹਿੰਦਾ, 84 ਸਾਲ ਹੋ ਗਏ ਨੇ ਦਾਣੇ ਚੁਣਦਿਆਂ ਚੁਣਦਿਆਂ, ਜਿਸ ਦਿਨ ਮੁੱਕ ਗਏ ਉਹ ਦਿਨ ਮਾਨ ਸਿੰਘ ਮੁੱਕ ਜਾਏਗਾ। ਇਹ ਗੱਲ ਮੈਨੂੰ ਅਜੇ ਤੱਕ ਯਾਦ ਹੈ। ਕਹਿਣ ਲੱਗੇ, 84 ਸਾਲ ਹੋ ਗਏ ਨੇ ਦਾਣੇ ਚੁਣਦਿਆਂ ਚੁਣਦਿਆਂ, ਜਿਸ ਦਿਨ ਮੁੱਕ ਗਏ ਉਹ ਦਿਨ ਮਾਨ ਸਿੰਘ ਮੁੱਕ ਜਾਏਗਾ। ਨੱਕ ਨੱਥ ਖਸਮ ਹੱਥ, ਕਿਰਤ ਧੱਕੇ ਦੇ, ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ। ਇੱਕ ਬੜੀ ਪ੍ਰਬਲ ਸੱਚਾਈ ਹੈ ਕਿ ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ। ਇਹ ਤਨ ਰੋਟੀ ਹੈ, ਬਣਿਆ ਰੋਟੀ ਤੋਂ ਹੈ, ਜੀਵੇਗਾ ਵੀ ਰੋਟੀ ਦੇ ਆਸਰੇ ਤੇ। ਰੋਟੀ ਲੱਭਣੀ ਪਏਗੀ, ਰੋਟੀਆਂ ਦੀ ਬਾਰਿਸ਼ ਨਹੀਂ ਆਉਂਦੀ। ਰੋਟੀ ਕਮਾਉਣੀ ਪਏਗੀ, ਰੋਟੀਆਂ ਦੇ ਦਰਿਆ ਨਹੀਂ ਚੱਲਦੇ। ਕਿਰਤ ਧੱਕੇ ਦੇ, ਕਿਰਤ ਕਰਨੀ ਪਏਗੀ, ਮਿਹਨਤ ਕਰਨੀ ਪਏਗੀ, ਲੱਭਣੀ ਪਏਗੀ। ਤੂੰ ਚੂੰਕਿ ਲੱਭਣੀ ਪੈਂਦੀ ਹੈ, ਤੂੰ ਸਭ ਤੋਂ ਵੱਡੀ ਚਿੰਤਾ ਵੀ ਬੰਦੇ ਦੇ ਅੰਦਰ ਰਿਜ਼ਕ ਦੀ, ਹੋਰ ਕੁਛ ਵੀ ਨਹੀਂ ਹੈ। ਮੇਰੇ ਦੇਖੇ ਤੇ ਗੁਸਤਾਖੀ ਮਾਫ, ਬਾਰ ਬਾਰ ਮਾਫ ਕਰ ਦੇਣਾ। ਨੋਟਾਂ ਦੇ ਬੰਡਲ ਰੋਟੀਆਂ ਦੇ ਹੀ ਬੰਡਲ ਨੇ, ਹੋਰ ਕੁਛ ਵੀ ਨਹੀਂ। ਮੇਰੇ ਪੁੱਤਰਾਂ ਨੂੰ ਵੀ ਮਿਲਦੀ ਰਹੇ, ਪੋਤਰਿਆਂ ਨੂੰ ਵੀ ਮਿਲਦੀ ਰਹੇ, ਪਰ ਪੋਤਰਿਆਂ ਨੂੰ ਗੱਲ ਸਾਰੀ ਰੋਟੀਆਂ ਦੇ ਹੀ ਬੰਡਲ ਨੇ, ਹੋਰ ਕੁਛ ਵੀ ਨਹੀਂ, ਕੁਛ ਵੀ। ਤੇ ਮਹਾਰਾਜ ਦੀ ਬਾਣੀ ਕਹਿੰਦੀ ਹੈ, ਨਾ ਕਰ ਚਿੰਤ, ਚਿੰਤਾ ਹੈ ਕਰਤੇ। ਰਿਜ਼ਕ ਤੂੰ ਲੱਭ, ਲੇਕਿਨ ਚਿੰਤਾ ਨਾ ਕਰ, ਰਿਜ਼ਕ ਦੀ ਚਿੰਤਾ ਨਾ ਕਰ, ਤਲਾਸ਼ ਤੇ ਕਰ, ਮਿਹਨਤ ਤੇ ਕਰ, ਪਰ ਚਿੰਤਾ ਨਾ ਕਰ। ਕਿਉਂ ਚਿੰਤਾ ਕਿਉਂ ਨਾ ਕਰੀਏ? ਤੂੰ ਸਤਿਗੁਰ ਸਮਝਾਉਂਦੇ ਨੇ, ਪਹਿਲੇ ਦੇਤੇ ਰਿਜਕ ਸੰਭਾਹਾ, ਪਾਛੇ ਦੇਤੇ ਜੰਤ ਉਪਾਹਾ। ਜੀਵ ਦਾ ਜਨਮ ਬਾਅਦ ਦੇ ਚ ਆਉਂਦਾ, ਰਿਜਕ ਉਸਦਾ ਪਹਿਲੇ ਬਣਿਆ, ਸਿਰਫ ਲੱਭਣਾ ਪੈਂਦਾ। ਤੇ ਜਦ ਰਿਜਕ ਪਹਿਲੇ ਹੀ ਬਣਿਆ ਹੁੰਦਾ ਤਾਂ ਫਿਰ ਚਿੰਤਾ ਕਿਉਂ? ਜੀਵ ਤੋਂ ਪਹਿਲੇ ਜੀਵ ਦਾ ਰਿਜ਼ਕ। ਇਹਦੇ ਉੱਤੇ
ایرانی صوفی سنت نے بڑی با کمال دلیل دیتی ہے. وہ کہندا ہے غمے روزی مخر رزق دا غم بالکل نہ کر, اوکے نہ کر. شیخ صاحب بول کے بھی نہ کر, روٹی دا غم نہ کر. روٹی لب روٹی کما پر غم نہ کر. غمے روزی مخر مزن اورا کے دفتر را کے پیشے استفل اے زد کل کند پستان مادر را. دیکھدا نہیں ماں دے استنا دے دودھ پہلے آ جاندہ ہے, بچے دا جنم بعد دے چاندہ. تینو اتنی عقل نہیں آئی, تینو اتنی سمجھ نہیں آئی شیخ صاحب کہ پیشے استفل اے زد, تفل بچے نو کہندے کہ پیشے استفل اے زد کل کند پستان مادر را. ماں دے استنا دے دودھ پہلے آ جاندہ ہے, بچے دا جنم بعد دے چاہندا ہے. منک رزق تیرا پہلے بنیا پیا ہے, جنم تیرا بعد دے چاہندا ہے. تو اس تو سمجھ لے, چنتا نہ کر, یہ ٹھیک ہے. تن روٹی ہے اور کچھ بھی نہیں, اور کچھ بھی نہیں. تو سب کچھ جو تن نو ہی من بیٹھا ہے وہ دے لئی رزق ہی سب کچھ ہے. تو یہ روٹی لئی دھرم گوا سکتا ہے, روٹی لئی ایمان بیچ سکتا ہے, روٹی لئی سب کچھ بیچ سکتا ہے, قوم بیچ سکتا ہے, دیش بیچ سکتا ہے, سب کچھ بیچ سکتا ہے. رزق کر کے ہی ہوندا ہے, اور کس کر کے. دھوکھا دے سکتا ہے, چھل کر سکتا ہے, کپڑ کر سکتا ہے, مسئلہ سارا روٹی دا, اور کچھ بھی نہیں. کھانیاں دو روٹیاں ہی ہوندیاں, اور کچھ بھی نہیں. اس نو ہن میں لمکاواں راج یوگی برتری جیدے پرتی میرے پادشاہ نے بڑے شبد اچارن کیتے. تین آسا راگ سگلی جوت ہماری سمیا نانا ورن انیکن کہ نانک سن بھرتر جوگی پار برم لیو ایک. جلتے اپجے جلتے دور جل میں جوت ریا بھرپور. سن بھرتر نانک کہے بچار نرمل نام میرا آدھار. تیسرا شبد سفتی رتا سدبے راگی جوے جنم نہارے کہ نانک سن بھرتر جوگی کھیوا امرت داورے. یہ تین شبد بھی بڑے قیمتی نے, اور اس تو یہ بھی سمجھ آتی ہے کہ بھرتری دی سمجھ بڑی اچھی سی. اتنے اچے سدھانتک نقطے دھن گرو نانک نے بھرتری دی جولی چپا بھرتری نو سمجھایا. اس نے گرو نانک دے قدماں تے اپنا مستک رکھ دیتا سی. آخیا زندگی میں لمبی تے کر لئی, عمر میں لمبی تے کر لئی, زندگی سفل نہیں ہو, سفل نہیں. زندگی دے بوٹے نو پربھو نام دا پھل نہیں لگے, ردیاں سدیاں دے پتے تے لگ گئے. عمر وڈی ہو گئی ہے, چھایا تے بن گئی, پھل نہیں لگے, پھل دی پراپتی نہیں ہوئی. قبول کر لے, سچائی نو قبول کرنا میں سمجھنا سچیار ہون دا بہت بڑا ثبوت ہے. دشٹ برتی دے منک بھی کہندے نے اسی سنت, اسی سنت, کیونکہ قبول کرنا بڑا اوکھا ہے بھائی, سنت نہیں. اے بھی عرض کرتے ہیں, اور جو سنت ہوندے نے یقین جانو کدی کہندے ہی نہیں اسی سنت. بھی میں عرض کر دیا, جنہوں نے رب نو جانے ہیں انہوں نے کدی دعوی ہی نہیں کیتا سی جان دے ہیں. تو جڑے نہیں جان دے انہوں نے بڑے بڑے دعوے نے, بڑے بڑے دعوے نے, بڑیاں بڑیاں گلاں نے. تو بڑے بڑے دعوے اس گل دے ثبوت ہے کہ نہیں جان دے. گرو نانک دیو جی مہاراج کہندے نے سوئی اجان کہے میں جانیا جانن ہار نہ چھانا رے. خیر نمکائی گئے بھرتری اپنا انبھو اس تن بارے اور سارے پسارے بارے انج کہندا ہے. مو من کو اج کھل مرد پنڈ مخلوق کر اکتر چنتا چکر پر دھرے ہیں. ہے پربھو واقعی تو کمار ہے, پانڈے بنانا ہے,
ਤੂੰ ਕਿਵੇਂ ਭਾਂਡੇ ਬਣਾਏ, ਤੂੰ ਮੇਰੇ ਮਨ ਦੀ ਮਿੱਟੀ ਨੂੰ ਗੁਨਿਆ, ਖੂਬ ਗੁਨਿਆ, ਖੂਬ ਪੀਸਿਆ, ਇਹਦੇ ਚ ਤੂੰ ਫਿਰ ਵਾਸ਼ਨਾ ਦਾ ਪਾਣੀ ਪਰ ਬੜਾ ਪਰਬਲ। ਵਾਸ਼ਨਾ ਤਿੰਨ ਤਰ੍ਹਾਂ ਦੀ ਆਉਂਦੀ ਹੈ, ਅਹੰਕਾਰ ਵਾਸ਼ਨਾ, ਲੋਭ ਵਾਸ਼ਨਾ, ਕਾਮ ਵਾਸ਼ਨਾ। ਹੁੰਦੀ ਵਾਸ਼ਨਾ ਹੈ ਪਰ ਇਹਦੇ ਕੇਂਦਰ ਅਲੱਗ ਅਲੱਗ ਨੇ। ਅਹੰਕਾਰ ਵਾਸ਼ਨਾ ਪ੍ਰਭਤਾ ਚਾਹੀਦੀ ਹੈ, ਲੋਭ ਵਾਸ਼ਨਾ ਹੋਰ ਪਦਾਰਥ ਚਾਹੀਦੇ ਨੇ, ਹੋਰ ਪਦਾਰਥ ਚਾਹੀਦੇ, ਕਾਮ ਵਾਸ਼ਨਾ ਹੋਰ ਰੂਪ ਚਾਹੀਦਾ, ਹੋਰ ਰੂਪ ਚਾਹੀਦਾ। ਵਾਸ਼ਨਾ ਸਦਾ ਉਸ ਨੂੰ ਦੇਖਦੀ ਹੈ, ਕਿਸ ਨੂੰ, ਜੋ ਨਹੀਂ ਹੈ, ਜੋ ਨਹੀਂ ਹੈ, ਜੋ ਹੈ ਉਹਨੂੰ ਨਹੀਂ ਦੇਖਦੀ, ਜੋ ਹੈ ਉਹਨੂੰ ਦੇਖੇ ਤਾਂ ਵਾਸ਼ਨਾ ਸਬਰ ਸੰਤੋਖ ਬਣ ਜਾਂਦੀ ਹੈ, ਜੋ ਨਹੀਂ ਹੈ ਵਾਸ਼ਨਾ ਬਾਰ ਬਾਰ ਉਸ ਨੂੰ ਦੇਖੇ ਤਾਂ ਵਾਸ਼ਨਾ ਤ੍ਰਿਸ਼ਨਾ ਬਣ ਜਾਂਦੀ ਹੈ। ਬੜੇ ਧਿਆਨ ਨਾਲ ਸੁਣਨਾ, ਸੂਝਵਾਨ ਸਤਸੰਗੀ ਬੈਠੇ ਹੋ, ਤ੍ਰਿਸ਼ਨਾ ਕਿਵੇਂ ਬਣਦੀ ਹੈ, ਸਬਰ ਤੇ ਸੰਤੋਖ ਕਿਵੇਂ ਬਣਦਾ, ਜੋ ਹੈ ਉਹਨੂੰ ਦੇਖਦੀ ਹੈ, ਬਾਰ ਬਾਰ ਵਾਸ਼ਨਾ ਉਸ ਨੂੰ ਦੇਖਦੀ ਹੈ। ਇਹ ਦੇਖਣਾ ਹੀ ਸਬਰ ਨੂੰ ਪੈਦਾ ਕਰ ਦੇਗਾ, ਸੰਤੋਖ ਨੂੰ ਪੈਦਾ ਕਰ ਦੇਗਾ। ਵਾਸ਼ਨਾ ਸਦਾ ਉਸ ਨੂੰ ਦੇਖਦੀ ਹੈ, ਕਿਸ ਨੂੰ, ਜੋ ਨਹੀਂ ਹੈ, ਜੋ ਨਹੀਂ ਹੈ, ਜੋ ਨਹੀਂ ਹੈ। ਤੇ ਜੇ ਕਿਧਰੇ ਉਹ ਵੀ ਹੋ ਜਾਏ ਤਾਂ ਵਾਸ਼ਨਾ ਦਾ ਤਾਂ ਸੁਭਾਅ ਹੈ, ਜੋ ਹੁਣ ਵੀ ਨਹੀਂ ਹੈ ਉਹਨੂੰ ਦੇਖਦੀ ਹੈ। ਚਲੋ ਉਹ ਵੀ ਹੋ ਗਏ, ਉਹ ਵੀ ਮਿਲ ਗਿਆ, ਵਾਸ਼ਨਾ ਫਿਰ ਅੱਗੇ ਚਲੇ ਗਈ, ਜੋ ਹੁਣ ਵੀ ਨਹੀਂ ਹੈ ਉਹਨੂੰ ਦੇਖਦੀ। ਇਹੀ ਵਾਸ਼ਨਾ ਤ੍ਰਿਸ਼ਨਾ ਬਣ ਜਾਂਦੀ। ਤ੍ਰਿਸ਼ਨਾ ਮਨੁੱਖ ਨੂੰ ਭ੍ਰਸ਼ਟ ਕਰਕੇ ਰੱਖ ਦਿੰਦੀ ਹੈ, ਚਾਹੇ ਅਹੰਕਾਰ ਤ੍ਰਿਸ਼ਨਾ ਹੈ, ਚਾਹੇ ਲੋਭ ਤ੍ਰਿਸ਼ਨਾ ਹੈ, ਚਾਹੇ ਕਾਮ ਤ੍ਰਿਸ਼ਨਾ। ਅਹੰਕਾਰ ਤ੍ਰਿਸ਼ਨਾ ਭ੍ਰਸ਼ਟ ਕਰਕੇ ਹਿੰਸਕ ਬਣਾ ਦੇਗੀ, ਲੋਭ ਤ੍ਰਿਸ਼ਨਾ ਭ੍ਰਸ਼ਟ ਕਰਕੇ ਬੇਈਮਾਨ ਦੁਸ਼ਟ ਬਣਾ ਦੇਗੀ, ਕਾਮ ਤ੍ਰਿਸ਼ਨਾ ਭ੍ਰਸ਼ਟ ਕਰਕੇ ਬਲਾਤਕਾਰੀ ਬਣਾ ਦੇਗੀ, ਪੁਰਸ਼ ਨੂੰ ਗਨਕਾ ਬਣਾ ਦੇਗੀ, ਇਸਤਰੀ ਨੂੰ ਗੁਸਤਾਖੀ ਮਾਫ, ਸ਼ਮਾ ਦੀ ਯਾਚਨਾ, ਭ੍ਰਸ਼ਟ ਹੋ ਗਿਆ। ਤ੍ਰਿਸ਼ਨਾ ਵਿੱਚ ਮਨੁੱਖ ਸਹੀ ਸਲਾਮਤ ਨਹੀਂ ਰਹਿ ਸਕਦਾ। ਇਸ ਸੰਬੰਧ ਚ ਮੈਨੂੰ ਇੱਕ ਗਾਥਾ ਯਾਦ ਆਈ, ਜੀਵਨ ਦੀ ਆਪ ਬੀਤੀ। ਮੈਂ ਕੁਛ ਅਰਸਾ ਬਾਬਾ ਬਲਵੰਤ ਸਿੰਘ ਨਿਰਮਲੇ ਉਹਨਾਂ ਕੋਲ ਸੰਸਕ੍ਰਿਤੀ ਸਲੋਕ ਤੇ ਭੱਟਾਂ ਦੇ ਸਵਈਏ, ਇਹਨਾਂ ਦੀ ਗ੍ਰੈਮਰ ਪੜ੍ਹਦਾ ਰਿਹਾ। 5-6 ਸਾਲ ਮੈਂ ਉਹਨਾਂ ਦੇ ਨਾਲ ਚੱਲਿਆ। ਰਾਜਸਥਾਨ ਦੇ ਟੂਰ ਤੇ ਸੀ, ਅਜਮੇਰ ਗਏ। ਸੁਭਾਵਕ ਉਰਸ ਲੱਗਿਆ ਹੋਇਆ ਸੀ, ਉਰਸ ਤੇ ਲੱਖਾਂ ਮੁਸਲਮਾਨ ਅਜਮੇਰ ਇਕੱਠੇ ਹੁੰਦੇ। ਖਵਾਜਾ ਮਈ ਦਿਨ ਚਿਸ਼ਤੀ ਦੀ ਦਰਗਾਹ, ਬਾਬਾ ਫਰੀਦ ਦਾ ਚੇਲਾ, ਦੇਖਣ ਵਾਸਤੇ ਗਏ। ਥਾਂ ਥਾਂ ਤੇ ਕਵਾਲੀ ਸੰਗੀਤ ਚੱਲ ਰਿਹਾ ਸੀ, ਥਾਂ ਥਾਂ ਤੇ ਇਬਾਦਤ ਗੁਜ਼ਾਰ ਬੰਦੇ ਇਬਾਦਤ ਕਰ ਰਹੇ ਸਨ, ਆਪਣੀ ਅਕੀਦਤ ਭੇਦ ਕਰ ਰਹੇ ਸਨ। ਵਾਪਸ ਆਉਂਦਿਆਂ ਰਸਤੇ ਚ ਇੱਕ ਮਲੰਗ, ਇੱਕ ਫਕੀਰ ਬੈਠਾ, ਉਸਨੇ ਬਾਬਾ ਬਲਵੰਤ ਸਿੰਘ ਨੂੰ ਆਵਾਜ਼ ਮਾਰੀ, ਬਈ ਮੈਂ ਹਰੇਕ ਕੋਲ ਰੋਟੀ ਨਹੀਂ ਮੰਗਦਾ, ਤੇ ਮੈਂ ਦੋ ਰੋਟੀਆਂ ਖਾਣੀਆਂ ਨੇ। 8 ਆਨੇ ਮੈਨੂੰ ਦੇ ਜਾ। ਉਹਨਾਂ ਦਿਨ ਚ ਆਨੇ ਚੱਲਦੇ ਸਨ। 8 ਆਨੇ ਮੈਨੂੰ ਦੇ ਜਾ। ਬਾਬਾ ਜੀ ਨੇ ਇੱਕ ਦਮੜਾ ਦੇ ਦਿੱਤਾ, ਇੱਕ ਰੁਪਇਆ ਦੇ। ਉਹਨੇ 8 ਆਨੇ ਦੀਆਂ ਦੋ ਰੋਟੀਆਂ ਲਈਆਂ। ਸਾਹਮਣੇ ਜੋ ਢਾਬਾ ਸੀ, ਰੋਟੀਆਂ ਦੇ ਉੱਤੇ ਹੀ ਸਬਜ਼ੀ ਰਖਾਈ। ਅਸੀਂ ਨਿਕਲ ਗਏ। ਉਹ ਪਿੱਛੇ ਦੌੜਿਆ ਹੋਇਆ ਆਵੇ, ਪਿੱਛੇ ਦੌੜਿਆ ਹੋਇਆ ਆਵੇ, ਆਵਾਜ਼ ਮਾਰੇ, ਫਕੀਰਾ ਇਹ 8 ਆਨੇ ਆਪਣੇ ਵਾਪਸ ਲੈ ਜਾ, ਕਿਉਂਕਿ 8 ਆਨੇ ਦੀਆਂ ਦੋ ਰੋਟੀਆਂ ਸਨ, 8 ਆਨੇ ਬਚਦੇ ਸਨ, 16 ਆਨੇ ਦਾ ਰੁਪਇਆ ਹੁੰਦਾ ਸੀ, ਇਹ 8 ਆਨੇ ਲੈ ਜਾ। ਬਾਬਾ ਜੀ ਰੁਕ ਗਏ, ਕੋਲ ਆ ਗਏ, ਕਹਿਣ ਲੱਗੇ 8 ਆਨੇ ਲਓ। ਤੇ ਬਾਬਾ ਬਲਵੰਤ ਸਿੰਘ ਕਹਿਣ ਲੱਗੇ, ਇਹਦੀ ਕੱਲ ਖਾ ਲਈ ਰੋਟੀ, ਕੱਲ ਖਾ ਲਈ। ਉਹਨੇ ਦੋ ਰੋਟੀਆਂ ਵੀ ਬਾਬਾ ਜੀ ਦੇ ਹੱਥ ਪਕੜਾ ਦਿੱਤੀਆਂ, 8 ਆਨੇ

ਅਜੇ ਵੀ ਭਵਿਸ਼ ਦੀ ਚਿੰਤਾ ਹੈ। ਅੱਜ ਮਿਲੀ ਹੈ, ਪਤਾ ਨਹੀਂ ਕੱਲ ਮਿਲਣੀ ਹੈ ਕਿ ਨਹੀਂ। ਅਹੰਕਾਰ ਤ੍ਰਿਸ਼ਨਾ ਪ੍ਰਭਤਾ ਚਾਹੀਦੀ, ਔਰ ਪ੍ਰਭਤਾ ਤੋਂ ਰਜਦਾ ਹੀ ਨਹੀਂ, ਇਹ ਤ੍ਰਿਸ਼ਨਾ ਭ੍ਰਸ਼ਟ ਕਰ ਦੇਗੀ। ਲੋਭ ਤ੍ਰਿਸ਼ਨਾ ਇਹ ਭ੍ਰਸ਼ਟ ਕਰ ਦੇਗੀ, ਕਾਮ ਤ੍ਰਿਸ਼ਨਾ ਇਹ ਬਲਾਤਕਾਰੀ ਬਣਾ ਦੇਗੀ, ਗਨਕਾ ਬਣਾ ਦੇਗੀ, ਮਨੁੱਖ ਭ੍ਰਸ਼ਟ ਹੋ ਜਾਏ। ਭਰਤਰੀ ਕਹਿੰਦੇ ਨੇ, ਹੇ ਪ੍ਰਭੂ ਤੂੰ ਮੇਰੀ ਮਨ ਦੀ ਮਿੱਟੀ ਵਿੱਚ, ਬਸ ਮੈਂ ਸਮਾਪਤੀ ਕਰਨ ਲੱਗਾ, ਤੂੰ ਵਾਸ਼ਨਾ ਦਾ ਪਾਣੀ ਪਾ, ਇਹਨੂੰ ਚੰਗੀ ਤਰੀਕੇ ਨਾਲ ਗੁੰਨਿਆ, ਫਿਰ ਤੂੰ ਇਸਦਾ ਗੋਲਾ ਬਣਾਇਆ ਤੇ ਰੱਖ ਦਿੱਤਾ ਚਿੰਤਾ ਦੇ ਚੱਕਰ ਤੇ। ਕੁਮਾਰ ਪਹਿਲੇ ਮਾਟੀ ਗੁੰਨਦਾ, ਉਹਦੇ ਚ ਪਾਣੀ ਪਾਉਂਦਾ, ਫਿਰ ਉਹਦਾ ਗੋਲਾ ਬਣਾ ਕੇ ਉਹਨੂੰ ਚੱਕ ਤੇ ਰੱਖਦਾ। ਜ਼ਰੂਰ ਤੁਸੀਂ ਕੁਮਾਰ ਦੇ ਕੋਲੋਂ ਘੜੇ ਬਣਦੇ ਦੇਖੇ ਹੋ। ਭਰਤਰੀ ਇਹ ਦ੍ਰਿਸ਼ ਖਿੱਚਦਾ, ਮੋਹ ਮਨ ਕੋ ਅਜ ਖਲ ਮਿਰਦ ਪਿੰਡ ਮਖਲੋਕ ਕਰ ਇਕੱਤਰ ਚਿੰਤਾ ਚੱਕਰ ਪਰਬਤ ਭਰੇ ਹੈ। ਏ ਪ੍ਰਭੂ ਤੂੰ ਮੇਰੇ ਮਨ ਰੂਪੀ ਮਿੱਟੀ ਚ ਵਾਸ਼ਨਾ ਦਾ ਪਾਣੀ ਪਾ, ਇਹਨੂੰ ਗੁਣਿਆ, ਫਿਰ ਇਹਨੂੰ ਚਿੰਤਾ ਦੇ ਚੱਕ ਤੇ ਰੱਖ ਦਿੱਤਾ। ਤੇ ਚੱਕ ਨੂੰ ਕੁਮਾਰ ਚਲਾਉਂਦਾ, ਸੋਟੇ ਨਾਲ ਘੁਮਾਉਂਦਾ ਤੇ ਚੱਕ ਘੁੰਮਦਾ। ਕਿਹੜੇ ਸੋਟੇ ਨਾਲ ਤੂੰ ਮੇਰੇ ਚਿੰਤਾ ਦੇ ਚੱਕ ਨੂੰ ਘੁਮਾਇਆ? ਦੁੱਖ ਮਾਂਝ ਦੁੱਖ ਹੋਰ, ਲਾਭ ਹੋਤ ਸਾਂਝ ਬੋਰ, ਦੰਡ ਜੋਰ ਜੋਰ ਕਰ ਫੇਰੇ ਚੱਲ ਕਰੇ। ਦੁੱਖ ਦੇ ਵਿੱਚੋਂ ਜਿਹੜਾ ਹੋਰ ਦੁੱਖ, ਹੋਰ ਦੁੱਖ ਦੇ ਜਿਹੜਾ ਹੋਰ ਦੁੱਖ। ਭਰਤਰੀ ਕਹਿੰਦੇ ਨੇ, ਦੁੱਖ ਕਦੀ ਇਕੱਲਾ ਨਹੀਂ ਆਉਂਦਾ, ਨਹੀਂ ਆਉਂਦਾ, ਦੁੱਖ ਆਪਣੇ ਨਾਲ ਪੂਰੀ ਫੌਜ ਲੈ ਕੇ ਆਉਂਦਾ। ਸੁੱਖ ਜਦ ਆਉਂਦਾ ਇਕੱਲਾ ਹੀ ਆਉਂਦਾ, ਇਕੱਲਾ ਹੀ ਤਨਹਾ, ਉਹ ਤਨਹਾ ਹੀ ਕਾਫੀ ਬਲਵਾਨ ਹੈ। ਪਰ ਦੁੱਖ ਇਕੱਲਾ ਨਹੀਂ ਆਉਂਦਾ, ਕਦੀ ਬਗੌਰ ਮੁਤਾਲਾ ਕਰ ਲੈਣਾ ਕਿਸੇ ਇੱਕ ਦੁੱਖ ਬਾਰੇ, ਇਹਦਾ ਬਹੁਤਾ ਖੁਲਾਸਾ ਮੈਂ ਨਾ ਕਰਾਂ। ਇੱਕ ਦੁੱਖ ਨਹੀਂ ਆਉਂਦਾ, ਇੱਕ ਦੁੱਖ ਦੇ ਪਿੱਛੇ ਕਈ ਦੁੱਖ ਆਉਂਦੇ। ਇੰਜ ਕਹਿ ਲਓ, ਦੁੱਖ ਪੂਰੇ ਲਾਵ ਲਸ਼ਕਰ ਨਾਲ ਆਉਂਦਾ। ਇੱਕ ਸੂਫੀ ਤੇ ਇੰਜ ਕਹਿੰਦਾ, ਅਗਰ ਗਮ ਲਸ਼ਕਰ ਅੰਗੇਜ਼, ਐ ਗਮ ਜੇ ਤੂੰ ਪੂਰਾ ਲਸ਼ਕਰ ਬਣਾ ਕੇ ਆਵੇਂ ਤੇ ਮੈਂ ਗਰੀਬ ਤੇ ਚੜਾਈ ਕਰੇ। ਦੁੱਖ ਲਾਓ ਲਸ਼ਕਰ ਨਾਲ ਆਉਂਦੇ ਨੇ, ਕਤਈ ਇੱਕ ਦੁੱਖ ਨਹੀਂ ਆਉਂਦਾ। ਦੁੱਖਾਂ ਦੀ ਪਿੱਛੇ ਫੌਜ ਆਉਂਦੀ ਹੈ। ਦਸ ਦੇ ਨਾਲ ਇੱਕ ਗਿਆਨੀ ਸਿੰਘ ਚੱਲਦਾ ਸੀ, ਇਹ ਦੋ ਚਾਰ ਦਿਨ ਹੋਏ, ਉਹਦਾ ਐਕਸੀਡੈਂਟ ਹੋ ਗਿਆ ਤੇ ਫ੍ਰੈਕਚਰ ਹੋ ਗਿਆ। ਹੁਣ ਜਦ ਮੈਂ ਉਸਨੂੰ ਲੰਗੜਾ ਕੇ ਚੱਲਦਿਆਂ ਦੇਖਿਆ, ਬੜੀ ਮੁਸ਼ਕਿਲ ਨਾਲ ਉਹ ਵੀ ਔਖ, ਹੁਣ ਸਿਰਫ ਹਾਦਸਾ ਤੇ ਇੱਕੋ ਹੀ ਹੋਇਆ, ਐਕਸੀਡੈਂਟ ਤੇ ਇੱਕ ਹੋਇਆ, ਫ੍ਰੈਕਚਰ ਹੋ ਗਿਆ। ਪਰ ਹੁਣ ਗੌਰ ਨਾਲ ਦੇਖੀਏ, ਦੁੱਖਾਂ ਦੀ ਲੰਬੀ ਲੈ, ਦੁੱਖ ਕੋਈ ਇੱਕ ਨਹੀਂ ਆਉਂਦਾ, ਕਤਈ ਇੱਕ ਨਹੀਂ ਆਉਂਦਾ, ਕਿਸੇ ਪ੍ਰਕਾਰ ਦਾ ਵੀ ਦੁੱਖ ਆਪਣੇ ਨਾਲ ਪੂਰੀ ਫੌਜ ਲੈ ਕੇ ਆਉਂਦਾ, ਆਪਣੇ ਨਾਲ ਪੂਰਾ ਲਾਵ ਲਸ਼ਕਰ ਲੈ ਕੇ ਆਉਂਦਾ। ਇਹ ਸੂਫੀ ਕਹਿੰਦਾ, ਅਗਰ ਗਮ ਲਸ਼ਕਰ ਅੰਗੇਜ਼ਤ ਕਿ ਹੂਨੇ ਆਸ਼ਕਾਂ ਰੇਜ਼ਤ, ਇਹ ਗਮ ਤੂੰ ਆਪਣਾ ਪੂਰਾ ਲਾਵ ਲਸ਼ਕਰ ਲੈ ਕੇ ਆਵੇਂ ਤੇ ਮੈਂ ਖੁਦਾ ਦੇ ਪ੍ਰੇਮੀ ਦਾ ਤੂੰ ਖੂਨ ਕਰੇ। ਅਗਰ ਗਮ ਲਸ਼ਕਰ ਅੰਗੇਜ਼ਤ ਕਿ ਹੂਨੇ ਆਸ਼ਕਾਂ ਰੇਜ਼ਤ, ਮਨੋ ਸਾਕੀ ਬਹਿਮ ਸਾਜ਼ਮ ਬਬੁਰਨਿਆ ਦਸ਼ ਬਰੰਦਾ ਜ਼ੇਮ, ਜਿਤਨੇ ਚਿਰ ਤੱਕ ਮੇਰਾ ਖੁਦਾ ਮੇਰੇ ਹਿਰਦੇ ਚ ਬੈਠਾ ਹੈ, ਇਹ ਗਮੋ ਮੈਂ ਸਾਰਿਆਂ ਦੀਆਂ ਜੜਾਂ ਪੁੱਟ ਕੇ ਰੱਖ ਦਿਆਂਗਾ। ਨਸ ਵਜੋਂ ਕਿਲ ਵੇਖੋ ਕਰਤਾ ਘਰ, ਭੱਜ ਜਾ ਇਹ ਦੁੱਖ ਕਲੇਸ਼ ਸੰਤਾਪ ਪਾਪ ਸਭ ਨਸ ਜਾਓ। ਕਿਉਂ? ਨਸ ਵਜੋਂ ਕਿਲ ਵੇਖੋ ਕਰਤਾ ਘਰ, ਹੁਣ ਤੇ ਕਰਤੇ ਪੁਰਖ ਦੀ ਬਰਕਤ, ਹੁਣ ਤੇ ਉਸਦੀ ਹੋਂ, ਹੁਣ ਤੁਹਾਡਾ ਕੀ ਕੰਮ। ਭਰਤਰੀ ਕਹਿੰਦੇ ਨੇ, ਚਿੰਤਾ ਦੇ ਚੱਕਰ ਤੇ ਇਹ ਮੇਰਾ ਗੁਨਿਆ ਹੋਇਆ ਮਨ, ਇਹਨੂੰ ਰੱਖਿਆ ਹੇ ਪ੍ਰਭੂ ਤੂੰ, ਫਿਰ ਦੁੱਖ ਦੇ ਸੋਟੇ ਨਾਲ ਤੂੰ ਚਿੰਤਾ ਦੇ ਚੱਕਰ ਨੂੰ ਘੁਮਾਇਆ, ਦੁੱਖ ਵਧਦੇ ਗਏ, ਚਿੰਤਾ ਵਧਦੀ ਗਈ, ਚਿੰਤਾ

0: ਵੱਧਦੀ ਗਈ, ਦੁੱਖ ਵੱਧਦੇ ਗਏ, ਦੁੱਖ ਵੱਧਦੇ ਗਏ, ਚਿੰਤਾ ਵੱਧਦੀ ਗਈ, ਚੱਕ ਤੇਜ਼ੀ ਨਾਲ ਘੁੰਮਦਾ ਗਿਆ, ਘੁੰਮਦਾ ਗਿਆ। ਚਿੰਤਾ ਤੁਰ ਮਨੁੱਖ ਕੀਰਤਨ ਨਹੀਂ ਸੁਣ ਸਕਦਾ, ਚਿੰਤਾ ਤੁਰ ਮਨੁੱਖ ਕਥਾ ਵੀ ਨਹੀਂ, ਉਹ ਤੇ ਚੱਕ ਦੇ ਉੱਤੇ ਘੁੰਮ ਰਹੇ ਘੁੰਮ ਰਹੇ। ਚਿੰਤਾ ਤੁਰ ਮਨੁੱਖ ਪਾਠ ਵੀ ਨਹੀਂ ਕਰ ਸਕਦਾ, ਚਿੰਤਾ ਤੁਰ ਮਨੁੱਖ ਸੇਵਾ ਵੀ ਨਹੀਂ ਕਰ ਸਕਦਾ, ਉਹ ਤੇ ਘੁੰਮ ਰਹੇ। ਦੁੱਖ ਮਾਂਝ ਦੁੱਖ ਹੋਰ, ਲਾਭ ਹੋਤ ਸਾਂਝ ਹੋਰ, ਦੰਡ ਜੋਰ ਜੋਰ ਕਰ ਫੇਰੇ ਚੱਲ ਕਰੇ। ਫਿਰ ਅੱਗੇ ਜਿਹੜੀ ਗੱਲ ਕਹੀਏ ਬੜੀ ਕੀਮਤੀ, ਫਿਰ ਹੇ ਪ੍ਰਭੂ ਹੇ ਕੁਮਾਰ, ਤੂੰ ਫਿਰ ਮੇਰੇ ਮਨ ਰੂਪੀ ਮਿੱਟੀ ਚੋਂ ਕੀ ਬਣਾਇਆ, ਅਤਰ ਮਿੱਤਰ ਗੱਲਬ ਪਰ ਗੱਲਬ ਕੁਲਾਲ ਵਿਦ, ਕੋਨੇ ਵਿਦ ਕਰੇ ਵਿਦ ਵੇ ਤੋ ਘਰੇ ਘਰੇ ਹੈ, ਇਸ ਤਰ੍ਹਾਂ ਦੇ ਤੂੰ ਘੜੇ ਬਣਾ ਦਿੱਤੇ। ਇਹ ਮੇਰਾ ਆਪਣਾ ਹੈ, ਇਹ ਮੇਰਾ ਬੇਗਾਨਾ ਹੈ, ਇਹ ਸ਼ਤਰੂ ਹੈ, ਇਹ ਮੇਰਾ ਮਿੱਤਰ ਹੈ, ਇਹ ਮੇਰਾ ਪੁੱਤਰ ਹੈ, ਇਹ ਮੇਰਾ ਮਿੱਤਰ ਹੈ, ਇਹ ਮੇਰੀ ਪਤਨੀ ਹੈ, ਇਹ ਮੇਰੇ ਮਾਂ ਬਾਪ ਨੇ, ਇਹ ਮੇਰਾ ਭਰਾ ਹੈ, ਮੇਰੀ ਸੰਪਦਾ ਹੈ, ਮੇਰਾ ਘਰ ਹੈ। ਬੜਾ ਪਸਾਰਾ ਤੂੰ ਮੇਰੇ ਮਨ ਚੋਂ ਬਣਾ ਦਿੱਤਾ, ਸਭ ਮਨ ਚੋਂ। ਤੇ ਜੇ ਇਤਨਾ ਸਾਰਾ ਪਸਾਰਾ ਮਨ ਚੋਂ ਬਣਿਆ ਤੇ ਮਨ ਨੂੰ ਸਮੇਟਦਿਆਂ ਸਾਰਾ ਪਸਾਰਾ ਖਤਮ ਹੋ ਜਾਂਦਾ, ਸਭ ਖਤਮ ਹੋ ਜਾਂਦਾ। ਧਰਮ ਦੀ ਮੂਲ ਸਾਧਨਾ ਮਨ ਨੂੰ ਇਕਾਗਰ ਕਰਨਾ, ਮਨ ਦਾ ਇੱਕ ਹੋਣਾ, ਸਾਵਧਾਨ ਹੋਣਾ, ਸਾਰਾ ਪਸਾਰਾ ਖਤਮ ਹੋ ਜਾਂਦਾ। ਤੇ ਸਾਰਾ ਪਸਾਰਾ ਜਦ ਖਤਮ ਹੋਇਆ ਤਾਂ ਪ੍ਰਕਾਸ਼ ਕਿਰਨ ਵਿੱਚ ਲੀਨ ਹੋ ਜਾਂਦਾ। ਜੈਸੇ ਪ੍ਰਕਾਸ਼ ਕਿਰਨ ਵਿੱਚ ਲੀਨ ਹੋ ਜਾਂਦਾ, ਯਕੀਨ ਜਾਣੋ ਕਿਰਨ ਸੂਰਜ ਦੇ ਚ ਲੀਨ ਹੋ ਜਾਂਦੀ। ਇਸੇ ਨੂੰ ਹੀ ਕਿਹਾ, ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥਿਆ ਰਾਮ। ਜੋ ਮਨ ਬਣਿਆ ਸੀ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਮੈਨੂੰ ਕੁਛ ਇੱਥੇ ਬੈਠੇ ਅਨੁਭਵ ਬਖਸ਼ੇ ਸਨ, ਉਹ ਹੁਣ ਮੈਂ ਬਿਆਨ ਕਰਾਂ ਤੇ ਕਮ ਸੇ ਕਮ ਮੈਨੂੰ 4-5 ਦਿਨ ਹੋਰ ਲੱਗਣਗੇ, ਅੰਦਰ ਇੱਕ ਹੜ ਚੱਲਿਆ। ਪਰ ਮੈਂ ਹੁਣ ਵਰਕਾ ਇੱਥੇ ਹੀ ਸਮਾਪਤ ਕਰਦਾ, ਕਿਤਾਬ ਇੱਥੇ ਹੀ ਠੱਪਦਾ, ਸਮਾਂ ਹੋ ਗਿਆ, ਵਕਤ ਹੋ ਗਿਆ। ਇਹ ਪਸਾਰਾ ਜੋ ਪ੍ਰਕਾਸ਼ ਕਰਕੇ ਪ੍ਰਕਾਸ਼ਿਤ ਹੋ ਰਿਹਾ ਸੀ, ਦਿਖਾਈ ਦੇ ਰਿਹਾ ਸੀ, ਮਨ ਦੇ ਇਕਾਗਰ ਹੁੰਦਿਆਂ ਸਾਰਾ ਪਸਾਰਾ ਸਿਮਟ ਜਾਂਦਾ। ਪਰਤਰੀ ਇੰਜ ਕਹਿੰਦੇ, ਫਿਰ ਮਨ ਆਤਮਾ ਵਿੱਚ ਲੀਨ ਹੋ ਜਾਂਦਾ ਹੈ। ਪਰ ਜੈਸੇ ਮਨ ਆਤਮਾ ਚ ਲੀਨ ਹੋਇਆ, ਆਤਮਾ ਪਰਮਾਤਮਾ ਚ ਲੀਨ ਹੋ ਜਾਂਦੀ। ਇਸ ਤਰ੍ਹਾਂ ਦੀ ਲੀਨਤਾ ਦੀ ਅਵਸਥਾ ਨੂੰ ਗੁਰਬਾਣੀ ਫਿਰ ਇੰਜ ਬਿਆਨ ਕਰਦੀ ਹੈ, ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥਿਆ ਰਾਮ। ਇਸ ਪ੍ਰਸੰਗ ਨੂੰ ਮੈਂ ਫਿਰ ਕਿਸੇ ਜਗ੍ਹਾ ਸੰਪੂਰਨ ਕਰਾਂਗਾ। ਇਹ ਠੀਕ ਹੈ, ਮੈਂ 2 ਦਿਨ ਹੋਰ ਇੱਥੇ ਹੈਗਾ। ਅੱਜ ਸ਼ਾਮ ਨੂੰ ਦਾਸ ਨੇ ਸ੍ਰੀ ਗੁਰੂ ਸਿੰਘ ਸਭਾ ਵਿਕਾਸਪੁਰੀ ਹਾਜ਼ਰੀ ਭਰਨੀ ਹੈ, ਕੱਲ੍ਹ ਸਵੇਰੇ ਸ੍ਰੀ ਗੁਰੂ ਸਿੰਘ ਸਭਾ ਸਾਊਥ ਅਨਾਰਕਲੀ ਜਮਨਾ ਪਰ, ਉੱਥੇ ਦਾਸ ਨੇ ਹਾਜ਼ਰੀ ਭਰਨੀ ਹੈ। ਅਤੇ ਇਸੇ ਤਰੀਕੇ ਦੇ ਨਾਲ ਕੱਲ ਸ਼ਾਮ ਦੀ ਹਾਜ਼ਰੀ ਸ੍ਰੀ ਗੁਰੂ ਸਿੰਘ ਸਭਾ ਪ੍ਰਸ਼ਾਂਤ ਵਿਹਾਰ ਵਿੱਚ, 24 ਤਰੀਕ ਗੁਰਦੁਆਰਾ ਸੰਤਪੁਰਾ ਤਿਲਕ ਨਗਰ ਬਾਬਾ ਧਰਮ ਸਿੰਘ ਜੀ ਦਾ ਅਸਥਾਨ, ਉੱਥੇ ਹਾਜ਼ਰੀ ਭਰਨੀ ਹੈ। ਅਤੇ 24 ਤਰੀਕ ਸ਼ਾਮ ਦੀ ਕਾਲਕਾ ਜੀ ਸ੍ਰੀ ਗੁਰੂ ਸਿੰਘ ਸਭਾ, ਉੱਥੇ ਦਾਸ ਨੇ ਹਾਜ਼ਰੀ ਭਰਨੀ ਹੈ। ਕੋਸ਼ਿਸ਼ ਤਾਂ ਇਹੀ ਹੋਵੇਗੀ, ਪਰ ਪਤਾ ਨਹੀਂ ਕਲਗੀਧਰ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਿਹੜੀ ਬਾਲੀ ਖੋਲਦੇ ਨੇ, ਕਿਹੜਾ ਬੂਆ ਖੋਲਦੇ ਨੇ। ਇਸ ਤੋਂ ਬਾਅਦ ਦਾਸ ਨੇ ਅਲਵਰ ਚਲੇ ਜਾਣਾ ਹੈ, ਕਿਉਂਕਿ 1-2-3 ਸਮਾਗਮ, ਗੁਰਮਤਿ ਸਮਾਗਮ, ਜੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪਣੀ ਕਿਰਪਾ, ਦਿੱਤੀ ਹੋਈ ਸ਼ਕਤੀ ਸਮਰੱਥਾ ਦਾ ਸਦਕਾ ਹਰ ਸਾਲ ਕਰਾ ਲੈਂਦੇ ਨੇ। ਅਦਕੀ ਵੀ ਇਹ ਸਮਾਗਮ ਚੱਲਣਾ, ਹਰ ਸਾਲ ਚੱਲਦਾ। ਜਿਨ੍ਹਾਂ ਜਿਨ੍ਹਾਂ ਸਤਸੰਗੀਆਂ ਨੂੰ ਸਮਾਂ ਮਿਲੇ ਪਹੁੰਚ ਸਕਦੇ ਨੇ, 2-2.5 ਘੰਟਿਆਂ ਦਾ ਟ੍ਰੇਨ ਦਾ ਅਤੇ ਰੋਡ ਦਾ ਜੋ ਹੈ ਰਸਤਾ ਹੈ, ਇਸ ਥਾਂ 'ਤੇ ਹਰ ਸਾਲ ਹਾਜ਼ਰੀ ਭਰਦੇ ਹੋਇਆਂ ਸਰਦਾਰ ਰਜਿੰਦਰ ਸਿੰਘ ਜੀ ਅਗਲੇ ਸਾਲ ਦਾ ਮੈਨੂੰ ਉਸੇ ਵਕਤ ਨੋਟ ਕਰਾਉਂਦੇ ਨੇ, ਬਈ ਅਗਲਾ ਸਾਲ ਨੋਟ ਕਰਨਾ। तो मैं भी इन्हां नूं कहिंदा हुंदा गुरु ने जिंदगी रखी सेहत रखी जरूर हाजरी भरांगे क्योंकि ये उस संत दी बरसी है जिहदे उत्ते दो पंक्तियां बिल्कुल पूरियां उतरदियां ने सूरज किरण मिले जल का जल हुआ राम ज्योति ज्योत रली संपूर्ण थिया राम उसे ही महान संत दा नाम सी संत बाबा अतर सिंह जी मस्तों आने वाले सतगुरु रहमत करन बख्शिश करन जिंदगी रही सेहत रही सतगुरु ने संजोग बनाया फिर इसे ही स्थान थे इसे ही बरसी देच थोड़े चरण परसांगे सारियां दा धन्यवाद महापुरुखां दा धन्यवाद समूह साध संगत ने एकाग्रता नाल सरवण कीता है सब दा दास ऋणी भुल चुक दी क्षमा वाहेगुरु जी का खालसा वाहेगुरु जी
1: सतगुरा साबित तुम हर जान हो आपे अमृते फिरते कोई बात न पूछता गुर सतगुर संग कीरे हम थापे तन तन गुरु नानक जन कीरा जित मिलया चुकाए सब सोग संतापे सुकहो टल गुरु सेविया अहेनु सुसहेजु सुखाए दर्शन परसै गुरु कै जन्म मरण दुख जाए हुआ सिपत खसम दी नूर अरसहो कुरसहो चटिया तुद डिठे सचे पातशाह माल जन्म जन्म दी कटिया सज्जन सच्चा पातशाह सिरसांदा साहू जिस पास बैठिया सोहिया सबना दा वेसाहू सतनाम वाहे गुरु साहिब जी सूही महला तीजा जुग चारे थान जी पवै बिन सतगुर सुहाग ना होई राम निहचल राज सदा हर केरा तिस बिन अवर ना कोई राम जुग चारे धन जी पवै बिन सतगुरु सुहाग ना होई राम निहचल राज सदा हर केरा तिस बिन अवर ना कोई राम तिस बिन अवर ना कोई सदा सच सोई गुरमुख एको जानिया धन पिर मेलावा हुआ गुरमति मन मानिया सतगुर मिलिया तां हर पाया बिन हर नावा मुक्त ना हुई नानक कामण कंता भाव नानक कामण कंता रावे मन मान्या सुख होई सतगुर सेव थन बालड़िए हर वर पावह सोई राम सदा होवह सुहागणी फिर मैला वेस ना होई राम फिर मैला वेस ना होई गुरमुख बूझा कोई हम मार पछाणिया करनी कार कमावा शब्द समावा अंतर एको जानिया ਗੁਰਮੁਖ ਪ੍ਰਭ ਰਾਵੇ ਦਿਨ ਰਾਤੀ ਆਪਣਾ ਸਾਚੀ ਸੁਭਾ ਹੋਈ ਨਾਨਕ ਕਾਮਣ ਪਿਰ ਰਾਵੇ ਆਪਣਾ ਰਵ ਰਹਿਆ ਪ੍ਰਭ ਸੋਈ ਗੁਰ ਕੀ ਕਾਰ ਕਰੇ ਥਨ ਬਾਲੜੀਏ ਹਰ ਵਰ ਦੇ ਮਿਲਾਏ ਰਾਮ ਹਰ ਕੈ ਰੰਗ ਰਤੀ ਹੈ ਕਾਮਣ ਮਿਲ ਪ੍ਰੀਤਮ ਸੁਖ ਪਾਏ ਰਾਮ ਮਿਲ ਪ੍ਰੀਤਮ ਸੁਖ ਪਾਏ ਸੱਚ ਸਮਾਏ ਸੱਚ ਵਰਤਾ ਸਭ ਥਾਈ ਸੱਚਾ ਸੀਗਾਰ ਕਰੇ ਦਿਨ ਰਾਤੀ ਕਾਮਣ ਸੱਚ ਸਮਾਈ ਹਰ ਸੁਖਦਾਤਾ ਸ਼ਬਦ ਪਛਾਤਾ ਕਾਮਣ ਲਿਆ ਕੰਠ ਲਾਏ ਨਾਨਕ ਮਹਲੇ ਮਹਲ ਪਛਾਣ ਗੁਰਮਤੀ ਹਰ ਪਾਏ ਸਾਤਨ ਬਾਲੀ ਥੁਰਮੇਲੀ ਮੇਰਾ ਪ੍ਰਭਾਪ ਮਿਲਾਈ ਰਾਮ ਗੁਰਮਤੀ ਘਟ ਚਾਨਣ ਹੋਆ ਪ੍ਰਭ ਰਵ ਰਹਿਆ ਸਭ ਥਾਈ ਰਾਮ ਪ੍ਰਭ ਰਵ ਰਹਿਆ ਸਭ ਥਾਈ ਮਨ ਵਸਾਈ ਪੂਰਬ ਲਿਖਿਆ ਪਾਇਆ ਸੇਜ ਸੁਖਾਲੇ ਮੇਰੇ ਪ੍ਰਭਾਣੀ ਸੱਚ ਸੀਗਾਰ ਬਣਾਇਆ ਕਾਮਣ ਨਿਰਮਲ ਹਉਮੈ ਮਲ ਖੋਈ ਗੁਰਮਤ ਸੱਚ ਸਮਾਈ ਨਾਨਕ ਆਪ ਮਿਲਾਈ ਕਰਤਾ ਨਾਮ ਨਵਾਂ ਨਿਧ ਪਾਈ ਕਾਮਣ ਨਿਰਮਲ ਹਉਮੈ ਮਲ ਖੋਈ ਗੁਰਮਤ ਸੱਚ ਸਮਾਈ ਨਾਨਕ ਆਪ ਮਿਲਾਈ ਕਰਤਾ ਨਾਮ ਨਵਾਂ ਨਿਧ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
0: ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੋ ਨੇ ਸੈਭੰ ਗੁਰਪ੍ਰਸਾਦ ਹੇ ਪ੍ਰਾਣਨਾਥ ਗੋਵਿੰਦੇ ਕਿਰਪਾ ਨਿਧਾਨ ਜਗਤ ਗੁਰੋ ਹੇ ਸੰਸਾਰ ਤਾਪ ਹਰਣੇ ਕਰੁਣਾ ਮੈਂ ਸਭ ਦੁਖ ਹਰੋ

आत्मयाकर शरीरसवस्तुक्षीण समय सिमरन्तु नानक राम दामोदर माधवे। वाहिगुरु जी का खालसा, वाहिगुरु जी की फतेह। गुरु रूप साध संग जीओ, बिरद बाबा धन गुरु अमरदास जी महाराज उन्हां दा बख्शिश कीता अज दा हुक्मनामा। ये चार पदियां दे चै, चार चरणां दे चै, चार पैरियां दे चै। किसी एक केंद्रीय ख्याल नूं, किसी एक मरकजी ख्याल नूं बार बार चार पैरियां दे, चार चरणां दे, चार पदियां दे दोहराया गया। इहदे च प्रथम पंक्ति अक्सर चौपदियां दे च अगर रहाओ ना होवे तो फिर पहली पंक्ति ही सिरलेख है, सिरमौर है, अनुमान है। युग चारे धन जय भवे, इहदे च चार युगां दा मेरे पातशाह ने जिक्र कीता है। अर्थ करन तो पहले थोड़ा जिहा मैं इस दा जिक्र कर दिया। युग बदल देने समय विच, युग बदल देने शरीर विच, युग बदल देने मन विच। युग दी तब्दीली तीन थावां ते आउंदी है। मन दी दुनिया च युग बदल देने, हर युग मानसिक अवस्था है। युग बदल देने तन दी दुनिया विच, तन दी अवस्था है युग। ते युग बदल देने समय विच, वक्त विच, और निर्धारित समय विच युग दी तब्दीली हो जाती है, युग दा पलटा हो जाता है। पहली गल। दूसरी, युग सिर्फ मनुखां दी दुनिया च बदलदे ने, पशु पक्षियां दी दुनिया च नहीं। युग सिर्फ मनुखां दी दुनिया च बदलदे ने, कीड़े मकोड़ियां दी दुनिया च नहीं। युग सिर्फ मनुखां दी दुनिया च बदलदे ने, सूरज चंतारियां दी दुनिया च नहीं। सिर्फ युग दी तब्दीली मनुखी जीवन विच असी देख सकते हैं, बाकी सब कुछ कायनात विच ओही चलदा रहिंदा है। लखां करोड़ां साल पहले जिहड़ा सूरज सी अज भी ओही है, लखां करोड़ां साल पहले जिहड़े तारे सन अज भी ओही है, ये धरती भी ओही है, ये सागर भी ओही है। प्राचीन तो प्राचीन ग्रंथां विच भी गंगा दा जिक्र है, जिहड़ी हजारां लखां साल पहले से अज भी होई है। इस नूं धन गुरु नानक देव जी महाराज रामकली राग विच इस तरह बयान भी करदे ने, सोई चंद चढ़े से तारे, सोई दिनियर तपत रहे, साधर तीसा पवन जुलारे, जुग जी खेले थां कैसे। ओही सूरज है, ओही चंद्रमा है, ओही तारे ने, ओही धरती है, ओही वगदी होई पवन है। ना पवन बदली है, ना सूरज बदले है, ना चंद्रमा बदले है, ना ग्रह नक्षत्र तारे स्यारे बदले ने, ना जमीन बदली है। फिर युग दी तब्दीली किसते खड़ी है, किसते खड़ी है? युग दी तब्दीली सिर्फ मनुख ते खड़ी है, बंदे ते खड़ी है। कोई पंछियां दी दुनिया च भी युग नहीं बदलदे। हजारां लखां साल पहले जिवें चिड़ियां रहिंदियां सन, अज भी उसे तरह रह रही है। हजारां लखां साल पहले भी शेर शिकार करके कच्चा मांस खांदा सी, अज भी उसे तरह। हजारां लखां साल पहले गऊ घास खांदी सी, अज भी घास खांदी। गरज के उन्हां दी आवाज विच, रहन सहन विच, तरजे जिंदगी विच कोई तब्दीली नहीं। तब्दीली तीन थावां ते मंदे ने,
ਔਰ ਉਹ ਸਿਰਫ ਮਨੁੱਖ ਨਾਲ ਸੰਬੰਧਿਤ ਨੇ। ਸਮੇਂ ਦੇ ਤਲ ਤੇ ਯੁੱਗ ਦਾ ਬਦਲਣਾ, ਮਨ ਦੇ ਤਲ ਦੇ ਉੱਤੇ ਯੁੱਗ ਦਾ ਬਦਲਣਾ ਤੇ ਤਨ ਦੇ ਤਲ ਦੇ ਉੱਤੇ ਯੁੱਗ ਦਾ ਬਦਲਣਾ। ਸਮੇਂ ਦੇ ਤਲ ਦੇ ਉੱਤੇ ਜਿਹੜਾ ਯੁੱਗ ਬਦਲਦਾ ਉਸ ਦੀ ਵਿਆਖਿਆ ਆਸਾ ਦੀਵਾਰ ਵਿੱਚ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬੜੇ ਸੋਹਣੇ ਢੰਗ ਨਾਲ ਕਰ ਦਿੱਤੀ ਹੈ। ਜਦ ਜੀਵਨ ਦਾ ਲਕਸ਼ ਬਦਲ ਜਾਂਦਾ ਤਾਂ ਮਨੁੱਖੀ ਦੁਨੀਆਂ ਵਿੱਚ ਯੁੱਗ ਬਦਲ ਜਾਂਦਾ। ਜਦ ਜੀਵਨ ਦਾ ਮਨੋਰਥ ਬਦਲ ਜਾਂਦਾ ਤਾਂ ਯੁੱਗ ਬਦਲ ਜਾਂਦਾ। ਸਮੇਂ ਵਿੱਚ ਮਨ ਦੇ ਤਲ ਤੇ ਯੁੱਗ ਬਦਲਦਾ ਹੈ। ਇੱਥੇ ਆਪ ਇਤਨੇ ਗੁਰਮੁਖ ਬੈਠੇ ਹੋ ਤਾਂ ਮੈਂ ਕਹਿ ਸਕਦਾ ਕੋਈ ਸਤਯੁਗੀ ਹੋਵੇਗਾ, ਕੋਈ ਤ੍ਰੇਤੇ ਯੁੱਗ ਦੇ 'ਚ ਬੈਠਾ ਹੋਵੇਗਾ, ਕੋਈ ਦੁਆਪਰ ਦੇ 'ਚ ਬੈਠਾ ਹੋਵੇਗਾ, ਗੁਸਤਾਖੀ ਮਾਫ, ਕੋਈ ਕਲਯੁਗੀ ਜੀਵ ਹੋਵੇਗਾ। ਅਸੀਂ ਸਾਰੇ ਮਨੁੱਖਾਂ ਨੂੰ ਕਲਯੁਗੀ ਨਹੀਂ ਕਹਿ ਸਕਦੇ ਅਤੇ ਸਾਰਿਆਂ ਨੂੰ ਸਤਯੁਗੀ ਵੀ ਨਹੀਂ ਕਹਿ ਸਕਦੇ। ਮਨੁੱਖ ਸਤਯੁਗੀ ਹੋ ਸਕਦਾ, ਤ੍ਰੇਤੇ ਯੁੱਗ ਦੇ 'ਚ ਜੀ ਸਕਦਾ, ਦੁਆਪਰ ਦੇ 'ਚ ਜੀ ਸਕਦਾ, ਕਲਯੁਗ ਦੇ 'ਚ ਜੀ ਸਕਦਾ। ਮਨੁੱਖ ਨੂੰ ਵੇਖ ਕੇ ਕਿਹਾ ਜਾ ਸਕਦਾ ਇਹ ਕਿਹੜੇ ਯੁੱਗ ਦੇ 'ਚ ਜੀ ਰਿਹਾ। ਇਹ ਵੀ ਮੈਂ ਅਰਜ਼ ਕਰਾਂ, ਇਹ ਤਬਦੀਲੀ ਮਨ ਦੇ ਤਲ 'ਤੇ ਆਉਂਦੀ ਹੈ। ਤਨ ਦੇ ਤਲ ਦੀ ਤਬਦੀਲੀ ਗਰਭਕਾਲ ਦੀ ਅਵਸਥਾ ਸਤਯੁਗ, ਬਚਪਨਾ ਤ੍ਰੇਤਾ, ਜਵਾਨੀ ਦੁਆਪਰ, ਬੁਢੇਪਾ ਬਿਰਧ ਅਵਸਥਾ ਕਲਯੁਗ। ਇਹ ਇਸ ਤਰੀਕੇ ਨਾਲ ਚਾਰ ਅਵਸਥਾਵਾਂ ਬਣਦੀਆਂ ਨੇ। ਗਰਭਕਾਲ ਦੀ ਅਵਸਥਾ ਬੱਚੇ ਦੀ, ਫਿਰ ਬਚਪਨਾ ਗਰਭ ਦੇ 'ਚ ਮਾਂ ਦੀ ਕੁੱਖ ਦੇ 'ਚ ਸੀ, ਫਿਰ ਧਰਤੀ ਦੀ ਗੋਦ ਦੇ 'ਚ ਆਇਆ ਬਚਪਨਾ, ਫਿਰ ਜਵਾਨੀ, ਫਿਰ ਬੁਢੇਪਾ। ਤਨ ਮਨ ਅਤੇ ਸਮੇਂ ਦੀਆਂ ਹਾਲਤਾਂ ਦੇ 'ਚ ਯੁੱਗ ਦੀ ਜਿਹੜੀ ਤਬਦੀਲੀ ਹੈ, ਮੈਂ ਥੋੜ੍ਹਾ ਜਿਹਾ ਜਿਤਨਾ ਖੁਲਾਸਾ ਕਰ ਸਕਿਆ ਤੁਹਾਡੇ ਸਾਹਮਣੇ ਰੱਖਾਂ। ਮਨ ਦੀ ਤਬਦੀਲੀ, ਵਿਚਾਰਾਂ ਦੀ ਤਬਦੀਲੀ, ਸੋਚਣੇ ਦੀ ਤਬਦੀਲੀ, ਚਿੰਤਨ ਦੀ ਤਬਦੀਲੀ, ਵਿਚਾਰ ਬਦਲਦੇ ਨੇ, ਉਸੇ ਨੂੰ ਕਹਿੰਦੇ ਨੇ ਮਨੁੱਖ ਦਾ ਸੰਸਾਰ ਬਦਲ ਜਾਂਦਾ। ਬਹੁ ਗਿਣਤੀ ਦੇ 'ਚ ਮਨੁੱਖਾਂ ਦੇ ਵਿਚਾਰ ਤਬਦੀਲ ਹੋ ਜਾਣ ਤਾਂ ਫਿਰ ਕਹਿ ਦਿੰਦੇ ਨੇ ਯੁੱਗ ਬਦਲ ਗਏ, ਯੁੱਗ ਬਦਲ ਗਏ। ਸਤਯੁਗ ਦੀ ਵਿਆਖਿਆ ਸਤਿਗੁਰ ਇਸ ਤਰ੍ਹਾਂ ਕਰਦੇ ਨੇ, ਸਤਯੁਗ ਰਤ ਸੰਤੋਖ ਕਾ ਧਰਮ ਅਗੇ ਰੱਖ ਦੋ। ਮਾਨਸਿਕ ਤਲ ਦੇ ਉੱਤੇ ਯੁੱਗਾਂ ਦੀ ਤਬਦੀਲੀ, ਧਰਮ ਅਗੇ ਰੱਖਵਾ। ਜਦ ਮਨੁੱਖ ਜ਼ਿੰਦਗੀ ਦਾ ਲਕਸ਼ ਧਰਮ ਨੂੰ ਰੱਖ ਲੈਂਦਾ, ਧਰਮ ਅੱਗੇ, ਅਤੇ ਉਹਦੀ ਪ੍ਰਾਪਤੀ ਦਾ ਸਾਧਨ ਹੁੰਦਾ ਸੰਤੋਖ। ਸਤਯੁਗ ਰਥ ਸੰਤੋਖ ਕਾ ਧਰਮ ਅਗੇ ਰਥਵਾ। ਸੰਤੋਖ ਹੀ ਧਰਮ ਦੀ ਪ੍ਰਾਪਤੀ ਦਾ ਵਸੀਲਾ ਹੈ, ਔਰ ਕੁਛ ਵੀ ਵਸੀਲਾ ਨਹੀਂ। ਜਪ ਹੈ ਸੰਤੋਖ ਨਹੀਂ, ਤੀਰਥਾਂ ਦਾ ਰਟਨ ਹੈ ਸੰਤੋਖ ਨਹੀਂ, ਪੂਜਾ ਪਾਠ ਹੈ ਸੰਤੋਖ ਨਹੀਂ, ਕਥਾ ਕੀਰਤਨ ਦਾ ਕਰਨਾ ਹੈ ਸੁਣਨਾ ਹੈ ਸੰਤੁਸ਼ਟੀ ਨਹੀਂ। ਅਤੇ ਜੇ ਸੰਤੁਸ਼ਟੀ ਨਹੀਂ, ਇਹ ਮਨੁੱਖ ਆਪਣੇ ਜੀਵਨ ਦਾ ਲਕਸ਼ ਧਰਮ ਨਹੀਂ ਬਣਾ ਸਕਦਾ। ਜੀਵਨ ਦਾ ਲਕਸ਼ ਜਦ ਸੱਤ ਹੋਵੇ, ਭਾਵ ਪਰਮਾਤਮਾ ਹੋਵੇ, ਧਰਮ ਹੋਵੇ, ਤਾਂ ਫਿਰ ਪ੍ਰਾਪਤੀ ਦਾ ਸਾਧਨ ਸੰਤੋਖ ਹੁੰਦਾ। ਸਤਯੁਗ ਰਤ ਸੰਤੋਖ ਕਾ ਧਰਮ ਅਗੇ ਰਥਵਾ। ਮਾਨਸਿਕ ਤਲ ਤੇ ਯੁੱਗ ਇੰਜ ਬਦਲਦੇ ਨੇ, ਤ੍ਰੇਤੇ ਰਥ ਜਤੇ ਕਾ ਜੋਰ ਅਗੇ ਰਥਵਾ। ਜਦ ਕੋਈ ਮਨੁੱਖ ਜ਼ਿੰਦਗੀ ਦਾ ਲਕਸ਼ ਪ੍ਰਭਤਾ, ਤਾਕਤ, ਸਮਰਥਾ, ਤਾਕਤ ਚਾਹੀਦੀ ਹੈ, ਮੇਰੀ ਭੁਜਾਵਾਂ ਵਿੱਚ ਬਲ ਚਾਹੀਦਾ, ਮੇਰੇ ਦੋ ਹੱਥ ਹਜ਼ਾਰਾਂ ਹੱਥਾਂ ਨੂੰ ਜਕੜ ਸਕਣ, ਮੇਰੀ ਜ਼ਬਾਨ ਦਾ ਇੱਕ ਬੋਲ ਹਜ਼ਾਰਾਂ ਮਨੁੱਖਾਂ ਦੇ ਸਿਰ ਝੁਕਾ ਦੇ ਰਹੇ,
ਤਾਕਤ ਚਾਹੀਦੀ ਹੈ, ਸਮਰੱਥਾ ਚਾਹੀਦੀ ਹੈ। ਇਹ ਬਿਨਾਂ ਜਤ ਤੋਂ ਤਾਕਤ ਨਹੀਂ ਪ੍ਰਾਪਤ ਹੋ ਸਕਦੀ, ਸ਼ਕਤੀ ਨਹੀਂ ਪ੍ਰਾਪਤ ਹੋ ਸਕਦੀ। ਇਸ ਜਤ ਦੇ ਫਿਰ ਕਈ ਪਹਿਲੂ ਆਉਂਦੇ ਨੇ, ਬੇਸ਼ੁਮਾਰ ਪਹਿਲੂ ਆਉਂਦੇ। ਅਗਰ ਕੋਈ ਮਨੁੱਖ ਸਰੀਰਕ ਤਲ 'ਤੇ ਜ਼ੋਰ ਚਾਹੁੰਦਾ ਹੈ, ਸ਼ਕਤੀ ਚਾਹੁੰਦਾ ਹੈ, ਤਾਕਤ ਚਾਹੁੰਦਾ ਹੈ, ਤਾਂ ਤਾਂ ਸਰੀਰਕ ਜਤ ਹੈ। ਕੋਈ ਸਮਾਜਿਕ ਤਲ 'ਤੇ, ਰਾਜਨੈਤਿਕ ਤਲ 'ਤੇ ਪ੍ਰਭੁਤਾ ਚਾਹੁੰਦਾ ਹੈ, ਭ੍ਰਸ਼ਟ ਹੈ, ਚੋਰ ਹੈ, ਝੂਠਾ ਹੈ, ਇਹ ਬਹੁਤ ਦਿਨ ਤੱਕ ਆਪਣੀ ਸਤਿਆ ਨੂੰ, ਆਪਣੀ ਪ੍ਰਭਤਾ ਨੂੰ ਕਾਇਮ ਨਹੀਂ ਰੱਖ ਸਕੇਗਾ। ਪ੍ਰਜਾ ਠੁਕਰਾ ਦੇਗੀ, ਦੁਨੀਆ ਠੁਕਰਾ ਦੇਗੀ। ਇਹੀ ਕਾਰਨ ਹੈ ਬੜੇ ਬੜੇ ਸ਼ਕਤੀਸ਼ਾਲੀ ਮਨੁੱਖ ਇੱਕ ਦਿਨ ਤਖ਼ਤ 'ਤੇ ਬੈਠੇ ਹੁੰਦੇ ਨੇ, ਇੱਕ ਦਿਨ ਤਖ਼ਤੇ 'ਤੇ ਚੜ੍ਹੇ ਆਉਂਦੇ ਨੇ। ਦੁਨੀਆ ਦੇ 'ਚ ਬੇਸ਼ਤਰ ਐਸੇ ਮਨੁੱਖ ਪ੍ਰਜਾ ਨੇ ਕਤਲ ਕਰ ਦਿੱਤੇ, ਲਿਤਾੜ ਦਿੱਤੇ, ਜਿਨ੍ਹਾਂ ਨੇ ਆਪਣੀ ਤਾਕਤ ਨੂੰ ਪ੍ਰਜਾ ਦੇ ਉੱਤੇ ਜ਼ੁਲਮ ਕਰਨ ਦੇ 'ਚ ਵਰਤਿਆ। ਪ੍ਰਜਾ ਬਾਗੀ ਹੋ ਗਈ, ਉਹਨਾਂ ਦੀ ਪ੍ਰਭਤਾ, ਉਹਨਾਂ ਦੀ ਸਤਾ ਬਹੁਤ ਦੇਰ ਤੱਕ ਕਾਇਮ ਨਾ ਰਹਿ ਸਕੀ। ਜਤ 'ਤੇ ਰੱਖਣਾ ਹੀ ਪਏਗਾ। ਜ਼ਿੰਦਗੀ ਦਾ ਲਕਸ਼ ਹੋਵੇ ਤਾਕਤ ਪ੍ਰਾਪਤ ਕਰਨੀ ਹੈ, ਸ਼ਕਤੀ ਪ੍ਰਾਪਤ ਕਰਨੀ ਹੈ, ਤਾਂ ਫਿਰ ਜਤੀ 'ਤੇ ਹੋਣਾ ਹੀ ਪਏਗਾ। ਦੁਆਪੁਰ ਰਥ ਤਪੇ ਕਾ ਸਤ ਅਗੇ ਰਥਵਾ। ਜੀਵਨ ਦਾ ਲਕਸ਼ ਹੈ ਉੱਚਾ ਆਚਰਣ। ਸਤ ਦੇ ਅਰਥ ਇੱਥੇ ਉੱਚਾ ਇਖਲਾਕ, ਆਚਰਣ, ਦੈਵੀ ਗੁਣ। ਦੈਵੀ ਗੁਣ, ਰੱਬੀ ਗੁਣ ਬਿਨਾਂ ਤਪ ਤੋਂ ਨਹੀਂ ਪ੍ਰਾਪਤ ਹੁੰਦੇ, ਬਿਨਾਂ ਜਪ ਤੋਂ ਨਹੀਂ ਪ੍ਰਾਪਤ ਹੁੰਦੇ। ਬਿਨਾਂ ਤਪ ਤੋਂ, ਬਿਨਾਂ ਤਪਸ਼ ਤੋਂ ਪਾਣੀ ਭਾਪ ਨਹੀਂ ਬਣਦਾ, ਅਤੇ ਭਾਪ ਬਣਦਾ ਤਾਂ ਹੀ ਉੱਪਰ ਉੱਡਦਾ, ਪੁੰਜ ਪਾਣੀ ਨਿਵਾਣ ਨੂੰ ਜਾਂਦਾ, ਉਂਝ ਜ਼ਿੰਦਗੀ ਨਿਵਾਣ ਨੂੰ ਜਾਂਦੀ ਹੈ। ਬਿਨਾਂ ਜਪ ਤਪ ਤੋਂ ਉਚਾਈਆਂ ਨੂੰ ਨਹੀਂ ਛੂਵੇਗੀ, ਛੂ ਹੀ ਨਹੀਂ ਸਕਦੀ। ਉਂਝ ਪਾਣੀ ਦਾ ਸੁਭਾਅ ਹੈ ਨਿਵਾਣ ਵਿੱਚ ਜਾਣਾ। ਇਸ ਹਿਸਾਬ ਨਾਲ ਅਗਰ ਕੋਈ ਵੀ ਜਪ ਤਪ ਨਹੀਂ ਕਰ ਰਿਹਾ ਤਾਂ ਇੱਕੋ ਹੀ ਫੈਸਲਾ ਕਰ ਦੇਣਾ, ਇਹ ਨਿਵਾਣ ਵਿੱਚ ਜਾ ਰਿਹਾ, ਨਿਵਾਣ ਵਿੱਚ ਜਾ ਰਿਹਾ। ਚਾਹੇ ਕੋਈ ਵੀ ਹੈ, ਹਿੰਦੂ ਹੈ, ਮੁਸਲਿਮ ਹੈ, ਸਿੱਖ ਹੈ, ਈਸਾਈ ਹੈ, ਕ੍ਰਿਸਚਨ ਹੈ, ਯਹੂਦੀ ਹੈ, ਪਾਰਸੀ ਹੈ, ਜੈਨੀ ਹੈ, ਬੋਧੀ ਹੈ, ਅਗਰ ਜਪ ਤਪ ਨਹੀਂ ਕਰ ਰਿਹਾ, ਇਹਦੇ ਜੀਵਨ ਦੀ ਧਾਰਾ ਨਿਵਾਣ ਦੀ ਤਰਫ ਜਾ ਰਹੀ, ਇਹ ਉਚਾਈਆਂ ਨੂੰ ਨਹੀਂ ਛੂ ਰਿਹਾ। ਜਪ ਤਪ ਵੀ ਇੱਕ ਖਾਸ ਸੀਮਾ ਤੱਕ ਹੋਵੇ। ਜੈਸੇ 100 ਡਿਗਰੀ ਤੱਕ ਤਪਾਈਏ ਪਾਣੀ ਨੂੰ ਤਾਂ ਭਾਪ ਬਣਦਾ ਹੈ, 99 'ਤੇ ਵੀ ਭਾਪ ਨਹੀਂ ਬਣਦਾ, 90 'ਤੇ ਵੀ ਨਹੀਂ ਬਣਦਾ, ਥੱਲੇ ਹੀ ਰਹੇਗਾ ਪਾਣੀ। ਜਪ ਇਤਨਾ ਹੋਵੇ, ਜਪ ਇਤਨਾ ਹੋਵੇ, ਉਹਦੀ ਤਪਸ਼ ਇਤਨੀ ਹੋਵੇ ਕਿ ਮਨੁੱਖ ਦੀ ਸੁਰਤ ਇਹ ਜੋ ਨਿਵਾਣ ਨੂੰ ਜਾਂਦੀ ਹੈ, ਉਚਾਈਆਂ ਨੂੰ ਛੂਣ ਲੱਗਦਾ ਹੈ। ਇਹ ਜੀਵਨ ਦੀ ਧਾਰਾ ਜੋ ਨਿਵਾਣ ਨੂੰ ਜਾਂਦੀ ਹੈ, ਇਹ ਭਾਵ ਬਣ ਕੇ ਬੁਲੰਦੀਆਂ ਨੂੰ ਛੂਣ ਲੱਗਦਾ ਹੈ। ਇਹ ਜਪ ਤਪ ਤੋਂ ਬਿਨਾਂ ਨਹੀਂ ਹੋਵੇਗੀ। ਜੀਵਨ ਦਾ ਲਕਸ਼ ਸਤ ਹੋਵੇ, ਦੈਵੀ ਗੁਣ ਹੋਵਨ, ਤਾਂ ਪ੍ਰਾਪਤੀ ਦਾ ਸਾਧਨ ਤਪ ਹੁੰਦਾ ਹੈ। ਜੀਵਨ ਦਾ ਲਕਸ਼ ਪ੍ਰਭਤਾ ਅਤੇ ਸਤਾ ਪ੍ਰਾਪਤ ਕਰਨਾ ਹੋਵੇ ਤਾਂ ਪ੍ਰਾਪਤੀ ਦਾ ਸਾਧਨ ਜਤ ਹੁੰਦਾ ਹੈ। ਜੀਵਨ ਦਾ ਲਕਸ਼ ਧਰਮ ਹੋਵੇ ਤਾਂ ਫਿਰ ਪ੍ਰਾਪਤੀ ਦਾ ਸਾਧਨ ਸਬਰ ਅਤੇ ਸੰਤੋਖ ਹੁੰਦਾ ਹੈ। ਕਲ ਯੁਗ ਰਥ ਅਗਨ ਕਾ ਕੋੜ ਅਗੇ ਰਥ। ਜ਼ਿੰਦਗੀ ਦਾ ਲਕਸ਼ ਹੈ ਤ੍ਰਿਸ਼ਨਾ, ਇਹ ਵੀ ਮਿਲੇ, ਉਹ ਵੀ ਮਿਲੇ, ਉਹ ਵੀ ਮਿਲੇ, ਔਰ ਜੋ ਮਿਲਦਾ ਜਾਏ ਉਹਦੇ ਨਾਲ ਤ੍ਰਿਪਤੀ ਨਹੀਂ, ਹੋਰ ਮਿਲੇ, ਹੋਰ ਮਿਲੇ, ਪਦਾਰਥ ਹੋਰ ਮਿਲਣ, ਧਨ ਹੋਰ ਮਿਲੇ, ਸੰਪਦਾ ਹੋਰ ਮਿਲੇ, ਇਹ ਤ੍ਰਿਸ਼ਨਾ ਬਣ ਜਾਏ ਅਤੇ ਤ੍ਰਿਸ਼ਨਾ ਦੀ ਪੂਰਤੀ ਦਾ ਸਾਧਨ ਫਿਰ ਝੂਠ ਹੈ। ਬਿਨਾਂ ਝੂਠ ਤੋਂ ਤ੍ਰਿਸ਼ਨਾ ਦੀ ਪੂਰਤੀ ਨਹੀਂ ਆਉਂਦੀ। ਪਾਪਾਂ ਬਾਜੋਂ ਹੋਵੇ ਨਾ ਹੀ ਮੋਇਆਂ ਸਾਥ ਨਾ ਜਾਏ, ਬਿਨਾਂ ਝੂਠ ਤੋਂ ਨਹੀਂ ਆਉਂਦੀ, ਬਿਨਾਂ ਕੂੜ ਤੋਂ ਨਹੀਂ। ਜ਼ਿੰਦਗੀ ਦਾ ਲਕਸ਼ ਤ੍ਰਿਸ਼ਨਾ ਹੈ, ਪ੍ਰਾਪਤੀ ਦਾ ਸਾਧਨ ਝੂਠ ਹੈ,
ਇਹ ਮਨੁੱਖ ਕਲਯੁਗੇ ਹੈ, ਸਾਰੇ ਕਲਯੁਗੇ ਨਹੀਂ ਨੇ, ਇਹ ਮਨੁੱਖ ਕਲਯੁਗੇ ਹੈ। ਜੀਵਨ ਦਾ ਲਕਸ਼ ਦੈਵੀ ਗੁਣ ਨੇ ਤੇ ਪ੍ਰਾਪਤੀ ਦਾ ਸਾਧਨ ਜਪ ਤਪ ਹੈ। ਇਹ ਮਨੁੱਖ ਦੁਆਪਰ ਯੁਗ ਦੇ ਜੀ ਰਿਹਾ, ਇਹ ਦੁਆਪਰ ਦਾ, ਇਹ ਦੁਆਪਰੀ ਹੈ। ਜੀਵਨ ਦਾ ਲਕਸ਼ ਸ਼ਕਤੀ ਹੈ, ਤਾਕਤ ਹੈ, ਜ਼ੋਰ ਹੈ ਤੇ ਪ੍ਰਾਪਤੀ ਦਾ ਸਾਧਨ ਸੱਤ ਹੈ। ਇਹ ਤ੍ਰੇਤੇ ਯੁਗ ਦੇ ਚ ਜੀ ਰਿਹਾ। ਜ਼ਿੰਦਗੀ ਦਾ ਲਕਸ਼ ਤੇ ਧਰਮ ਹੈ, ਪਰਮਾਤਮਾ ਹੈ ਤੇ ਪ੍ਰਾਪਤੀ ਦਾ ਸਾਧਨ ਸਬਰ ਸੰਤੋਖ ਹੈ। ਇਹ ਸਤਯੁਗੇ ਹੈ। ਇਹਨੂੰ ਕਹਿੰਦੇ ਨੇ ਤੂੰ ਖੁਦ ਬਾ ਮੁਨਸਫ ਸ਼ੁੱਧ, ਆਪਣਾ ਮੁਨਸਫ ਆਪ ਬਣ, ਆਪਣਾ ਫੈਸਲਾ ਆਪ ਕਰ, ਤੂੰ ਸਤਯੁਗੀ ਹੈ ਕਿ ਕਲਯੁਗੀ ਹੈ, ਤ੍ਰੇਤੇ ਯੁਗ ਦੇ ਚ ਜੀ ਰਹੇ ਕਿ ਦੁਆਪਰ ਯੁਗ ਦੇ ਚ। ਹਰ ਮਨੁੱਖ ਦਾ ਆਪਣਾ ਆਪਣਾ ਯੁਗ ਆਉਂਦਾ ਹੈ, ਕੋਈ ਮਨੁੱਖ ਇੱਕ ਯੁਗ ਦੇ ਸਾਰੇ ਨਹੀਂ ਜੀਵਦੇ। ਇਹ ਵੀ ਮੈਂ ਅਰਜ਼ ਕਰਦੇ, ਹਰ ਮਨੁੱਖ ਅਲੱਗ ਅਲੱਗ ਯੁਗ ਦੇ ਚ ਜੀ ਰਿਹਾ। ਔਰ ਦੂਰ ਕਿਉਂ ਜਾਈਏ, ਆਮ ਕਹਿ ਦਿੱਤਾ ਜਾਂਦਾ ਇਹ ਤੇ ਸਤਯੁਗੀ ਜੀਵ ਹੈ। ਤਰਜ਼ੇ ਜ਼ਿੰਦਗੀ ਨੂੰ ਦੇਖ ਕੇ ਹੀ ਕਹਿ ਦਿੱਤਾ ਜਾਂਦਾ ਇਹ ਤੇ ਨਿਰਾਈ ਕਲਯੁਗੀ, ਕਲਯੁਗ, ਕਲਯੁਗ ਰਥ ਅਗਨ ਕਾ ਕੂੜ ਅਗੇ ਰਥਵਾ। ਇਹ ਤੇ ਮਨ ਦੀ ਤਲ ਦੇ ਉੱਤੇ ਮਾਨਸਿਕ ਮੰਡਲ ਵਿੱਚ ਯੁਗਾਂ ਦੀ ਤਬਦੀਲੀ ਹੈ। ਇਸੇ ਨੂੰ ਹੀ ਗੁਰੂ ਨਾਨਕ ਨੇ ਯੁਗਾਂ ਦੀ ਤਬਦੀਲੀ ਮੰਨਿਆ। ਦੂਸਰਾ, ਸਮੇਂ ਦੀ ਧਾਰਾ ਵਿੱਚ ਯੁਗਾਂ ਦੀ ਤਬਦੀਲੀ, ਸਮੇਂ ਵਿੱਚ ਯੁਗਾਂ ਦਾ ਬਦਲਣਾ, ਮਨ ਦੇ ਤਲ ਦੇ ਉੱਤੇ ਯੁਗਾਂ ਦਾ ਬਦਲਣਾ, ਤਨ ਦੇ ਤਲ ਦੇ ਉੱਤੇ ਯੁਗਾਂ ਦਾ ਬਦਲਣਾ ਹੈ। ਖੇਡ ਬੜੀ ਲੰਬੀ, ਮੁਖਤਸਰ ਸੰਖੇਪ ਵਿੱਚ ਮੈਂ ਜਿਤਨਾ ਆਪ ਨੂੰ ਸਰਵਨ ਕਰਾ ਸਕਾ, ਕਰਾਉਣ ਦਾ ਯਤਨ ਕਰਦਾ ਪਿਆ। ਸਮੇਂ ਵਿੱਚ ਯੁਗਾਂ ਦੀ ਤਬਦੀਲੀ, ਆਦੀ ਮਨੁੱਖ ਜਿਹਨੂੰ ਬਨ ਮਾਨਸ ਕਹਿੰਦੇ ਸਨ, ਬਨ ਮਾਨਸ, ਮਾਨਸ ਮਨੁਸ਼ ਜੋ ਜੰਗਲਾਂ 'ਚ ਹੀ ਰਹਿੰਦਾ ਸੀ, ਅਜੇ ਕਬੀਲਿਆਂ ਦਾ ਜਨਮ ਨਹੀਂ ਹੋਇਆ ਸੀ, ਕਸਬਿਆਂ ਦਾ ਜਨਮ ਨਹੀਂ ਹੋਇਆ ਸੀ, ਰਿਆਸਤਾਂ ਦਾ, ਸਟੇਟਾਂ ਦਾ ਜਨਮ ਨਹੀਂ ਹੋਇਆ ਸੀ, ਅਜੇ ਮੁਲਕ ਵੀ ਨਹੀਂ ਸਨ, ਜ਼ਾਤ ਪਾਤ ਵੀ ਨਹੀਂ ਸੀ, ਮਜ਼ਹਬ ਵੀ ਨਹੀਂ ਸੀ। ਮਨੁੱਖ ਕੰਦਰਾਂ ਦੇ 'ਚ ਰਹਿੰਦਾ ਸੀ, ਪਹਾੜਾਂ ਦੀਆਂ ਰੁੱਖਾਂ ਦੀ ਛਾਂ ਥੱਲੇ ਰਹਿੰਦਾ ਸੀ, ਦਰਖਤਾਂ ਦੇ ਫਲ ਖਾ ਲੈਂਦਾ ਸੀ, ਜਦ ਮੌਸਮ ਦੇ ਮੁਤਾਬਕ ਫਲ ਨਾ ਹੋਣ ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰਕੇ ਖਾ ਲੈਂਦਾ ਸੀ। ਸਿਰਫ ਜ਼ਿੰਦਗੀ ਖੁਰਾਕ 'ਤੇ ਹੀ ਰੁਕੀ ਹੋਈ ਸੀ, ਭੋਜਨ ਮਿਲ ਗਿਆ ਤ੍ਰਿਪਤ। ਜਿਵੇਂ ਅੱਜ ਪਸ਼ੂ ਨੰਗੇ ਘੁਰਮਦੇ ਨੇ, ਆਦਿ ਮਨੁੱਖ ਆਦਮਜ਼ਾਦ ਬਨ ਮਾਨਸ ਨਗਨ ਸੀ। ਇਸਲਾਮ ਇਸ ਨੂੰ ਹੋਰ ਢੰਗ ਨਾਲ ਬਿਆਨ ਕਰਦਾ ਹੈ, ਕਹਿੰਦਾ ਹੈ ਇਨਸਾਨੀਅਤ ਉਸ ਦਿਨ ਸ਼ੁਰੂ ਹੋਈ, ਆਦਮੀਅਤ ਉਸ ਦਿਨ ਸ਼ੁਰੂ ਹੋਈ। ਕਿਸ ਦਿਨ? ਹਦੀਸਾਂ ਇਸ ਤਰ੍ਹਾਂ ਕਹਿੰਦੀਆਂ ਨੇ। ਦੇਵਬੰਦ ਇਸਲਾਮੀ ਜਗਤ ਦਾ ਬਹੁਤ ਵੱਡਾ ਕੇਂਦਰ ਹੈ ਭਾਰਤ ਵਿੱਚ। ਮੈਂ ਇਸਲਾਮੀ ਲਾ ਦੀਆਂ ਸਾਰੀਆਂ ਕਿਤਾਬਾਂ ਉੱਥੋਂ ਲਈਆਂ। ਇਹਨਾਂ ਦਾ ਜੋ ਸਮਾਜਿਕ ਲਾ ਹੈ, ਮਜ਼ਹਬੀ ਹੈ, ਰਾਜਨੈਤਿਕ ਹੈ, ਜੋ ਮੁਹੰਮਦ ਸਾਹਿਬ ਨੇ ਬਣਾਇਆ, ਉਹਨੂੰ ਖੁਲਾਸਾ ਕਰਕੇ ਲਿਖਿਆ ਗਿਆ। ਉਹਨਾਂ ਵਿੱਚ ਮੈਨੂੰ ਪੜ੍ਹਨ ਨੂੰ ਮਿਲਿਆ ਕਿ ਜਿਸ ਦਿਨ ਆਦਮ ਜ਼ਾਤ ਨੂੰ ਇਹ ਬੋਧ ਹੋਇਆ ਮੈਂ ਨੰਗਾ, ਆਦਮੀਅਤ ਦਾ ਜਨਮ ਉਸ ਦਿਨ ਹੋਇਆ, ਇਨਸਾਨੀਅਤ ਦਾ ਜਨਮ ਉਸ ਦਿਨ ਹੋਇਆ। ਉਹਨੇ ਬੋੜ ਦੇ ਪੱਤਿਆਂ ਨਾਲ, ਦਰਖਤਾਂ ਦੇ ਪੱਤਿਆਂ ਨਾਲ, ਕੇਲੇ ਦੇ ਪੱਤਿਆਂ ਨਾਲ ਆਪਣਾ ਤਨ ਢੱਕਿਆ, ਮੈਂ ਨੰਗਾ। ਉਸ ਦਿਨ ਇਹ ਪਸ਼ੂਆਂ ਤੋਂ ਵੱਖ ਹੋ ਗਿਆ, ਪਸ਼ੂ ਤੇ ਨੰਗੇ ਸਨ, ਅੱਜ ਵੀ ਨੰਗੇ ਨੇ। ਮਹਾਰਾਜ ਕਹਿੰਦੇ ਨੇ ਵਿਸਮਾਦ ਨਾਂਗੇ ਫਿਰੇ ਜੰਤ, ਗੁਰੂ ਨਾਨਕ ਮਹਾਰਾਜ ਕਹਿੰਦੇ ਨੇ ਮੈਂ ਹੈਰਾਨ ਹਾਂ, ਪਸ਼ੂਆਂ ਨੂੰ ਤੇ ਕੋਈ ਨਗਨਤਾ ਦਾ ਬੋਧ ਨਹੀਂ ਹੈ। ਵਿਸਮਾਦ ਨਾਂਗੇ ਫਿਰੇ ਜੰਤ, ਨੰਗੇ ਹੀ ਘੁੰਮਦੇ ਪੈਣ।
ਕਿਸੇ ਵੀ ਪਸ਼ੂ ਨੂੰ, ਹਾਥੀ ਨੂੰ, ਘੋੜੇ ਨੂੰ, ਕੁੱਤੇ ਨੂੰ, ਗਊ ਨੂੰ, ਰਿੱਛ ਨੂੰ, ਚੀਤੇ ਨੂੰ, ਹਿਰਨ ਨੂੰ, ਕਿਸੇ ਨੂੰ ਵੀ ਨਗਨਤਾ ਦਾ ਬੋਧ ਨਹੀਂ। ਵਿਸਮਾਦ ਨਾਂਗੇ ਫਿਰੇ ਜਨ, ਨੰਗੇ ਨੇ, ਮਨੁੱਖ ਵੀ ਨੰਗਾ ਸੀ, ਬਨਮਾਨਸ ਵੀ ਨੰਗਾ ਸੀ। ਫਿਰ ਇਸਲਾਮ ਕਹਿੰਦਾ ਇਸ ਆਦਮ ਜ਼ਾਤ ਨੂੰ, ਇਸ ਬਾਬਾ ਆਦਮ ਨੂੰ, ਜਿਸ ਦਿਨ ਨਗਨਤਾ ਦਾ ਬੋਧ ਹੋਇਆ, ਆਦਮੀਅਤ ਉਸ ਦਿਨ ਸ਼ੁਰੂ ਹੋਈ, ਇਨਸਾਨੀਅਤ ਉਸ ਦਿਨ ਸ਼ੁਰੂ ਹੋਈ, ਮਨੁੱਖਤਾ ਉਸ ਦਿਨ ਸ਼ੁਰੂ ਹੋਈ। ਪਹਾੜਾਂ ਦੀ ਕੰਦਰਾਂ ਵਿੱਚ ਰਹਿੰਦਾ ਸੀ, ਰੁੱਖਾਂ ਥੱਲੇ ਰਹਿੰਦਾ ਸੀ, ਜੰਗਲ ਦੇ ਫਲ ਫੁੱਲ ਖਾ ਲੈਂਦਾ ਸੀ ਨਾ ਮਿਲਣ, ਅਤੇ ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰਕੇ ਖਾ ਲੈਂਦਾ ਸੀ। ਕੋਈ ਕਬੀਲੇ ਨਹੀਂ ਸਨ, ਕੋਈ ਸਟੇਟ, ਕਸਬੇ, ਸ਼ਹਿਰ ਨਹੀਂ ਸਨ, ਆਬਾਦੀ ਵੀ ਬਹੁਤ ਥੋੜ੍ਹੀ ਸੀ, ਜ਼ਿੰਦਗੀ ਸਿਰਫ ਉਪਜੀਵਿਕਾ ਤੱਕ ਰੁਕੀ ਹੋਈ ਸੀ। ਭੋਜਨ ਮਿਲ ਜਾਏ ਠੀਕ, ਪੇਟ ਭਰ ਜਾਏ ਠੀਕ, ਔਰ ਕੁਛ ਵੀ ਨਹੀਂ। ਸਮੇਂ ਦੀ ਧਾਰਾ ਵਿੱਚ ਇਹ ਸਤਿਯੁਗ ਸੀ, ਇਹ ਸਤਿਯੁਗ ਸੀ। ਸਰੀਰ ਦੇ ਤਲ ਤੇ ਬੱਚਾ ਮਾਂ ਦੇ ਗਰਭ ਵਿੱਚ ਹੈ, ਕੋਈ ਉਸਦੀਆਂ ਲੋੜਾਂ ਨਹੀਂ ਨੇ। ਇਸ ਗਰਭਕਾਲ ਦੇ ਬੱਚੇ ਦੀ ਦੁਨੀਆਂ ਨਾ ਕੋਈ ਕਸਬਾ ਹੈ, ਨਾ ਕੋਈ ਮੁਲਕ ਹੈ, ਨਾ ਕੋਈ ਜ਼ਾਤ ਪਾਤ ਹੈ, ਨਾ ਕੋਈ ਮਜ਼ਹਬ ਹੈ, ਕੁਛ ਵੀ ਨਹੀਂ, ਨਾ ਉਸਦਾ ਕੋਈ ਨਾਮ ਹੈ। ਗਰਭਕਾਲ ਦੇ ਬੱਚੇ ਦਾ ਕੀ ਨਾਮ ਹੈ? ਨਾ ਕੋਈ ਉਸਦਾ ਨਾਮ ਹੈ, ਅਤੇ ਜਦ ਨਾਮ ਹੀ ਨਹੀਂ ਹੈ ਤਾਂ ਮੈਨੂੰ ਕਹਿਣ ਦੇਣਾ ਕੋਈ ਮਜ਼ਹਬ ਵੀ ਨਹੀਂ ਹੈ, ਕੋਈ ਮੁਲਕ ਵੀ ਨਹੀਂ, ਕੋਈ ਕਸਬਾ ਵੀ ਨਹੀਂ ਹੈ। ਇਸ ਬੱਚੇ ਦੀ ਜਿਹੜੀਆਂ ਲੋੜਾਂ ਨੇ ਪ੍ਰਕਿਰਤੀ ਪੂਰਾ ਕਰ ਰਹੀ ਹੈ, ਰਿਜ਼ਕ ਦੀ ਤਲਾਸ਼ ਆਦਿ ਮਨੁੱਖ ਬਨ ਮਾਨਸ ਨਹੀਂ ਕਰਦਾ ਸੀ, ਦਰਖਤ ਦੇ ਦਿੰਦੇ ਸਨ ਉਸਨੂੰ ਫਲ, ਅਤੇ ਜੰਗਲ ਭਰੇ ਹੋਏ ਸਨ ਜੰਗਲੀ ਜਾਨਵਰਾਂ ਨਾਲ, ਉਹਦੀ ਪੂਰਤੀ ਹੋ ਜਾਂਦੀ ਸੀ, ਪ੍ਰਕਿਰਤੀ ਪੂਰਤੀ ਕਰਦੇ ਹੁੰਦੇ ਸੀ। ਉਹਨੂੰ ਆਪਣੇ ਹੱਥਾਂ ਨਾਲ ਕੋਈ ਰਿਜ਼ਕ ਬਣਾਉਣਾ ਨਹੀਂ ਪੈਂਦਾ ਸੀ, ਲੱਭਣਾ ਨਹੀਂ ਪੈਂਦਾ ਸੀ, ਕੋਈ ਬਥੇਰੇ ਵੱਡੇ ਉਪਰਾਲੇ ਨਹੀਂ ਕਰਨੇ ਪੈਂਦੇ ਸਨ। ਜਿਸੇ ਗਰਭਕਾਲ ਦੇ ਬੱਚੇ ਨੂੰ ਜੋ ਮਾਂ ਖਾਂਦੀ ਹੈ ਆਹਾਰ, ਉਹੀ ਮਿਲ ਜਾਂਦਾ, ਕੋਈ ਯਤਨ ਨਹੀਂ ਕਰਨਾ ਪੈਂਦਾ। ਮਾਂ ਲੈਂਦੀ ਹੈ ਸਵਾਸ, ਉਹ ਲੈ ਰਿਹਾ ਸਵਾਸ, ਮਾਂ ਪੀਂਦੀ ਹੈ ਪਾਣੀ, ਉਹ ਮਿਲ ਰਿਹਾ ਉਸਨੂੰ, ਮਾਂ ਖਾਂਦੀ ਹੈ ਭੋਜਨ, ਉਹ ਮਿਲ ਰਿਹਾ ਉਸਨੂੰ। ਭੋਜਨ ਦੀ ਵੀ ਚਿੰਤਾ ਨੇ, ਰਿਜ਼ਕ ਦੀ ਵੀ ਚਿੰਤਾ ਨੇ। ਇਸ ਬੱਚੇ ਦੀ ਕੋਈ ਜ਼ਾਤ ਪਾਤ ਨਹੀਂ, ਕੋਈ ਨਾਮ ਨਹੀਂ, ਕੋਈ ਮਜ਼ਹਬ ਨਹੀਂ, ਕੋਈ ਧਾਮ ਨਹੀਂ, ਕੁਛ ਵੀ ਨਹੀਂ, ਕੋਈ ਫਿਕਰ ਨਹੀਂ, ਕੋਈ ਚਿੰਤਾ ਨਹੀਂ, ਕੋਈ ਲੋਭ ਨਹੀਂ, ਕੋਈ ਲਾਲਚ ਨਹੀਂ, ਕੋਈ ਕ੍ਰੋਧ ਨਹੀਂ, ਕੋਈ ਵਾਸ਼ਨਾ ਨਹੀਂ, ਕੋਈ ਮੋਹ ਨਹੀਂ, ਕੋਈ ਮਮਤਾ ਨਹੀਂ। ਇੱਕ ਬ੍ਰਹਮ ਗਿਆਨੀ ਦੀ ਅਵਸਥਾ ਹੈ ਉਸ ਦੀ, ਕਿਸ ਦੀ? ਗਰਭਕਾਲ ਦੇ ਬੱਚੇ ਦੀ। ਜਿਸ ਢੰਗ ਨਾਲ ਇੱਕ ਬ੍ਰਹਮ ਗਿਆਨੀ ਆਉਂਦਾ ਹੈ, ਇਸ ਤਰ੍ਹਾਂ ਹੀ ਹੈ। ਮਨ ਦਾ ਖਿੰਡਾਓ ਵੀ ਨਹੀਂ ਹੈ, ਮਨ ਖਿੰਡਦਾ ਹੈ ਕੁਝ ਵੇਖ ਕੇ, ਕੁਝ ਸੁਣ ਕੇ, ਕੁਝ ਖਾ ਕੇ, ਕੁਝ ਸਪਰਸ਼ ਕਰਕੇ, ਕੁਝ ਸੁੰਘ ਕੇ। ਇੰਦਰੀਆਂ ਦੇ ਤਮਾਮ ਦੁਆਰ ਬੰਦ ਨੇ, ਮਨ ਨੂੰ ਟਿਕਾਉਣ ਦੀ ਸਾਰੀ ਜ਼ਿੰਦਗੀ ਅਭਿਆਸੀ ਲੋਕ ਸਾਧਨ ਕਰਦੇ ਨੇ। ਕਬੀਰ ਕਹਿੰਦੇ ਨੇ, ਮੂੰਦ ਲੀਏ ਦਰਵਾਜੇ, ਬਾਜੀ ਅਲੇ ਅਨਹਦ ਵਾਜੇ। ਮੈਂ ਹੁਣ ਅਨਹਦ ਦਾ ਨਾਦ ਸੁਣਦਾ ਪਿਆ, ਕੀ ਸਾਧਨਾ ਕੀਤੀ ਹੈ? ਕਹਿੰਦਾ, ਮੈਂ ਉਹ ਦਰਵਾਜ਼ੇ ਹੀ ਬੰਦ ਕੀਤੇ ਨੇ ਜਿਹਦੇ ਰਾਹੀਂ ਮਨ ਬਾਹਰ ਭਟਕਦਾ। ਮੂੰਦ ਲੀਏ ਦਰਵਾਜ਼ੇ, ਬਾਜੀ ਅਲੇ ਅਨਹਦ ਵਾਜੇ। ਅਨਹਦ ਦਾ ਵਾਜਾ ਹਰ ਵਕਤ ਵੱਜ ਰਿਹਾ ਹੈ। ਪਰਮਾਤਮਾ ਦਾ ਬੋਲ ਸਾਜ਼ਾਂ ਦੀ ਆਵਾਜ਼ ਹੈ, ਗੀਤਾਂ ਦੀ ਧੁਨ ਹੈ, ਸੰਗੀਤਮਈ ਹੈ, ਗੀਤਮਈ ਹੈ। ਚਲੋ ਮੈਂ ਇੰਜ ਕਹਿ ਦਿਆਂ, ਹਰ ਬ੍ਰਹਮ ਗਿਆਨੀ ਦੇ ਬੋਲ ਭਾਗਵਤ ਗੀਤਾ ਨੇ, ਭਗਵਾਨ ਦੇ ਗੀਤ ਨੇ। ਭਾਗਵਤ ਗੀਤਾ ਦੇ ਹੋਰ ਕੀ ਅਰਥ ਨੇ? ਭਗਵਾਨ ਦੇ ਗੀਤ। ਚੌਕ ਦੇ ਚ ਬੈਠਾ ਰਵਿਦਾਸ, ਜੁੱਤੀਆਂ ਗੰਢ ਰਿਹਾ, ਉਹਦਾ ਆਪਣਾ ਮਨ ਸ਼ਾਂਤ ਹੋ ਗਿਆ, ਚੁੱਪ ਹੋ ਗਿਆ, ਅਨਾਹਦ ਨਾਦ ਸੁਣਦਾ। ਜਿਹੜਾ ਉਸ ਅਨਾਹਦ ਨਾਦ ਨੂੰ ਸੁਣ ਕੇ ਬਾਹਰ ਪ੍ਰਗਟ ਕਰ ਦੇਵੇ, ਉਹ ਅਵਤਾਰ ਸ਼੍ਰੇਣੀ ਚ ਆ ਜਾਂਦਾ। ਇਹ ਗੱਲ ਵੱਖਰੀ ਹੈ ਕਿ ਪ੍ਰਾਚੀਨ ਰਿਸ਼ੀ ਮੁਨੀਆਂ ਨੇ ਐਸਾ ਕਹਿ ਦਿੱਤਾ, ਇਹ ਅਨਸਾ ਅਵਤਾਰ ਹੈ,
ਇਹ ਦੋ ਕਲਾ ਅਵਤਾਰ ਹੈ, ਇਹ ਚਾਰ ਕਲਾ ਅਵਤਾਰ ਹੈ, ਇਹ 10 ਕਲਾ 12 ਕਲਾ ਅਵਤਾਰ ਹੈ, ਔਰ ਇਹ 16 ਕਲਾ ਅਵਤਾਰ। ਅਵਤਾਰ ਦਾ ਵੱਡਾ ਹੋਣਾ ਉਹਦੀ ਕਲਾ ਦੇ ਉੱਤੇ ਖੜਾ ਸੀ। ਕਲਾ ਇਸ ਦੇ ਕੋਲ ਕਿਤਨੀ ਹੈ, ਹੁਨਰ ਇਸ ਦੇ ਕੋਲ ਕਿਤਨਾ ਹੈ, ਗੁਣ ਇਸ ਦੇ ਕੋਲ ਕਿਤਨਾ ਹੈ। ਗੁਣ ਕਲਾ, ਇਹ ਕਲਾਕਾਰ ਤਾਂ ਹੈ ਪਰ ਇਹਦੇ ਕੋਲ ਕਿਤਨੀ ਤਰ੍ਹਾਂ ਦੀ ਕਲਾ ਹੈ, ਉਸ ਆਧਾਰ ਤੇ ਕਹਿੰਦੇ ਸਨ ਇਹ ਅਵਤਾਰ। ਕਲਾ ਕਿਸੇ ਕੋਲ ਸਿੱਖੀ ਨਹੀਂ, ਅੰਦਰੋਂ ਪ੍ਰਗਟ ਹੋ ਰਹੀ ਹੈ, ਆਤਮਾ ਦੇ ਤਲ ਤੋਂ ਪ੍ਰਗਟ ਹੋ ਰਹੀ ਹੈ, ਪਰਮਾਤਮਾ ਦੇ ਤਲ ਤੋਂ ਪ੍ਰਗਟ ਹੋ ਰਹੀ ਹੈ, ਔਰ ਇਹ ਬਾਹਰ ਪ੍ਰਗਟ ਕਰਨ ਦੇ ਸਮਰੱਥ ਹੋ ਗਿਆ। ਇਹ ਅਵਤਾਰ ਸ਼੍ਰੇਣੀ ਚ ਆ ਜਾਂਦਾ ਹੈ। ਸ਼ਾਇਦ ਇਸ ਤਰ੍ਹਾਂ ਤੁਸੀਂ ਨਾ ਸੁਣਿਆ ਹੋਵੇ, ਮੈਂ ਜ਼ੁਰਤ ਕਰਕੇ ਕਹਿ ਰਿਹਾ, ਜਿੰਨੇ ਭਗਤ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਬੈਠੇ ਨੇ, ਸਭ ਅਵਤਾਰ ਸ਼੍ਰੇਣੀ ਦੇ ਨੇ, ਸਭ ਅਵਤਾਰ। ਇਹ ਆਪ ਨਹੀਂ ਪਏ ਬੋਲਦੇ, ਪਰਮਾਤਮਾ ਪਿਆ ਬੋਲਦਾ। ਜੋ ਆਪ ਬੋਲਦੇ ਨੇ ਉਹਨਾਂ ਦੀ ਬਾਣੀ ਨੂੰ ਗੁਰੂ ਅਰਜਨ ਦੇਵ ਜੀ ਨੇ ਧੰਨ ਗੁਰੂ ਗ੍ਰੰਥ ਸਾਹਿਬ ਦੇ ਦਰਜੇ ਨਹੀਂ ਕੀਤਾ ਸੀ। ਕਾਨਾ ਜੀ ਆਏ ਸਨ, ਪੀਲੂ ਜੀ ਆਏ ਸਨ, ਜਮਾਲ ਹੁਸੈਨ ਆਇਆ ਸੀ, ਆਪਣੀਆਂ ਬਾਣੀਆਂ ਸੁਣਾਈਆਂ। ਸਤਿਗੁਰ ਕਹਿਣ ਲੱਗੇ, ਇਹਦੇ ਚ ਤੁਸੀਂ ਪਏ ਬੋਲਦੇ ਹੋ, ਰੱਬ ਨਹੀਂ ਪਿਆ ਬੋਲਦਾ, ਇਹ ਨਹੀਂ ਚੜੇ। ਇਹ ਲੰਬੀ ਚੌੜੀ ਵਿਆਖਿਆ ਮੈਂ ਤੁਹਾਡੇ ਸਾਹਮਣੇ ਨਾ ਰੱਖਾਂ, ਕਵੀ ਸੰਤੋਖ ਸਿੰਘ ਜੀ ਨੇ ਲਿਖੀ ਹੈ। ਸਤਿਗੁਰ ਨੇ ਕਹਿ ਦਿੱਤਾ, ਕਾਨਾ ਜੀ ਪੀਲੋ ਜੀ, ਠੀਕ ਹੈ ਤੁਹਾਡੇ ਬੋਲ ਬੜੇ ਮਧੁਰ ਨੇ, ਚੰਗੇ ਨੇ, ਪਰ ਤੁਹਾਡੇ ਨੇ ਪਰਮਾਤਮਾ ਦੇ ਨਹੀਂ ਨੇ, ਤੁਹਾਡੇ ਦਿਮਾਗ ਚੋਂ ਨਿਕਲੇ ਨੇ, ਤੁਹਾਡੀ ਸੋਚਣੀ ਚੋਂ ਨਿਕਲੇ ਨੇ। ਇਹ ਬੋਲ ਤੁਸੀਂ ਪਰਮਾਤਮਾ ਦੇ ਸੁਣ ਕੇ ਨਹੀਂ ਸੁਣਾਏ, ਸੋਚ ਕੇ ਸਮਝ ਕੇ ਤੁਕਬੰਦੀ ਕਰਕੇ ਸੁਣਾਏ ਨੇ। ਜਿਸ ਗ੍ਰੰਥ ਦੀ ਅਸੀਂ ਰਚਨਾ ਪਏ ਕਰਦੇ ਹਾਂ, ਇਹ ਕੇਵਲ ਪਰਮਾਤਮਾ ਦੀ ਬਾਣੀ ਵਾਸਤੇ ਹੈ, ਤੁਕਬੰਦੀ ਕਰਨ ਵਾਲੇ ਦਿਮਾਗੀ ਕਵੀਆਂ ਵਾਸਤੇ ਨਹੀਂ ਹੈ। ਇਸ ਵਾਸਤੇ ਪੋਥੀ ਪਰਮੇਸ਼ਰ ਕਾ ਸਥਾਨ, ਇਹ ਤੇ ਸਾਰੇ ਬੋਲ ਪਰਮਾਤਮਾ ਦੇ ਨੇ। ਇਸ ਵਾਸਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਪਰਮਾਤਮਾ ਦਾ ਪ੍ਰਕਾਸ਼ ਹੈ, ਔਰ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ ਹੋਇਆ ਪਰਮਾਤਮਾ ਨੂੰ ਮੱਥਾ ਟੇਕਿਆ, ਅਕਾਲ ਪੁਰਖ ਨੂੰ ਮੱਥਾ ਟੇਕਿਆ। ਇਹ ਤੇ ਪੋਥੀ ਪਰਮੇਸ਼ਰ ਕਾ ਸਥਾਨ। ਤੇ ਫਿਰ ਇਹਦੇ ਚ ਕੁਝ ਹੋਰ ਨਾ ਸਮਝਣਾ, ਇਹ ਤੇ ਰਵਿਦਾਸ ਦੇ ਬੋਲ ਨੇ ਤੇ ਕਬੀਰ ਦੇ ਬੋਲ ਨੇ, ਸਾਡੇ ਵਿੱਚ ਕੁਝ ਕਈ ਇਸ ਤਰ੍ਹਾਂ ਦੇ ਵੀ ਪੈਦਾ ਹੋ ਜਾਂਦੇ ਨੇ। ਸੰਸਾਰ ਦਾ ਭਰਮਣ ਕਰਦਿਆਂ ਹੋਇਆਂ ਪਤਾ ਨਹੀਂ ਕਿਤਨੀ ਤਰ੍ਹਾਂ ਦੀ ਮੈਨੂੰ ਦੁਨੀਆ ਮਿਲਦੀ ਹੈ, ਪਰ ਇੱਕ ਨੁਕਤਾ ਮੈਂ ਅਰਜ਼ ਕਰਦਿਆਂ, ਖੰਡਨ ਕਰਨ ਨਾਲੋਂ, ਤਰਕ ਕਰਨ ਨਾਲੋਂ, ਸਹਿਮਤ ਹੋਣ ਵਾਸਤੇ ਤੇ ਸਮਝਣ ਵਾਸਤੇ ਲੱਖਾਂ ਗੁਣਾ ਜ਼ਿਆਦਾ ਅਕਲ ਚਾਹੀਦੀ ਹੈ। ਖੰਡਨ ਤੇ ਕੋਈ ਵੀ ਕਰ ਸਕਦਾ ਹੈ, ਤਰਕ ਤੇ ਕੋਈ ਵੀ ਕਰ ਸਕਦਾ ਹੈ, ਤਰਕ ਤੇ ਪਰਮਾਤਮਾ ਤੇ ਵੀ ਹੋ ਜਾਂਦੀ ਹੈ। ਨਾਸਤਿਕ ਨਹੀਂ ਮੰਨਦੇ, ਅੱਜ ਵੀ ਨਹੀਂ ਮੰਨਦੇ। ਤਰਕ ਦਾ ਕੀ ਹੈ? ਤਰਕ ਤੇ ਸਿੱਧੀ ਪਰਮਾਤਮਾ ਤੇ ਵੀ ਹੋ ਸਕਦੀ ਹੈ। ਇੱਕ ਅੰਧਾ ਵੀ ਕਹਿ ਸਕਦਾ ਕੋਈ ਸੂਰਜ ਨਹੀਂ, ਮੈਂ ਨਹੀਂ ਮੰਨਦਾ। ਤਰਕ ਤੇ ਹੋ ਸਕਦੀ ਹੈ, ਸੂਰਜ ਤੇ ਵੀ ਹੋ ਸਕਦੀ ਹੈ, ਔਰ ਅੰਧਾ ਜੋ ਕਹੇਗਾ ਉਹ ਆਪਣੇ ਤਲ ਤੇ ਸੱਚ ਹੈ, ਸੱਚਾਈ ਬਿਆਨ ਕਰ ਰਿਹਾ ਹੈ। ਬੜੇ ਧਿਆਨ ਨਾਲ ਸੁਣਨਾ, ਅੰਧੇ ਨੂੰ ਝੂਠਾ ਨਹੀਂ ਸਾਬਤ ਕਰ ਸਕਦੇ ਅਸੀਂ। ਉਹ ਕਹਿੰਦਾ ਨਹੀਂ ਹੈ ਸੂਰਜ, ਨਹੀਂ ਹੈ ਸੂਰਜ, ਮੈਂ ਨਹੀਂ ਮੰਨਦਾ, ਔਰ ਨਹੀਂ ਹੈ। ਤੋ ਅੰਧੇ ਦੇ ਤਲ ਤੇ ਉਹ ਇੱਕ ਸੱਚਾਈ ਹੈ, ਕਿਉਂਕਿ ਉਹਦੀ ਦੁਨੀਆਂ ਦੇ ਸੂਰਜ ਨਹੀਂ ਹੈ। ਅਗਰ ਨਾਸਤਿਕ ਕਹਿੰਦਾ ਹੈ ਨਹੀਂ ਹੈ ਪਰਮਾਤਮਾ, ਨਹੀਂ ਹੈ ਪਰਮਾਤਮਾ, ਤਾਂ ਇਤਨਾ ਹੀ ਕਹਿਣਾ ਪਏਗਾ, ਜੇ ਤੈਨੂੰ ਸਮਝ ਨਹੀਂ ਹੈ, ਪਰਮਾਤਮਾ ਤੇ ਹੈ ਤੈਨੂੰ ਸਮਝ ਨਹੀਂ ਹੈ, ਸੂਰਜ ਤੇ ਹੈ ਤੈਨੂੰ ਦਿਖਾਈ ਨਹੀਂ ਦਿੰਦਾ, ਕੀ ਕਰੀਏ, ਕੀ ਕਰੀਏ। ਇਸ ਤਰ੍ਹਾਂ ਦੇ ਤਾਰਕਿਕ ਲੋਕਾਂ ਨੂੰ ਮੈਂ ਕਹਿ ਦਿਆਂਗਾ, ਗੁਸਤਾਖੀ ਬਾਰ ਬਾਰ ਮੈਂ ਮਾਫ਼ੀ ਮੰਗ ਲਵਾਂ, ਅੰਧੇ ਨੇ ਕਹਿ ਦਿੰਦੇ ਨੇ ਸੂਰਜ ਨਹੀਂ ਹੈ, ਤੇ ਮੈਂ ਵੀ ਉਹਨਾਂ ਨੂੰ ਕਹਿ ਦਿੰਦਾ ਤੁਸੀਂ ਠੀਕ ਕਹਿੰਦੇ ਹੋ, ਤੁਸੀਂ ਆਪਣੇ ਤਲ ਤੇ ਠੀਕ ਹੋ, ਸਮੁੱਚੇ ਸੰਸਾਰ ਦੇ ਤਲ ਤੇ ਤੁਸੀਂ ਗਲਤ ਹੋ, ਆਪਣੇ ਤਲ ਤੇ ਠੀਕ ਹੋ। ਤਰਕ ਕਰਨਾ ਕੀ ਬੱਚਿਆਂ ਦਾ ਖੇਲ ਹੈ, ਜਣਾ ਖਣਾ ਤਰਕ ਕਰ ਦਿੰਦਾ, ਸਮਝ ਕੱਖ ਵੀ ਨਹੀਂ ਆਉਂਦੀ, ਤਰਕ ਕਰ ਦਿੰਦਾ। ਤਰਕ ਕੋਈ ਵੀ ਕਰ ਸਕਦਾ। ਮੈਂ ਇੱਕ ਦਫ਼ਾ ਫਿਰ ਅਰਜ਼ ਕਰਦੇ ਹਾਂ, ਅਗਰ ਇੱਕ ਅੰਧਾ ਕਹਿ ਦਿੰਦਾ ਕੋਈ ਸੂਰਜ ਨਹੀਂ, ਮੈਂ ਨਹੀਂ ਮੰਨਦਾ ਕੋਈ ਰੋਸ਼ਨੀ ਵੀ ਆਉਂਦੀ ਹੈ, ਕੋਈ ਚਾਨਣਾ ਵੀ ਆਉਂਦਾ, ਮੈਂ ਨਹੀਂ ਮੰਨਦਾ, ਤੁਸੀਂ ਸਪਸ਼ਟ ਕਰਕੇ ਦੱਸੋ, ਪ੍ਰਮਾਣ ਦੇ ਕੇ ਦੱਸੋ, ਪ੍ਰਤੱਖਸ਼ ਪ੍ਰਮਾਣ ਦੇ ਕੇ ਦੱਸੋ ਕਿ ਰੋਸ਼ਨੀ ਹੁੰਦੀ ਹੈ, ਸੂਰਜ ਹੁੰਦਾ, ਤਾਂ ਹੁਣ ਕਿਹੜਾ ਪ੍ਰਮਾਣ ਦਿਓਗੇ ਅੰਧੇ ਨੂੰ, ਕਿਹੜਾ ਪ੍ਰਮਾਣ ਦਿਓ?
ਕਿਹੜਾ ਪ੍ਰਤੱਖ ਪ੍ਰਮਾਣ ਦੇਣ। ਵੱਡੇ ਤੋਂ ਵੱਡਾ ਨਾਸਤਿਕ ਵੀ ਉਹਦੇ ਸਾਹਮਣੇ ਫੇਲ ਹੋ ਜਾਏਗਾ। ਗੁਸਤਾਖੀਵਾਂ ਵੱਡੇ ਤੋਂ ਵੱਡਾ ਆਸਤਿਕ ਵੀ, ਵੱਡੇ ਤੋਂ ਵੱਡਾ ਬ੍ਰਹਮ ਗਿਆਨੀ ਸੰਤ ਵੀ ਉਹਦੇ ਸਾਹਮਣੇ ਫੇਲ ਹੋ ਜਾਏਗਾ, ਨਹੀਂ ਦੇ ਸਕਦਾ ਪ੍ਰਤੱਖ ਪ੍ਰਮਾਣ। ਇਸ ਵਾਸਤੇ ਇਹਨਾਂ ਅੰਧਿਆਂ ਨੇ ਫਿਰ ਐਸੇ ਪੁਰਸ਼ਾਂ ਨੂੰ ਕਿਧਰੇ ਤੱਤੀ ਤਵੀ ਤੇ ਬਿਠਾਇਆ, ਬੰਦ ਬੰਦ ਕੱਟੇ ਨੇ, ਸੋਲੀ ਤੇ ਲਟਕਾਇਆ, ਕਤਲ ਕੀਤਾ। ਅਸੀਂ ਨਹੀਂ ਮੰਨਦੇ ਸੂਰਜ ਹੈ, ਉਹ ਕਹਿੰਦੇ ਰਹੇ ਸੂਰਜ ਤੇ ਹੈ, ਸੂਰਜ ਤੇ ਹੈ, ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ, ਚਾਨਣਾ ਤੇ ਹੈ। ਅੰਧੇ ਕਹਿੰਦੇ ਰਹੇ ਨਹੀਂ ਹੈ ਤੇ ਦਿਖਾਓ, ਪ੍ਰਤੱਖ ਪ੍ਰਮਾਣ ਦਿਓ। ਹੁਣ ਕੀ ਪ੍ਰਤੱਖ ਪ੍ਰਮਾਣ ਦੇਈਏ? ਹਰ ਉਸ ਤਾਰਕਿਕ ਨੂੰ ਜੋ ਕੁਤਰਕ ਕਰਦਾ ਹੈ, ਤਰਕ ਨਹੀਂ ਕੁਤਰਕ ਕਰਦਾ, ਸਮਝ ਕੱਛ ਕੁਛ ਵੀ ਨਹੀਂ ਹੈ, ਕੁਛ ਵੀ ਨਹੀਂ ਹੈ ਤੇ ਤਰਕ ਕਰ ਦਿੰਦਾ। ਇਸ ਮੰਜ਼ਿਲ ਦਾ ਉਹ ਰਾਹੀ ਵੀ ਨਹੀਂ ਹੈ ਤੇ ਤਰਕ ਕਰ ਦਿੰਦਾ। ਉਹਨਾਂ ਸਾਰਿਆਂ ਨੂੰ ਮੈਂ ਇਹ ਆਖਾਂਗਾ, ਅਗਰ ਕਹਿ ਰਹੇ ਨੇ ਸੂਰਜ ਨਹੀਂ ਹੈ ਤਾਂ ਬਸ ਅਸੀਂ ਮੰਨ ਲੈਂਦੇ ਹਾਂ ਅੰਧੇ ਹੋ, ਹੋਰ ਕੁਛ ਵੀ ਨਹੀਂ, ਅੰਧੇ। ਸੁਜਾਖਾ ਕਦੇ ਹੀ ਨਹੀਂ ਆਖੇਗਾ ਸੂਰਜ ਨਹੀਂ ਹੈ, ਸੂਰਜ ਨਹੀਂ ਹੈ। ਅੱਜ ਵੀ ਮੈਂ ਅਰਜ਼ ਕਰਾਂ, ਆਸਤਿਕ ਲੋਕਾਂ ਨਾਲੋਂ ਨਾਸਤਿਕਾਂ ਦੀ ਤਾਦਾਦ ਬਹੁਤ ਜ਼ਿਆਦਾ ਹੈ, ਬਹੁਤ ਜ਼ਿਆਦਾ। ਮੰਦਰ ਮਸਜਿਦ ਕਈ ਸੁੰਨੇ ਹੋ ਗਏ ਨੇ, ਬੌਧ ਮੱਠ ਕਈ ਸੁੰਨੇ ਹੋ ਗਏ ਨੇ, ਚਰਚ ਤੇ ਯੂਰਪ ਦੇ ਸਾਰੇ ਉਜੜ ਗਏ ਨੇ, ਕੋਈ ਜਾਂਦਾ ਹੀ ਨਹੀਂ। ਨਾਸਤਿਕਤਾ ਵੱਧਦੀ ਜਾ ਰਹੀ ਹੈ, ਵੱਧਦੀ ਜਾ ਰਹੀ ਹੈ, ਬੇਸ਼ੁਮਾਰ ਵੱਧਦੀ ਜਾ ਰਹੀ ਹੈ। ਕੌਣ ਪ੍ਰਤੱਖ ਪ੍ਰਮਾਣ ਦੇਵੇ? ਹਾਂ, ਉਹਨਾਂ ਨੂੰ ਕਿਹਾ ਜਾ ਸਕਦਾ ਤੁਹਾਡੀ ਅੱਖਾਂ ਦਾ ਇਲਾਜ ਹੋ ਸਕਦਾ। ਇਹ ਅੱਖਾਂ ਕਿਧਰੇ ਜਨਮ ਤੋਂ ਅੰਧੀਆਂ ਹੋਵਨ ਤੇ ਸ਼ਾਇਦ ਇਲਾਜ ਨਾ ਹੋਵੇ। ਅਗਰ ਮਨ ਜਨਮ ਤੋਂ ਅੰਧਾ ਹੈ, ਅੰਧਾ ਹੀ ਆਉਂਦਾ ਹੈ। ਅੰਧੀ ਕੰਮੀ ਅੰਧ ਮਨ, ਮਨ ਅੰਧੇ ਤਨ ਅੰਧ, ਚਿੱਕੜ ਲਾਈਏ ਕਿਆ ਥੀਏ ਜਾ ਟੁੱਟੇ ਪੱਥਰ ਮਨ। ਮਹਾਰਾਜ ਕਹਿੰਦੇ ਮਨ ਤੇ ਅੰਧਾ ਹੈ, ਪਰ ਇਸ ਅੰਧੇ ਮਨ ਦਾ ਇਲਾਜ ਹੋ ਸਕਦਾ ਸਤਸੰਗ ਦੇ ਚ। ਗੁਰਬਾਣੀ ਦੀ ਔਸ਼ਧੀ, ਗੁਰਬਾਣੀ ਦੀ ਦਵਾਈ ਇਹਦੀ ਮਨ ਦੀ ਅੱਖਾਂ ਚ ਜੈਸੇ ਜੈਸੇ ਪੈਂਦੀ ਜਾਏਗੀ, ਇੱਕ ਦਿਨ ਰੋਸ਼ਨੀ ਆ ਜਾਏਗੀ ਔਰ ਇਸਨੇ ਕਹਿ ਦੇਣਾ ਹਾਂ ਸੂਰਜ ਹੈ, ਸੂਰਜ ਹੈ, ਸੂਰਜ ਹੈ। ਅੰਧੇ ਮਨ ਦਾ ਤੇ ਇਲਾਜ ਹੈ, ਐਸੀ ਗੱਲ ਨਹੀਂ ਹੈ, ਪਰ ਸ਼ਰਤ ਹੈ ਸਤਸੰਗ ਦੇ ਚ ਆਵੇ ਤਾਂ ਖੇਡ ਬਣੇਗੀ। ਮੈਂ ਅਕਸਰ ਅਰਜ਼ ਕਰਦਾ ਹੁੰਦਾ ਰੂਹਾਨੀ ਰੂਪ ਦੇ ਚ ਸਤਿਗੁਰ ਨੇ ਸਾਡੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਰੀਰਕ ਰੂਪ ਦੇ ਚ ਗੁਰੂ ਨੇ ਗੁਰੂ ਪੰਥ ਗੁਰੂ ਸੰਗਤ। ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋਹਰੇ, ਸੰਗਤ ਦੇ ਤੇ ਆਉਣਾ ਪਏਗਾ। ਬਿਨ ਭਾਗਾਂ ਸਤਸੰਗ ਨਾ ਲੱਭੇ, ਬਿਨ ਸੰਗਤ ਮੈਲ ਭਰੀ ਜੇ ਜੀ। ਜਿੱਥੇ ਸਾਰੇ ਸੱਚ ਨੂੰ ਸੁਣਨ ਆਏ ਹੋਵਨ ਸਤਸੰਗੀ ਨੇ, ਇਹਨਾਂ ਦੇ ਚ ਬੈਠ ਕੇ ਬੜੀ ਭਾਰੀ ਪ੍ਰੇਰਣਾ ਮਿਲਦੀ ਹੈ, ਮਨ ਨੂੰ ਤਾਕਤ ਮਿਲਦੀ ਹੈ, ਤਕਵੀਅਤ ਮਿਲਦੀ ਹੈ, ਸਮਝ ਮਿਲਦੀ ਹੈ। ਦੇਹੀ ਦੇ ਰੂਪ ਦੇ ਚ ਗੁਰੂ ਨੇ, ਗੁਰੂ ਪੰਥ ਗੁਰੂ ਸੰਗਤ, ਆਤਮਾ ਦੇ ਤਲ ਤੇ ਗੁਰੂ ਨੇ, ਪ੍ਰਕਾਸ਼ ਦੇ ਤਲ ਤੇ ਗੁਰੂ ਨੇ, ਰੂਹਾਨੀਅਤ ਦੇ ਗੁਰੂ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਪਰਮਾਤਮਾ ਦੇ ਆਪਣੇ ਵੀ ਦੋ ਰੂਪ ਨੇ, ਨਿਰਾਕਾਰ ਤੇ ਸਾਕਾਰ, ਨਿਰਗੁਣ ਤੇ ਸਰਗੁਣ। ਨਿਰਗੁਣ ਰੂਪ ਦੇ ਚ ਉਹ ਆਕਾਰ ਤੋਂ ਰਹਿਤ ਹੈ, ਸਰਗੁਣ ਰੂਪ ਦੇ ਚ ਉਹ ਸਾਕਾਰ ਵਾਲਾ ਹੈ। ਤੇ ਜੇ ਪਰਮਾਤਮਾ ਦੇ ਦੋ ਰੂਪ ਨੇ ਤੇ ਗੁਰੂ ਦੇ ਵੀ ਦੋ ਰੂਪ ਨੇ, ਨਿਰਗੁਣ ਰੂਪ ਦੇ ਚ ਗੁਰੂ ਸ਼ਬਦ ਹੈ, ਸਰਗੁਣ ਰੂਪ ਦੇ ਚ ਗੁਰੂ ਪੰਥ ਹੈ, ਗੁਰੂ ਸੰਗਤ ਹੈ। ਇਸੇ ਵਾਸਤੇ ਤੇ ਅਸੀਂ ਕਹਿ ਦਿੰਦੇ ਹਾਂ ਗੁਰੂ ਰੂਪ ਸੰਗਤ, ਗੁਰੂ ਰੂਪ ਸਾਧ ਸੰਗਤ। ਸੰਗਤ ਦੇ ਦਰਸ਼ਨ ਗੁਰੂ ਦੇ ਦੇਹੀ ਦੇ ਦਰਸ਼ਨ ਨੇ, ਤੇ ਸਤਿਗੁਰ ਦੇ ਸ਼ਬਦ ਨੂੰ ਸੁਣਨਾ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਸੁਣਨਾ ਬੜੀ ਇਕਾਗਰਤਾ ਨਾਲ, ਇਹ ਉਸ ਪਰਮਾਤਮਾ ਨਿਰਾਕਾਰ ਨੂੰ ਸੁਣਨਾ ਹੈ, ਇਹ ਨਿਰਗੁਣ ਦੇ ਦਰਸ਼ਨ ਨੇ। ਤਾਂ ਖੈਰ ਲਮਕਾਵਾਂ ਨਾ, ਸਰੀਰ ਗਰਭ ਦੇ ਚ ਹੈ, ਇਹਦੀ ਕੋਈ ਲੋੜ ਨਹੀਂ। ਮਾਂ ਖਾਂਦੀ ਉਹਨੂੰ ਭੋਜਨ ਮਿਲ ਰਿਹਾ, ਮਾਂ ਪੀਂਦੀ ਉਹਨੂੰ ਪਾਣੀ ਮਿਲ ਰਿਹਾ, ਮਾਂ ਦੇ ਵਿਚਾਰ ਵੀ ਉਸਨੂੰ ਮਿਲ ਰਹੇ, ਉਹ ਆਪ ਕੁਛ ਵੀ ਨਹੀਂ ਕਰ ਰਿਹਾ। ਸਤਯੁਗ ਜੋ ਸਮੇਂ ਵਿੱਚ ਬਤੀਤ ਹੋਇਆ, ਪਹਾੜਾਂ ਦੀ ਕੰਦਰਾਂ ਚ ਰਹਿੰਦਾ ਸੀ ਮਨੁੱਖ, ਕੋਈ ਕਬੀਲੇ ਨਹੀਂ, ਕੋਈ ਕਸਬੇ ਨਹੀਂ, ਕੋਈ ਜ਼ਾਤ ਨਹੀਂ, ਕੋਈ ਪਾਤ ਨਹੀਂ, ਕੋਈ ਮੁਲਕ ਨਹੀਂ, ਕੋਈ ਲੜਾਈ ਨਹੀਂ, ਕੋਈ ਝਗੜਾ ਨਹੀਂ, ਦਰਖਤਾਂ ਦੇ ਫਲ ਤੋੜ ਲੈਣੇ ਖਾ ਲੈਣੇ, ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰ ਲੈਣਾ ਖਾ ਲੈਣਾ, ਜ਼ਿੰਦਗੀ ਬੜੀ ਇੰਜ ਕਹਿ ਲਓ
ਸੁੱਖ ਨਾਲ ਬਤੀਤ ਹੋ ਰਹੀ ਸੀ। ਪਸ਼ੂ ਸਾਰੇ ਹੀ ਸੁਖੀ ਨੇ। ਇਹ ਸੁੱਖ ਗਰਭ ਕਾਲ ਦਾ ਸੁੱਖ ਸੀ, ਇਹ ਵੀ ਮੈਂ ਅਰਜ਼ ਕਰਦੇ ਹਾਂ। ਕਿਉਂ? ਗਰਭਕਾਲ ਦੇ ਬੱਚੇ ਦੇ ਉੱਤੇ ਨਾ ਕੋਈ ਸਮਾਜ ਦੀ ਜ਼ਿੰਮੇਵਾਰੀ, ਨਾ ਕੋਈ ਰਾਜਨੀਤੀ ਦੀ ਜ਼ਿੰਮੇਵਾਰੀ, ਨਾ ਕੋਈ ਪ੍ਰਾਕਿਰਤਿਕ ਜ਼ਿੰਮੇਵਾਰੀ, ਨਾ ਕੋਈ ਰਿਜ਼ਕ ਦੀ ਜ਼ਿੰਮੇਵਾਰੀ, ਕੋਈ ਜ਼ਿੰਮੇਵਾਰੀ ਤਾਂ ਹੈ ਹੀ ਨਹੀਂ। ਬਿਲਕੁਲ ਸੁਤੰਤਰ ਹੈ, ਮੋਕਸ਼ ਹੈ, ਮੁਕਤ ਹੈ। ਕੁਛ ਸਾਇੰਟਿਸਟ ਐਸਾ ਕਹਿਣ ਲੱਗ ਪਏ ਨੇ ਜੀਵਨ ਭਰ ਮਨੁੱਖ ਗਰਭਕਾਲ ਦੀ ਅਵਸਥਾ ਲੱਭਦਾ, ਨਿਸ਼ਚਿੰਤ ਹੋਣਾ ਚਾਹੁੰਦਾ, ਚਿੰਤਾ ਦਾ ਬੋਝ ਮੇਰੇ ਤੇ ਨਾ ਹੋਵੇ। ਇਹ ਜਿਹੜੀ ਇਸਦੀ ਮੰਗ ਹੈ, ਇਹਦਾ ਕੁਝ ਅਨੁਭਵ ਵੀ ਤੇ ਹੋਣਾ ਚਾਹੀਦਾ ਹੈ ਕਿ ਇਸ ਤਰ੍ਹਾਂ ਦੀ ਵੀ ਕੋਈ ਅਵਸਥਾ ਹੈ ਜਿਹੜੀ ਨਿਸ਼ਚਿੰਤ ਆਉਂਦੀ ਹੈ। ਗਰਭਕਾਲ ਦੀ ਅਵਸਥਾ ਨਿਸ਼ਚਿੰਤ ਹੈ, ਕੋਈ ਰਿਜ਼ਕ ਦੀ ਚਿੰਤਾ ਨਹੀਂ, ਕੋਈ ਸਮਾਜ ਦੀਆਂ ਲੋੜਾਂ ਦਾ ਬੋਝ ਨਹੀਂ, ਕੋਈ ਸਮਾਜਿਕ ਜ਼ਿੰਮੇਵਾਰੀਆਂ ਨਹੀਂ, ਕੋਈ ਰਾਜਨੀਤਿਕ ਜ਼ਿੰਮੇਵਾਰੀਆਂ ਨਹੀਂ, ਕੋਈ ਰਿਜ਼ਕ ਦੀ ਤਲਾਸ਼ ਨਹੀਂ। ਸੁਤੰਤਰ ਹੈ, ਨਿਸ਼ਚਿੰਤ ਹੈ। ਫਿਰ ਜੀਵਨ ਭਰ ਮਨੁੱਖ ਨਿਸ਼ਚਿੰਤ ਹੋਣਾ ਚਾਹੁੰਦਾ ਹੈ, ਕਿੱਥੇ ਹੁੰਦਾ? ਇਹਨੂੰ ਅੱਜ ਦੇ ਮਨੋਵਿਗਿਆਨਕ ਅਤੇ ਸਾਇੰਟਿਸਟ ਵੀ ਕਹਿਣ ਲੱਗ ਪਏ ਨੇ ਮਨੁੱਖ ਤੇ ਉਹ ਗਰਭਕਾਲ ਦੀ ਅਵਸਥਾ ਲੱਭ ਰਿਹਾ ਹੈ। ਨਿਸ਼ਚਿੰਤ ਹੋ ਜਾਣਾ, ਬਿਲਕੁਲ ਨਿਸ਼ਚਿੰਤ ਹੋ ਜਾਣਾ। ਮਾਂ ਦੀ ਗੋਦ ਚ ਹੈ, ਕੁੱਖ ਦੇ ਚ ਹੈ, ਸਤਿਯੁਗ ਫਿਰ ਜਨਮ ਹੋ ਗਿਆ। ਜੰਮਦਿਆਂ ਸਾਰ ਧਰਤੀ ਦੀ ਗੋਦ ਵਿੱਚ ਆਉਂਦੇ ਹਾਂ। ਇਹਦੀਆਂ ਕੁਝ ਲੋੜਾਂ ਤੇ ਬੱਚੇ ਨੂੰ ਕੀ ਚਾਹੀਦੀ, ਤਾਕਤ, ਸਮਰੱਥਾ, ਔਰ ਫਿਰ ਮਰਿਆਦਾ। ਇਹ ਮਾਂ ਬਾਪ ਸਿਖਾਉਂਦੇ ਨੇ ਬੋਲਣ ਦੀ ਮਰਿਆਦਾ, ਚੱਲਣ ਦੀ ਮਰਿਆਦਾ, ਉੱਠਣ ਬੈਠਣ ਦੀ ਮਰਿਆਦਾ। ਇਹ ਮਨੁੱਖ ਸੱਭੇ ਹੈ, ਸੱਭੇ ਤੋਂ ਮੁਰਾਦ ਇਹਨੂੰ ਚਾਰ ਬੰਦਿਆਂ ਵਿੱਚ ਬੋਲਣ ਦਾ ਢੰਗ ਹੈ। ਇਹ ਨਹੀਂ ਕਿ ਮੂੰਹ ਫੱਟ ਹੈ, ਆਈ ਜੋ ਮੂੰਹ ਦੇ ਚ ਗੱਲ ਕਹਿ ਦਿੱਤੀ। ਸੱਭੇ ਇਹ ਸਾਰੀ ਮਰਿਆਦਾ ਬੱਚੇ ਨੂੰ ਸਿਖਾਉਣੀ ਪੈਂਦੀ ਹੈ। ਤ੍ਰੇਤਾ ਯੁੱਗ ਇੰਝ ਕਹਿ ਲਓ ਪ੍ਰਾਇਮਰੀ ਸਕੂਲ ਸੀ, ਔਰ ਇਹਦੇ ਚ ਬੱਚੇ ਨੂੰ ਮਰਿਆਦਾ ਸਿਖਾਉਣੀ ਸੀ ਤਾਂ ਸ਼੍ਰੀ ਰਾਮ ਨੂੰ ਪ੍ਰਾਇਮਰੀ ਸਕੂਲ ਮਿਲਿਆ। ਉਹ ਮਰਿਆਦਾ ਪੁਰਸ਼ੋਤਮ ਅਵਤਾਰ ਨੇ। ਉੱਠਣਾ ਬੈਠਣਾ ਸਿਖਾਉਣਾ, ਬੋਲਣਾ ਸਿਖਾਉਣਾ, ਪਿਤਾ ਦੀ ਕੀ ਮਰਿਆਦਾ, ਪੁੱਤਰ ਦੀ ਕੀ ਮਰਿਆਦਾ, ਪਤਨੀ ਦੀ ਕੀ ਮਰਿਆਦਾ, ਪਤੀ ਦੀ ਕੀ ਮਰਿਆਦਾ, ਰਾਜੇ ਦੀ ਕੀ ਮਰਿਆਦਾ, ਪ੍ਰਜਾ ਦੀ ਕੀ ਮਰਿਆਦਾ। ਮਰਿਆਦਾ ਪੁਰਸ਼ੋਤਮ ਸ਼੍ਰੀ ਰਾਮ ਮਰਿਆਦਾ ਸਿਖਾਉਣੀ ਹੈ। ਸਮੇਂ ਦੀ ਧਾਰਾ ਵਿੱਚ ਯੁੱਗ ਜਦ ਬਦਲੇ ਤਾਂ ਸਮੇਂ ਦੀ ਧਾਰਾ ਵਿੱਚ ਇਹ ਅਵਤਾਰ ਬਦਲਦੇ ਰਹੇ। ਸਤਯੁਗ ਦੇ ਚ ਕੋਈ ਅਵਤਾਰ ਨਹੀਂ, ਇੱਕ ਵੀ ਨਹੀਂ ਹੈ। ਅਗਰ ਆਉਂਦਾ ਵੀ ਹੈ ਜ਼ਿਕਰ ਤੇ ਬੋਨੇ ਅਵਤਾਰ ਦਾ, ਸਤਯੁਗ ਤੈ ਮਾਣਿਓ ਛਲਿਓ ਬਲ ਬਾਵਨ ਪਾਇਓ, ਬੋਨਾ ਅਵਤਾਰ, ਬਿਲਕੁਲ ਮਦਰਾ ਜਿਹਾ 2.5 ਫੁੱਟ ਦਾ ਬਾਵਨ ਅਵਤਾਰ, ਬੋਨਾ। ਪੂਰੇ ਅਵਤਾਰ ਦੀ ਲੋੜ ਹੀ ਨਹੀਂ ਸੀ। ਕਿਉਂ? ਸਤਯੁਗੀ ਜੀਵ ਨੂੰ ਕੀ ਲੋੜ ਹੈ? ਗਰਭਕਾਲ ਦੇ ਬੱਚੇ ਨੂੰ ਕੀ ਲੋੜ ਹੈ? ਪਹਾੜਾਂ ਦੀ ਕੰਦਰਾਂ ਦੇ ਚ ਰਹਿੰਦਾ ਪਿਆ, ਨਾ ਕੋਈ ਤ੍ਰਿਸ਼ਨਾ, ਨਾ ਕੋਈ ਮੁਲਕ, ਨਾ ਜ਼ਾਤ, ਨਾ ਪਾਤ, ਨਾ ਮਜ਼ਹਬ, ਨਾ ਕੋਈ ਸ਼ਹਿਰ, ਨਾ ਕਸਬਾ, ਕਬੀਲੇ ਵੀ ਕੋਈ ਨਹੀਂ। ਤੋ ਅਜੇ ਅਵਤਾਰਾਂ ਦੀ ਵੀ ਆਮਦ ਨਹੀਂ ਹੋਈ ਸੀ। ਇਹ ਵੀ ਮੈਂ ਅਰਜ਼ ਕਰਦੇ, ਅਵਤਾਰ ਸ਼ੁਰੂ ਹੋਏ ਸਹੀ ਮਹੀਨਿਆਂ ਚ, ਤ੍ਰੇਤੇ ਵਿੱਚ। ਤ੍ਰੇਤੇ ਯੁੱਗ ਦੀ ਮਨੁੱਖਤਾ ਸਮੇਂ ਦੀ ਧਾਰਾ ਇੰਜ ਸਮਝ ਲਓ ਜਿਵੇਂ ਪ੍ਰਾਇਮਰੀ ਸਕੂਲ ਦੇ ਬੱਚੇ ਹੁੰਦੇ ਨੇ, ਉਹਨਾਂ ਨੂੰ ਮਰਿਆਦਾ ਸਿਖਾਉਣੀ ਆਉਂਦੀ ਹੈ। ਤੋ ਉਸ ਵਕਤ ਦੇ ਮਹਾਨ ਅਵਤਾਰੀ ਪੁਰਸ਼ ਰਘੁਵੰਸ਼ੀ ਸ਼੍ਰੀ ਰਾਮ ਨੇ ਮਰਿਆਦਾ ਸਿਖਾਈ, ਖੁਦ ਵੀ ਮਰਿਆਦਾ ਦੀ ਪਾਲਣਾ ਕੀਤੀ। ਬਹੁ ਗਿਣਤੀ ਵਿੱਚ ਅਗਰ ਪ੍ਰਜਾ ਕਹੇਗੀ ਉਹ ਰਾਜੇ ਨੂੰ ਮੰਨਣਾ ਪਏਗਾ। ਬਹੁ ਗਿਣਤੀ ਵਿੱਚ, ਬਹੁ ਗਿਣਤੀ ਵਿੱਚ ਪ੍ਰਜਾ ਨੇ ਕਹਿ ਦਿੱਤਾ ਸੀ ਰਾਜੇ ਦੇ ਰੂਪ ਵਿੱਚ ਤੁਸੀਂ ਸਾਨੂੰ ਕਬੂਲ ਹੋ, ਰਾਣੀ ਦੇ ਰੂਪ ਵਿੱਚ ਅਸੀਂ ਤਾਂ ਕਬੂਲ ਨਹੀਂ। ਇਹ ਪਤਿਤਾ ਹੈ, ਇਹ ਰਾਵਣ ਦੇ ਕੋਲ ਰਹਿ ਕੇ ਆਈ, ਅਸੀਂ ਇਸ ਨੂੰ ਮਾਂ ਨਹੀਂ ਕਹਿ ਸਕਦੇ। ਪ੍ਰਜਾ ਦੇ ਅੱਗੋਂ ਸਿਰ ਝੁਕਾ ਦਿੱਤਾ, ਰਾਮ ਨੇ ਸੀਤਾ ਨੂੰ ਘਰੋਂ ਕੱਢ ਦਿੱਤਾ। ਪ੍ਰਜਾ ਕਹਿੰਦੀ ਹੈ ਕੀ ਕਰੀਏ, ਪ੍ਰਜਾ ਨਹੀਂ ਮੰਨਦੀ, ਮਰਿਆਦਾ ਆਪ ਬਣਾਈ ਸੀ। ਬਹੁ ਗਿਣਤੀ ਦੇ ਜਦ ਪ੍ਰਜਾ ਕਹੇਗੀ ਰਾਜੇ ਨੂੰ ਮੰਨਣਾ ਪਏ। ਪਿਤਾ ਦੀ ਕੀ ਮਰਿਆਦਾ, ਪੁੱਤਰ ਦੀ ਕੀ ਮਰਿਆਦਾ, ਗੁਰੂ ਦੀ ਕੀ ਮਰਿਆਦਾ, ਸ਼ਿਸ਼ ਦੀ ਕੀ ਮਰਿਆਦਾ, ਰਾਜੇ ਦੀ ਕੀ ਮਰਿਆਦਾ, ਪ੍ਰਜਾ ਦੀ ਕੀ ਮਰਿਆਦਾ। ਇਸ ਤਰ੍ਹਾਂ ਦੀ ਮਰਿਆਦਾ ਜਿਸ ਨੂੰ ਸਿਖਾਉਣੀ ਸੀ, ਸਮਝਾਉਣੀ ਸੀ,
ਯੁੱਗ ਦਾ ਬਚਪਨਾ ਸੀ ਹੋਰ ਕੀ ਸੀ, ਪ੍ਰਾਇਮਰੀ ਸਕੂਲ ਸੀ। ਦੁਆਪਰ ਤੱਕ ਪਹੁੰਚਦਿਆਂ ਮਨੁੱਖਤਾ ਜਵਾਨ ਹੋ ਗਈ, ਸਮੇਂ ਦੀ ਗਤੀ ਨੇ ਬਹੁਤ ਤਰੱਕੀ ਕਰ ਲਈ, ਰੱਥ ਵੀ ਬਣ ਗਏ, ਛੋਟੇ ਛੋਟੇ ਰਜਵਾੜੇ ਵੀ ਬਣ ਗਏ, ਕਬੀਲੇ ਵੀ ਬਣ ਗਏ, ਜ਼ਾਤ ਪਾਤਾਂ ਵੀ ਬਣ ਗਈਆਂ, ਮੁਲਕ ਵੀ ਬਣ ਗਏ, ਆਪਣੇ ਆਪਣੇ ਇਲਾਕੇ ਦੀਆਂ ਰਿਆਸਤਾਂ ਵੀ ਬਣ ਗਈਆਂ। ਹੁਣ ਜਵਾਨ ਮਨੁੱਖ ਨੂੰ ਆਚਰਣ ਤੇ ਇਖਲਾਕ ਸਿਖਾਉਣਾ ਸੀ, ਇਹਨੂੰ ਉੱਠਣਾ ਬੈਠਣਾ ਨਹੀਂ ਸਿਖਾਉਣਾ ਸੀ, ਇਹਨੂੰ ਬੋਲਣਾ ਚੱਲਣਾ ਨਹੀਂ ਸਿਖਾਉਣਾ ਸੀ। ਬਾਲਗ ਹੋ ਗਿਆ, ਜਵਾਨ ਹੈ, ਇਹਨੂੰ ਕੀ ਮਰਿਆਦਾ ਸਿਖਾਉਣੀ, ਇਹਨੂੰ ਸਿਖਾਉਣਾ ਸੀ ਉੱਚਾ ਆਚਰਣ ਇਖਲਾਕ। ਤੇਰੀ ਹੋਂਦ ਕਿਸੇ ਦੇ ਅਮਨ ਵਿੱਚ ਖਲਲ ਨਾ ਪਾਵੇ, ਤੇਰੀ ਹੋਂਦ ਕਿਸੇ ਦੇ ਧਨ ਲਈ ਖਤਰਾ ਨਾ ਬਣੇ, ਕਿਸੇ ਦੇ ਰੂਪ ਲਈ ਖਤਰਾ ਨਾ ਬਣੇ, ਕਿਸੇ ਦੀ ਅਸਮਤ ਲਈ ਖਤਰਾ ਨਾ ਬਣੇ। ਤੋ ਦੁਆਪੁਰ ਰੱਥ ਤਪੇ ਕਾ ਸਤ ਅਗੇ ਰਥਵਾ, ਸਤ ਉੱਚਾ ਆਚਰਨ ਇਖਲਾਕ। ਇੰਜ ਕਹਿ ਲਓ ਹਾਈ ਸਕੂਲ ਦੇ ਕਾਲਜ ਦੇ

ਆਪਣਾ ਕੀਤਾ ਹੋਇਆ ਪ੍ਰਣ ਇਸ ਅਵਤਾਰੀ ਪੁਰਸ਼ ਨੇ ਆਪ ਤੋੜਿਆ। ਕਿਉਂ? ਦਿਸ ਪਿਆ ਸੀ ਪਾਂਡਵ ਹਾਰਦੇ ਪਏ, ਮਜ਼ਲੂਮ ਨੇ। ਸੱਚਾਈ ਇਹ ਹੈ ਕਿ ਜੇ ਇਹ ਹਾਰ ਗਏ ਵਿਚਾਰੇ ਤੇ ਮਜ਼ਲੂਮ ਪਹਿਲੇ ਨੇ, ਹੋਰ ਦੁਖੀ ਹੋਣਗੇ, ਹੋਰ ਦੁਖੀ ਹੋਣਗੇ। ਮਰਿਆਦਾ ਤੇ ਇਹ ਹੈ ਜੋ ਪ੍ਰਣ ਕੀਤਾ ਨਿਭਾਓ, ਪਰ ਕੀਤਾ ਕੀ ਜਾਏ? ਇੱਕ ਮਜ਼ਲੂਮ ਕੁਰਬਾਨ ਹੁੰਦਾ, ਇੱਕ ਗਰੀਬ ਮਾਰਿਆ ਜਾਏਗਾ। ਪ੍ਰਣ ਤੋੜ ਦਿੰਦੇ, ਪ੍ਰਣ ਉਹਨਾਂ ਨੇ ਕਦਮ ਕਦਮ ਤੇ ਤੋੜਿਆ, ਕਿਸੇ ਵੀ ਪ੍ਰਣ ਦੀ ਪਾਲਣਾ ਨਹੀਂ ਕੀਤੀ। ਇਸ ਵਾਸਤੇ ਸਿਆਣੇ ਮਨੁੱਖਾਂ ਨੇ ਜੋ ਸੂਝ ਬੂਝ ਰੱਖਦੇ ਨੇ, ਉਹ ਕਹਿੰਦੇ ਨੇ ਲੀਲਾ ਪੁਰਸ਼ੋਤਮ ਅਵਤਾਰ, ਮਰਿਆਦਾ ਪੁਰਸ਼ੋਤਮ ਨਹੀਂ। ਇਹ ਮਰਿਆਦਾ ਨੂੰ ਅਹਿਮੀਅਤ ਨਹੀਂ ਦਿੰਦੇ, ਕਿਸੇ ਥਾਂ ਤੇ ਵੀ ਨਹੀਂ ਦਿੰਦੇ। ਮੈਂ ਬਹੁਤਾ ਬਿਆਨ ਨਹੀਂ ਕਰਦਾ ਕਿਉਂਕਿ ਸੁਣਨ ਦੀ ਸਮਰੱਥਾ ਹਰ ਇੱਕ ਦੀ ਸੀਮਤ ਜੀ ਆਉਂਦੀ। ਹੁਣੇ ਮੈਂ ਅਰਜ਼ ਕਰ ਬੈਠਾ, ਉਹਨਾਂ ਨੇ ਕਿਸੇ ਥਾਂ ਤੇ ਵੀ ਮਰਿਆਦਾ ਦੀ ਪਾਲਣਾ ਨਹੀਂ ਕੀਤੀ। ਤੋੜੀ ਹੈ ਮਰਿਆਦਾ, ਕਿਹਾ ਸੱਚ ਨੂੰ ਬਚਾਉਣਾ ਹੈ, ਮਰਿਆਦਾ ਨੂੰ ਨਹੀਂ। ਸੱਚਾਈ ਨੂੰ ਬਚਾਉਣਾ ਹੈ, ਮਰਿਆਦਾ ਨੂੰ ਨਹੀਂ। ਇਹ ਬਿਲਕੁਲ ਠੀਕ ਹੈ, ਇੱਕ ਠੀਕ। ਮੈਂ ਇੰਗਲੈਂਡ ਵਿੱਚ ਉੱਥੇ ਦੇ ਮੁਲਕ ਦਾ ਪੁਰਾਣਾ ਇਤਿਹਾਸ ਪੜ੍ਹ ਰਿਹਾ ਸੀ। ਉੱਥੋਂ ਦੇ ਸੁਪਰੀਮ ਕੋਰਟ ਨੇ ਵੀ ਇੱਕ ਵਿਅਕਤੀ ਨੌਜਵਾਨ ਨੂੰ, ਬਾਕੀ ਕੋਰਟਾਂ 'ਚ ਉਹਨੂੰ ਫਾਂਸੀ ਦੀ ਸਜ਼ਾ ਮਿਲੀ ਸੀ, ਸੁਪਰੀਮ ਕੋਰਟ ਦੇ 'ਚ ਵੀ ਮਿਲੀ। ਗਵਾਹ ਪੇਸ਼ ਹੋਏ ਸਨ ਉਹਦੇ ਖਿਲਾਫ, ਉਹਨੂੰ ਫਾਂਸੀ 'ਤੇ ਚਾੜ ਦਿੱਤਾ ਗਿਆ। ਸਾਲ ਬਾਅਦ ਪਤਾ ਚੱਲਿਆ ਉਹ ਤਾਂ ਬਿਲਕੁਲ ਬੇਕਸੂਰ ਸੀ, ਬਿਲਕੁਲ ਬੇਕਸੂਰ। ਗਵਾਹ ਝੂਠੇ ਸਨ, ਸਾਰੀਆਂ ਗਵਾਹੀਆਂ ਝੂਠੀਆਂ ਸਨ, ਅਤੇ ਕਾਨੂੰਨ ਚੱਲਦਾ ਗਵਾਹੀਆਂ ਨਾਲ। ਇੱਕ ਬੇਕਸੂਰ ਨੂੰ ਫਾਂਸੀ 'ਤੇ ਚਾੜ ਦਿੱਤਾ ਗਿਆ। ਮੌਤ ਦੀ ਸਜ਼ਾ ਇੰਗਲੈਂਡ ਦੇ 'ਚ ਬੰਦ ਕੀਤੀ ਗਈ ਔਰ ਆਖਿਆ ਗਿਆ ਸਿਰਫ ਮਰਿਆਦਾ ਬਚਾਈ ਗਈ ਹੈ, ਸੱਚਾਈ ਤਾਂ ਨਸ਼ਟ ਹੋ ਗਈ, ਨਸ਼ਟ ਹੋ ਗਈ। ਕਾਨੂੰਨ ਬਚਾਇਆ ਗਿਆ, ਇੱਕ ਮਜ਼ਲੂਮ ਮਾਰਿਆ ਗਿਆ, ਇੱਕ ਬੇਕਸੂਰ ਮਾਰਿਆ ਗਿਆ ਝੂਠੀ ਗਵਾਹੀਆਂ ਕਰਕੇ। ਮਰਿਆਦਾ ਤਾਂ ਇਹ ਸੀ ਕਿ ਗਵਾਹ ਪੇਸ਼ ਹੋ ਗਏ ਨੇ, ਤਮੰਨਣ ਕਾਨੂੰਨ, ਤਿੰਨ ਚਾਰ ਗਵਾਹ ਪੇਸ਼ ਹੋ ਗਏ, ਠੀਕ, ਤਿੰਨੇ ਚਾਰੇ ਗਵਾਹ ਝੂਠੇ। ਉਹ ਲੋਅਰ ਕੋਰਟ ਦੇ 'ਚ ਵੀ ਪੇਸ਼ ਹੋਏ, ਹਾਈ ਕੋਰਟ ਦੇ 'ਚ ਵੀ ਪੇਸ਼ ਹੋਏ, ਸੁਪਰੀਮ ਕੋਰਟ ਦੇ 'ਚ ਵੀ ਪੇਸ਼ ਹੋਏ, ਵਿਚਾਰੇ ਨੂੰ ਫਾਂਸੀ ਦਿੱਤੀ। ਹੁਣ ਇੰਗਲੈਂਡ ਦੀ ਪਾਰਲੀਮੈਂਟ ਦੇ ਬਾਹਰ ਬੋਲ ਲਿਖੇ ਹੋਏ ਨੇ ਇੰਗਲਿਸ਼ ਦੇ 'ਚ, ਉਹਦਾ ਅਨੁਵਾਦ ਮੈਂ ਲਿਖ ਕੇ ਲਿਆਂਦਾ, ਮੈਨੂੰ ਚੰਗਾ ਲੱਗਿਆ, ਚੰਗਾ ਲੱਗਿਆ। ਉਹ ਅਨੁਵਾਦ ਮੈਂ ਤੁਹਾਨੂੰ ਸੁਣਾਵਾਂ ਪੰਜਾਬੀ ਦੇ 'ਚ। ਇਹ ਬੋਲਣ ਵਾਲੇ ਮਨੁੱਖ, ਕਿਉਂਕਿ ਪਾਰਲੀਮੈਂਟ ਦੇ 'ਚ ਹਰ ਇੱਕ ਬੋਲਦਾ, ਮੈਂਬਰ ਪਾਰਲੀਮੈਂਟ ਬੋਲਦੇ ਨੇ, ਇਹ ਬੋਲਣ ਵਾਲੇ ਮਨੁੱਖ, ਹੋ ਸਕਦਾ ਮੈਂ ਤੇਰੇ ਨਾਲ ਸਹਿਮਤ ਨਾ ਹੋਵਾਂ, ਪਰ ਮੈਂ ਆਪਣੀ ਜਾਨ ਨਿਛਾਵਰ ਕਰ ਦਿਆਂਗਾ, ਕੁਰਬਾਨ ਕਰ ਦਿਆਂਗਾ, ਅਗਰ ਤੈਨੂੰ ਕਿਸੇ ਨੇ ਬੋਲਣ ਤੋਂ ਰੋਕਿਆ। ਇੰਨਾ ਲਿਖਿਆ, ਮੈਂ ਫਿਰ ਦੁਹਰਾਵਾਂ, ਇਹ ਬੋਲਣ ਵਾਲੇ ਮਨੁੱਖ, ਹੋ ਸਕਦਾ ਤੇਰੇ ਹਰ ਬੋਲਣ ਨਾਲ ਮੈਂ ਸਹਿਮਤ ਨਾ ਹੋਵਾਂ, ਪਰ ਮੈਂ ਆਪਣੀ ਜਾਨ ਦੇ ਦਿਆਂਗਾ ਅਗਰ ਤੈਨੂੰ ਕਿਸੇ ਨੇ ਬੋਲਣ ਤੋਂ ਰੋਕਿਆ। ਇਤਨੀ ਸੁਤੰਤਰਤਾ, ਇਤਨੀ ਤਾਂ ਖੁੱਲ੍ਹ ਦਿਓ ਅਗਲੇ, ਇਤਨੀ ਆਜ਼ਾਦੀ ਤਾਂ ਦਿਓ। ਫਾਂਸੀ ਦੀ ਸਜ਼ਾ, ਮੌਤ ਦੀ ਸਜ਼ਾ ਖਤਮ ਕਰ ਦਿੱਤੀ। ਕਹਿਣ ਲੱਗੇ ਨਹੀਂ, ਨਿਰੀ ਗਵਾਹਾਂ ਦੇ ਆਸਰੇ 'ਤੇ ਕਿਸੇ ਨੂੰ ਫਾਂਸੀ 'ਤੇ ਚਾੜ ਦੇਣਾ ਮਰਿਆਦਾ 'ਤੇ ਬਚ ਜਾਏਗੀ, ਕਾਨੂੰਨ 'ਤੇ ਬਚ ਜਾਏਗਾ, ਸੱਚਾਈ ਨਸ਼ਟ ਹੋ ਜਾਏਗੀ। ਇਸੇ ਦੀ ਪਾਲਣਾ ਕੀਤੀ ਸ੍ਰੀ ਕ੍ਰਿਸ਼ਨ ਨੇ, ਮੈਂ ਸੱਚਾਈ ਬਚਾਉਣੀ ਹੈ, ਮਰਿਆਦਾ ਨੇ ਤੋ ਅਗਾਂਹ ਚੱਲ ਕੇ ਕੀ ਹੋਇਆ? ਜ਼ਿੰਦਗੀ ਇਤਨੀ ਬੇਮਰਿਆਦਾ ਹੋ ਗਈ, ਮੰਦਰਾਂ ਵਿੱਚ ਦੇਵਦਾਸੀਆਂ ਆ ਗਈਆਂ, ਮੰਦਰਾਂ ਵਿੱਚ ਮਾਸ ਦਾ ਪ੍ਰਸ਼ਾਦ ਮਿਲਣ ਲੱਗ ਪਿਆ। ਅੱਜ ਵੀ ਕਾਲੀ ਦੇ ਮੰਦਰ ਕਲਕੱਤਾ, ਕੁਮੁਖਿਆ ਦੇਵੀ ਦਾ ਮੰਦਰ ਗੁਹਾਟੀ, ਮਾਸ ਦਾ ਪ੍ਰਸ਼ਾਦ। ਸ਼ਰਾਬ ਦਾ ਪ੍ਰਸ਼ਾਦ ਹੈ ਅੱਜ ਵੀ ਭੈਰੋ ਕਾਲ ਮੰਦਰ, ਉਜੈਨ, ਹੋਰ ਕਈ ਮੰਦਰਾਂ 'ਚ ਅੱਜ ਵੀ, ਅੱਜ ਵੀ ਦੇਵਦਾਸੀਆਂ ਜੋ ਇੱਕ ਤਰੀਕੇ ਨਾਲ ਵੈਸ਼ਿਆਵਾਂ ਬਣ ਗਈਆਂ। ਮਰਿਆਦਾ ਨਹੀਂ, ਗੱਲ ਖਤਮ।

0: लीला सीमा तो अगां चल के भ्रष्ट हो गई। जैसे कि नौजवान भ्रष्ट हो जाता है, दुआपुर नौजवानों का युग, समय का जवान हो जाना, तो जैसे जवान का जोश काबू च नहीं आता। जब मैनू कोई जवान मिलता है कहिंदा है मस्कीन जी और सिलसिला देख के तो साडा खून खोलता है, तो मैं कहा खोलना ही चाहिए, जे नहीं खोलता तो तेरी जवानी ते भी शक किया जा सकता, उम्र ही ऐसी ते उम्र ही ऐसी, इस उम्र च नहीं खोलेगा तो और कदों खोलेगा, तो खोलता है, पर यह सीमा च होना चाहिए। धन गुरु नानक देव जी महाराज नूं मिलिया बुढ़ा युग, बुढ़ा युग, बुढ़े कोल ज्ञान बड़ा होंदा है, जिंदगी दी पौड़ियां ते ज्यादा चढ़िया, बचपना भी उसने देखा, जवानी भी उसने देखी है, होर लंबे चौड़े उतार चढ़ाव भी उसने देखे ने, तो बुढ़ा सियाणा बड़ा होंदा। इस वास्ते पुराने जमाने विच कहिंदे सन बुढ़े दा बजुर्ग दा सत्कार करो, पर बुढ़ा चलाक बड़ा होंदा, तार्किक बड़ा हो जाता है, सियाणा बड़ा, ये युग बड़ा सियाणा है। अज कॉलेज यूनिवर्सिटियां विश्वविद्यालय कदम कदम देते स्कूल, इतनी विद्या पहले नहीं सी जिहड़ी अज है, इतनी सियाणप पहले नहीं सी जितनी अज है, पर इस सियाणप दे आसरे देते इतनी चलाकी इतना वल छल पहले नहीं सी जितना अज है, क्योंकि सियाणा बहुत हो गया, युग सियाणा। सियाणप दा हंकार बड़ा होंदा है, ए मैं अर्ज कर देना, घूम फिर के आज तक मेरा जिंदगी दा यही तजर्बा है। बाकी धर्म में देखे, सिख धर्म दे भी मैं देखे, वो बंदे तर्क करन लग पैंदे जेड़े इस मार्ग दे पांदी भी नहीं है, बड़े सोहने सोहने ग्रंथां ते तर्क करन लग पैणगे, बड़े बड़े महान ब्रह्म ज्ञानियां ते तर्क करन लग पैणगे, उन्हां दी लेखणी ते तर्क करन लग पैणगे, तर्क इत्थे तक चली गई है, ये गुरु भी इन्हां कोल बचे ने, ये भी मैं अर्ज करते, बस इतना ही मैं कह दें। और अपने आप नूं बहुत पढ़ा लिखा कह लैंदे, असीं पढ़े लिखे हैं, ये अनपढ़ ज्ञानियां दी तरह असीं नहीं हाँ, पढ़े लिखे हैं, तो असीं पंजा साहब नहीं मनते, असीं रेठा साहब नहीं मनते, असीं ओह भी नहीं मनते, असीं ओह बाणी भी नहीं मनते, असीं ओह भी नहीं मनते, लिखतां विच बोल बोल के तर्क दी थां ते कुतर्क। सियाणा युग है, बहुत सियाणा युग है, पढ़ा लिखा युग है, पर मैं अर्ज करा बहुत सियाणा ही कुतर्क कर सकता है, उदी तर्क कुतर्क बन सकती है, भोला मनुख अनपढ़ मनुख की करेगा तर्क, सियाणा युग है। तो आज जितनी तर्क है पहले नहीं सी, गुरु नानक देव जी ने यह देखे, और गुरु पुरुषोत्तम अवतार ने उन्होंने लीला नूं मर्यादा नाल जोड़िया है, मर्यादा नूं लीला नाल जोड़िया है, गीत संगीत श्री कृष्ण की जिंदगी सी, नचते सन टपते सन, गोपियां नूं नाल लेके भी नृत करते सन, पर नहीं, संगीत ते है गुरु घर दे च भी मर्यादा च, ढोल मृदंग ते तबले ते वजन गए मर्यादा दे च, गीत ते इत्थे भी गावणे हैं मर्यादा दे च, लीला नूं मर्यादा नाल जोड़िया, मर्यादा नूं लीला नाल जोड़िया, इस गुरु पुरुषोत्तम अवतार ने ऐसा संयोग बनाया, वो मर्यादा भी नहीं जिस ते सच कुर्बान हो जाए, वो लीला भी नहीं के मनुख नूं भ्रष्ट करके रख देवे, सारियां मर्यादावां नूं तोड़ के रख देवे, गुरु पुरुषोत्तम अवतार। तो एक कैसा हो सकता है, उन्होंने मनुख नूं जिहड़ा नाम दिता, अपने धर्म नूं जिहड़ा नाम दिता, सिख, सिख का मतलब तो शिष्य है, मैं सीखना चाहना, मैं कुछ भी नहीं जानू, कम से कम सच बारे परमात्मा बारे मैं कुछ भी नहीं जानू, मैं जानना चाहना, मैं जानदा बड़ा सूरज चंद तारिया बारे जानदा होवा, मैं जानदा बड़ा शरीर बारे, मैं जानदा बड़ा संसार बारे, कबूल कर ले मैं निरंकार बारे कुछ भी नहीं जानू, कुछ भी नहीं जानू, मैं सच बारे कुछ भी नहीं जानता, मैं जानना चाहना, ये शब्द दिता मेरे पातशाह ने अपनी उम्मत नो, सिख तो सिख, और बड़ा कठिन है सिख होना, सिख कह जना खना कहला सकता है। जन्म तो कोई सिख नहीं, मैनू इतना भी कहण देना, जीवन तो सिख होवे। जन्म तो कोई ब्राह्मण नहीं जे असीं कहिंदे आं, जीवन तो ब्राह्मण आउंदा है, तो मैनू कहण देना जन्म तो कोई सिख नहीं, जीवन तो सिख होवेगा। सिखी सिखिया गुर विचार, जो गुरु दी विचार मुताबक नहीं जी रहा कहदा सिख है, किहड़ी गल दा सिख है। मैं सीखना चाहना और मैं कुछ भी नहीं जानता, तो एक समय दी धारा दे युग बदल देना, एक मानसिक मंडल दे युग बदल देना, एक शरीर दे तल ते युग बदल देना, गर्भकाल दी अवस्था, बचपना, जवानी ते बुढ़ेपा, ये चार युग ने। ये युग बड़ा बुढ़ा युग है, पुराना युग हो गया, ते गुस्ताखी माफ, बार बार मेरी उम्र भी इस तरह की हो गई है, दाड़ा चिट्टा है। बुढ़ा मनुख बहुत चलाक होंदा है, बहुत चलाक होंदा, बड़िया चलाकियां जाना। हैरानगी दी गल, दुनिया के 97% जेडे राजनीतिक ने, जेडे हकूमत पे करते ने, बुढ़े ने। 97% जवान उथे तक नहीं पहुंच सकते, सिर्फ 3% जवान पहुंचते ने, 97% बुढ़े पहुंचते ने, क्योंकि जवान इतना चलाक नहीं आता, बुढ़े बड़े चलाक होंगे, पहुंच जाते, जवानों की ताकत को पिछे सुट देंगे, चलाक चलाकियां वरतते हैं। यह चलाकियां जवान को नहीं आदि, यह भी मैं वो को निरा जोश ही जोश होंगे, कहना खून खोलद, खून खोलद, जोश ही जोश होंगे। ये चलाक होंगे, इन्हां दी जोश दी वरतों कर लैंदे ने, गड्डी ओवरहीट हो जांदी है, थोड़ी दूर चलदी है रह जांदे ने, ये अगे चले जांदे ने, पहुंच जांदे ने सिंघासणा तक, जवान रह जांदे। चलाक बुढ़ा बड़ा चलाक हुंदा है, चलाक नूं समझाणा सिखाणा बड़ा औखा है। ये बुढ़ा युग मिलिया बाबे नानक नूं, बुढ़िया नूं समझांदे रहे, और बड़ी मेहनत करनी पई, नौखंड पृथ्वी का भ्रमण करना पिया, किसे अवतारी पुरुष ने इतना भ्रमण नहीं किया, किसी ने इतनी मेहनत नहीं की थी। पर ये बुढ़े इतने चलाक सन, गल ते की मननी, किसी नूं तत्ती तवी ते बिठाया, किसी नूं पिंजरे च बंद किया, किसी दे बंद बंद कटे ने, किसी नूं दीवारां दे चिणे, इते हकीकत है। बुढ़ा युग चलाक युग, बड़िया चलाकियां जो है जानदा, तो समय दी धारा दे च युग बदलदे ने, मानसिक तल ते युग बदलदे ने, शरीरक तल ते युग बदलदे ने। फिर इस दा किसे वक्त इस तरह का सतगुरु का वाक आया, रेंदे खुलासे फिर मैं थोड़े सामने रखांगा, क्योंकि 4 पदे ने, 4 पदयां दे अर्थ भी जो है थोड़े सामने करने ने। धन गुरु अमरदास जी महाराज कहिंदे ने, जे 4 युगां दे च वी ए जीव बालड़ी है, नादान अनजाणी भटके, बिना सतगुरु दे संजोग तो परमात्मा दा संजोग नहीं बनेगा, बिना सतगुरु दे मिलाप तो परमात्मा दा मिलाप नहीं बनेगा, बिना विचोले तो सुहागण नहीं हो सकती, नहीं हो सकती। विचोला चाहिदा, विचोला चाहिदा। लड़ीवार ए विचार आप सरवण करो, फिर समय दी गति समाप्ति करिए। एक दफा प्यार ना लाखो सतनाम श्री
1: सतनाम। वाहिगुरु साहिब जी सूही महला तीजा। जोग चारे थान जे पवा, बिन सतगुरु सुहाग ना होई रा।
0: 4 युगां दी भी तू अवस्था अपनी बना ले, किधरे भोलापन, किधरे सुतंत्रता, किधरे ताकत ते प्रभता, किधरे जो, किधरे चलाकियां, पर सतगुरु दे संजोग तो बिना परमात्मा दा मिलाप नहीं होगा। सतगुरु दे विचोले तो बिना ऐ जीव इस्त्री तो सुहागण नहीं बन सकती, तेनू परमात्मा दा मिलाप नहीं हो सकता। हां जी,
1: निह चुलराय सदा हर केरा, तिस बिने अवर न कोई रा।
0: ओ जो परिपूर्ण परमात्मा है, निश्चल है, नैचल है, टिके है और व्यापक है, उस तो बिना सर्वशक्तिमान व्यापक ते मालिक और कोई भी नहीं है, और कोई भी नहीं। हां जी,
1: तिस बिने अवर न कोई, सदा साच सोई, ਗੁਰਮੁਖ ਏਕੋ ਜਾਣਿਆ।
0: ਗੁਰਮੁਖ ਨੇ, ਗੁਰੂ ਨੂੰ ਮੁੱਖ ਰੱਖਿਆ ਜਿਸਨੇ, ਉਸਨੇ ਇਸ ਗੱਲ ਨੂੰ ਜਾਣਿਆ ਕਿ ਉਹੀ ਇੱਕ ਵਿਆਪਕ ਹੈ, ਉਹੀ ਇੱਕ ਸਮਰੱਥ ਹੈ, ਉਹੀ ਇੱਕ ਸਰਬ ਕਲਾ ਜੋ ਹੈ ਸੰਪੂਰਨ ਹੈ, ਉਹੀ ਸਾਰੀਆਂ ਦਾਤਾਂ ਦੇ ਦੇਣ ਵਾਲਾ ਹੈ, ਉਸ ਤੋਂ ਬਿਨਾਂ ਹੋਰ ਕੋਈ ਨਹੀਂ, ਹੋਰ ਕੋਈ ਨਹੀਂ, ਹੋਰ ਕੋਈ ਨਹੀਂ, ਐਸਾ ਗੁਰਮੁਖ ਨੇ ਜਾਣਿਆ।
1: ਤਾਨ ਪਿਰ ਮੇਲਾਵਾ ਹੋਆ ਗੁਰਮਤੀ ਮਨ ਮਾਨਿਆ।
0: ਗੁਰੂ ਦੀ ਮਤ ਜਦ ਧਾਰਨ ਕੀਤੀ ਤੇ ਮਨ ਮੰਨ ਗਿਆ, ਪਰਮਾਤਮਾ ਨੂੰ ਪਰਮਾਤਮਾ ਕਰਕੇ ਮੰਨ ਗਿਆ। ਜੈਸੇ ਮੈਂ ਅਕਸਰ ਅਰਜ਼ ਕਰਦਾ, ਜਿਵੇਂ ਮਨ ਨੇ ਪੁੱਤਰ ਨੂੰ ਪੁੱਤਰ ਕਰਕੇ ਮੰਨ ਲਿਆ, ਮਿੱਤਰ ਨੂੰ ਮਿੱਤਰ ਕਰਕੇ ਮੰਨ ਲਿਆ, ਪਿਤਾ ਨੂੰ ਪਿਤਾ ਕਰਕੇ ਮੰਨ ਲਿਆ, ਮਾਂ ਨੂੰ ਮਾਂ ਕਰਕੇ ਮੰਨ ਲਿਆ, ਪਤੀ ਨੂੰ ਪਤੀ ਕਰਕੇ ਮੰਨ ਲਿਆ, ਪਤਨੀ ਨੂੰ ਪਤਨੀ ਕਰਕੇ ਮੰਨ ਲਿਆ। ਮਨ ਨੇ ਪਰਮਾਤਮਾ ਨੂੰ ਪਰਮਾਤਮਾ ਕਰਕੇ ਨਹੀਂ ਮੰਨਿਆ। ਇਹ ਸਤਸੰਗ ਤੇ ਗੁਰਬਾਣੀ ਇਸ ਵਾਸਤੇ ਹੈ ਕਿ ਮਨ ਪਰਮਾਤਮਾ ਨੂੰ ਪਰਮਾਤਮਾ ਕਰਕੇ ਮੰਨ ਲਵੇ। ਜੈਸੇ ਮਨ ਪਰਮਾਤਮਾ ਨੂੰ ਪਰਮਾਤਮਾ ਕਰਕੇ ਮੰਨ ਲੈਂਦਾ, ਮਨ ਪਰਮਾਤਮਾ ਦਾ ਰੂਪ ਹੋ ਜਾਂਦਾ, ਮਨ ਈਸ਼ਵਰ ਦਾ ਰੂਪ ਹੋ ਜਾਂਦਾ। ਗੁਰੂ ਦੀ ਮਤ ਧਾਰਨ ਕੀਤੀ, ਮਨ ਮੰਨ ਗਿਆ ਔਰ ਉਸ ਪਰਿਪੂਰਨ ਪਰਮਾਤਮਾ ਨਾਲ ਜੁੜ ਗਿਆ ਜੋ ਸਾਰੇ ਜਗਤ ਵਿੱਚ ਵਿਆਪਕ ਹੈ ਤੇ ਇੱਕ ਹੈ। ਹਾਂਜੀ,
1: ਸਤਿਗੁਰ ਮਿਲਿਆ ਤਾਂ ਹਰ ਪਾਇਆ ਬਿਨ ਹਰ ਨਾਮ ਮੁਕਤ ਨਾ ਹੋਈ।
0: ਸਤਿਗੁਰ ਮਿਲਿਆ ਤਾਂ ਹਰੀ ਦੀ ਪ੍ਰਾਪਤੀ ਹੋਈ, ਪਰ ਬਿਨਾਂ ਹਰੀ ਦੇ ਨਾਮ ਤੋਂ, ਬਿਨਾਂ ਹਰੀ ਤੋਂ ਸੰਸਾਰ ਤੋਂ ਮੋਕਸ਼ ਦੀ ਪ੍ਰਾਪਤੀ ਨਹੀਂ ਆਉਂਦੀ, ਭਾਵ ਮੁਕਤੀ ਦੀ ਪ੍ਰਾਪਤੀ ਨਹੀਂ ਆਉਂਦੀ, ਮੋਕਸ਼ ਗਤੀ ਗੁਰੂ ਦੁਆਰਾ ਹੀ ਹੁੰਦੀ। ਹਾਂਜੀ,
1: ਨਾਨਕ ਕਾਮਣ ਕੰਤਾ ਰਾਵੇ ਮਨ ਮਾਨਿਆ ਸੁਖ ਹੋਈ।
0: ਜਿਸਦਾ ਮਨ ਗੁਰੂ ਨੂੰ ਮੰਨ ਜਾਏ, ਗੁਰੂ ਦੇ ਸ਼ਬਦ ਦੇ ਜੋ ਹੈ ਟਿਕ ਜਾਏ, ਉਹੀ ਕਾਮਣ ਹੈ ਤੇ ਉਹੀ ਪਰਮਾਤਮਾ ਦੀ ਪਿਆਰੀ ਹੈ, ਉਹੀ ਪਰਮਾਤਮਾ ਨੂੰ ਜਾ ਕੇ ਮਿਲਦੀ ਹੈ। ਹਾਂਜੀ,
1: ਸਤਿਗੁਰ ਸੇਵ ਧਨ ਬਾਲੜੀਏ ਹਰ ਵਰ ਪਾਵਹਿ ਸੋਈ ਰਾਮ।
0: ਇੱਥੇ ਬਾਲੜੀ ਦੇ ਅਰਥ ਨੇ ਨਾਦਾਨ, ਨਾ ਸਮਝ, ਬਈ ਇਹ ਤੇ ਬੱਚਾ ਹੈ, ਬਾਲ। ਮੈਂ ਫਿਰ ਅਰਜ਼ ਕਰਾਂ, ਮਨੁੱਖ ਕਿਤਨਾ ਸਿਆਣਾ ਹੋਵੇ, ਯੁੱਗ ਬੜਾ ਸਿਆਣਾ ਹੈ, ਪਰ ਪਰਮਾਤਮਾ ਬਾਰੇ ਇਆਣਾ ਹੈ, ਸੰਸਾਰ ਬਾਰੇ ਤੇ ਬੜਾ ਸਿਆਣਾ ਹੈ, ਬੜਾ ਸਿਆਣਾ ਹੋ ਗਿਆ, ਬਹੁਤ ਸਿਆਣਾ ਹੈ। ਨਿਰੰਕਾਰ ਬਾਰੇ ਬਿਲਕੁਲ ਇਆਣਾ ਹੈ, ਬਹੁਤ ਇਆਣਾ ਹੈ। ਇਸ ਵਾਸਤੇ ਸਤਿਗੁਰੂ ਕਹਿ ਰਹੇ ਨੇ, ਇਹ ਜੀਵ ਇਸਤਰੀ ਹੈ, ਬਾਲੜੀ ਹੈ, ਸਤਿਗੁਰ ਦੀ ਸੇਵਾ ਕਰ, ਜਿਸਨੇ ਤੈਨੂੰ ਹਰੀ ਵਰ ਦੀ ਪ੍ਰਾਪਤੀ ਕਰਾ ਦੇਣੀ ਹੈ, ਉਹੀ ਵਿਚੋਲਾ ਹੈ। ਹਾਂਜੀ,
1: ਸਦਾ ਹੋਵਹ ਸੁਹਾਗਣੀ ਫਿਰ ਮੈਲਾ ਵੇਸ ਨਾ ਹੋਈ ਰਾ।
0: ਕਹਿੰਦੇ ਨੇ ਬੇਵਾ ਇਸਤਰੀਆਂ ਪ੍ਰਾਚੀਨ ਸਮੇਂ ਚ, ਕਿਧਰੇ ਕਿਧਰੇ ਹੁਣ ਵੀ ਪਿੰਡਾਂ ਚ, ਉਹਨਾਂ ਨੂੰ ਸਾਫ ਸੁਥਰੇ ਕੱਪੜੇ ਪਾਉਣ ਨੂੰ ਨਹੀਂ ਦਿੱਤੇ ਜਾਂਦੇ ਸੀ। ਉਹਨਾਂ ਨੂੰ ਕਿਹਾ ਜਾਂਦਾ ਸੀ, ਆਪਣਾ ਤਨ ਮੈਲਾ ਰੱਖੋ, ਕੱਪੜੇ ਮੈਲੇ ਰੱਖੋ, ਤਾਂ ਕਿ ਕਿਸੇ ਵਿੱਚ ਆਕਰਸ਼ਣ ਨਾ ਪੈਦਾ ਹੋਵੇ ਬੇਵਾ ਇਸਤਰੀਆਂ ਨੂੰ, ਕਿਉਂਕਿ ਬੇਵਾ ਹੋ ਗਈ ਤਾਂ ਜ਼ਿੰਦਗੀ ਉਸਨੂੰ ਇਹ ਅਵਸਥਾ ਵਿੱਚ ਰਹਿਣਾ ਪੈਂਦਾ ਸੀ। ਮਹਾਰਾਜ ਕਹਿੰਦੇ ਨੇ, ਇੱਕ ਦਫ਼ਾ ਤੂੰ ਗੁਰੂ ਨੂੰ ਮਿਲ ਅਤੇ ਉਹ ਤੈਨੂੰ ਹਰੀ ਵਰ ਦੇ ਨਾਲ ਜੋੜ ਦੇਗਾ, ਫਿਰ ਤੇਰਾ ਮੈਲਾ ਵੇਸ ਨਹੀਂ ਹੋਵੇਗਾ, ਭਾਵ ਫਿਰ ਬੇਵਾ ਵਾਲਾ ਦੁੱਖ, ਰੰਡੇਪੇ ਵਾਲਾ ਦੁੱਖ ਤੂੰ ਨਹੀਂ ਭੋਗੇਂਗੀ, ਤੂੰ ਸਦਾ ਸੁਹਾਗਣ ਹੋ ਜਾਏਗੀ, ਤੇਰਾ ਵੇਸ ਉਜਲਾ ਹੋ ਜਾਏਗਾ, ਨਿਰਮਲ ਹੋ ਜਾਏਗਾ। ਹਾਂਜੀ,
1: ਫਿਰ ਮੈਲਾ ਵੇਸ ਨਾ ਹੋਈ ਗੁਰਮੁਖ ਬੂਝਾ ਕੋਈ ਹਮਾ ਮਾਰ ਪਛਾਣਿਆ।
0: ਜਿਸਨੇ ਗੁਰੂ ਨੂੰ ਮੁੱਖ ਰੱਖਿਆ, ਆਪਣੇ ਹੰਕਾਰ ਨੂੰ ਜੋ ਹੈ ਮਾਰ ਛੱਡਿਆ, ਨਿਰੰਕਾਰ ਦੀ ਪ੍ਰਾਪਤੀ ਕਰ ਲਈਏ, ਉਹਦਾ ਫਿਰ ਵੇਸ ਕਦੀ ਮੈਲਾ ਨਹੀਂ ਆਉਂਦਾ, ਉਹਦੀ ਜ਼ਿੰਦਗੀ ਨੂੰ ਫਿਰ ਕੋਈ ਦਾਗ ਨਹੀਂ ਲੱਗਦਾ, ਉਹਦਾ ਮਨ ਕਤਈ ਮੈਲਾ ਨਹੀਂ ਆਉਂਦਾ। ਹਾਂਜੀ,
1: ਕਰਨੀ ਕਾਰ ਕਮਾਵਾ ਸ਼ਬਦ ਸਮਾਵਾ ਅੰਤਰ ਏਕੋ ਜਾਣਿਆ।
0: ਸ਼ਬਦ ਦੇ ਜੋ ਸੁਰਤ ਜੋ ਹੈ ਜੋੜ ਲੈਂਦਾ ਤੇ ਇਹੀ ਕਮਾਈ ਕਰਦਾ, ਉਸ ਨੂੰ ਇਸ ਅਵਸਥਾ ਦੀ ਪ੍ਰਾਪਤੀ ਹੋ ਜਾਂਦੀ ਹੈ, ਇਸ ਅਵਸਥਾ ਤੱਕ ਉਹ ਪਹੁੰਚ ਜਾਂਦਾ। ਹਾਂਜੀ,
1: ਗੁਰਮੁਖ ਪ੍ਰਭ ਰਾਵੇ ਦਿਨ ਰਾਤੀ ਆਪਣਾ ਸਾਚੀ ਸੋਭਾ ਹੋਈ।
0: ਗੁਰਮੁਖ ਦਿਨ ਤੇ ਰਾਤ ਜਦ ਪ੍ਰਭੂ ਦਾ ਚਿੰਤਨ ਕਰਦਾ, ਉਹ ਸੱਚੀ ਸ਼ੋਭਾ ਨੂੰ ਪ੍ਰਾਪਤ ਕਰਕੇ ਪਰਮਾਤਮਾ ਦਾ ਪਿਆਰਾ ਹੋ ਜਾਂਦਾ, ਉਸ ਅਗਾਧ ਗਤੀ ਨੂੰ, ਉਸ ਮਹਾਨ ਗਤੀ ਨੂੰ, ਉਸ ਬ੍ਰਹਮ ਅਵਸਥਾ ਨੂੰ ਉਹ ਪ੍ਰਾਪਤ ਕਰ ਲੈਂਦਾ। ਹਾਂਜੀ,
1: ਨਾਨਕ ਕਾਮਣ ਪਿਰ ਰਾਵੇ ਆਪਣਾ ਰਵ ਰਹਿਆ ਪ੍ਰਭ ਸੁਈ।
0: ਮਹਾਰਾਜ ਫਰਮਾਨ ਕਰਦੇ ਨੇ, ਦਿਨ ਰਾਤ ਜੇ ਪ੍ਰਭੂ ਦਾ ਚਿੰਤਨ ਕਰੇ, ਉਹ ਪਰਮਾਤਮਾ ਜੋ ਰਵੇ ਹੋਇਆ ਵਿਆਪਕ ਹੈ, ਫਿਰ ਉਸ ਦੇ ਚ ਇਸ ਦਾ ਵਾਸਾ ਹੋ ਜਾਏਗਾ, ਉਸ ਦੇ ਚ ਇਸ ਦਾ ਜੀਵਣਾ ਹੋ ਜਾਏਗਾ, ਜੋ ਆਨੰਦ ਸਰੂਪ ਹੈ ਤੇ ਗੁਣੀ ਨਿਧਾਨ ਹੈ। ਹਾਂਜੀ,
1: ਗੁਰ ਕੀ ਕਾਰ ਕਰੇ ਧਨਵਾ ਲੜੀਏ ਹਰ ਵਰ ਦੇ ਮਿਲਾਏ ਰਾਮ।
0: ਗੁਰੂ ਜੋ ਕਹਿੰਦਾ ਉਹ ਕੰਮ ਕਰ, ਉਹ ਕਾਰ ਕਰ, ਤੈਨੂੰ ਹਰੀ ਵਰ ਦਾ ਮਿਲਾਪ ਗੁਰੂ ਕਰਾ ਦੇਗਾ, ਪ੍ਰਭੂ ਨਾਲ ਤੈਨੂੰ ਜੋ ਹੈ ਜੋੜ ਦੇਗਾ, ਸ਼ਬਦ ਦਾ ਜਪ, ਸ਼ਬਦ ਦੀ ਵਿਚਾਰ, ਇਹ ਤੈਨੂੰ ਪ੍ਰਭੂ ਨਾਲ ਜੋੜ ਦੇਗੀ, ਪਰਮਾਤਮਾ ਨਾਲ ਜੋੜ ਦੇਗੀ। ਹਾਂਜੀ,
1: ਹਰ ਕਰ ਅੰਗ ਰਤੀ ਹੈ ਕਾਮਣ ਮਿਲ ਪ੍ਰੀਤਮ ਸੁਖ ਪਾਏ ਰਾਮ।
0: ਫਿਰ ਮਿਲੀ ਹੋਈ ਜੀਵ ਇਸਤਰੀ ਹਰੀ ਦੇ ਰੰਗ ਦੇ ਜੋ ਹੈ ਰੰਗੀ ਹੋਈ ਆਉਂਦੀ ਹੈ, ਹਰ ਵਕਤ ਉਸਦੇ ਕੋਲ ਆਨੰਦ ਆਉਂਦਾ, ਸੁਖ ਆਉਂਦਾ, ਸਕੂਨ ਆਉਂਦਾ, ਸ਼ਾਂਤੀ ਆਉਂਦੀ। ਹਾਂਜੀ,
1: ਮਿਲ ਪ੍ਰੀਤਮ ਸੁਖ ਪਾਏ ਸੱਚ ਸਮਾਏ ਸੱਚ ਵਰਤਾ ਸਭ ਥਾਈ। ਮਿਲ ਪ੍ਰੀਤਮ ਸੁਖ ਪਾਏ ਸੱਚ ਸਮਾਏ ਸੱਚ ਵਰਤਾ ਸਭ ਥਾਈ।
0: ਜੋ ਸੱਚ ਦੀ ਕਮਾਈ ਕਰਦਾ, ਜੋ ਸੱਚ ਨਾਲ ਆਪਣੀ ਸੁਰਤ ਜੋੜਦਾ, ਜਿਹੜਾ ਸੱਚ ਵਿਆਪਕ ਹੈ, ਉਸ ਨੂੰ ਫਿਰ ਪਰਮ ਆਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ, ਹਰ ਵਕਤ ਉਹ ਸੁਖ ਦੇ ਚ ਜੀਵਦਾ। ਹਾਂਜੀ,
1: ਸੱਚਾ ਸੀਗਾਰ ਕਰੇ ਦਿਨ ਰਾਤੀ ਕਾਮਣ ਸੱਚ ਸਮਾਈ।
0: ਉਹ ਸੱਚ ਦੇ ਚ ਜੀਵ ਇਸਤਰੀ ਸਮਾ ਜਾਂਦੀ ਹੈ, ਜੋ ਸੱਚ ਦਾ ਸ਼ਿੰਗਾਰ ਕਰਦੀ ਹੈ। ਸੱਚ ਦਾ ਸ਼ਿੰਗਾਰ ਕੀ ਹੈ? ਸੱਚ ਬੋਲਣਾ, ਸੱਚ ਵੇਖਣਾ, ਸੱਚ ਸੁਣਨਾ, ਸੱਚ ਸੋਚਣਾ, ਸੱਚ ਸਮਝਣਾ, ਸੱਚ ਹੀ ਸਪਰਸ਼ ਕਰਨਾ, ਐਸਾ ਜੋ ਸੱਚ ਦਾ ਸ਼ਿੰਗਾਰ ਕਰ ਲੈਂਦੀ ਹੈ, ਉਹ ਸੱਚ ਵਿੱਚ ਸਮਾ ਜਾਂਦੀ ਹੈ, ਸੱਚ ਵਿੱਚ ਲੀਨ ਹੋ ਜਾਂਦੀ ਹੈ।
1: ਹਰ ਸੁਖਦਾਤਾ ਸ਼ਬਦ ਪਛਾਤਾ ਕਾਮਣ ਲਾਇਆ ਕੰਠ ਲਾਏ।
0: ਸ਼ਬਦ ਦੁਆਰਾ ਜਿਸਨੇ ਪਹਿਚਾਣ ਕਰ ਲਈ ਹੈ ਕਿ ਪਰਮਾਤਮਾ ਹੀ ਸਾਰੇ ਸੁਖਾਂ ਦਾ ਦਾਤਾ ਹੈ, ਫਿਰ ਪਰਮਾਤਮਾ ਉਹਨੂੰ ਆਪਣੇ ਕੰਠ ਨਾਲ ਜੋੜ ਲੈਂਦਾ, ਆਪਣੇ ਨਾਲ ਮਿਲਾ ਲੈਂਦਾ।
1: ਨਾਨਕ ਮਹਲੇ ਮਹਲ ਪਛਾਣਾ ਗੁਰਮਤੀ ਹਰ ਪਾਏ।
0: ਗੁਰੂ ਦੀ ਮਤ ਨੂੰ ਧਾਰਨ ਕਰਕੇ ਉਹ ਮਹਿਲਾਂ ਦਾ ਮਾਲਕ ਜੋ ਮਹਿਲੀ ਹੈ ਪਰਮਾਤਮਾ ਹੈ, ਉਹਦੀ ਉਹ ਪ੍ਰਾਪਤੀ ਜੋ ਹੈ ਕਰ ਲੈਂਦੀ ਹੈ, ਔਰ ਇਸ ਤਰੀਕੇ ਦੇ ਨਾਲ ਉਹ ਵੀ ਮਹਿਲਾਂ ਵਾਲੀ ਬਣ ਜਾਂਦੀ ਹੈ।
1: ਸਾ ਧਨ ਵਾਲੀ ਥੁਰ ਮੇਲੀ ਮੀਰਾ ਪ੍ਰਵਿਆਪ ਮਲਾਈ ਰਾਮ। ਸਾ ਧਨ ਵਾਲੀ ਥੁਰ ਮੇਲੀ ਮੀਰਾ ਪ੍ਰਵਿਆਪ ਮਲਾਈ ਰਾਮ।
0: ਮਹਾਰਾਜ ਇੱਥੇ ਫਰਮਾਨ ਪਏ ਕਰਦੇ ਨੇ, ਇਸ ਤਰ੍ਹਾਂ ਦੀ ਅਵਸਥਾ ਉਹ ਪਰਿਪੂਰਨ ਪਰਮਾਤਮਾ ਆਪ ਹੀ ਧੁਰ ਦਰਗਾਹ ਤੋਂ ਬਣਾਉਂਦਾ। ਭਾਵ ਜੋ ਜੋ ਮਨੁੱਖ ਕਰਮ ਕਰਦਾ ਉਹ ਮਸਤਕ ਦੇ ਚ ਲਿਖੇ ਜਾਂਦੇ ਨੇ, ਉਹੀ ਜਨਮ ਦਰ ਜਨਮ ਚੱਲਦੇ ਨੇ। ਇਹ ਪ੍ਰਭੂ ਦਾ ਬਣਾਇਆ ਹੋਇਆ ਵਿਧਾਨ ਹੈ, ਨਿਯਮ ਹੈ, ਇਸ ਵਾਸਤੇ ਇਸ ਨਿਯਮ ਦੇ ਮੁਤਾਬਕ ਹੀ ਉਸ ਨੂੰ ਉਸ ਅਵਸਥਾ ਦੀ ਪ੍ਰਾਪਤੀ ਹੁੰਦੀ ਹੈ, ਜਿਸ ਨੂੰ ਕਹਿੰਦੇ ਨੇ ਪਰਮ ਅਵਸਥਾ, ਮਹਾਨ ਅਵਸਥਾ। ਹਾਂਜੀ,
1: ਗੁਰਮਤੀ ਕਟ ਚਾਨਣ ਹੋਵਾ ਪ੍ਰਭ ਰਵ ਰਹਿਆ ਸਭ ਥਾਈ ਰਾਮ।
0: ਗੁਰੂ ਦੀ ਮਤ ਦੁਆਰਾ ਆਤਮ ਪ੍ਰਕਾਸ਼ ਹੋਇਆ ਤੇ ਪਤਾ ਚੱਲ ਗਿਆ ਪਰਮਾਤਮਾ ਘੜ ਘੜ ਦੇ ਚ ਵਸਿਆ ਹੋਇਆ, ਵਿਆਪਕ ਹੈ। ਹਾਂਜੀ,
1: ਰਵ ਰਵ ਰਹਿਆ ਸਭ ਥਾਈ ਮਨ ਵਸਾਈ ਪੂਰਬ ਲਿਖਿਆ ਪਾਇਆ।
0: ਪੂਰਬਲੇ ਕੀਤੇ ਹੋਏ ਕਰਮਾਂ ਦਾ ਸੰਯੋਗ ਜੋ ਹੈ ਪ੍ਰਗਟ ਹੋ ਗਿਆ। ਜੋ ਘੜ ਘੜ ਦੇ ਚ ਰਵੇ ਹੈ, ਵਿਆਪਕ ਹੈ, ਉਹ ਇਸ ਘਟ ਦੇ ਚ ਪ੍ਰਗਟ ਹੋ ਗਿਆ, ਇਸ ਜੀਵਨ ਦੇ ਚ ਪ੍ਰਗਟ ਹੋ ਗਿਆ, ਕੋਈ ਪੂਰਬਲਾ ਕਰਮ ਜਾਗ ਪਿਆ। ਹਾਂਜੀ,
1: ਸੇਜ ਸੁਖਾਲੀ ਮੇਰੇ ਪ੍ਰਭ ਭਾਣੀ ਸੱਚ ਸੀਗਾਰ ਬਣਾਇਆ।
0: ਹਿਰਦੇ ਦੀ ਸੇਜਾ ਹੁਣ ਸੁਖ ਹੀ ਸੁਖ ਹੈ, ਆਨੰਦ ਹੀ ਆਨੰਦ ਹੈ, ਔਰ ਮੇਰੇ ਹਿਰਦੇ ਦੀ ਸੇਜਾ ਪ੍ਰਭੂ ਨੂੰ ਕਬੂਲ ਹੈ। ਭਾਵ ਮੇਰਾ ਹਿਰਦਾ ਪਰਮਾਤਮਾ ਨੂੰ ਪ੍ਰਵਾਨ ਹੈ, ਹਿਰਦੇ ਦੇ ਜੋ ਭਾਵਨਾ ਚੱਲ ਰਹੀ ਹੈ, ਹਿਰਦੇ ਦੇ ਜੋ ਪ੍ਰੇਮ ਚੱਲ ਰਿਹਾ, ਇਹ ਪਰਮਾਤਮਾ ਨੂੰ ਕਬੂਲ ਹੈ, ਪ੍ਰਵਾਨ ਹੈ। ਹਾਂਜੀ,
1: ਕਾਮਣ ਨਿਰਮਲ ਹਉਮੈ ਮਲਖ ਹੋਈ ਗੁਰਮਤ ਸੱਚ ਸਮਾਈ।
0: ਗੁਰਮੁਖ ਬਣ ਕੇ ਜਦ ਸੱਚ ਦੇ ਜੋ ਹੈ ਸੁਰਤ ਜੋੜੀ, ਤੋ ਇਹ ਜੀਵ ਰੂਪੀ ਇਸਤਰੀ ਪਾ ਗਈ ਪਰਮਾਤਮਾ ਨੂੰ, ਪਰਮਾਤਮਾ ਨੇ ਆਪਣੇ ਨਾਲ ਮੇਲ ਲਈ। ਹਾਂਜੀ,
1: ਨਾਨਕ ਆਪ ਮਲਾਈ ਕਰਤਾ ਨਾਮ ਨਵਾਂ ਨਿਧ ਪਾਈ।
0: ਸਤਿਗੁਰੂ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਕਰਤੇ ਪੁਰਖ ਨੇ ਆਪ ਹੀ ਆਪਣੇ ਨਾਲ ਜੋੜ ਲਿਆ, ਤੇ ਜੁੜਦਿਆਂ ਸਾਰੀ ਨੌ ਨਿਧਿਆਂ ਦੀ ਪ੍ਰਾਪਤੀ ਹੋ ਗਈ, ਨੌ ਖਜ਼ਾਨਿਆਂ ਦੀ ਪ੍ਰਾਪਤੀ ਹੋ ਗਈ। ਭਾਵ ਹਰ ਪਾਸੋਂ ਮਾਲਾ ਮਾਲ ਹੋ ਗਏ, ਖੁਸ਼ਹਾਲ ਹੋ ਗਏ। ਇਤਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ। ਕੱਲ੍ਹ ਵੀ ਸਾਰਾ ਦਿਨ ਇੱਥੇ ਗੁਰਮਤਿ ਸਮਾਗਮ ਜੋ ਹੈ ਚੱਲਣੇ ਨੇ। ਆਪ ਉਤਸ਼ਾਹ ਪੂਰਵਕ, ਭਾਵਨਾ ਪੂਰਵਕ ਕੱਲ੍ਹ ਆਉਣਾ। ਧੰਨ ਗੁਰੂ ਰਾਮਦਾਸ ਜੀ ਮਹਾਰਾਜ, ਸਾਰਿਆਂ ਦੀਆਂ ਝੋਲੀਆਂ ਭਰਨ ਅਤੇ ਸਾਰਿਆਂ ਨੂੰ ਆਨੰਦ ਪ੍ਰਦਾਨ ਕਰਨ। ਬੁੱਲ ਚੁੱਕ ਦੀ ਸ਼ਮਾ। ਵਾਹਿਗੁਰੂ ਜੀ ਕਾ ਖਾਲਸਾ।
2: ਹੇ ਕਾਮੰ ਨਰਕ ਬਿਸਰਾਮੰ ਬਹੁ ਜਾਨੀ ਭਰਮਾਵਣੇ ਚਿਤ ਹਰਣੰ ਤ੍ਰੈਲੋਕ ਗਮੰ ਜਪ ਤਪ ਸੀਲ ਬਿਦਾਰਣੇ ਅਲਪ ਸੁਖ ਅਵਿਤ ਚੰਚਲ ਊਚ ਨੀਚੇ ਸਮਾਵਣੇ ਤਵ ਭੈ ਭੁਮੰਚਿਤ ਸਾਧ ਸੰਗਮ ਊਟ ਨਾਨਕ ਨਾਰਾਇਣੇ। ਧਾਰਮਿਕ ਦੁਨੀਆਂ ਵਿੱਚ ਕਾਮ ਇੱਕ ਐਸਾ ਵਿਸ਼ਾ ਹੈ, ਇੱਕ ਐਸਾ ਪ੍ਰਕਰਣ ਹੈ, ਇੱਕ ਐਸਾ ਮਜ਼ਮੂਨ ਹੈ ਜੋ ਅਛੂਤਾ ਹੈ, ਜਿਸ ਤੇ ਬਹੁ ਪੱਖੀ ਵਿਚਾਰ ਨਹੀਂ ਹੋਈ। ਜੇ ਕਿਧਰੇ ਹੋਈ ਹੈ ਇਸ਼ਾਰਤਨ, ਖੁੱਲ੍ਹ ਕੇ ਨਹੀਂ ਹੋਈ। ਜੇ ਕਿਧਰੇ ਹੋਈ ਵੀ ਹੈ ਦਬੇ ਹੋਏ ਅਲਫਾਜ਼ਾਂ ਚ, ਖੁੱਲ੍ਹੇ ਸ਼ਬਦਾਂ ਵਿਚ ਨਹੀਂ। ਉਸ ਦਾ ਇੱਕ ਕਾਰਨ ਵੀ ਦਿਖਾਈ ਦਿੰਦਾ ਹੈ। ਮਨੁੱਖ ਦਾ ਲੋਭ ਬਾਹਰ ਪ੍ਰਗਟ ਹੁੰਦਾ ਹੈ, ਪਰ ਬਾਹਰ ਦੀ ਉਹ ਕ੍ਰਿਤ ਹੈ। ਧਨ ਦੀ ਪਕੜ, ਪਦਾਰਥਾਂ ਦੀ ਪਕੜ ਔਰ ਉਸ ਲਈ ਭੱਜ ਦੌੜ ਦਿਖਾਈ ਦੇ ਜਾਂਦੀ ਹੈ। ਕ੍ਰੋਧਾਤੁਰ ਮਨੁੱਖ ਦਾ ਕ੍ਰੋਧ ਵੀ ਇੱਕ ਐਸੀ ਕ੍ਰਿਤ ਹੈ ਜੋ ਬਾਹਰ ਕਿਸੇ ਤੇ ਪ੍ਰਗਟ ਹੁੰਦਾ ਹੈ, ਦਿਖਾਈ ਦੇ ਜਾਂਦਾ ਹੈ। ਇਹ ਤੇ ਇਸ ਵਕਤ ਕ੍ਰੋਧ ਦੇ ਜੀ ਰਿਹਾ। ਅਹੰਕਾਰ ਬੋਲਾਂ ਦੇ ਰਾਹੀਂ, ਤਰ੍ਹਾਂ ਤਰ੍ਹਾਂ ਦੀ ਕ੍ਰਿਤ ਦੇ ਰਾਹੀਂ ਪ੍ਰਗਟ ਹੋ ਜਾਂਦਾ ਹੈ, ਦ੍ਰਿਸ਼ਮਾਨ ਹੈ। ਕਾਮ ਇੱਕ ਅੰਦਰੂਨੀ ਵੇਗ ਹੈ, ਇੱਕ ਅੰਦਰੂਨੀ ਬਿਰਤੀ ਹੈ, ਇੱਕ ਅੰਦਰ ਦਾ ਉਛਾਲ ਹੈ। ਸ਼ਾਇਦ ਇਹ ਕ੍ਰਿਤ ਵੀ ਅੰਦਰੂਨੀ ਬਣ ਗਈ, ਪਰਦੇ ਵਿੱਚ ਬਣ ਗਈ। ਕ੍ਰੋਧ ਕ੍ਰਿਤ ਪ੍ਰਗਟ ਹੈ, ਲੋਭ ਕ੍ਰਿਤ ਪ੍ਰਗਟ ਹੈ, ਅਹੰਕਾਰ ਪ੍ਰਦਰਸ਼ਿਤ ਆਉਂਦਾ ਹੈ, ਲੇਕਿਨ ਕਾਮ ਪਰਦੇ ਵਿੱਚ ਆਉਂਦਾ ਹੈ, ਛੁਪ ਕੇ ਆਉਂਦਾ ਹੈ। ਇਸ ਕ੍ਰਿਤ ਨੂੰ ਸਭ ਤੋਂ ਛੁਪਾਇਆ ਜਾਂਦਾ ਹੈ, ਹਰ ਇੱਕ ਤੋਂ ਛੁਪਾਇਆ ਜਾਂਦਾ ਹੈ। ਸ਼ਾਇਦ ਇਸੇ ਵਾਸਤੇ ਕਾਮ ਦੀ ਕੋਈ ਖੁੱਲ੍ਹ ਕੇ ਚਰਚਾ ਨਹੀਂ ਹੋਈ। ਇਸ ਦੇ ਸੰਬੰਧ ਵਿੱਚ ਮਹਾਂਪੁਰਸ਼ਾਂ ਨੇ ਖੁੱਲ੍ਹ ਕੇ ਕੁਝ ਲਿਖਿਆ ਵੀ ਨਹੀਂ ਹੈ। ਲਿਖੇ ਹੋਏ ਗ੍ਰੰਥ ਮਿਲਦੇ ਨੇ ਕ੍ਰੋਧ ਦੇ ਉੱਤੇ, ਲੋਭ ਤੇ, ਅਹੰਕਾਰ ਤੇ, ਮੋਹ ਤੇ। ਲੇਕਿਨ ਇਹ ਵਿਸ਼ਾ ਬੜੇ ਬੜੇ ਸਤਪੁਰਸ਼ਾਂ ਦੀ ਕਲਮ ਤੋਂ ਵੀ ਅਛੂਤਾ ਰਹਿ ਗਿਆ। ਔਰ ਮੂਲ ਕਾਰਨ ਇਹੀ ਦਿਖਾਈ ਦਿੰਦਾ ਹੈ ਕਿ ਕਾਮ ਕ੍ਰਿਤ ਮਨੁੱਖ ਸਰੇਆਮ ਨਹੀਂ ਕਰਦਾ। ਇਹ ਗੱਲ ਵੱਖਰੀ ਹੈ ਕਿ ਪਸ਼ੂ ਸਰੇਆਮ ਕਰਦੇ ਨੇ, ਪੰਛੀ ਸਰੇਆਮ ਕਰਦੇ ਨੇ, ਔਰ ਇਸ ਕ੍ਰਿਤ ਨੂੰ ਦਿਨ ਦਿਸ਼ ਕਰਦੇ ਨੇ, ਜਦਕਿ ਮਨੁੱਖ ਨੇ ਇਸ ਕ੍ਰਿਤ ਨੂੰ ਰਾਤ ਲਈ ਚੁਣਿਆ। ਪੜਦਾ ਤੇ ਫਿਰ ਰਾਤ ਦਾ ਪੜਦਾ, ਛੁਪ ਕੇ ਫਿਰ ਰਾਤ ਦਾ ਅੰਧਕਾਰ। ਇਹੀ ਕਾਰਨ ਹੈ ਕਿ ਇਸ ਦੀ ਵਿਚਾਰ ਵੀ ਕਿਧਰੇ ਹੋਈ ਏ ਬਹੁਤ ਤਾਰੀਕੀ ਵਿਚ ਬਹੁਤ ਪਰਦਿਆਂ ਵਿਚ ਬਹੁਤ ਛੁਪ ਛੁਪ ਕੇ ਹੋਈ ਏ ਕ੍ਰੋਧ ਦੀ ਚਰਚਾ ਮਨੁੱਖ ਸਰੇਆਮ ਕਰਦਾ ਹੈ ਅਹੰਕਾਰ ਦੀ ਗੱਲ ਵੀ ਸਰੇਆਮ ਕਰਦਾ ਹੈ ਬਹਿਸ ਮੁਬਾਸੇ ਵਿਚ ਮੋਹ ਦਾ ਵੀ ਜ਼ਿਕਰ ਆਮ ਚੱਲਦਾ ਹੈ ਲੇਕਿਨ ਕਾਮ ਇਸ ਦੀ ਵਿਚਾਰਧਾਰਾ ਇਸ ਦੀ ਚਰਚਾ ਇਸ ਦਾ ਬਹਿਸ ਮੁਬਾਸਾ ਵੀ ਕਰਨ ਲਈ ਮਨੁੱਖ ਕਿਸੇ ਵਿਸ਼ੇਸ਼ ਥਾਂ ਨੂੰ ਚੁਣਦਾ ਹੈ ਔਰ ਵਿਸ਼ੇਸ਼ ਵਿਅਕਤੀ ਨੂੰ ਚੁਣਦਾ ਹੈ ਹਰਕ ਦੇ ਸਾਹਮਣੇ ਇਸ ਦੀ ਚਰਚਾ ਕਰਨ ਲੱਗਿਆਂ ਵੀ ਸੰਕੋਚ ਕਰਦਾ ਹੈ ਛੁਪਾਉਂਦਾ ਹੈ ਇਸ ਵਿਚਾਰ ਨੂੰ ਔਰ ਇਹੀ ਕਾਰਨ ਹੈ ਚਾਹੇ ਰਾਜਨੀਤਿਕ ਦੁਨੀਆ ਚਾਹੇ ਸਮਾਜਿਕ ਦੁਨੀਆ ਚਾਹੇ ਧਾਰਮਿਕ ਦੁਨੀਆ ਹਰ ਵਿਸ਼ੇ ਤੇ ਵਿਚਾਰ ਹੋਈਏ ਇਹੀ ਇੱਕ ਵਿਸ਼ਾ ਹੈ ਜੋ ਅਛੂਤਾ ਰਹਿ ਗਿਆ ਜੇ ਪ੍ਰਾਤਨ ਕੁਛ ਰਿਸ਼ੀਆਂ ਨੇ ਜੈਸੇ ਕਿ ਵਾਤਸਾਇਨ ਕੋਕਾ ਪੰਡਿਤ ਇਤਿਹਾਦਿਕ ਨੇ ਕਾਮ ਸੂਤਰ ਲਿਖੇ ਤਾਂ ਇਹ ਕੋਈ ਬਹੁਤ ਸਾਰੇ ਗ੍ਰੰਥ ਨਹੀਂ ਨੇ ਥੋੜੇ ਨੇ ਪਰ ਹੈਰਾਨਗੀ ਦੀ ਗੱਲ ਇਹ ਹੈ ਕਿ ਇਹਨਾਂ ਮਹਾਂਪੁਰਸ਼ਾਂ ਨੇ ਵੀ ਜੋ ਕੁਛ ਲਿਖਿਆ ਹੈ ਕਾਮ ਕ੍ਰਿਤ ਨੂੰ ਕਿਵੇਂ ਪ੍ਰਗਟ ਕਰਨਾ ਹੈ ਇਸ ਕ੍ਰਿਤ ਦਾ ਕਿਵੇਂ ਪ੍ਰਯੋਗ ਕਰਨਾ ਹੈ ਇਹੀ ਲਿਖਿਆ ਅਗਰ ਕੋਈ ਮਹਾਂਪੁਰਸ਼ ਇਹ ਲਿਖੇ ਕਿ ਕ੍ਰੋਧ ਕਿਵੇਂ ਕਰਨਾ ਚਾਹੀਦਾ ਇਹਨੂੰ ਕਿਵੇਂ ਪ੍ਰਗਟ ਕਰਨਾ ਹੈ ਤਾਂ ਇੱਕ ਗੱਲ ਸਪਸ਼ਟ ਹੋ ਗਈ ਇਹ ਮਹਾਂਪੁਰਸ਼ ਨਹੀਂ ਹੈ ਅਗਰ ਕੋਈ ਹੰਕਾਰ ਦੀ ਵਿਆਖਿਆ ਇਸ ਢੰਗ ਨਾਲ ਕਰੇ ਕਿ ਕਿਵੇਂ ਹੰਕਾਰੀ ਬਣੀਦਾ ਤੇ ਕਿਵੇਂ ਹੰਕਾਰ ਨੂੰ ਪ੍ਰਦਰਸ਼ਿਤ ਕਰੀਦਾ ਔਰ ਹੰਕਾਰ ਪ੍ਰਗਟ ਕਰਨ ਦੇ ਢੰਗ ਦੱਸੇ ਉਕਸਾਉਣ ਦੇ ਢੰਗ ਦੱਸੇ ਤਾਂ ਇਹ ਵਿਚਾਰ ਇਹ ਲੇਖਣੀ ਕੋਈ ਧਾਰਮਿਕ ਲੇਖਣੀ ਨਹੀਂ ਹੈ ਔਰ ਇਸ ਸੰਬੰਧ ਵਿਚ ਕੋਈ ਲਿਖੇ ਕਿ ਲੋਭੀ ਕਿਵੇਂ ਬਣੀਦਾ ਔਰ ਲੋਭ ਨੂੰ ਕਿਵੇਂ ਪ੍ਰਗਟ ਕਰੀਦਾ ਤਾਂ ਉਹ ਸਪਸ਼ਟ ਹੋਵੇਗੀ ਗੱਲ ਕਿ ਕੋਈ ਲੋਭੀ ਲਿਖ ਰਿਹਾ ਇਸ ਵਾਸਤੇ ਐਸਾ ਜਾਪਦਾ ਹੈ ਵਾਤਸਾਇਨ ਨੇ ਜਾਂ ਕੋਕਾ ਪੰਡਿਤ ਨੇ ਕਾਮ ਸੂਰਤ ਸੂਤਰ ਜੋ ਲਿਖੇ ਹੈ ਕਾਮ ਉਭਾਰਨ ਲਈ ਕਾਮ ਪ੍ਰਦਰਸ਼ਿਤ ਕਰਨ ਲਈ ਕਾਮੀ ਕਿਵੇਂ ਬਣੀਦਾ ਹੈ ਔਰ ਕਾਮ ਨੂੰ ਕਿਵੇਂ ਪ੍ਰਦਰਸ਼ਿਤ ਕਰੀਦਾ ਇਹ ਲਿਖਿਆ ਹੈ ਇਸ ਵਾਸਤੇ ਧਾਰਮਿਕ ਗ੍ਰੰਥਾਂ ਦੀ ਕੋਟੀ ਦੇ ਵਿੱਚ ਵਾਤਸਾਇਨ ਦੇ ਕਾਮ ਸੂਤਰ ਜਾਂ ਕੋਕਾ ਪੰਡਿਤ ਦੇ ਕਾਮ ਸ਼ਾਤਰ ਸ਼ਾਸਤਰ ਦਰਜਾ ਨਹੀਂ ਪ੍ਰਾਪਤ ਕਰ ਸਕੇ ਉਹ ਇੱਕ ਕਾਮੀਆਂ ਦੀ ਲੇਖਣੀ ਬਣ ਕੇ ਰਹਿ ਗਏ ਕਾਮੀਆਂ ਦੇ ਪੜ੍ਹਨ ਯੋਗ ਹੀ ਜੋ ਹੈ ਰਹਿ ਗਏ ਔਰ ਅਤਿਅੰਤ ਵਾਸ਼ਨਾ ਵਿੱਚ ਗ੍ਰਸੇ ਹੋਏ ਮਨੁੱਖਾਂ ਨੇ ਆਪਣੀ ਵਾਸ਼ਨਾ ਨੂੰ ਹੋਰ ਉਜਾਗਰ ਕਰਨ ਲਈ ਉਹਨਾਂ ਨੂੰ ਪੜ੍ਹਨਾ ਪੜ੍ਹਾਉਣਾ ਸ਼ੁਰੂ ਕੀਤਾ ਇਹੀ ਕਾਰਨ ਹੈ ਕਿ ਧਰਮ ਦੀ ਦੁਨੀਆਂ ਚ ਔਰ ਸਮਾਜ ਦੀ ਦੁਨੀਆਂ ਚ ਇਹ ਗ੍ਰੰਥ ਪ੍ਰਤਿਸ਼ਠਾ ਨਹੀਂ ਪਾ ਸਕੇ ਇਸ ਅਛੂਤੇ ਵਿਸ਼ੇ ਨੂੰ ਗੁਰੂ ਨਾਨਕ ਦੇਵ ਜੀ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬਕਾਇਦਾ ਛੋਇਆ ਹੈ ਆਪਣੇ ਵਿਚਾਰਾਂ ਵਿੱਚ ਥਾਂ ਦਿੱਤੀ ਹੈ ਔਰ ਇਸ ਦਾ ਜ਼ਿਕਰ ਵੀ ਕੀਤਾ ਹੈ ਇਹ ਤੇ ਠੀਕ ਹੈ ਕਿ ਜਨਮ ਦੀ ਕਿਰਿਆ ਕਾਮ ਆਸ਼ਰਿਤ ਹੈ ਤੋ ਜਦ ਕਾਮ ਆਸ਼ਰਿਤ ਹੈ ਕਾਮ ਬੰਦ ਹੋ ਜਾਏ ਕਾਮ ਰਹੇ ਹੀ ਨਾ ਤੋ ਜਨਮ ਬੰਦ ਹੋ ਜਾਏਗਾ ਜਨਮ ਕਾਮ ਹੈ ਕਾਮ ਜੀਵਨ ਦਾ ਕੇਂਦਰ ਹੈ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਦੀ ਜੋ ਵਿਆਖਿਆ ਕਰ ਰਹੇ ਨੇ ਆਪਣੇ ਪਾਵਨ ਸ਼ਬਦਾਂ ਵਿੱਚ ਥਾਂ ਦਿੱਤੀ ਹੈ ਤਾਂ ਮਹਿਜ ਇਸ ਲਈ कि जैसे अधिक मात्रा विच खाया होया भोजन अमृत दी थां ते जहर बनता है, तंदुरुस्ती दी थां ते रोग पैदा करता है। इस तरह असीम काम जीवन विकसित नहीं करता बल्कि जीवन भ्रष्ट करता है, तलांजली दे चले जाता है। और यही बार बार दे जन्म ते मरण का कारण बनता है। शायद इसे वास्ते ही धन गुरु अर्जन देव जी महाराज फरमान कर रहे ने कि काम अनंत जूना दे पाण दा कारण बनता है, जीवन भटक के रह जाता है अनंत जन्मा तक। आप साफ फरमान कर देने, हे काम नरक विश्राम बहु जौनी भरमावण है। इसकी मूल व्याख्या तो इंज बनती है, जब जन्म काम तो होया है तो काम की अंश जीवन दे होगी, लाजमी होगी। जैसे मां बाप तो शरीर आया है तो शरीर दे मां बाप की अंश मौजूद है। मां की रकत पिता बिनधारा, पातशाही भी फरमान करते ने, पानी मैला माटी गोरी इस माटी की पुत्री जोरी। पिता दा मैला पानी, मां दी लाल मिट्टी, माटी गोरी गेरवी लाल, इस माटी की पुत्री जोरी। ए गेरवी लाल मिट्टी ते मैला पानी इस दी सहयोग दे नाल ए मनुखी तन दा उतला बनया। मिट्टी ते पानी दा मिश्रण कीता एक वेग ने जिसका नाम है काम। इस वेग ने मिट्टी ते पानी नू जोड़े है तो इस पुतले विच मिट्टी है पानी है वो वेग भी है, मां दा खून भी है, पिता दा बिंद भी है इस काया विच, लेकिन काम दा वेग भी है जन्म तो ही। इस बिंद नू इस खून नू असी काया विचों कढ़ नहीं सकते, ते जिथे उस बिंद नू उस खून नू इस काया विचों नहीं कढ़ सकते तो काम नू भी नहीं कढ़ सकते, क्योंकि तिन्हां दे मिश्रण दे नाल ही ते काया दा इह ढांचा बनिया है, इह पुतला बनिया है। पानी मैला माटी गोरी इस माटी की पुत्री जोरी, बड़ा सुंदर इह पुतला बनिया। तो सतगुरु देव जी महाराज काम दे त्याग दा उपदेश नहीं दे रहे, इस उपदेश दे च है काम दे प्रति संयम। जैसे बकायदा आयुर्वेद ग्रंथ कहंदे ने, भुख लगे खादा होया भोजन दारू है, औषधि है, अमृत है, पर भुख नहीं एक एक बुरकी पाई हुई ए रोग पैदा करेगी, शरीर की लोड़ नहीं तू दे रहे हैं। काम दा वेग शरीर की अधिक शक्ति है जो शरीर दे च नहीं समा सकती, वो अधिक वेग परबलवाशना बनता है, काम बनता है। इसका निकास सही ढंग नाल हो सके, संयम मई हो सके, बकायदा शिक्षा है, दीक्षा है, मर्यादा बनाई गई है। लेकिन काम शरीर का हिस्सा है, ਸੋਚਣੀ ਦਾ ਨਹੀਂ। ਅੱਜ ਦੇ ਸਮੇਂ ਵਿੱਚ ਕਾਮ ਚਿੰਤਨ ਦਾ ਹਿੱਸਾ ਬਣ ਗਿਆ, ਕਾਮ ਸੋਚਣੀ ਦਾ ਹਿੱਸਾ ਬਣ ਗਿਆ। ਸਰੀਰ ਦੇ ਵਿੱਚ ਤੇ ਹੈ, ਇਹ ਮਨ ਵਿੱਚ ਵੀ ਹੋ ਗਿਆ, ਚਿੰਤਨ ਵਿੱਚ ਆ ਗਿਆ, ਸੋਚਣੀ ਵਿੱਚ ਆ ਗਿਆ, ਵਿਚਾਰਾਂ ਵਿੱਚ ਆ ਗਿਆ। ਤਾਂ ਹੀ ਤੇ ਅੱਜ ਜਿਤਨਾ ਸਾਹਿਤ ਬਾਜ਼ਾਰ ਵਿੱਚ ਵਿਕ ਰਿਹਾ, ਲੋਕੀ ਖਰੀਦ ਕੇ ਪੜ੍ਹ ਰਹੇ ਨੇ, ਉਸ ਸਾਹਿਤ ਵਿੱਚ ਕਾਮ ਹੀ ਕਾਮ ਹੈ। ਸਾਹਿਤਕਾਰਾਂ ਦੀ ਕਲਮ ਕਾਮ ਦੇ ਸੰਬੰਧ ਵਿੱਚ ਲਿਖ ਰਹੀ ਹੈ, ਲਾਜ਼ਮੀ ਸਾਹਿਤਕਾਰ ਕਾਮ ਬਾਰੇ ਸੋਚ ਰਹੇ ਨੇ, ਕਾਮ ਦਾ ਚਿੰਤਨ ਕਰ ਰਹੇ ਨੇ, ਕਾਮ ਦੇ ਵਿਚਾਰ ਉਹਨਾਂ ਦੇ ਅੰਦਰ ਚੱਲ ਰਹੇ ਨੇ, ਕਾਮ ਸੋਚਣੀ ਬਣ ਗਈ ਹੈ। ਕਿਸੇ ਵਕਤ ਸ਼ਾਇਰ ਏ ਮਸ਼ਰਕ ਡਾਕਟਰ ਮੁਹੰਮਦ ਇਕਬਾਲ ਨੇ ਆਖਿਆ ਸੀ, ਹਿੰਦ ਕੇ ਸ਼ਾਇਰ ਵ ਸੂਰਤ ਗਰ ਅਫਸਾਨਾ ਨਵੀਸ ਹੈ ਵਿਚਾਰੇ ਕੇ ਆਜ਼ਾ ਪਰ ਔਰਤ ਸਵਾਰ। ਭਾਵੇਂ ਉਹਨੇ ਆਪਣੇ ਦੇਸ਼ ਦੀ ਗੱਲ ਕੀਤੀ, ਹਿੰਦ ਕੇ ਸ਼ਾਇਰ ਵ ਸੂਰਤ ਗਰ ਅਫਸਾਨਾ ਨਵੀਸ ਹੈ ਵਿਚਾਰੇ ਕੇ ਆਜ਼ਾ ਪਰ ਔਰਤ ਸਵਾਰ। ਇਹ ਜੋ ਨਾਵਲਿਸਟ ਨੇ, ਕਹਾਣੀਕਾਰ ਨੇ, ਇਹ ਜੋ ਸੰਤ ਰਾਸ਼ ਨੇ, ਇਹ ਜੋ ਸ਼ਾਇਰ ਨੇ, ਦਾਰਸ਼ਕ ਨੇ, ਵਿਚਾਰਕ ਨੇ, ਇਹਨਾਂ ਦੇ ਵਿਚਾਰਾਂ ਵਿੱਚ, ਇਹਨਾਂ ਦੀ ਲੇਖਣੀ ਵਿੱਚ, ਇਹਨਾਂ ਦੀ ਚਿੱਤਰਕਾਰੀ ਵਿੱਚ, ਇਹਨਾਂ ਦੀ ਸੰਗਤ ਰਾਸ਼ੀ ਵਿੱਚ ਕਾਮ ਹੀ ਕਾਮ, ਕਾਮ ਹੀ ਕਾਮ ਛਾਇਆ। ਮਾਨੋ ਕਾਮ ਤੋਂ ਬਿਨਾ ਹੋਰ ਕੁਛ ਹੈ ਹੀ ਨਹੀਂ। ਸਾਰਾ ਸਾਹਿਤ ਕਾਮ ਆਸ਼ਰਿਤ ਹੋ ਗਿਆ ਹੈ, ਔਰ ਇਸੇ ਹੀ ਕਹਾਣੀਆਂ, ਸ਼ਾਇਰੀ ਦੇ ਆਧਾਰ ਤੇ ਬਣਨ ਵਾਲੀਆਂ ਫਿਲਮਾਂ ਕਾਮ ਦੀ ਪ੍ਰਦਰਸ਼ਿਤ ਤਸਵੀਰ ਬਣ ਗਈਆਂ। ਚਾਰੋਂ ਪਾਸੇ ਮਾਨੋ ਕਾਮ ਹੀ ਕਾਮ ਛਾਇਆ ਹੋਇਆ ਹੈ। ਪੋਸਟਰ, ਇਸ਼ਤਿਹਾਰ, ਫਿਲਮਾਂ, ਮੈਗਜ਼ੀਨ, ਸ਼ਾਇਰੀ, ਸੰਤ ਰਾਸ਼ੀ, ਤਸਵੀਰ, ਸਭ ਕਾਮ ਦੀ ਨੁਮਾਇਸ਼ ਬਣ ਕੇ ਰਹਿ ਗਏ। ਕਾਮ ਚਿੰਤਨ ਬਣ ਗਿਆ, ਕਾਮ ਵਿਚਾਰ ਬਣ ਗਿਆ, ਕਾਮ ਸੋਚਣੀ ਬਣ ਗਿਆ, ਕਾਮ ਯਾਦ ਬਣ ਗਿਆ, ਕਾਮ ਰਾਮ ਬਣ ਗਿਆ, ਕਾਮ ਪਰਮਾਤਮਾ ਬਣ ਗਿਆ। ਜਦਕਿ ਚਾਹੀਦਾ ਤੇ ਐਸਾ ਸੀ ਕਾਮ ਨੂੰ ਰਾਮ ਬਣਾ ਦੇ, ਲੇਕਿਨ ਕਾਮ ਹੀ ਰਾਮ ਹੋ ਗਿਆ, ਔਰ ਚਾਰੋਂ ਪਾਸੇ ਕਾਮ ਹੀ ਮਨੁੱਖ ਦੇ ਦਿਲ ਦਿਮਾਗ ਤੇ ਛਾ ਕੇ ਰਹਿ ਗਿਆ। ਕਾਮ ਇੱਕ ਐਸਾ ਜਜ਼ਬਾ, ਅਗਰ ਇਹ ਵਿਚਾਰਾਂ ਚ ਆ ਜਾਏ, ਸੋਚਣੀ ਚ ਆ ਜਾਏ, ਚਿੰਤਨ ਵਿੱਚ ਆ ਜਾਏ, ਤਾਂ ਕਾਮ ਗ੍ਰਸਿਆ ਮਨੁੱਖ ਰਾਮ ਦਾ ਚਿੰਤਨ ਨਹੀਂ ਕਰ ਸਕਦਾ, ਨਾਮ ਦਾ ਸਿਮਰਨ ਨਹੀਂ ਕਰ ਸਕਦਾ। ਭਗਤ ਰਵਿਦਾਸ ਜੀ ਮਹਾਰਾਜ ਫਰਮਾਨ ਕਰਦੇ ਨੇ,

0: ਆਮ ਸਾਧਾਰਨ ਮਨੁੱਖ ਦੀ ਗੱਲ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਬੜੇ ਆਲਮਾਨਾ ਢੰਗ ਨਾਲ ਸਮਝਾਉਂਦੇ ਨੇ। ਪਾਣੀ ਘਟਿਆ, ਕਮਲ ਥੱਲੇ ਗਿਆ, ਅਚਾਨਕ ਕਿਧਰੇ ਜ਼ੋਰ ਦੀ ਬਾਰਿਸ਼ ਹੋਈ ਔਰ ਸਰੋਵਰ ਵਿੱਚ ਹੜ੍ਹ ਦਾ ਪਾਣੀ ਆ ਗਿਆ, ਬਹੁਤ ਵੇਗ ਨਾਲ ਆਇਆ, ਬੜੀ ਤੇਜ਼ੀ ਨਾਲ ਸਰੋਵਰ ਉੱਪਰ ਉੱਠਿਆ। ਕਮਲ ਸੰਭਾਲ ਨਹੀਂ ਸਕਿਆ ਆਪਣੇ ਆਪ ਨੂੰ, ਡੁੱਬ ਗਿਆ ਪਾਣੀ ਚ। ਸਿਰਫ ਪਾਣੀ ਚ ਹੀ ਨਹੀਂ ਡੁੱਬਿਆ, ਜਿਸ ਚਿੱਕੜ ਵਿਚ ਇਸਦੀਆਂ ਜੜਾਂ ਸਨ ਉਸੇ ਚਿੱਕੜ ਵਿਚ ਖੁੱਭ ਕੇ ਰਹਿ ਗਿਆ। ਮਨੁੱਖ ਪੈਦਾ ਹੋਇਆ ਕਾਮ ਤੋਂ, ਚਿੱਕੜ ਤੋਂ। ਮਨੁੱਖੀ ਜੀਵਨ ਦਾ ਕਮਲ ਚਿੱਕੜ ਤੋਂ ਪੈਦਾ ਹੋਇਆ, ਕਾਮ ਤੋਂ ਪੈਦਾ ਹੋਇਆ। ਪੰਕਜ ਫਤੇ ਪੰਕ ਮਹਾਮਦ ਗੁੰਫਿਆ। ਇਹ ਜੋ ਇਤਨਾ ਸੁੰਦਰ ਕਮਲ ਦਾ ਫੁੱਲ ਹੈ, ਇਹ ਤੇ ਪੰਕ ਦੀ ਦੇਣ ਹੈ, ਚਿੱਕੜ ਦੀ ਦੇਣ ਹੈ। ਇਹ ਮਨੁੱਖੀ ਜਨਮ, ਇਹ ਮਨੁੱਖੀ ਕਾਇਆ, ਇਤਨੀ ਸੁੰਦਰ ਕਾਇਆ, ਇਹ ਤੇ ਕਾਮ ਵੇਗ ਦੀ ਦੇਣ ਹੈ। ਇਹ ਤੇ ਜਮਿਆ ਚਿੱਕੜ ਤੋਂ, ਪਿਤਾ ਦਾ ਚਿੱਕੜ, ਮਾਂ ਦਾ ਚਿੱਕੜ, ਪਿਤਾ ਦੀ ਵਾਸ਼ਨਾ, ਮਾਂ ਦੀ ਵਾਸ਼ਨਾ, ਇਹ ਤੇ ਉਸ ਤੋਂ ਜਮਿਆ, ਇਹ ਤੇ ਚਿੱਕੜ ਤੋਂ ਪੈਦਾ ਹੋਇਆ। ਪੈਦਾ ਤੇ ਚਿੱਕੜ ਤੋਂ ਹੋਇਆ। ਘਰ ਵਿੱਚ ਸੁਖ ਵਧੇ, ਆਰਾਮ ਵਧੇ, ਪ੍ਰਭੂ ਦਾ ਸਿਮਰਨ ਚੱਲਿਆ, ਉੱਪਰ ਉੱਠਿਆ, ਆਸਮਾਨਾਂ ਨੂੰ ਛੂਹਣ ਦੀ ਲਾਲਸਾ, ਗਗਨ ਨੂੰ ਸਜਦਾ ਕਰਨ ਦੀ ਲਾਲਸਾ, ਲੇਕਿਨ ਪਾਣੀ ਘਟਿਆ, ਥੱਲੇ ਆਇਆ, ਦੁੱਖ ਔਰ ਪਦਾਰਥਾਂ ਦੀ ਕਮੀ, ਉਲਝਣਾ ਕੁਛ ਖੇੜੇ ਚ ਫਰਕ ਪਾਉਂਦੀਆਂ ਨੇ, ਕੁਛ ਗਿਰਾਉਂਦੀਆਂ ਨੇ। ਅਚਾਨਕ ਕਿਧਰੇ ਹੜ੍ਹ ਦਾ ਪਾਣੀ, ਕਿਧਰੇ ਕਿਸੇ ਦਰਿਆ ਚੋਂ ਵਾੜਾ ਨਿਕਲਿਆ, ਉਸਨੇ ਰੁੱਖ ਸਰੋਵਰ ਦੀ ਤਰਫ ਕਰ ਲਿਆ, ਲਵਾਲਮ ਅਚਾਨਕ ਅਚਨਚੇਤ ਸਰੋਵਰ ਨੂੰ ਭਰ ਦਿੱਤਾ ਹੈ। ਕਈ ਦਫਾ ਅਚਾਨਕ ਧਨ ਸੰਪਦਾ ਦੇ ਅੰਬਾਰ ਮਨੁੱਖ ਦੇ ਘਰ ਵਿੱਚ ਲੱਗ ਜਾਂਦੇ ਨੇ ਹੜ੍ਹ ਦੀ ਤਰ੍ਹਾਂ, ਮਾਨੋ ਕਿਸੇ ਦਰਿਆ ਦਾ ਵੇਗ ਸਰੋਵਰ ਦੀ ਤਰਫ ਹੋ ਗਿਆ, ਮਾਨੋ ਬਰਖਾ ਦੇ ਹੜ੍ਹ ਦਾ ਜਲ ਸਰੋਵਰ ਦੀ ਤਰਫ ਹੋ ਗਿਆ। ਕਿਸੇ ਕਿਸੇ ਘਰ ਵਿੱਚ, ਕਿਸੇ ਕਿਸੇ ਮਨੁੱਖੀ ਜ਼ਿੰਦਗੀ ਤੇ ਧਨ ਤੇ ਸੰਪਦਾ ਦੀ ਬਾਰਿਸ਼ ਹੀ ਹੋ ਜਾਂਦੀ ਹੈ। ਜਿਵੇਂ ਸਰੋਵਰ ਵਿੱਚ ਕੋਈ ਦਰਿਆ ਪੈ ਗਿਆ, ਇਸ ਤਰ੍ਹਾਂ ਪਦਾਰਥ ਆ ਗਏ ਨੇ, ਇਸ ਤਰ੍ਹਾਂ ਧਨ ਸੰਪਦਾ ਆ ਗਈ ਹੈ। ਅਚਾਨਕ ਮਿਲੇ ਹੋਏ ਇਸ ਧਨ ਸੰਪਦਾ ਤੇ ਪਦਾਰਥਾਂ ਦੇ ਵੇਗ ਨੂੰ ਝੱਲ ਨਹੀਂ ਸਕਿਆ, ਠੱਲ ਨਹੀਂ ਸਕਿਆ, ਡੁੱਬ ਗਿਆ। ਪਹਿਲੇ ਪਦਾਰਥਾਂ ਚ ਡੁੱਬਿਆ, ਪਹਿਲੇ ਕਮਲ ਪਾਣੀ ਚ ਡੁੱਬਿਆ, ਫਿਰ ਜਿਸ ਚਿੱਕੜ ਵਿਚ ਇਸਦੀਆਂ ਜੜਾਂ ਸਨ, ਜਿਸ ਚਿੱਕੜ ਚੋਂ ਪੈਦਾ ਹੋਇਆ, ਉਸੇ ਚਿੱਕੜ ਵਿਚ ਫਸ ਕੇ ਰਹਿ ਗਿਆ। ਫਿਰ ਤੇ ਅਤਿਅੰਤ ਕਾਮੀ ਹੋ ਗਿਆ। ਜਦ ਸੁਣਦੇ ਹਾਂ ਕਿਸੇ ਨਵਾਬ ਦੀਆਂ 500 ਬੇਗਮਾਂ, ਕਿਸੇ ਰਾਜੇ ਦੀਆਂ 400 ਰਾਣੀਆਂ, ਕਿਸੇ ਸ਼ੇਖ ਦੀਆਂ 100 ਬੇਗਮਾਂ, ਹੈਰਾਨਗੀ, ਕਿਆ ਜ਼ਿੰਦਗੀ ਇਸੇ ਲਈ? ਚਿੱਕੜ ਤੋਂ ਜਮਿਆ, ਚਿੱਕੜ ਵਿਚ ਫਸ ਕੇ ਰਹਿ ਗਿਆ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਪੰਕਜ ਫਤੇ ਪੰਕ ਮਹਾਮਦ ਗੁੰਫਿਆ, ਅੰਗ ਸੰਗ ਉਰਝਾਏ ਬਿਸਰਤੇ ਸੁੰਫਿਆ। اے کمل تو اپنی مہک بھول گیا، اپنا سوپن بھول گیا، اپنا کھیڑا بھول گیا، چکڑ وچ پھس کے رہ گیا۔ بڑیاں بڑیاں زندگیاں کھڑیاں ہوئیاں، گگن چمبی اس چکڑ وچ گرت ہوندیاں دیکھیاں نے، پھسیاں ہوئیاں دیکھیاں نے۔ اتہاس بھریا گیا اور حیرانگی، کیا جیون صرف اسے لئی ہے؟ نہیں سنبھال سکیا اس ہڑ نو، جتنا دھن ودیا، جتنے پدارتھ ودے اتنا ہی کامی ہوندا گیا، جتنے دنیاوی سکھ ودے اتنا ہی کامی ہوندا گیا۔ ایدی واشنا، ایدی کام واشنا، ایدی کامنا بار بار جا کے رکی استری تے۔ ویسے تے کامنا ایک سرکل دچ دوڑ دیئے، ایک گھیرے دچ، ایک ورتل دچ۔ پتر دی کامنا مل گیا پتر، کامنا اگے گئی۔ مطرہ دی کامنا مل گیا مطر، کامنا اگے گئی۔ دھن سمپدا دی کامنا، کامنا اگے گئی۔ یہ وقتی طور کے آ کے رک دی ہے استری تے۔ تو ساہتکاراں نے، ساڈے دیش دے دھارمک پرشاں نے استری نو ایک نام دتا ہے کامنی، کامنا دی منی۔ جتھے منک دی کامنا آ کے رک جاندی ہے وقتی طور تے، گھم دیئے گھم دیئے پھر آ کے استری تے رک دیئے، گھم دیئے گھم دیئے پھر آ کے استری تے رک دیئے، استری بن گئی کامنی۔ استری دی کامنا گھم دیئے گھم دیئے رک دی آ کے پرش تے، تو پرش بن گیا کام دیو۔ ایک کام دیو، ایک کامنی۔ استری تے پرش دا اے ملن، کامنا دی منی تے کام دیو دا ملن ہو کے رہ گیا۔ جد کہ اے تے ہونا چاہی دا سی گیان دا ملن، بھکتی دا ملن۔ ملن استری نو گیان ملدا، پرش نو بھکتی ملدی، پر نہیں، پرش نو ملی کامنی، استری نو ملیا کام دیو۔ گیان دیو رہ گیا، بھکتی دیوی رہ گئی، بھکتی دی منی رہ گئی۔ پرش دی چمک دمک متھے تے اس دن پرگٹ ہوے گی جس دن بھکتی دی منی اس تے مستک دے چمکے، اور استری دا مستک اس دن چمکے گا جس دن گیان دا پرکاش، گیان دا سورج اس دے مقصد مستک تے جو ہے چمکے۔ پر استری پرش دا میل، اے گیان تے بھکتی دا میل نہ ہو کے، اے تے کامنا دی منی تے کام دیو دا میل ہو کے رہ گیا۔ پروارک رشتے، اے گیان تے بھکتی دے رشتے نہ رہ گئے، اے تے کام دیو تے کامنا دی منی۔ دھن گرو ارجن دیو جی مہاراج تے ایسا بھی فرمان کر دے نے، چھلے کنک کامنی، چھلے آ گیا منک دے، دھوکھا کھا گیا منک کامنی تو، کنک تو۔ زندگی برباد ہو گئی، جیون بھرشٹ ہو کے جہ رہ گیا۔ بھگتی دی منی چمکنی چاہی دی سی، کام منی چمک رہی ہے، کام منی ہی۔ گیان دا پرکاش مستک تے ہونا چاہی دا سی، کام دیو چمک رہی ہے۔ اور اے ملن اگر کام دیو تے کامنی دا ہویا، اور جیون بھرا ایسا ہویا، تو اس تو جو اولاد پیدا ہوئے گی او کوئی رشی منی دارشنک سنت بھگت گیانی نہیں ہوئے گی۔ او اولاد کیسی ہوئے گی؟ دھن گرو نانک دیو جی مہاراج انج فرمان کر دینے، کلی اندر نانک
1: ਕਾ ਜਿਨ੍ਹਾਂ ਦਾ ਅਵਤਾਰ ਪੁੱਤ ਜਨੂਰਾ ਧੀ ਜਨੂਰੀ ਜੋਰੂ ਜਿਨ੍ਹਾਂ ਦਾ ਸਿੱਕਦਾਰ।
0: ਇਸ ਦੌਰ ਦੇ ਵਿੱਚ ਇਸ ਕਾਮੀ ਯੁੱਗ ਦੇ ਛਮ ਕਈਅਤ ਕਲ ਯੁੱਗ ਕੇ ਕਾਮੀ ਜੋ ਸੰਤਾਨ ਪੈਦਾ ਹੋ ਰਹੀ ਹੈ ਕੱਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ ਜਿਨ ਭੂਤ ਪੈਦਾ ਹੋ ਰਹੇ ਨੇ ਪੁੱਤ ਜਨੂਰਾ ਧੀ ਜਨੂਰੀ ਜੋਰੂ ਜਿਨ੍ਹਾਂ ਦਾ ਸਿੱਖਦਾ। ਪੁੱਤ ਤੇ ਜਿਨ ਭੂਤ ਹੈ ਧੀ ਵੀ ਜਿਨ ਭੂਤ ਹੈ। ਕੋਈ ਮੀਰਾ ਨਹੀਂ ਪੈਦਾ ਹੋ ਰਹੀ, ਮਾਤਾ ਭਾਗ ਕੌਰ ਨਹੀਂ ਲੈਲਾ ਪੈਦਾ ਹੋ ਰਹੀਆਂ ਨੇ। ਕੋਈ ਕਬੀਰ, ਕੋਈ ਰਵਿਦਾਸ, ਕੋਈ ਭਾਈ ਮਨੀ ਸਿੰਘ, ਕੋਈ ਭਾਈ ਗੁਰਦਾਸ ਨਹੀਂ ਪੈਦਾ ਹੋ ਰਿਹਾ, ਮਜਨੂ ਪੈਦਾ ਹੋ ਰਿਹਾ। ਕਿਉਂ? ਮਾਂ ਬਾਪ ਸਰੀਰਕ ਤਲ ਤੋਂ ਉੱਚੇ ਹੀ ਨਹੀਂ ਉੱਠ ਸਕੇ। ਦੋਹਾਂ ਦਾ ਮਿਲਨ ਪਹਿਲੇ ਸਰੀਰਕ ਹੋਵੇ, ਸਹਿਜੇ ਸਹਿਜੇ ਇਹ ਜਦ ਸਰੀਰਕ ਤਲ ਤੋਂ ਉੱਚੇ ਉੱਠਣ, ਉਸ ਸਮੇਂ ਇਹਨਾਂ ਦੇ ਘਰ ਔਲਾਦ ਆਵੇ, ਭਗਤ ਆਣਗੇ, ਦਾਰਸ਼ਨਿਕ ਆਣਗੇ, ਵਿਗਿਆਨਕ ਆਣਗੇ, ਸੰਤ ਆਣਗੇ। ਪਰ ਜੇ ਜੀਵਨ ਭਰ ਸਰੀਰ ਤੋਂ ਉੱਚੇ ਹੀ ਨਹੀਂ ਉੱਠ ਸਕੇ, ਵਾਸ਼ਨਾ ਤੋਂ ਉੱਚੇ ਹੀ ਨਹੀਂ ਉੱਠ ਸਕੇ ਔਰ ਇਸੇ ਦਲਦਲ ਵਿੱਚ ਫਸੇ ਰਹੇ, ਤਾਂ ਔਲਾਦ ਆਏਗੀ ਜਿਨ ਤੇ ਭੂਤ। ਜਿਨ੍ਹਾਂ ਤੇ ਭੂਤਾਂ ਨਾਲ ਇਹ ਯੁੱਗ, ਇਹ ਸੰਸਾਰ ਭਰ ਗਿਆ। ਜਿਨ ਭੂਤ ਜੋ ਅਦ੍ਰਿਸ਼ ਰੂਪ ਵਿੱਚ ਪਹਿਲੇ ਕਰਮ ਕਰਦੇ ਸਨ, ਦ੍ਰਿਸ਼ਮਾਨ ਰੂਪ ਵਿੱਚ ਇਹ ਮਨੁੱਖ ਅੱਜ ਕਰ ਰਿਹਾ ਹੈ। ਜਿਨ ਭੂਤਾਂ ਨੂੰ ਕਾਬੂ ਕਰਨਾ ਔਖਾ ਸੀ, ਅਜੋਕੀ ਔਲਾਦ ਨੂੰ ਕਾਬੂ ਕਰਨਾ ਔਖਾ ਹੈ, ਬਹੁਤ ਔਖਾ ਹੈ, ਕਠਿਨ ਹੈ। ਇਹ ਕਾਲਜ ਸਕੂਲਾਂ ਦੀਆਂ ਕੁਰਸੀਆਂ ਤੋੜ ਰਹੇ ਨੇ, ਉਸਤਾਦਾਂ ਨੂੰ ਮਾਰ ਰਹੇ ਨੇ, ਤਰ੍ਹਾਂ ਤਰ੍ਹਾਂ ਦੇ ਕੁਕਰਮ ਕਰ ਰਹੇ ਨੇ ਔਰ ਕਿਧਰੇ ਵੀ ਸੀਲ ਨਹੀਂ, ਸੰਜਮ ਨਹੀਂ। ਉਸ ਦਾ ਮੂਲ ਕਾਰਨ ਹੈ ਮਾਂ ਬਾਪ ਦਾ ਜੀਵਨ ਪ੍ਰਾਰਥਨਾ ਨਹੀਂ ਬਣ ਸਕਿਆ, ਵਾਸ਼ਨਾ ਹੀ ਬਣਿਆ ਰਿਹਾ। ਮਾਂ ਬਾਪ ਦਾ ਜੀਵਨ ਰਾਮਮਈ ਨਹੀਂ ਹੋ ਸਕਿਆ, ਸਿਰਫ ਕਾਮਮਈ ਹੋ ਕੇ ਰਹਿ ਗਿਆ। ਪਾਤਸ਼ਾਹ ਕਹਿੰਦੇ ਨੇ ਰੰਨਾ ਹੋਈਆਂ ਬੋਧੀਆਂ ਪੁਰਖ ਹੋਏ ਸਯਾਦ ਸੀਲ ਸੰਜਮ ਸੁੱਚ ਬੰਨੀ ਖਾਣਾ ਖਾਜ ਅਖਾਜ। ਰੰਨਾ ਹੋਈਆਂ ਬੋਧੀਆਂ ਇਸਤਰੀਆਂ ਬਹੁਤ ਚੰਚਲ, ਬਹੁਤ ਚੰਚਲ, ਦਿਨ ਰਾਤ ਆਪਣੇ ਰੂਪ ਦੀ ਪ੍ਰਦਰਸ਼ਨੀ ਕਰਨੀ ਔਰ ਆਪਣੇ ਰੂਪ ਨੂੰ ਦੇਖਣਾ, ਇਹੀ ਉਹਨਾਂ ਦੀ ਜ਼ਿੰਦਗੀ ਦਾ ਲਕਸ਼ ਬਣ ਗਿਆ। ਭਗਤ ਕਬੀਰ ਵੀ ਕਹਿੰਦੇ ਨੇ ਵੇਦ ਪੜੇ ਪੜ ਪੰਡਿਤ ਮੂਏ ਰੂਪ ਦੇਖ ਦੇਖ ਨਾਰੀ। ਜਿੱਥੇ ਵੇਦ ਪੜਦਿਆਂ ਪੜਦਿਆਂ ਪੰਡਿਤ ਇਸੇ ਜੀ ਖਪ ਗਏ, ਉੱਥੇ ਆਪਣਾ ਰੂਪ ਵੇਖਦੀ ਵੇਖਦੀ ਤੇ ਵਿਖਾਂਦੀ ਵਿਖਾਂਦੀ ਬਸ ਨਾਰੀ ਇਸੇ ਜੀ ਖਪ ਕੇ ਰਹਿ ਗਈ। ਰੂਪ ਪੇਖ ਪੇਖ ਨਾਰੀ, ਇਸਤਰੀ ਪ੍ਰਥਮ ਆਪਣਾ ਰੂਪ ਵੇਖਦੀ ਹੈ ਪਰ ਮਹਿਸੂਸ ਕਰਦੀ ਹਾਂ ਹੁਣ ਠੀਕ ਹੈ, ਫਿਰ ਵਿਖਾਣ ਲਈ ਨਿਕਲਦੀ ਹੈ। ਰੂਪ ਦੀ ਪ੍ਰਦਰਸ਼ਨੀ, ਸਰੀਰ ਦੀ ਪ੍ਰਦਰਸ਼ਨੀ, ਔਰ ਇਹੀ ਚਾਅ ਇਹੀ ਸ਼ੌਕ ਵੱਧਦਾ ਜਾਏ ਤਾਂ ਜਿਸਮ ਤੋਂ ਕੱਪੜਾ ਹਟਦਾ ਜਾਏਗਾ। ਮਨੁੱਖ ਇੱਕ ਸੱਭਿਅ ਮਨੁੱਖ ਸੋਚ ਵੀ ਨਹੀਂ ਸਕਦਾ ਕਿ ਇਸਤਰੀ ਅਰਧ ਨਗਨ ਹੋ ਕੇ ਵੀ ਘੁੰਮ ਸਕਦੀ ਹੈ ਬਾਜ਼ਾਰਾਂ ਵਿੱਚ ਔਰ ਨਗਨ ਹੋ ਕੇ ਵੀ ਨੱਚ ਸਕਦੀ ਹੈ ਥੀਏਟਰਾਂ ਵਿੱਚ। ਹਾਂ, ਵਾਸ਼ਨਾ ਚਰਮ ਸੀਮਾ ਤੇ ਪਹੁੰਚੀ ਹੋਈ ਹੋਵੇ, ਰੂਪ ਨੂੰ ਵੇਖਣਾ ਤੇ ਵਿਖਾਣਾ ਇਹੀ ਜ਼ਿੰਦਗੀ ਦਾ ਲਕਸ਼ ਹੋਵੇ ਤਾਂ ਫਿਰ ਸਰੀਰ ਤੋਂ ਕਪੜਾ ਹਟਦਾ ਜਾਏਗਾ, ਹਟਦਾ ਜਾਏਗਾ, ਹਟਦਾ ਜਾਏਗਾ, ਅਰਧ ਨਗਨ ਔਰ ਫਿਰ ਅਲਫ ਨਗਨ, ਇਸ ਤਰ੍ਹਾਂ ਉਸਦੀ ਪ੍ਰਦਰਸ਼ਨੀ ਹੋਵੇਗੀ। ਪੁਰਖ ਹੋਏ ਸਯਾਦ, ਸਯਾਦ ਸ਼ਬਦ ਫਾਰਸੀ ਦਾ ਹੈ, ਇਹਦੇ ਅਰਥ ਨੇ ਸ਼ਿਕਾਰੀ, ਪੁਰਸ਼ ਸ਼ਿਕਾਰੀ ਹੈ, ਇਸੇ ਸ਼ਿਕਾਰ ਦੀ ਤਲਾਸ਼ ਚ ਹੈ, ਇਸਦੀ ਖੋਜ ਇਹੀ ਹੈ, ਕੋਈ ਨਗਨ ਸਰੀਰ ਦੇਖਣ ਨੂੰ ਮਿਲੇ, ਨਹੀਂ ਮਿਲ ਸਕਿਆ, ਇਤਨੇ ਪੈਸੇ ਨਹੀਂ ਕਿ ਥੀਏਟਰ ਵਿੱਚ ਜਾ ਕੇ ਕਿਸੇ ਨਗਨ ਇਸਤਰੀ ਦੇ ਨਿਰਤ ਨੂੰ ਵੇਖੇ, ਔਰ ਅਜੇ ਇਤਨੀ ਧਨਾੜਾਂ ਦੀ ਮਹਿਫਿਲ ਵੀ ਇਸ ਨੂੰ ਨਸੀਬ ਨਾ ਹੋਵੇ ਜਿੱਥੇ ਅਰਧ ਨਗਨ ਸਰੀਰ ਆਮ ਨੇ, ਤਾਂ ਫਿਰ ਅਰਧ ਨਗਨ ਸਰੀਰ ਜੋ ਫਿਲਮਾਂ ਵਿੱਚ ਨੇ, ਤਸਵੀਰਾਂ ਵਿੱਚ ਨੇ, ਮੂਰਤੀਆਂ ਵਿੱਚ ਨੇ, ਉਹ ਵੇਖੋ। ਇਹੀ ਕਾਰਨ ਹੈ ਕਿ ਨੰਗੀਆਂ ਤਸਵੀਰਾਂ ਖੂਬ ਵਿਕ ਰਹੀਆਂ ਨੇ, ਫੈਸ਼ ਨਾਵਲ, ਜਿਨਸੀਅਤ ਨਾਲ ਭਰੀਆਂ ਹੋਈਆਂ ਕਹਾਣੀਆਂ ਔਰ ਜਿਨਸੀ ਤਸਵੀਰਾਂ ਨਾਲ ਭਰੇ ਹੋਏ ਮੈਗਜ਼ੀਨ ਖੂਬ ਵਿਕ ਰਹੇ ਨੇ, ਖੂਬ ਪੜ੍ਹੇ ਜਾ ਰਹੇ ਨੇ, ਖੂਬ ਪੜ੍ਹਾਏ ਜਾ ਰਹੇ ਨੇ। ਮਨੁੱਖ ਮਾਨੋ ਬਿਮਾਰ ਹੋ ਕੇ ਰਹਿ ਗਿਆ ਹੈ, ਵਾਸ਼ਨਾ ਦਾ ਬਿਮਾਰ, ਔਰ ਇਸਨੇ ਸਹਿਜੇ ਸਹਿਜੇ ਹਰ ਮਾਹੌਲ ਨੂੰ ਦੂਸ਼ਿਤ ਕੀਤਾ ਹੈ। ਇਸ ਵਾਸ਼ਨਾ ਨੂੰ ਪ੍ਰਾਰਥਨਾ ਕਿਵੇਂ ਬਣਾਈਏ? ਪ੍ਰਾਰਥਨਾ ਤੋਂ ਮਿਲੇਗਾ ਸਦੀਵੀ ਸੁੱਖ, ਵਾਸ਼ਨਾ ਤੋਂ ਮਿਲਦਾ ਬਿਲਕੁਲ ਮਾਮੂਲੀ ਸੁੱਖ। ਨਿਮਕ ਕਾਮ ਸਵਾਦ ਕਾਰਨ ਪਾਨੀ, ਕੋਟ ਜਨਮ ਦੁੱਖ ਪਾਵੇ, ਕੋਟ ਦਿਨਸ ਦੁੱਖ ਪਾਵੇ। ਮਹਾਰਾਜ ਇਸ ਸਲੋਕ ਵਿੱਚ ਵੀ ਕਹਿੰਦੇ ਨੇ, ਅਲਪ ਸੁਖ ਪਵਿੱਤ ਚੰਚਲ, ਉੱਚ ਨੀਚ ਸਮਾਵਣੇ। ਬਹੁਤ ਥੋੜਾ ਜਿਹਾ ਸੁੱਖ, ਔਰ ਤੂੰ ਐਸਾ ਚੰਚਲ ਕਰ ਦੇਣਾ, ਚਾਹੇ ਕੋਈ ਮਹਾਨ ਮਨੁੱਖ ਹੈ ਤੇ ਚਾਹੇ ਕੋਈ ਤੁੱਛ, ਇਸੇ ਹੀ ਅਲਪ ਸੁੱਖ ਵਿੱਚ ਫਸ ਕੇ ਰਹਿ ਜਾਂਦਾ। ਬਚਾਓ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਢੰਗ ਦੱਸਦੇ ਨੇ।

ਇਸਦੇ ਭੈ ਤੋਂ ਡਰਦੇ ਹੋਇਆ ਗੁਰੂ ਦੀ ਸੰਗਤ ਪਕੜੀ, ਪ੍ਰਭੂ ਦੀ ਓਟ ਪਕੜੀ, ਨਾਰਾਇਣ ਦਾ ਆਸਰਾ ਲਿਆ। ਬਸ ਨਾਰਾਇਣ ਦਾ ਆਸਰਾ, ਗੁਰੂ ਦੀ ਸੰਗਤ, ਇਹੀ ਓਟ ਹੈ, ਇਹੀ ਆਧਾਰ ਹੈ।

ਗਰਮ ਸੁਭਾਅ ਦੇ ਪੰਛੀ, ਗਰਮ ਸੁਭਾਅ ਦੇ ਚੌਪਾਏ। ਫਿਰ ਐਸਿਆਂ ਚ ਵੀ ਲੰਘਿਆ ਬਹੁਤ ਠੰਡੇ ਬਹੁਤ ਠੰਡੇ। ਲੋਮੜੀ ਹੈ, ਗਿੱਦੜ ਹੈ, ਰੇਸ਼ਮ ਦੇ ਕੀੜੇ ਨੇ, ਔਰ ਇਸ ਤਰ੍ਹਾਂ ਕੁਛ ਹੋਰ ਮਾਸੂਮ ਪੰਛੀ ਨੇ, ਬਹੁਤ ਠੰਡੇ ਬਹੁਤ ਠੰਡੇ। ਕੋਈ ਵੀ ਚਾਹੇ ਹਮਲਾ ਕਰ ਦੇਵੇ, ਬਹੁਤ ਗਰਮ ਬਹੁਤ ਗਰਮ, ਹਰ ਇੱਕ ਤੇ ਹਮਲਾ ਕਰਨਾ ਔਰ ਹਰ ਵਕਤ ਹਮਲਾ ਕਰਨਾ। ਇਸ ਤਰ੍ਹਾਂ ਦੀਆਂ ਜੋਨਾਂ ਦੇ ਚੋਂ ਲੰਘ ਚੁੱਕੇ ਹਾਂ। ਭਾਈ ਸਾਹਿਬ ਕਹਿੰਦੇ ਨੇ ਹੁਣ ਤੇ ਮਨੁੱਖਾ ਜਨਮ ਦੀ ਬਹਾਰ ਆਈ ਹੈ, ਇਹ ਮਾਨੁਸ ਤਨ, ਇਹ ਮਨੁੱਖੀ ਜ਼ਿੰਦਗੀ, ਇਹ ਤੇ ਬਹਾਰ ਹੈ। ਤੇ ਜਦ ਬਹਾਰ ਹੈ ਤਾਂ ਫਿਰ ਮਨੁੱਖ ਜਿਵੇਂ ਬਹਾਰ ਦੇ ਚ ਫੁੱਲ ਖਿੜਦੇ ਨੇ, ਤੂੰ ਵੀ ਖਿੜ ਜਾ, ਤੂੰ ਮੁਰਝਾ ਨਾ, ਤੂੰ ਕੁਮਲਾ ਨਾ, ਤੂੰ ਖਿੜ। ਬੜੇ ਸੁੰਦਰ ਬੋਲਨੇ ਹੈ।

ਸਿਆਣਾ ਮਨੁੱਖ ਕਹਿ ਸਕਦਾ ਹੈ ਬਹਾਰ ਤੇ ਹੈ ਪਰ ਯਾਰ ਤੋਂ ਬਿਨਾਂ ਕੀ ਬਹਾਰ। ਬਹਾਰਾਂ ਤੇ ਯਾਰਾਂ ਨਾਲ ਖੇੜੇ ਤੇ ਖੁਸ਼ੀ ਆਪਣਿਆਂ ਨਾਲ ਮਿੱਤਰਾਂ ਨਾਲ ਦੋਸਤਾਂ ਨਾਲ ਕੋਈ ਯਾਰ ਹੀ ਨਹੀਂ ਤੋ ਬਹਾਰ ਨੂੰ ਕੀ ਕਰੀਏ। ਮਨੁੱਖਾ ਜਨਮ ਦੀ ਬਹਾਰ ਤੇ ਆਈ ਹੈ ਯਾਰ ਨਹੀਂ ਹੈ। ਤੋ ਭਾਈ ਸਾਹਿਬ ਬੜਾ ਸੁੰਦਰ ਫਰਮਾਨ ਕਰਦੇ ਨੇ

ਅਮਨ ਹਜ਼ਾਰਾਂ ਤਰ੍ਹਾਂ ਦੇ ਨਗਮੇ ਲੈ ਕੇ, ਹਜ਼ਾਰਾਂ ਤਰ੍ਹਾਂ ਦੇ ਗੀਤ ਲੈ ਕੇ ਦੇਖ ਤੇ ਸਹੀ ਗੁਰੂ ਗੋਬਿੰਦ ਸਿੰਘ ਜੈਸੀ ਬੁਲਬੁਲ ਆਈ ਏ। ਇੱਕ ਨਗਮਾ ਲੈ ਕੇ, ਇੱਕ ਸ਼ਬਦ ਲੈ ਕੇ, ਪਤਾ ਨਹੀਂ ਕਿਤਨੇ ਸ਼ਬਦ ਲੈ ਕੇ, ਰੱਬੀ ਰਸ ਨਾਲ ਭਰੇ ਹੋਏ, ਆਨੰਦ ਨਾਲ ਭਰੇ ਹੋਏ। ਤੂੰ ਸੁਣ ਤੇ ਸਹੀ, ਆ ਜਾ ਖੇੜੇ ਵਿੱਚ, ਬਹਾਰ ਨੂੰ ਅਜਾਈ ਨਾ ਗਵਾਣ ਦੇ। ਯਾਰ ਵੀ ਆਇਆ, ਯਾਰ ਨਗਮੇ ਵੀ ਲੈ ਕੇ ਆਇਆ, ਗੀਤ ਵੀ ਲੈ ਕੇ ਆਇਆ। ਕਮਾਲ ਹੈ ਭਾਈ ਸਾਹਿਬ ਜੀ ਦੇ ਇਸ ਤਰਜ਼ੇ ਬਿਆਨੀ ਵਿੱਚ, ਬਦਕਿਸਮਤ।

ਜਦ ਸਾਰੇ ਜੀਵਾਂ ਲਈ ਅੰਦਰੋਂ ਪ੍ਰਾਰਥਨਾ ਨਿਕਲੇ, ਗਿਲਾ ਨਹੀਂ ਪ੍ਰਾਰਥਨਾ, ਹੇ ਪ੍ਰਭੂ ਤੂੰ ਸਾਰਿਆਂ ਦੀ ਰੱਖਿਆ ਕਰ, ਸਰਬ ਜੀ ਰੱਖਿਆ ਕਰੋ, ਸਾਰੇ ਜੀਵਾਂ ਦੀ ਪਾਲਣਾ ਕਰ, ਸਾਰੇ ਜੀਵਾਂ ਦੀ ਕ੍ਰੋਧ ਤੋਂ ਰੱਖਿਆ ਕਰ, ਸਾਰੇ ਜੀਵਾਂ ਨੂੰ ਸੁੱਖ ਦੇ, ਸਾਰੇ ਜੀਵ ਆਨੰਦਿਤ ਹੋਣ। ਜਦ ਸਾਰਿਆਂ ਦੇ ਪ੍ਰਤੀ ਐਸੀ ਅਰਦਾਸ ਪੈਦਾ ਹੋਵੇ, ਐਸੀ ਪ੍ਰਾਰਥਨਾ ਪੈਦਾ ਹੋਵੇ, ਮਨੁੱਖ ਸ਼ਾਂਤੀ ਦੇ ਸਾਗਰ ਵਿੱਚ ਡੁੱਬੀ ਲਾ, ਗਿਆਨ ਵਿਗਿਆਨ ਆਨੰਦ ਖੇੜੇ ਤੇ ਖੁਸ਼ੀਆਂ ਦੇ ਸੁੱਚੇ ਮੋਤੀ ਪ੍ਰਾਪਤ ਕਰ ਆਪਣੀ ਝੋਲੀ ਭਰ ਲੈਂਦਾ ਹੈ। ਦਰਅਸਲ ਇਹ ਜੋ ਸਿੱਖ ਜਗਤ ਵਿੱਚ ਸਤਿਗੁਰ ਦੇ ਸਾਹਮਣੇ ਅਰਦਾਸ ਤੋਂ ਅਖੀਰਲੇ ਇਹ ਜੋ ਸ਼ਬਦ ਦੁਹਰਾਏ ਜਾਂਦੇ ਨੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਦਰਅਸਲ ਸਰਬੱਤ ਦੇ ਭਲੇ ਵਿੱਚ ਹੀ ਮੇਰਾ ਭਲਾ ਹੈ, ਸਰਬੱਤ ਦੇ ਬੁਰੇ ਮੰਗਣ ਵਿੱਚ ਹੀ ਮੇਰਾ ਬੁਰਾ ਹੈ, ਸਰਬੱਤ ਦੇ ਬੁਰਾ ਕਰਨ ਵਿੱਚ ਹੀ ਮੇਰਾ ਬੁਰਾ ਹੈ, ਔਰ ਸਰਬੱਤ ਦੇ ਭਲੇ ਵਿੱਚ

0: अकर्णम्। अकर्णम् करोत् अखादिम् खादिम् असाजं साज समज्जया त्राहे त्राहे शरण स्वामी विज्ञप्त नानक हर नर हरे।
1: धन गुरु अर्जुन देव जी महाराज दी दित्ती हुई तरतीब विच प्रथम मोह, फिर काम, फिर क्रोध ते फिर ए लोभ। मनुख दियां बुनियादी कमजोरियां विचों एक परबल कमजोरी लोभ दी उत्पत्ति होंदी है लैण दी भावना तो। हर वक्त लैण दी भावना अंदर चले, लैणा है लैणा है लैणा है। मैं माता कोलो लैणा है, पिता कोलो लैणा है, भरावां को लैणा है, पत्नी कोलो लैणा है, बच्चियां कोलो लैणा है, पड़ोसी कोलो लैणा है, संसार कोलो लैणा है, निरंकार को लैणा है, धन लैणा है, सुख लैणा है, संपदा लैणी है, जस लैणा है, प्रभुता लैणी है, मान लैणा है, सम्मान लैणा है। हर वक्त ए लैण दी बुक, ए लैण दी तरप और ए लैण दी अठे पैर बनी हुई बिरती, बस यही लोभ है। एक ऐसी गंड नु जन्म देंदी है, इसे दा नाम है लोभ। उम्र दे नाल नाल ए लोभ वद्दा है, लैण दी बिरती वद्दी है, बड़ी प्रबल वद्दी है। और मनुख प्रबल लोभी हो जाता है। लोभ मनुख नु पाप ते मजबूर करता है। जब लैण दी बिरती ले नहीं सकती तो अतृप्त लैण दी बिरती ए लोभ खून भी सोचता है, चुराण भी सोचता है। ये सोच पाप है, पर जब ये लैण दी बिरती बहुत प्रबल हो जाए, ये सोचनी शिखर ते पहुंच जाए, पाप प्रबल हो जाए, तो जब ये किधरे खो लेंदा है, चुरा लेंदा है, बेईमानी कर लेंदा है, तो ये अपराध बन जाता है। बहुत वड्डी संभावना है लोभी दे अपराधी होने की। और हमेशा लोभियां तो ही एक दूजे दे धन नो संपदा नो खतरा है। अगर लोभ व्यापक होवे हर एक दे हृदय च और बड़ा प्रबल, तो हर एक दा धन हर एक दी संपदा खतरे दी समझा, किधरे चुरा ली जाएगी, किधरे खो ली जाएगी, किधरे लुट ली जाएगी। लैण दी बिरती लोभ, लोभ दे च खोना लुटेरा, लैण दी बिरती लोभ, लोभ लुटेरा, लोभी लुटेरा हो ही जाएगा। और ये लाजमी सही ढंग नाल, गुप्त ढंग नाल, प्रगट ढंग नाल खून भी सोचेगा और ये पापी हो जाएगा। देन दी बिरती मैं देना है, किसी नु सुख देना है, किसी नु धन देना है, ਕਿਸੇ ਨੂੰ ਸੰਪਦਾ ਦੇਣੀ ਹੈ, ਕਿਸੇ ਨੂੰ ਮਾਣ ਸਨਮਾਨ ਦੇਣਾ ਹੈ, ਦੇਣ ਦੀ ਇਹ ਪ੍ਰਬਲ ਬਿਰਤੀ ਪੁੰਨ ਕਹਿਲਾਉਂਦੀ ਹੈ। ਔਰ ਦੇਣ ਦੀ ਇਸੇ ਪ੍ਰਬਲ ਬਿਰਤੀ ਦਾ ਨਾਂ ਹੈ ਦਾਨ। ਔਰ ਪ੍ਰਬਲ ਦਾਨੀ ਜੋ ਹਰ ਵਕਤ ਦੇਣ ਦੀ ਸੋਚੇ, ਕਿਸੇ ਨੂੰ ਮਿੱਠੇ ਬੋਲ ਦੇਣੇ ਨੇ ਆਪਣੀ ਤੌਫੀਕ ਅਮਰੀ ਆਪਣੀ ਸਮਰੱਥਾ ਦੇ ਮੁਤਾਬਕ ਕਿਸੇ ਨੂੰ ਮਿੱਠੇ ਬੋਲ ਦੇਣੇ ਨੇ। ਜੇ ਕਲਾ ਕੋਲ ਹੈ ਤਾਂ ਕਲਾ ਦੇਣੀ ਹੈ, ਗਿਆਨ ਦੇਣਾ ਹੈ, ਸੁੱਖ ਦੇਣਾ ਹੈ, ਚੈਨ ਦੇਣਾ ਹੈ, ਆਰਾਮ ਦੇਣਾ ਹੈ, ਸਨਮਾਨ ਦੇਣਾ ਹੈ। ਹਰ ਵਕਤ ਇਹ ਦੇਣ ਦੀ ਬਿਰਤੀ ਪੁੰਨ ਨੂੰ ਜਨਮ ਦਿੰਦੀ ਹੈ, ਇਹੀ ਪੁੰਨ ਦਾਨ ਕਹਿਲਾਉਂਦਾ ਹੈ। ਤਦੀ ਤੇ ਇਹਨਾਂ ਦੋ ਸ਼ਬਦਾਂ ਦਾ ਇਕੱਠਾ ਉਚਾਰਨ ਚੱਲ ਪਿਆ, ਦਾਨ ਪੁੰਨ ਪੁੰਨ ਦਾਨ, ਦਾਨ ਪੁੰਨ ਪੁੰਨ ਦਾਨ। ਪੁਨੀਤ ਕੌਣ? ਦਾਨੀ। ਦਾਨੀ ਕੌਣ? ਪੁਨੀਤ। ਪਾਪੀ ਕੌਣ? ਲੋਭੀ। ਲੋਭੀ ਕੌਣ? ਪਾਪੀ। ਪਾਪ ਲੋਭ, ਪਾਪ ਲੋਭ, ਲੋਭ ਪਾਪ, ਇਹ ਦੋਵੇਂ ਇਕੱਠੇ ਪ੍ਰਚਲਿਤ ਹੋਏ। ਪੁੰਨ ਦਾਨ, ਪੁੰਨ ਦਾਨ, ਦਾਨ ਪੁੰਨ, ਇਹ ਦੋ ਸ਼ਬਦ ਇਕੱਠੇ ਪ੍ਰਚਲਿਤ ਹੋਏ। ਦੇਣ ਦੀ ਇਹ ਪ੍ਰਬਲ ਬਿਰਤੀ ਹਰ ਵਕਤ ਸੋਚਣੀ ਵਿੱਚ ਦੇਣਾ ਹੋਵੇ। ਕੋਈ ਬੂਟਾ ਪਿਆਸਾ ਹੈ, ਪਾਣੀ ਦੇਣਾ ਹੈ। ਕੋਈ ਪਸ਼ੂ ਪਿਆਸਾ ਹੈ, ਇਹਨੂੰ ਵੀ ਪਾਣੀ ਦੇ ਦਈਏ। ਕੋਈ ਸਰਦੀ ਤੋਂ ਠਠਰ ਰਿਹਾ ਹੈ, ਬਸਤਰ ਦੇ ਦਈਏ। ਕੋਈ ਬਹੁਤ ਭੁੱਖਾ ਜਾਪਦਾ ਹੈ, ਮਜਬੂਰ ਜਾਪਦਾ ਹੈ, ਰੋਟੀ ਦੇ ਦਈਏ, ਅੰਨ ਦੇ ਦਈਏ, ਧਨ ਦੇ ਦਈਏ। ਕਲਾ ਕੋਲ ਹੈ ਕੋਈ ਤਾਂ ਕਲਾ ਸਿਖਾ ਦਈਏ, ਕਿਸੇ ਨੂੰ ਕਲਾ ਦੇ ਦਈਏ, ਗਿਆਨ ਦੇ ਦਈਏ, ਵਿਗਿਆਨ ਦੇ ਦਈਏ, ਸੂਝ ਦੇ ਦਈਏ, ਸਮਝ ਦੇ ਦਈਏ। ਦੇਣ ਦੀਆਂ ਇਹੀ ਪ੍ਰਬਲ ਬਿਰਤੀਆਂ ਮਨੁੱਖ ਨੂੰ ਪੁਨੀਤ ਬਣਾ ਦਿੰਦੀਆਂ ਨੇ। ਪੁਨੀਤ ਦਾਨੀ ਹੋਵੇਗਾ। ਔਰ ਦਾਨੀ ਧਿਆਨੀ ਹੋਵੇਗਾ, ਉਸਦਾ ਧਿਆਨ ਜੁੜੇਗਾ। ਜਿੱਥੇ ਦੇਣ ਦੀ ਬਿਰਤੀ ਹੈ ਉੱਥੇ ਦਾਨ, ਔਰ ਜਿੱਥੇ ਦਾਨ ਹੈ ਉੱਥੇ ਧਿਆਨ ਹੈ। ਉੱਥੇ ਧਿਆਨ ਸਾਧਨਾ ਦੀ ਸਫਲਤਾ ਹੈ। ਉਸਦਾ ਧਿਆਨ ਪ੍ਰਭੂ ਨਾਮ ਦੇ ਜੁੜੇਗਾ। ਜਿੱਥੇ ਲੈਣ ਦੀ ਪ੍ਰਬਲ ਬਿਰਤੀ ਹੈ ਉੱਥੇ ਜਦੋਂ ਧਿਆਨ ਦੇ ਚ ਵੀ ਬੈਠੇਗਾ ਤਾਂ ਲੋਭ ਚੇਤੇ ਆਏਗਾ, ਲੈਣਾ ਚੇਤੇ ਆਏਗਾ, ਲੈਣਾ ਹੈ, ਲੈਣਾ ਹੈ, ਲੈਣਾ ਹੈ, ਜੁੜਨਾ ਚੇਤੇ ਨਹੀਂ ਆਏਗਾ। ਦੇਣ ਵਾਲਾ ਹੀ ਜੁੜ ਸਕਦਾ ਹੈ, ਲੈਣ ਵਾਲਾ ਨਹੀਂ। ਇਸ ਵਾਸਤੇ ਧਿਆਨੀ ਲਈ ਦਾਨ ਲਾਜ਼ਮੀ ਔਰ ਦਾਨ ਖੜਾ ਹੈ ਦੇਣ ਦੀਆਂ ਬਿਰਤੀਆਂ ਤੇ। ਚਲੋ ਨਹੀਂ ਨੇ ਤੇਰੇ ਕੋਲ ਲੱਖਾਂ ਕਰੋੜਾਂ ਹਜ਼ਾਰਾਂ, ਪਰ ਕਿਧਰੇ ਦੇਣ ਦੀ ਬਿਰਤੀ ਭਾਵਨਾ ਪੂਰਕ ਹੋਵੇ। ਇੱਕ ਕੌਡੀ ਨੂੰ ਵੀ ਭਾਗ ਲੱਗਦੇ ਨੇ ਔਰ ਇੱਕ ਕੌਡੀ ਵੀ ਧਿਆਨ ਜੋੜਨ ਵਿੱਚ ਸਫਲਤਾ ਦੇ ਦਿੰਦੀ ਹੈ। ਭਾਵਨੀ ਭਗਤ ਭਾਏ, ਕੌਡੀ ਅਗਰ ਭਾਗ ਰਾਖੇ ਤਾਹੇ ਤੇ ਗੁਰਸਰਬ ਨਿਧਾਨ ਦਾਨ ਦੇਤ ਹੈ। ਦਰਅਸਲ ਸਵਾਲ ਇਹ ਨਹੀਂ ਦਿੱਤਾ ਕੀ ਹੈ, ਸਵਾਲ ਇਹ ਦੇਣ ਦੀ ਬੜੀ ਪ੍ਰਬਲ ਬਿਰਤੀ ਹੈ। ਅਗਰ ਦੇਣ ਵਾਸਤੇ ਕੁਛ ਵੀ ਨਾ ਹੋਵੇ ਤੇ ਸਿਰਫ ਦੇਣ ਦੀ ਬਿਰਤੀ ਹੋਵੇ ਤਾਂ ਵੀ ਧਿਆਨ ਜੁੜੇਗਾ, ਲਾਜ਼ਮੀ ਜੁੜੇਗਾ। ਤੇ ਭਾਵੇਂ ਕਰੋੜਾਂ ਦਾ ਦਾਨ ਦਿੱਤਾ ਹੈ, ਕਿਸੇ ਦਾ ਮੂੰਹ ਵੇਖ ਕੇ, ਕਿਸੇ ਦਾ ਲਿਹਾਜ਼ ਕਰਕੇ, ਜਾਂ ਸਵਰਗ ਜਾਂ ਹੋਰ ਕੁਝ ਖੁਸ਼ੀਆਂ ਦੀਆਂ ਲੈਣ ਦੀਆਂ ਕਾਮਨਾਵਾਂ ਨੂੰ ਮੁੱਖ ਰੱਖ ਕੇ, ਮਨੋਕਾਮਨਾ ਨੂੰ ਮੁੱਖ ਰੱਖ ਕੇ ਦਿੱਤਾ ਹੈ, ਤਾਂ ਚੂੰਕਿ ਉਸ ਦੇਣ ਨਾਲ ਵੀ ਲੈਣ ਦੀ ਪ੍ਰਬਲ ਬਿਰਤੀ ਜੁੜੀ ਹੋਈ ਹੈ, ਉਹ ਤੇ ਦੇਣਾ ਲੈਣਾ ਹੋ ਗਿਆ, ਉਹ ਤੇ ਵਪਾਰ ਹੈ, ਦਾਨ ਨਹੀਂ ਹੈ। ਲੋਭੀ ਬਾਜ਼ਾਰ ਵਿੱਚ ਵੀ ਵਪਾਰ ਕਰਦਾ ਹੈ, ਲੋਭੀ ਧਰਮ ਮੰਦਰਾਂ ਵਿੱਚ ਵੀ ਵਪਾਰ ਕਰਦਾ ਹੈ, ਲੋਭੀ ਇੰਜ ਕਹਿ ਲੋ ਵੇਚਦਾ ਹੈ ਧਰਮ ਨੂੰ, ਵਪਾਰ ਕਰਦਾ ਹੈ, ਕਰਦਾ ਹੈ ਧਰਮ, ਫਿਰ ਕੁਛ ਲੈਣ ਦੀਆਂ ਕਾਮਨਾਵਾਂ ਨੂੰ ਮੁੱਖ ਲੱਗ ਕੇ ਉਸ ਨੂੰ ਵੇਚਦਾ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਬੜਾ ਸੁੰਦਰ ਇੱਕ ਵਾਕ, ਖੱਤਰੀਆਂ ਤਾਂ ਧਰਮ ਛੋੜਿਆ, ਮਲੇਛ ਭਾਖਿਆ ਗਈ, ਸ੍ਰਿਸ਼ਟ ਸਭ ਇੱਕ ਵਰਨ ਹੋਈ, ਧਰਮ ਕੀ ਗਤ ਰਹੀ। ਸਾਰੀ ਸ੍ਰਿਸ਼ਟੀ ਇੱਕੋ ਵਰਨ ਹੋ ਗਈ ਹੈ, ਧਰਮ ਗਤੀ ਨਹੀਂ ਕਰ ਰਿਹਾ। ਜਿਸ ਵਰਨ ਵਿੱਚ ਸਾਰੀ ਮਨੁੱਖਤਾ ਆ ਗਈ ਹੈ, ਇਸ ਵਰਨ ਨਾਲ ਧਰਮ ਨਹੀਂ ਚੱਲਦਾ। ਧਰਮ ਕੀ ਗਤ ਰਹੀ। ਅਗਰ ਮਿੱਥ ਨੂੰ ਲਈਏ ਤੇ ਮਨੋ ਸਿਮਰਤੀ ਦੀ ਵੰਡ ਨੂੰ ਲਈਏ, ਉਹਨੇ ਚਾਰ ਵਰਨਾਂ ਦੀ ਵੰਡ ਕੀਤੀ ਹੈ, ਖੱਤਰੀ, ਬ੍ਰਾਹਮਣ, ਸ਼ੂਦ, ਵੈਸ। ਸ੍ਰਿਸ਼ਟ ਸਭ ਇੱਕ ਵਰਨ ਹੋਈ, ਧਰਮ ਕੀ ਗਤ ਰਹੀ। ਸਾਰੀ ਸ੍ਰਿਸ਼ਟੀ ਇੱਕੋ ਵਰਨ ਹੋ ਗਈ, ਧਰਮ ਦੀ ਗਤੀ ਰੁਕ ਗਈ, ਧਰਮ ਨਹੀਂ ਚੱਲ ਰਿਹਾ। ਸਾਰੀ ਸ੍ਰਿਸ਼ਟੀ ਕਿਹੜੇ ਵਰਨ ਵਿੱਚ ਆ ਗਈ ਕਿ ਧਰਮ ਦਾ ਚੱਲਣਾ ਔਖਾ ਹੋ ਗਿਆ। ਬ੍ਰਾਹਮਣ ਬ੍ਰਾਹਮਣ ਨਾਲ ਧਰਮ ਚੱਲਦਾ ਅਗਰ ਕੋਈ ਵਾਕਈ ਬ੍ਰਾਹਮਣ ਹੈ। ਕਹੋ ਕਬੀਰ ਜੋ ਬ੍ਰਹਮ ਵਿਚਾਰੇ, ਸੋ ਬ੍ਰਾਹਮਣ ਕਈਅਤ ਹੈ ਹਮਾਰੇ। ਬ੍ਰਹਮ ਬਿੰਦੇ ਸੇ ਬ੍ਰਾਹਮਣਾ, ਜੋ ਬ੍ਰਹਮ ਦਾ ਚਿੰਤਨ ਕਰਦਾ, ਬ੍ਰਹਮ ਵਿੱਚ ਲੀਨ ਰਹਿੰਦਾ, ਬ੍ਰਹਮ ਦੀ ਸੋਚਦਾ, ਬ੍ਰਹਮ ਨੂੰ ਵਿਚਾਰਦਾ ਹੈ ਬ੍ਰਾਹਮਣ, ਤੋ ਬ੍ਰਾਹਮਣ ਨਾਲ ਧਰਮ ਚੱਲਦਾ ਹੈ, ਕਿਉਂਕਿ ਬ੍ਰਹਮ ਦਾ ਚਿੰਤਨ ਕਰਦਾ ਹੈ, ਬ੍ਰਹਮ ਪ੍ਰਾਪਤ ਹੋਵੇ ਐਸਾ ਸੋਚਦਾ, ਬ੍ਰਹਮ ਨਾਲ ਜੁੜਾਂ ਧਿਆਨ ਜੋੜਦਾ, ਬ੍ਰਹਮ ਬਾਰੇ ਸੋਚਦਾ ਹੈ, ਵਿਚਾਰਦਾ ਹੈ। ਇਹ ਤੇ ਬ੍ਰਾਹਮਣ ਹੋਇਆ, ਬ੍ਰਾਹਮਣ ਨਾਲ ਧਰਮ ਚੱਲਦਾ ਹੈ। ਬ੍ਰਾਹਮਣ ਕਿਸੇ ਵੇਸ਼ਭੂਸ਼ਾ ਦਾ ਨਾਮ ਨਹੀਂ, ਬ੍ਰਾਹਮਣ ਕਿਸੇ ਜ਼ਾਤ ਦਾ ਨਾਮ ਨਹੀਂ, ਬ੍ਰਾਹਮਣ ਇੱਕ ਮਨੋਬਿਰਤੀ। ਜੋ ਬ੍ਰਹਮ ਦਾ ਚਿੰਤਨ ਕਰੇ, ਬ੍ਰਹਮ ਨੂੰ ਸੋਚੇ, ਬ੍ਰਹਮ ਨੂੰ ਵਿਚਾਰੇ, ਬ੍ਰਹਮ ਦੀ ਪ੍ਰਾਪਤੀ ਦੀ ਕੋਸ਼ਿਸ਼ ਕਰੇ, ਬ੍ਰਹਮ ਵਿੱਚ ਲੀਨ ਹੋਣ ਦੀ ਕੋਸ਼ਿਸ਼ ਕਰੇ, ਬ੍ਰਾਹਮਣ ਬ੍ਰਹਮ ਬਿੰਦੇ ਸੇ ਬ੍ਰਾਹਮਣਾ, ਬ੍ਰਾਹਮਣ ਨਾਲ ਤੇ ਧਰਮ ਚੱਲਦਾ ਹੈ। ਕਦੀ ਕਦਾਈ ਕੋਈ ਲੱਖਾਂ ਚ ਇਸ ਤਰ੍ਹਾਂ ਦਾ ਪੁਰਸ਼ ਜਿਹਨੂੰ ਦੇਖ ਕੇ ਕਹਿ ਸਕੀਏ ਬ੍ਰਾਹਮਣ ਹੈ, ਇਹ ਬ੍ਰਾਹਮਣ ਹੈ, ਇਹ ਤੇ ਬ੍ਰਹਮ ਵਿੱਚ ਲੀਨ ਹੈ, ਇਹ ਤੇ ਬ੍ਰਹਮ ਦਾ ਚਿੰਤਨ ਕਰ ਰਿਹਾ ਹੈ। ਤੋ ਬ੍ਰਾਹਮਣ ਨਾਲ ਧਰਮ ਚੱਲਦਾ ਹੈ, ਖੱਤਰੀ ਨਾਲ ਵੀ ਧਰਮ ਚੱਲਦਾ ਹੈ। ਖੱਤਰੀ ਕੌਣ? ਖੱਤਰੀ ਸੋ ਜੋ ਕਰਮਾਂ ਕਾ ਸੂਰ, ਜਿਸ ਦੇ ਸੁਭਾਅ ਵਿੱਚ ਸੂਰਬੀਰਤਾ ਹੈ, ਜਿਸ ਦੇ ਵਿਚਾਰਾਂ ਦੇ ਸੂਰਬੀਰਤਾ ਹੈ, ਜਿਹਦੀ ਸੋਚਣੀ ਦੇ ਸੂਰਬੀਰਤਾ ਹੈ, ਜਿਸਦਾ ਖੂਨ ਅਨਿਆਏ ਵੇਖ ਕੇ ਖੋਲਣ ਲੱਗ ਪੈਂਦਾ ਹੈ, ਜਿਸਦਾ ਖੂਨ ਮਜ਼ਲੂਮ ਦਾ ਖੂਨ ਬਣ ਜਾਂਦਾ ਹੈ, ਉਹ ਆਪਣਾ ਹੁਕਮ ਮਜ਼ਲੂਮ ਨੂੰ ਦਿੰਦਾ ਹੈ। ਮਜ਼ਲੂਮ ਦੀ ਰਕਸ਼ਾ ਲਈ ਜਿਸਦਾ ਖੂਨ ਉਛਲਦਾ ਹੈ। ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ। ਕੌਣ ਹੈ ਸੂਰਬੀਰ? ਜੋ ਦੀਨ ਦੀ ਖਾਤਰ ਲੜਦਾ ਹੈ, ਦੀਨ ਕਮਜ਼ੋਰ। ਦੀਨਨ ਕੀ ਪ੍ਰਿਤਪਾਲ ਕਰੇ, ਨਿਤ ਸੰਤ ਉਬਾਰ ਗਨੀ ਮਨ ਗਾਰੇ। ਦੀਨ ਗਰੀਬ ਨਿਮਾਣਾ ਨਿਤਾਣਾ, ਜੋ ਦੀਨ ਦੀ ਬਾਂਹ ਪਕੜ ਲਵੇ, ਇਹ ਤੇ ਪਰਮਾਤਮਾ ਵਾਲਾ ਗੁਣ ਹੈ, ਇਹ ਤੇ ਈਸ਼ਵਰੀ ਸੁਭਾਅ ਹੈ, ਇਹ ਤੇ ਸੁਭਾਅ ਹੀ ਈਸ਼ਵਰੀ ਹੈ। ਦੀਨ ਦੇ ਪਕਸ਼ ਦੇ ਵਿਚ ਖੜਾ ਹੋ ਜਾਏ, ਤਾਕਤਵਰ ਦੇ ਪਕਸ਼ ਦੇ ਵਿਚ ਤੇ ਸਾਰੀ ਦੁਨੀਆਂ ਖੜਾ ਹੁੰਦੀ ਹੈ, ਸ਼ਕਤੀਸ਼ਾਲੀ ਮਨੁੱਖ ਦੇ ਪੱਖ ਦੇ ਵਿਚ ਤੇ ਸਾਰੇ ਹੀ ਆ ਜਾਂਦੇ ਨੇ। ਕਮਜ਼ੋਰ ਦਾ ਪੱਖ ਕੋਈ ਕਮਜ਼ੋਰ ਨਹੀਂ ਲੈ ਸਕਦਾ, ਕੋਈ ਸੂਰਬੀਰ ਲੈ ਸਕਦਾ। ਸੂਰਬੀਰ ਦੇ ਨਾਲ ਧਰਮ ਚੱਲਦਾ ਹੈ, ਕਿਉਂ? ਸੂਰਬੀਰ ਤੇ ਕਮਜ਼ੋਰ ਦੀ ਰਕਸ਼ਾ ਦੀ ਖਾਤਰ ਆਪਣੀ ਜਾਨ ਵੀ ਦੇ ਦਿੰਦਾ ਹੈ। ਦੇਖਦੇ ਹਾਂ ਅਸੀਂ ਇਤਿਹਾਸ ਨੂੰ, ਸੂਰਬੀਰ ਕਿਸ ਨੂੰ ਕਹਿੰਦੇ ਨੇ? ਕਮਜ਼ੋਰ ਦਾ ਪੱਕ ਲਵੇ। ਕਸ਼ਮੀਰ ਦਾ ਬ੍ਰਾਹਮਣ ਕਮਜ਼ੋਰ ਸੀ, ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਾਂਹ ਪਕੜ ਲਈ, ਬ੍ਰਾਹਮਣਾਂ ਦੀਆਂ ਗਰਦਨਾਂ ਬਚ ਗਈਆਂ, ਕਿਉਂਕਿ ਕਿਸੇ ਬਹਾਦਰ ਨੇ ਆਪਣੀ ਗਰਦਨ ਚਾਂਦਨੀ ਚੌਂਕ ਦੇ ਵਿਚ ਕਟਵਾ ਦਿੱਤੀ। ਬ੍ਰਾਹਮਣਾਂ ਦੇ ਮਸਤਕ ਦੇ ਚਮਕਦੇ ਹੋਏ ਤਿਲਕ ਲਿਲਾਟ ਕਰ ਉੱਠੇ, ਚਮਕਣ ਲੱਗ ਪਏ, ਕਿਉਂਕਿ ਕਿਸੇ ਨੇ ਆਪਣਾ ਖੂਨ ਚਾਂਦਨੀ ਚੌਂਕ ਦੇ ਡੋਲ ਦਿੱਤਾ। ਬਚ ਗਈ ਬ੍ਰਾਹਮਣ ਦੀ ਜਨੇਊ ਦੀ ਡੋਰੀ, ਕਿਉਂਕਿ ਕਿਸੇ ਨੇ ਇਸੇ ਡੋਰੀ ਦੀ ਰਕਸ਼ਾ ਲਈ ਆਪਣੇ ਪ੍ਰਾਣਾਂ ਦੀ ਡੋਰੀ ਤੋੜ ਦਿੱਤੀ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ, ਮਹਾਂਦਾਨੀ ਮਹਾਂਦਾਨੀ। ਜੋ ਕਮਜ਼ੋਰ ਦੇ ਪੱਖ ਵਿਚ ਖੜਾ ਹੋ ਜਾਏ ਤੇ ਕੁਰਬਾਨ ਹੋ ਜਾਏ, ਸੂਰਬੀਰਤਾ ਬਹਾਦਰੀ ਬੜੀ ਬਹਾਦਰੀ। ਤੋ ਛਤਰੀ ਨਾਲ ਧਰਮ ਚੱਲਦਾ, ਉਹਦਾ ਤੇ ਸੁਭਾਅ ਪਰਮਾਤਮਾ ਵਰਗਾ ਹੁੰਦਾ, ਉਹ ਤੇ ਦੀਨ ਦਾ ਪੱਖ ਲੈਂਦਾ, ਗਰੀਬ ਦਾ ਪੱਖ ਲੈਂਦਾ। ਪਰਮਾਤਮਾ ਨੂੰ ਗਰੀਬ ਨਿਵਾਜ ਆਖਿਆ ਗਿਆ, ਦੀਨਾਂ ਦੀ ਰਕਸ਼ਾ ਕਰਨ ਵਾਲਾ ਆਖਿਆ ਗਿਆ। ਇਹ ਸੁਭਾਅ ਜਿਸ ਮਨੁੱਖ ਦੇ ਅੰਦਰ ਪੈਦਾ ਹੋ ਜਾਂਦਾ, ਉਹ ਤੇ ਪਰਮਾਤਮਾ ਵਰਗਾ ਹੈ, ਉਹ ਤੇ ਈਸ਼ਵਰ ਵਰਗਾ ਹੈ। ਤੋ ਖੱਤਰੀ ਦੇ ਨਾਲ ਧਰਮ ਚੱਲਦਾ। ਸ਼ੂਦਰ ਇਹ ਵਰਨ ਆਪਣੇ ਆਪ ਵਿਚ ਖਾਸ ਵਰਨ ਹੈ। ਇਸ ਵਰਨ ਦਾ ਮਨੁੱਖ, ਇਸ ਸੁਭਾਵ ਦਾ ਮਨੁੱਖ ਬੋਝਲ ਭਾਰੀ ਸੇਵਾ ਕਰਕੇ ਅਧਿਆਤਮਕ ਖੁਸ਼ੀ ਮਾਣਦਾ ਹੈ। ਕਿਸੇ ਦੇ ਕੱਪੜੇ ਧੋ ਕੇ, ਕਿਸੇ ਨੂੰ ਪਾਣੀ ਪਿਲਾ ਕੇ, ਕਿਸੇ ਥੱਕੇ ਹੋਏ ਦੀ ਮੁੱਠੀ ਚਾਹ ਪੀ ਕਰਕੇ, ਝੂਠੇ ਭਾਂਡੇ ਮਾਂਜ ਕੇ, ਧਰਮ ਸਥਲਾਂ ਦੇ ਤੱਪੜ ਝਾੜ ਕੇ, ਬੁਹਾਰੀ ਦੇ ਕੇ, ਜਾਂ ਧਰਮ ਮੰਦਰਾਂ ਨੂੰ ਬਣਾਉਣ ਵਿੱਚ ਟੋਕਰੀ ਚੁੱਕਣੀ, ਪੱਥਰ ਚੁੱਕਣੇ, ਇੱਟਾਂ ਚੁੱਕਣੀਆਂ, ਇਹ ਭਾਰੀ ਖੁਸ਼ੀ ਪ੍ਰਾਪਤ ਕਰਦਾ ਹੈ। ਭਾਰੀ ਭਰਕਮ ਸੇਵਾ ਕਰਕੇ, ਬੋਝਲ ਸੇਵਾ ਕਰਕੇ, ਸਫਾਈ ਕਰਨੀ ਹੈ ਕਿਸੇ ਦੇ ਘਰ ਦੀ, ਰਸਤੇ ਦੀ ਸਾਫ ਕਰਨੇ ਨੇ ਕਿਸੇ ਦੇ ਕੱਪੜੇ, ਕਿਸੇ ਨੂੰ ਇਸ਼ਨਾਨ ਕਰਾਉਣਾ ਹੈ, ਕਿਸੇ ਮਰੀਜ਼ ਦੀ ਤੀਮਾਰਦਾਰੀ ਕਰਨੀ ਹੈ, ਕਿਸੇ ਦੇ ਕੱਪੜੇ ਧੋਣੇ ਨੇ, ਭਾਰੀ ਸੇਵਾ ਕਰਨੀ ਹੈ, ਭਰਕਮ ਸੇਵਾ ਕਰਨੀ ਹੈ। ਔਰ ਇਸ ਸੇਵਾ ਵਿੱਚ ਉਹਨੂੰ ਰੂਹਾਨੀ ਖੁਸ਼ੀ ਮਿਲੇ, ਇਸ ਸੇਵਾ ਕਰਕੇ ਇਸ ਤਰ੍ਹਾਂ ਜੁੜੇ ਜਿਵੇਂ ਕੋਈ ਬ੍ਰਹਮ ਦਾ ਚਿੰਤਨ ਕਰਨ ਵਾਲਾ ਬ੍ਰਾਹਮਣ ਜੁੜਦਾ ਹੈ, ਜਿਵੇਂ ਕੋਈ ਕਮਜ਼ੋਰ ਦੀ ਬਾਂਹ ਪਕੜਨ ਵਾਲਾ ਖੱਤਰੀ ਪ੍ਰਭੂ ਨਾਲ ਜੁੜਦਾ ਹੈ। ਇਸ ਤਰ੍ਹਾਂ ਹੀ ਭਾਰੀ ਸੇਵਾ ਕਰਕੇ, ਬੋਝਲ ਸੇਵਾ ਕਰਕੇ ਅਧਿਆਤਮਕ ਖੁਸ਼ੀ ਮਾਣਨ ਵਾਲਾ ਪ੍ਰਭੂ ਨਾਲ ਜੁੜਦਾ ਹੈ, ਸ਼ੂਦਰ ਕਹਿਲਾਉਂਦਾ ਹੈ। ਤੋ ਸ਼ੂਦਰ ਦੇ ਨਾਲ ਧਰਮ ਚੱਲਦਾ ਹੈ। ਇਸ ਤਰ੍ਹਾਂ ਦੀ ਬੋਝਲ ਸੇਵਾ ਕਰਨ ਵਾਲੇ ਮਨੁੱਖਾਂ ਨੂੰ ਸ਼ਾਇਦ ਬ੍ਰਹਮ ਦਾ ਚਿੰਤਨ ਰੂਹਾਨੀ ਖੁਸ਼ੀ ਨਹੀਂ ਦਿੰਦਾ, ਤੇ ਚਿੰਤਨ ਕਰਨਾ ਉਹਨਾਂ ਦੇ ਵਸ ਦੀ ਗੱਲ ਵੀ ਨਹੀਂ, ਇਤਨੀ ਸ਼ਕਤੀ ਵੀ ਨਹੀਂ। ਖੂਨ ਦੇ ਚਿਤਨਾ ਉਛਾਲ ਉਬਾਲ ਇਹ ਵੀ ਨਹੀਂ ਕਿ ਕਮਜ਼ੋਰ ਦੀ ਖਾਤਰ ਲੜੇ, ਉਹਦੇ ਪਕਸ਼ ਦੇ ਵਿਚ ਖੜਾ ਹੋਵੇ, ਪਰ ਹਰ ਇੱਕ ਦੀ ਸੇਵਾ ਕਰ ਸਕਦਾ ਹੈ, ਧਰਮ ਮੰਦਰਾਂ ਦੀ ਸੇਵਾ ਕਰ ਸਕਦਾ ਹੈ, ਧਾਰਮਿਕ ਮਨੁੱਖਾਂ ਦੀ ਸੇਵਾ ਕਰ ਸਕਦਾ ਹੈ, ਮਰੀਜ਼ਾਂ ਦੀ ਸੇਵਾ ਕਰ ਸਕਦਾ ਹੈ, ਔਰ ਬੜੀ ਬੋਝਲ ਸੇਵਾ ਕਰ ਸਕਦਾ ਹੈ, ਭਾਰੀ ਸੇਵਾ ਕਰ ਸਕਦਾ ਹੈ। ਇਸ ਤਰ੍ਹਾਂ ਦੇ ਸ਼ੂਦਰ ਦੇ ਨਾਲ ਉਸਦੀ ਸੇਵਾ ਦੇ ਸਿਦਕੇ ਉਹਦੇ ਨਾਲ ਪ੍ਰਮਾਤਮਾ ਚੱਲਦਾ ਹੈ, ਈਸ਼ਵਰ ਚੱਲਦਾ ਹੈ। ਸ਼ੂਦਰ ਕੋਲ ਪ੍ਰਮਾਤਮਾ ਬੈਠਦਾ ਹੈ, ਸ਼ੂਦਰ ਦੇ ਨਾਲ ਪ੍ਰਮਾਤਮਾ ਚੱਲਦਾ ਹੈ, ਸ਼ੂਦਰ ਦੇ ਅੰਗ ਸੰਗ ਹੁੰਦਾ ਹੈ ਪ੍ਰਮਾਤਮਾ। ਤੋ ਸ਼ੂਦਰ ਦੇ ਨਾਲ ਧਰਮ ਚੱਲਦਾ ਹੈ, ਖੱਤਰੀ ਦੇ ਨਾਲ ਧਰਮ ਚੱਲਦਾ ਹੈ, ਬ੍ਰਾਹਮਣ ਦੇ ਨਾਲ ਧਰਮ ਚੱਲਦਾ ਹੈ। ਐਸਾ ਕਿਹੜਾ ਵਰਨ ਹੈ ਜਿਸ ਬਾਰੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰ ਰਹੇ ਨੇ, ਸ੍ਰਿਸ਼ਟ ਸਭ ਇੱਕ ਵਰਨ ਹੋਈ ਧਰਮ ਕੀ ਗਤ ਰਹੀ। ਸਾਰੀ ਸ੍ਰਿਸ਼ਟੀ ਇੱਕੋ ਵਰਨ ਦੀ ਹੋ ਗਈ ਹੈ, ਇੱਕੋ ਵਰਨ ਵਿੱਚ ਆ ਗਈ ਹੈ, ਧਰਮ ਨਹੀਂ ਚੱਲ ਰਿਹਾ। ਅਜੋਕੀ ਮਨੁੱਖਤਾ ਦੇ ਨਾਲ ਰਾਜਨੀਤੀ ਚੱਲ ਰਹੀ ਹੈ, ਕਾਰੋਬਾਰ ਚੱਲ ਰਿਹਾ ਹੈ, ਪਰਿਵਾਰ ਚੱਲ ਰਿਹਾ ਹੈ, ਸਮਾਜ ਚੱਲ ਰਿਹਾ ਹੈ, ਧਰਮ ਨਹੀਂ ਚੱਲ ਰਿਹਾ। ਬਾਕੀ ਤਾਂ ਸਭ ਕੁਝ ਚੱਲ ਰਿਹਾ ਮਨੁੱਖ ਨਾਲ, ਲੇਕਿਨ ਧਰਮ ਨਹੀਂ ਚੱਲ ਰਿਹਾ। ਤੋ ਖਤਮ ਹੋ ਗਏ ਬ੍ਰਾਹਮਣ, ਕੋਈ ਟਾਵਾਂ ਟਾਵਾਂ, ਖਤਮ ਹੋ ਗਏ ਖੱਤਰੀ, ਕੋਈ ਵਿਰਲਾ, ਖਤਮ ਹੋ ਗਏ ਸ਼ੂਦਰ, ਕੋਈ ਇੱਕ ਅਦ, ਭਰ ਗਈ ਪ੍ਰਿਥਵੀ ਵੈਸ਼ਾਂ ਨਾਲ, ਵੈਸ਼, ਸਾਰੀ ਸ੍ਰਿਸ਼ਟੀ ਵੈਸ਼ ਹੋ ਗਈ। ਵੈਸ਼ ਕੇਵਲ ਸੌਦੇਬਾਜ਼ੀ ਜਾਣਦਾ ਹੈ, ਵੈਸ਼ ਹਰ ਵਕਤ ਬਾਜ਼ਾਰ ਦੇ ਚ ਹੈ। ਉਹ ਜਦ ਬਾਜ਼ਾਰ ਦੇ ਚ ਹੈ ਤਾਂ ਬਾਜ਼ਾਰ ਦੇ ਚ ਹੈ, ਪਰ ਉਹ ਜਦ ਮੰਦਰ ਦੇ ਚ ਹੈ ਤਾਂ ਵੀ ਬਾਜ਼ਾਰ ਦੇ ਚ ਹੈ, ਜਦ ਉਹ ਪਰਿਵਾਰ ਵਿੱਚ ਬੈਠਾ ਤਾਂ ਵੀ ਬਾਜ਼ਾਰ ਵਿੱਚ ਹੈ, ਪਰ ਜਦ ਉਹ ਗੁਰਦੁਆਰੇ ਬੈਠਾ ਤਾਂ ਵੀ ਬਾਜ਼ਾਰ ਵਿੱਚ ਹੈ। ਵੈਸ਼ ਵੇਚਣਾ ਵੇਚਣਾ ਵੇਚਣਾ, ਛੋਟਾ ਮੋਟਾ ਸਾਜ਼ੋ ਸਮਾਨ ਜਾਂ ਵੱਡਾ ਸਾਜ਼ੋ ਸਮਾਨ ਵੇਚ ਕੇ ਜੋ ਆਪਣੀ ਉਪਜੀਵਿਕਾ ਚਲਾਉਂਦੇ ਨੇ, ਇਹ ਵੈਸ਼ ਨਹੀਂ, ਇਹ ਤੇ ਕਿਰਤ ਹੈ, ਇਹ ਤੇ ਧੰਦਾ ਹੈ। ਵੈਸ਼ ਵੇਚਣੀ ਹੈ ਆਪਣੀ ਇੱਜ਼ਤ ਅਗਰ ਮੁੱਲ ਮਿਲੇ, ਵੇਚਣਾ ਹੈ ਆਪਣਾ ਇਮਾਨ ਅਗਰ ਪੂਰਾ ਮਿਲ ਮਿਲੇ, ਪੂਰੀ ਕੀਮਤ ਮਿਲੇ। ਵੇਚਣਾ ਹੈ ਦੇਸ਼, ਵੇਚਣੀ ਹੈ ਕੌਮ ਅਗਰ ਪੂਰਾ ਮੁੱਲ ਮਿਲੇ। ਜੋ ਵੇਚਣ ਦੀ ਸੋਚਦਾ ਰਹਿੰਦਾ ਹੈ ਉਹ ਵੈਸ਼ ਹੈ, ਔਰ ਜੋ ਵੇਚ ਦੇਣ ਦੇ ਸਫਲ ਹੋ ਜਾਂਦਾ ਹੈ ਉਹ ਸਫਲ ਵੈਸ਼ ਹੈ। ਵੈਸ਼ ਦੇ ਨਾਲ ਧਰਮ ਚੱਲਦਾ ਨਹੀਂ, ਕਿਉਂਕਿ ਵੈਸ਼ ਤੇ ਧਰਮ ਨੂੰ ਵੀ ਵੇਚਦਾ ਹੈ। ਹਵਸ ਕੇ ਬੰਦੇ ਵਫਾ ਕੋ ਵੇਚ ਦੇਤੇ ਹੈ, ਖੁਦਾ ਕੇ ਘਰ ਕੀ ਕਿਆ ਕਹੀਏ, ਖੁਦਾ ਕੋ ਵੇਚ ਦੇਤੇ ਹੈ। ਠੀਕ ਹੈ ਸ਼ਾਇਰ ਦਾ ਤਖੈਲ, ਖੁਦਾ ਤੇ ਵੈਸ਼ ਦੇ ਹੱਥ ਚ ਨਹੀਂ ਆਏਗਾ, ਪਰ ਜੇ ਕਿਧਰੇ ਆ ਜਾਏ ਤੇ ਵੈਸ਼ ਨੇ ਖੁਦਾ ਦੀ ਵੀ ਬੋਲੀ ਲਾਣੀ ਹੈ, ਉਸਨੂੰ ਵੀ ਵੇਚਣਾ ਹੈ। ਵੈਸ਼ ਲੋਭੀ ਆਉਂਦਾ ਹੈ, ਲੋਭੀ ਪਾਪੀ ਆਉਂਦਾ ਹੈ, ਵੈਸ਼ ਲੋਭੀ ਆਉਂਦਾ ਹੈ, ਲੋਭੀ ਪੁਨੀਤ ਨਹੀਂ ਆਉਂਦਾ। ਵੈਸ਼ ਲੋਭੀ ਆਉਂਦਾ ਹੈ, ਲੋਭੀ ਸਭ ਕੁਛ ਵੇਚਣਾ ਚਾਹੁੰਦਾ ਹੈ, ਬਦਲੇ ਵਿੱਚ ਦੁਗਣਾ ਤਿਗਣਾ ਲੈਣਾ ਚਾਹੁੰਦਾ ਹੈ। ਮੁੱਲ ਮਿਲੇ ਕੌਮ ਵੇਚਣੀ ਹੈ, ਇੱਜ਼ਤ ਵੇਚਣੀ ਹੈ, ਅਸਮਤ ਵੇਚਣੀ ਹੈ, ਇਮਾਨ ਵੇਚਣਾ ਹੈ, ਧਰਮ ਵੇਚਣਾ ਹੈ, ਸਭ ਕੁਛ ਵੇਚਣਾ ਹੈ। ਵੈਸ਼ ਸ਼ਬਦ ਤੇ ਉਰਦੂ ਫਾਰਸੀ ਦਾ, ਬਾਜ਼ਾਰ ਵਿੱਚ ਬੈਠ ਕੇ ਜਿਹੜੀ ਇਸਤਰੀ ਆਪਣੀ ਅਸਮਤ ਵੇਚਦੀ ਹੈ ਉਹਦੇ ਲਈ ਸ਼ਬਦ ਹੈ ਵੈਸ਼ਿਆ। ਵੈਸ਼ਿਆ ਸਿਰਫ ਅਸਮਤ ਵੇਚਦੀ ਹੈ, ਔਰ ਵਾਕਈ ਅਸਮਤ ਵਿਕ ਗਈ ਤਾਂ ਸਭ ਕੁਝ ਵਿਕ ਜਾਂਦਾ ਹੈ। कोई सब कुछ बेच के अपनी असमत बेच देंदा है, कोई अपनी असमत बेच के सब कुछ बेच देंदी है। इसनु मैं फिर दोहरावा, कोई सब कुछ बेच के अपनी असमत बेच देंदा है, कोई असमत बेच के अपना सब कुछ बेच देंदी है। वैश वैशिया दोवें निकट ने, एको ही सिंघासन ते बैठने। कला बेचनी है, ज्ञान बेचना है, धर्म बेचना है, ईमान बेचना है, कथा बेचनी है, कीर्तन बेचना है। समा लंघ गया जब नजराने हैं, पेट आंदे सन, पेटा आंदी सी, नहीं मुल चाहिदा है। तो जब मुल चाहिदा है तो ज्ञान बिक गया, जब मुल चाहिदा है तो कीर्तन बिक गया, जब मुल चाहिदा है तो कथा बिक गई, जब मुल चाहिदा है तो धर्म बिक गया, सेवा बिक गई, ईमान बिक गया। मुल चाहिदा है, और जिसनु वड्डा मुल चाहिदा है, बेच देगा इज्जत, बेच देगा असमत, बेच देगा शराफत, बेच देगा अपना विश्वास, सब कुछ बेचेगा। वैश नाल धर्म नहीं चलता। श्रेष्ठ सब एक वर्ण होई, धर्म की गत रही। अफसोस नाल धन गुरु नानक देव जी महाराज कह रहे ने, सारी सृष्टि इंज कह लो बहु गिणती दे वैश हो गई है, धर्म व्यापक पद्धर ते नहीं चल रहा। ओया किसी एक कद मनुख नाल चल रहा है, हजारां च लखां च कोई एक कद, तो ये कोई बहुत गिणती नहीं। सारा संसार लोभी हो गया है, लोभी धार्मिक नहीं हो सकता, लोभी पुनीत नहीं हो सकता, लोभी पापी हो सकता है, पुनीत नहीं हो सकता, दानी पुनीत हो सकता है, लोभी पुनीत नहीं हो सकता। लोभी ते पापी है, दानी पुनीत है, लोभी पापी है। तो पाप व्यापक हो गया, पाप छा गया, पाप ग्रासी पृथ्वी, धौल खड़ा धर हेठ पुकारा। जब पापियां नाल धरती भर जाती है, भाव लोभियां नाल भर जाती है, तो एक दफा ते जमीन दे जर्रे भी पुकार उठते ने, हे प्रभु रहमत कर, बख्शिश कर, पापी ही पापी, पापी ही पापी। सब कुछ बेचण ले तैयार ने, और सब कुछ खरीदण दे खरीदार भी मौजूद ने। बाजार बन गया सारा संसार, बाजार बन गए मंदिर, बाजार बन गए धर्म सतल, बाजार बन गए तीरथ। सनातन मत दा सिरमौर तीरथ बनारस शिवा ने वसाई सी, एक महान योगी ने, एक महान तपीश्वर ने। तपीश्वर पैदा होवन, संत पैदा होवन, जोगी पैदा होवन, ध्यानी पैदा होवन, ज्ञानी पैदा होवन, ये नगरी वसाई। पर इस नगरी रिच लोभी आ गए, लोभी जिथे कठे हो जान, लोभी लंपट आंदा है, ठग आंदा है। लोभी दे अंदर अनेकां लहरां चल दियां ने लैण दियां, लिहाजा लोभी हर पासे लंपट पड़ा फैलांदा है। तदी ते मेरे पातशाह ने कहा, हे लोभा लंपट संग सिर मोरे, अनकलेरी कलोलते। लोभी स्वयं भ्रष्ट होंदा है, सब कुछ नु भ्रष्ट करके रख देंदा है। लोभी तीर्थां नु मंदिरां नु बाजार बना के रख देंदा है, और बाजार विच ते ठगी चलदी है। बाजार ते ठगी दा चोली دامن دا جو ہے ساتھ ہے، یہ لوبھ اس دے کارن کر کے جیب پتہ نہیں کتنی تھاواں تے بھرمدا ہے، بھٹکدا ہے، اور اس دا من ڈولدا ہے اور ہر جگہ نو برشٹ کردا ہے، ہر وقت لین دی برتی لین دی برتی لین دی برتی، لوبھی دے نال ہر وقت بازار چلدا ہے، بازار وچ منک کچھ لین لئی جاندا ہے، لیکن لوبھی نو ایسا بازار چاہیدا ہے، لینا تے سب کچھ ہے اور سب دے کولو لینا ہے، بدلے وچ دینا کچھ بھی نہیں، ایسا بازار چاہیدا ہے۔ اس طرح دا بازار لوبھی ہر وقت اپنی کلپنا دی دنیا وچ بنائی رکھدا ہے، لہذا لوبھی دے نال ہی بازار جاندا ہے، لوبھی جتھے بیٹھا ہے اتھے ہی بازار ہے، چاہے وہ ہری مندر بیٹھا ہے، چاہے گردوارے بیٹھا ہے، چاہے خانہ کعبہ وچ بیٹھا ہے، چاہے چرچ دے وچ بیٹھا ہے، لوبھی تاں بازار وچ بیٹھا ہے، وہ کدھرے مندر وچ نہیں بیٹھا، وہ کدھرے گردوارے نہیں بیٹھا، کدھرے چرچ تے مسجد وچ نہیں بیٹھا، لوبھی جتھے بھی بیٹھا ہے بازار وچ بیٹھا ہے، لوبھی جدھر چلدا ہے بازار نال چلدا ہے، لوبھی جدھر چلدا ہے ٹھگیاں اس دے نال ہی جو ہے چلدیاں نے۔ پھر سدگرو دیو جی مہاراج اس پاون پوتر سلوک دے انج فرمان کردے نے،

ਮੈਨੂੰ ਸਾਜ਼ੋ ਸਮੱਗਰੀ ਮਿਲੇ, ਮੈਨੂੰ ਧਨ ਮਿਲੇ। ਇਸ ਤਰ੍ਹਾਂ ਦੀ ਸੋਚਣੀ ਇਖਲਾਕ ਦਾ ਪਤਨ ਕਰ ਦਿੰਦੀ ਹੈ। ਠੀਕ ਹੈ, ਅਗਰ ਇਹ ਪੇਸ਼ਾ ਹੈ, ਧੰਦਾ ਹੈ ਕਿਸੇ ਦਾ, ਪਰ ਸੋਚਣੀ ਵਿੱਚ ਨਾ ਲਿਆਵੇ। ਉਪਜੀਵਕਾ ਪ੍ਰਭੂ ਤੇ ਸੁੱਟੇ, ਸੇਵਾ ਦੇ ਰੂਪ ਵਿੱਚ ਕਰੇ, ਸੋਚੇ ਪਰਮਾਤਮਾ ਦੀ ਤਰਫੋਂ ਇਹੀ ਮੇਰੀ ਡਿਊਟੀ ਲੱਗੀ ਹੈ। ਇਹ ਸਾਰੀ ਸੇਵਾ ਕਰਦਿਆਂ ਹੋਇਆ ਉਹਦੀ ਉਪਜੀਵਕਾ ਤੇ ਚਲੇਗੀ, ਪਰ ਉਸਦਾ ਇਖਲਾਕੀ ਪਤਨ ਨਹੀਂ ਹੋਵੇਗਾ, ਉਹਦੀ ਮਨੋਬਿਰਤੀ ਥੱਲੇ ਨਹੀਂ ਜਾਏਗੀ। ਪਰ ਉਹੀ ਸਿਰਫ ਥਾਣਕ ਨਹੀਂ ਜੋ ਸ਼ਮਸ਼ਾਨ ਘਾਟ ਵਿੱਚ ਬੈਠ ਕੇ ਸਾਰਾ ਦਿਨ ਮੁਰਦਿਆਂ ਦੀ ਉਡੀਕ ਕਰਦਾ ਹੈ ਤੇ ਕਿਸੇ ਘਰ ਵਿੱਚ ਮੌਤ ਹੋਵੇ ਇਸ ਦੀ ਉਡੀਕ ਕਰਦਾ ਹੈ। ਨਹੀਂ, ਸਾਰਾ ਸੰਸਾਰ ਹੀ ਲੋਭੀਆਂ ਨੇ ਸ਼ਮਸ਼ਾਨ ਘਾਟ ਬਣਾ ਕੇ ਰੱਖ ਦਿੱਤਾ ਹੈ ਔਰ ਖੁਦ ਬੈਠਾ ਹੈ ਧਾਣਕ ਦੀ ਤਰ੍ਹਾਂ। ਕੋਈ ਮਰੇ ਮੈਨੂੰ ਕੁਛ ਮਿਲੇ, ਕੋਈ ਤਬਾਹ ਹੋਵੇ ਮੈਨੂੰ ਕੁਛ ਮਿਲੇ। ਮੈਨੂੰ ਕੁਛ ਮਿਲਣਾ ਚਾਹੀਦਾ ਹੈ, ਹੁੰਦਾ ਦੂਜਾ ਤਬਾਹ ਤੇ ਹੋਵੇ। ਮੇਰੇ ਪੱਲੇ ਕੁਛ ਪੈਣਾ ਚਾਹੀਦਾ ਹੈ, ਖੋਇਆ ਜਾਂਦਾ ਸਭ ਦਾ ਤੇ ਖੋਇਆ ਜਾਣ ਦਿਓ। ਇਸ ਤਰ੍ਹਾਂ ਹਰ ਮਨੁੱਖ ਧਾਣਕ ਬਣ ਗਿਆ ਔਰ ਹਰ ਮਨੁੱਖ ਨੇ ਸੰਸਾਰ ਨੂੰ ਸ਼ਮਸ਼ਾਨ ਘਾਟ ਬਣਾ ਕੇ ਰੱਖ ਦਿੱਤਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਨੂੰ ਇਸ ਢੰਗ ਨਾਲ ਵੀ ਬਿਆਨ ਕੀਤਾ ਹੈ। ਇੱਕ ਸਵਾਨ ਦੋਏ ਸਵਾਨੀ ਨਾਲ ਭਲਕੇ ਭੌਂਕੇ ਸਦਾ ਬਿਆਨ। ਇੱਕ ਕੁੱਤਾ, ਦੋ ਕੁੱਤੀਆਂ, ਮਨੁੱਖ ਜੈਸੇ ਸਵੇਰੇ ਉੱਠਦਾ ਹੈ ਇਹਦੇ ਨਾਲ ਉੱਠ ਬੈਠਦੀਆਂ ਨੇ। ਭੌਂਕਦਾ ਇਹ ਕੁੱਤਾ, ਭੌਂਕਦੀਆਂ ਨੇ ਇਹ ਕੁੱਤੀਆਂ। ਰਾਤ ਨੂੰ ਜਦ ਸੌਂ ਜਾਂਦਾ ਹੈ ਵਕਤੀ ਤੌਰ ਤੇ, ਇਹ ਕੁੱਤਾ ਤੇ ਕੁੱਤੀਆਂ ਸ਼ਾਂਤ ਆਉਂਦੀਆਂ ਨੇ ਪਰ ਹੁੰਦੀਆਂ ਇਸਦੇ ਕੋਲ ਨੇ। ਜੈਸੇ ਸਵੇਰੇ ਉੱਠਦਾ ਹੈ ਕੁੱਤਾ ਵੀ ਉੱਠ ਬੈਠਾ, ਕੁੱਤੀਆਂ ਵੀ ਉੱਠ ਬੈਠੀਆਂ, ਜ਼ੋਰ ਦਾ ਭੌਂਕਣਾ ਆਰੰਭ ਕਰ ਦਿੱਤਾ। ਇਸ ਭੌਂਕਣ ਵਿੱਚ ਮਨੁੱਖ ਇਤਨਾ ਬੇਜ਼ਾਰ ਹੁੰਦਾ ਹੈ, ਮਜਾ ਲਏ ਦੀ ਜ਼ਬਾਨ ਤੋਂ ਵਾਹਿਗੁਰੂ ਨਿਕਲੇ, ਰਾਮ ਨਿਕਲੇ, ਅੱਲਾ ਨਿਕਲੇ, ਮਜਾ ਲਏ ਜਪਜੀ ਸਾਹਿਬ ਪੜ੍ਹੇ, ਇਹ ਮੰਦਰ ਦੀ ਸੁਰਤ ਲਵੇ ਗੀਤਾ ਪੜ੍ਹੇ, ਜਾਂ ਇਹ ਨਮਾਜ਼ ਪੜ੍ਹੇ ਤੇ ਕੁਰਾਨ ਦੀ ਤਲਾਵਤ ਕਰੇ। ਨਹੀਂ, ਮੁਸ਼ਕਿਲ ਹੈ। ਕੌਣ ਹੈ ਕੁੱਤਾ? ਲੋਭ। ਕੌਣ ਨੇ ਦੋ ਕੁੱਤੀਆਂ? ਆਸਾ ਤੇ ਤ੍ਰਿਸ਼ਨਾ। ਥੋੜਾ ਜਿਹਾ ਲੋਭ ਕੁੱਤਾ ਚੁੱਪ ਹੁੰਦਾ, ਆਸਾ ਤੇ ਤ੍ਰਿਸ਼ਨਾ, ਤ੍ਰਿਸ਼ਨਾ ਜੋ ਮਿਲ ਗਿਆ ਉਸਦੀ ਤ੍ਰਿਪਤੀ ਨਹੀਂ, ਤ੍ਰਿਸ਼ਨਾ ਤੇ ਆਸਾ, ਇਹ ਦੋਵੇਂ ਇਤਨੀਆਂ ਜ਼ੋਰ ਦੀਆਂ ਭੌਂਕਦੀਆਂ ਨੇ ਕਿ ਵਕਤੀ ਤੌਰ ਤੇ ਚੁੱਪ ਕੀਤੇ ਉਸ ਕੁੱਤੇ ਨੂੰ, ਉਸ ਲੋਭ ਨੂੰ ਨਾਲ ਭੌਂਕਣਾ ਪੈਂਦਾ ਹੈ ਔਰ ਪੂਰੀ ਉੱਚੀ ਆਵਾਜ਼ ਵਿੱਚ ਭੌਂਕਣਾ ਪੈਂਦਾ ਹੈ। ਤਾਂ ਜਦ ਲੋਭ ਐਸਾ ਭੌਂਕਣਾ ਸ਼ੁਰੂ ਕਰੇ, ਆਸਾ ਤੇ ਤ੍ਰਿਸ਼ਨਾ ਵੀ ਭੌਂਕਣ, ਇਹ ਇਕੱਲਾ ਮਨੁੱਖ ਕੀ ਕਰੇ? ਇਹ ਫਿਰ ਕੀ ਕਰਦਾ ਹੈ? ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ, ਕੂੜ ਛੋਰਾ ਮੁੱਠਾ ਮੁਰਦਾਰ, ਝੂਠ ਦੇ ਛੁਰੇ ਨਾਲ ਮੁਰਦਾਰ ਨੂੰ ਜ਼ਬਾ ਕਰਦਾ ਹੈ। ਮੁਰਦਾਰ ਔਰ ਝੂਠ ਦਾ ਛੁਰਾ, ਪ੍ਰਥਮ ਤੇ ਸਮਝਾਂਗੇ, ਜਾਣਨਾ ਚਾਹਾਂਗੇ ਮੁਰਦਾਰ ਕੀ ਹੈ। ਮੁਰਦਾਰ, ਗੁਰੂ ਨਾਨਕ ਖੁਲਾਸਾ ਕਰਦੇ ਨੇ ਬਾਣੀ ਦੀ ਵਿਆਖਿਆ, ਬਾਣੀ ਕਰਦੀ ਹੈ, ਹੱਕ ਪਰਾਇਆ ਨਾਨਕਾ ਉਸ ਸੂਵਰ ਉਸ ਗਾਏ, ਗੁਰਪੀਰ

0: जामुरदार न खाए। पराया हक बस यही मुरदार है। अगर हिंदू है तो गऊ खा रहा है और मुर्दा गऊ, मुस्लिम है तो सूअर खा रहा है मुर्दा सूअर, मरिया होया सूअर। पराया हक इते सूअर खा रहा है मुसलमान, इते गऊ खा रहा है हिंदू। भारत दी मनाहत कि गऊ सब तो उत्तम है, ये मनुखी मां दी तरह सोचती है। इसका गर्भकाल का समा भी मनुखी मां दी तरह 10 महीने का है। जैसे डार्विन ने किसी वक्त कहा कि मनुख की आखिरी कड़ी बंदर है, बंदर तो विकास करके मनुख इस शक्ल दे आया है। शरीर की खोज है, विज्ञान की खोज, बाहर की खोज है, पर भारत का ऋषि मन की खोज दे संलग्न है। उदी दिलचस्पी मन की खोज दे है। उन्हें देखिया मनुख का मन ते गऊ का मन बड़े निकटवर्ती ने। जैसे डार्विन ने देखिया बंदर का शरीर ते मनुख का शरीर बड़ा मेल खांदा है, भारत दे ऋषि ने देखिया गऊ का मन ते मनुख का मन बड़े निकटवर्ती ने। हो ना होवे मनुख की आखिरी कड़ी गऊ है, गऊ मरिए तो फिर मनुख बनी है। इस तरह मनुखी जिंदगी की आखिरी कड़ी गऊ हो सकती है, बकौले डार्विन बंदर हो सकती है। अफजल हो गई गऊ, महान हो गई गऊ भारत दे चिंतन दे, देशवासियों दे चिंतन दे, क्योंकि मनुख की तरह सोचती है, मनुख की तरह ममता रखती है, मनुख की तरह दुख सुख महसूस करती है। इसनू मारना ऐसा है जैसे मनुख नू मारना, और इसका मांस खाना ऐसा है जैसे बंदे का मांस खाना। त्रिगत जून है, सूअर बिष्टा खांदा है, गंदगी खांदा है। तो इस्लाम दीवानी मोहम्मद साहब ने हराम करार देता नहीं खाना, ये सूअर नहीं खाना। कि दिन भर बिष्टा खांदा है, गंदगी खांदा है, और फिर इसकी गर्दन की हड्डी इतनी मजबूत इतनी सख्त, ये हलाल नहीं हो सकता, जबा नहीं हो सकता। बहुत तड़पेगा, बहुत तड़पेगा, खाना हराम। पर महाराज कह रहे ने खा रहा है वो सूअर, अगर वो मुसलमान है, खा रहा वो सूअर अगर वो बेगाना हक खा रहा है, अगर भारत का वासी है हिंदू, बौद्ध, जैन, सिख है, पराया हक खा रहे है, गऊ खा रहे है। धन गुरु नानक देव जी महाराज देवाक, हक पराया नानका उस सुवर उस गाय, गुरु पीर हमाता भरे जामुरदार न खाए। पर जब लोभ कुत्ता भौंकदा है, आशा ते तृष्णा दो कुतियां भौंकदियां ने, इस भौंकण विच मनुख ऐसा निढाल आउंदा है, बेहाल आउंदा है, कूड़ छुरा मुठा मुर्दां, भलके भौंके सदा बेहाल। आसा तृष्णा भौंक दियां ने, बेहाल कर देंदियां ने। ये लोभ कुत्ता भौंकदा है, निडाल करके रख देंदा है। एक स्वान दोए स्वानी नाल, भलके भौंके सदा बयाल, कूड़ छुरा मुठा मुरधार, ਤਾਣਕ ਰੂਪ ਰਹਾ ਕਰਤਾਰ। ਫਿਰ ਇਹ ਬੇਹਾਲ ਹੋਇਆ ਮਨੁੱਖ ਝੂਠ ਬੋਲ ਕੇ ਪਰਾਏ ਹੱਕ ਨੂੰ ਆਪਣਾ ਸਾਬਤ ਕਰਨ ਦੀ ਕੋਸ਼ਿਸ਼ ਕਰਦਾ ਹੈ, ਮੇਰਾ ਹੈ ਮੇਰਾ ਹੈ, ਝੂਠ ਬੋਲਦਾ ਜਦ ਉਸਦਾ ਨਹੀਂ ਹੈ। ਇਹ ਜ਼ਮੀਨ ਮੇਰੀ ਹੈ ਜਦਕਿ ਉਸਦੀ ਨਹੀਂ ਹੈ, ਇਹ ਘਰ ਮੇਰਾ ਹੈ ਜਦਕਿ ਉਸਦਾ ਨਹੀਂ ਹੈ, ਇਹ ਧਨ ਮੇਰਾ ਹੈ, ਇਹ ਸੰਪਦਾ ਮੇਰੀ ਹੈ, ਇਹ ਮਲਕੀਅਤ ਮੇਰੀ ਹੈ। ਇਸ ਤਰ੍ਹਾਂ ਦੂਜਿਆਂ ਦਾ ਖੁੰਦਾ ਹੈ, ਦੂਜਿਆਂ ਦੀ ਚੀਜ਼ ਦੇ ਉੱਤੇ ਵਸਤੂ ਦੇ ਉੱਤੇ ਆਪਣੀ ਮੋਹਰ ਲਾਉਂਦਾ ਹੈ। ਬੇਹਾਲ ਹੋਇਆ ਤੇ ਬੇਹਾਲ ਕੀਤਾ ਹੈ ਲੋਭ ਨੇ, ਬੇਹਾਲ ਕੀਤਾ ਹੈ ਆਸਾ ਤੇ ਤ੍ਰਿਸ਼ਨਾ ਨੇ। ਇਸ ਵਾਸਤੇ ਮੇਰੇ ਪਾਤਸ਼ਾਹ ਕਹਿੰਦੇ ਨੇ ਲੋਭੀ ਦਾ ਕੋਈ ਭਰੋਸਾ ਨਹੀਂ, ਕਿਉਂਕਿ ਲੋਭੀ ਪਾਪੀ ਹੁੰਦਾ ਹੈ। ਲੋਭੀ ਤੋਂ ਹਰ ਵਕਤ ਖਤਰਾ ਹੈ ਧਨ ਨੂੰ, ਸੰਪਦਾ ਨੂੰ, ਜ਼ਮੀਨ ਜਾਇਦਾਦ ਨੂੰ। ਔਰ ਚੂੰਕਿ ਵਿਆਪਕ ਪੱਧਰ ਤੇ ਲੋਕ ਪ੍ਰਧਾਨ ਹੋ ਗਿਆ, ਹਲਕਤ ਲੋਭੀ ਹੋ ਗਈ ਹੈ, ਤੋ ਇੱਕ ਦੂਜੇ ਤੋਂ ਖਤਰੇ ਵੱਧ ਗਏ ਨੇ, ਛੀਨਾ ਝਪਟੀਆਂ ਵੱਧ ਗਈਆਂ ਨੇ। ਲੋਭ ਪ੍ਰਧਾਨ ਧੰਨ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਤੇ ਬੜਾ ਸੁੰਦਰ ਆਸਾ ਦੀਵਾਰ ਵਿੱਚ ਵੀ ਫਰਮਾਨ ਕੀਤਾ ਹੈ, ਜੈਸੇ ਰਾਜਨੈਤਿਕ ਦੁਨੀਆਂ ਵਿੱਚ ਕ੍ਰਾਂਤੀਆਂ ਆਉਂਦੀਆਂ ਨੇ, ਰਾਜ ਪਾਠ ਤੇ ਬਦਲਦਿਆਂ ਨੀਤੀਆਂ ਬਦਲਦੀਆਂ ਨੇ, ਵਿਧਾਨ ਬਦਲਦੇ ਨੇ, ਕਈ ਦਫਾ ਕਰੰਸੀ ਬਦਲਦੀ ਹੈ, ਧਨ ਦਾ ਪ੍ਰਚਲਨ ਬਦਲਦਾ, ਰੂਪ ਰੰਗ ਬਦਲਦਾ। ਬਾਹਰ ਦਾ ਇਹ ਪਲਟਾ ਰਾਜ ਪਲਟੇ ਨਾਲ ਆਉਂਦਾ ਹੈ, ਲੇਕਿਨ ਮਨੁੱਖ ਦੇ ਅੰਤਿਸ਼ਕਰਨ ਦੀ ਦੁਨੀਆ ਹੈ, ਮਨ ਦੀ ਦੁਨੀਆ, ਉਸਦੇ ਉੱਤੇ ਅਗਰ ਅਹੰਕਾਰ ਰਾਜ ਕਰੇ ਤਾਂ ਨੀਤੀ ਵਿੱਚ ਵਿਵਹਾਰ ਵਿੱਚ ਜ਼ੁਲਮ ਬਰਪਾ ਹੋ ਜਾਂਦਾ ਹੈ। ਅਹੰਕਾਰ ਦਾ ਮਤਲਬ ਮੈਂ ਹਾਂ ਤੂੰ ਨਹੀਂ ਹੈ, ਅਹੰ ਅਹੰਕਾਰੀ ਕਿਸੇ ਨੂੰ ਵੀ ਬਰਾਬਰੀ ਨਹੀਂ ਦੇਗਾ, ਅਹੰਕਾਰੀ ਹਰ ਇੱਕ ਨੂੰ ਪੈਰਾਂ ਦੇ ਥੱਲੇ ਰੱਖੇਗਾ। ਤੂੰ ਪੈਰਾਂ ਦੇ ਥੱਲੇ ਆਉਣ ਨੂੰ ਰਾਜ਼ੀ ਨਹੀਂ, ਉਸਦੀ ਗਰਦਨ ਕੁਚਲੀ ਜਾਵੇਗੀ, ਲਿਤਾੜੀ ਜਾਏਗੀ, ਆਖਿਰ ਪੈਰਾਂ ਦੇ ਥੱਲੇ ਲਿਆਂਦੀ ਜਾਏਗੀ। ਔਰ ਜਦ ਬਹੁ ਗਿਣਤੀ ਵਿੱਚ ਮਨੁੱਖਤਾ ਅਹੰਕਾਰੀ ਹੋ ਜਾਏ, ਜ਼ੋਰਾਵਰ ਹੋ ਜਾਏ, ਤੂੰ ਕਮਜ਼ੋਰ ਦਾ ਸਿਰ ਸ਼ਕਤੀਸ਼ਾਲੀ ਦੇ ਪੈਰਾਂ ਦੇ ਥੱਲੇ ਹੁੰਦਾ, ਅਹੰਕਾਰੀ ਦੇ ਪੈਰਾਂ ਦੇ ਥੱਲੇ ਹੁੰਦਾ। ਚਾਰੋਂ ਪਾਸੇ ਜ਼ੁਲਮ ਛਾ ਜਾਂਦਾ ਹੈ। ਐਸੇ ਦੌਰ ਕਈ ਦਫਾ ਲੰਘੇ ਨੇ ਜਦ ਸਦਾ ਹੰਕਾਰੀਆਂ ਕੋਲ ਤੇ ਹੰਕਾਰੀ ਦਾ ਪੈਰ ਗਰੀਬਾਂ ਮਜ਼ਲੂਮਾਂ ਕਮਜ਼ੋਰਾਂ ਦੇ ਸਿਰ ਤੇ ਉਡਾਈਆਂ ਗਈਆਂ ਗਰਦਨਾਂ, ਲਿਤਾੜੀਆਂ ਗਈਆਂ ਗਰਦਨਾਂ। ਜਦ ਮਨ ਦੀ ਸੇਜਾ ਉੱਤੇ ਕਾਮ ਦਾ ਰਾਜ ਹੋਵੇ, ਵਾਸ਼ਨਾ ਦਾ ਰਾਜ ਹੋਵੇ, ਔਰ ਬਹੁ ਗਿਣਤੀ ਵਿੱਚ ਮਨੁੱਖਤਾ ਇਸ ਤਰ੍ਹਾਂ ਦੀ ਹੋ ਜਾਏ, ਤਾਂ ਦੁਰਾਚਾਰ ਆਮ ਹੋ ਜਾਂਦਾ ਹੈ, ਸਰੇ ਆਮ ਹੋ ਜਾਂਦਾ ਹੈ। ਕਿਸੇ ਮੁਲਕ ਵਿੱਚ ਅਹੰਕਾਰ ਪ੍ਰਧਾਨ ਹੋਵੇਗਾ, ਜ਼ੁਲਮ ਹੀ ਜ਼ੁਲਮ ਹੋਵੇਗਾ। ਕਿਸੇ ਮੁਲਕ ਵਿੱਚ ਵਾਸ਼ਨਾ ਏਕਾਮ ਪ੍ਰਧਾਨ ਹੋਵੇਗਾ, ਤਾਂ ਦੁਰਾਚਾਰ ਆਮ ਹੋਵੇਗਾ ਸੜਕਾਂ ਤੇ, ਔਰ ਸਰੇਆਮ ਬਾਗ ਬਗੀਚਿਆਂ ਚ। ਕਿਸੇ ਵਕਤ ਭਾਰਤ ਵਿੱਚ ਕਾਮ ਪ੍ਰਧਾਨ ਮਨੁੱਖਤਾ ਹੋ ਗਈ ਸੀ, ਰਹਿੰਦੇ ਤੇ ਪੰਜੇ ਵਿਸ਼ੇ ਮਨੁੱਖ ਦੇ ਕੋਲ ਹਰ ਵਕਤ ਨੇ, ਪਰ ਇੱਕ ਹਰ ਵਕਤ ਪ੍ਰਧਾਨ ਹੁੰਦਾ ਹੈ, ਉਹ ਕੋਈ ਵੀ ਹੋ ਸਕਦਾ ਹੈ। ਹੰਕਾਰ ਹੋ ਸਕਦਾ ਹੈ, ਲੋਭ ਹੋ ਸਕਦਾ ਹੈ, ਕਾਮ ਹੋ ਸਕਦਾ ਹੈ। ਔਰ ਜਦ ਕਾਮ ਪ੍ਰਧਾਨ ਮਨੁੱਖਤਾ ਹੋ ਜਾਂਦੀ ਹੈ ਤਾਂ ਬਾਜ਼ਾਰਾਂ ਚ ਦੁਰਾਚਾਰ, ਔਰ ਦੁਰਾਚਾਰ ਦੇ ਬਾਜ਼ਾਰ, ਪਰਿਵਾਰ ਵਿੱਚ ਦੁਰਾਚਾਰ, ਉੱਥੇ ਵੀ ਕੋਈ ਸ਼ਰਮ ਹਯਾ ਨਹੀਂ ਰਹਿ ਜਾਏਗੀ। ਔਰ ਧਾਰਮਿਕ ਮੰਦਰਾਂ ਵਿੱਚ ਦੁਰਾਚਾਰ, ਜਿਸ ਦੌਰ ਵਿੱਚ ਕਾਮ ਪ੍ਰਧਾਨ ਹੋ ਗਿਆ ਸੀ ਭਾਰਤ ਵਿੱਚ, ਉਸੇ ਦੌਰ ਵਿੱਚ ਕੋਨਾਰਕ ਦੇ ਮੰਦਰ ਬਣੇ, ਖਜੁਰਾਹੇ ਦੇ ਮੰਦਰ ਬਣੇ ਔਰ ਇਸ ਤਰ੍ਹਾਂ ਦੇ ਹੋਰ ਮੰਦਰ ਬਣੇ। ਇਹ ਸਾਰੇ ਮੰਦਰ ਰਾਮ ਦੇ ਮੰਦਰ ਨਹੀਂ, ਕਾਮ ਦੇ ਮੰਦਰ ਨੇ, ਵਾਸ਼ਨਾ ਦੀਆਂ ਨਗਨ ਮੂਰਤੀਆਂ ਔਰ ਵਾਸ਼ਨਾ ਦੇ ਕ੍ਰਿਤ ਰੂਪ ਪੱਥਰਾਂ ਦੀਆਂ ਗੜੀਆਂ ਹੋਈਆਂ ਮੂਰਤੀਆਂ ਚ ਦੇਖਣ ਲਈ ਦੇਸ਼ ਵਿਦੇਸ਼ ਤੋਂ ਦੁਨੀਆਂ ਪਹੁੰਚਦੀ ਏ ਕੋਨਾਰਕ ਖਜੁਰਾਹਾ। ਬਹੁਤ ਵੱਡੀ ਭੀੜ, ਇਹ ਵਾਸ਼ਨਾ ਉਸ ਸਮੇਂ ਪ੍ਰਦਰਸ਼ਿਤ ਹੋਈ ਸੀ, ਸਰੇਆਮ ਹੋਈ ਸੀ, ਨੁਮਾਇਸ਼ੀ ਬਣ ਗਈ ਸੀ ਬਾਜ਼ਾਰ ਵਿੱਚ। ਬਾਜ਼ਾਰ ਤੇ ਕੀ ਧਰਮ ਮੰਦਰਾਂ ਵਿੱਚ, ਮੰਦਰ ਹੀ ਕਾਮ ਦੇ ਬਣੇ। ਔਰ ਵਾਕਈ ਜਦ ਵਾਸ਼ਨਾ ਹੀ ਪ੍ਰਧਾਨ ਹੋਵੇ ਤਾਂ ਫਿਰ ਹਰ ਪਾਸੇ ਦੁਰਾਚਾਰ ਛਾ ਜਾਏਗਾ, ਉਹ ਕਾਬਲੇ ਕਬੂਲ ਹੋ ਜਾਏਗਾ, ਕੋਈ ਗੁਨਾਹ ਨਹੀਂ, ਕੋਈ ਪਾਪ ਨਹੀਂ। ਔਰ ਐਸੀ ਐਸੀ ਕ੍ਰੀੜਾ ਹੁੰਦੀ ਰਹੀ ਇਹਨਾਂ ਧਾਰਮਿਕ ਮੰਦਰਾਂ ਵਿੱਚ, ਜਿਹਨੂੰ ਅਲਫਾਜ਼ਾਂ ਵਿੱਚ ਅੱਜ ਦੇ ਸਮੇਂ ਬਿਆਨ ਕਰਨਾ ਔਖਾ ਹੈ, ਜਿਹਨੂੰ ਸੁਣਨਾ ਸੁਣਾਉਣਾ ਵੀ ਕਠਿਨ ਹੈ। ਪਰ ਜੇ ਕਿਧਰੇ ਲੋਭ ਪ੍ਰਧਾਨ ਹੋਵੇ, ਬਹੁਗਿਣਤੀ ਦੇ ਚ ਹੋਵੇ, ਤਾਕਤ ਦੇ ਚ ਹੋਵੇ, ਤਾਂ ਪਾਪ ਵਿਆਪਕ ਹੋ ਜਾਂਦਾ ਹੈ, ਛਾ ਜਾਂਦਾ ਹੈ ਪਾਪ ਚਾਰੋਂ ਪਾਸੇ। ਬਕੌਲੇ ਗੁਰੂ ਨਾਨਕ, ਅੱਜ ਦੇ ਦੌਰ ਵਿੱਚ ਮਨੁੱਖੀ ਮਨ ਦੇ ਉੱਤੇ ਰਾਜ ਕਰ ਰਿਹਾ ਹੈ ਲੋਭ। ਲੱਭ ਪਾਪ ਦੋਏ ਰਾਜਾ ਮੈਤਾ, ਕੂੜ ਹੋਆ ਸਿਕਦਾਰ, ਕਾਮ ਨੇਬ ਸਦ ਪੁੱਛੀਏ, ਬਹਿ ਬਹਿ ਕਰੇ ਵਿਚਾਰ। ਲੱਭ ਰਾਜਾ ਹੈ, ਲੋਭ ਰਾਜਾ ਹੈ, ਪਾਪ ਵਜ਼ੀਰ ਆਜ਼ਮ ਹੈ। ਵਜ਼ੀਰ ਆਜ਼ਮ ਰਾਜੇ ਦੇ ਨਾਲ ਹੈ, ਪਾਪ ਤੇ ਲੋਭ ਦੇ ਨਾਲ ਹੈ। ਜਹਾਂ ਲੋਭ ਤਹਾਂ ਪਾਪ ਹੈ, ਜਿੱਥੇ ਲੋਭ ਹੈ ਉੱਥੇ ਪਾਪ ਹੈ। ਲੱਭ ਪਾਪ ਦੋਏ ਰਾਜਾ ਮਹਿਤਾ, ਇਹ ਰਾਜਾ ਤੇ ਵਜ਼ੀਰ ਨੇ, ਇਹ ਮਨੁੱਖ ਦੇ ਮਨ ਦੇ ਉੱਤੇ ਰਾਜ ਪੈ ਕਰਦੇ ਨੇ। ਲੋਭ ਪਾਪ, ਲੋਭ ਪਾਪ, ਲੋਭ ਪਾਪ। ਫਿਰ ਮਹਾਰਾਜ ਕਹਿੰਦੇ ਕੂੜ ਹੋਆ ਸਿੱਖਦਾਰ। ਚੌਧਰੀ ਕੌਣ? ਝੂਠ, ਕੂੜ। ਲੋੜ ਵੀ ਨਹੀਂ ਤਾਂ ਦੇਖਿਆ ਮਨੁੱਖ ਝੂਠ ਬੋਲ ਰਿਹਾ, ਕੂੜ ਬੋਲ ਰਿਹਾ। ਔਰ ਵਿਆਪਕ ਪੱਧਰ ਤੇ ਝੂਠ, ਝੂਠੀ ਰਾਜਨੀਤੀ, ਝੂਠੇ ਪਰਿਵਾਰਕ ਬੋਲ, ਔਰ ਝੂਠ ਤੇ ਹੀ ਖੜੇ ਹੋ ਗਏ ਧਾਰਮਿਕ ਬੋਲ। ਸੱਚ ਦੀ ਕੋਈ ਪਹਿਚਾਣ ਨਹੀਂ, ਸੰਤ ਕਹਿਲਾਉਣ ਦਾ ਸ਼ੌਕ ਹੈ। ਮਨ ਕਦੀ ਪ੍ਰਭੂ ਵਿੱਚ ਲੀਨ ਨਹੀਂ ਹੋਇਆ, ਲੇਕਿਨ ਮਾਲਾ ਦੋ ਦੋ ਗਲ ਵਿੱਚ, ਦੋ ਦੋ ਹੱਥ ਵਿੱਚ ਪ੍ਰਦਰਸ਼ਨੀ, ਨੁਮਾਇਸ਼, ਝੂਠ। ਧਰਮ ਦੀ ਦੁਨੀਆਂ ਦੇ ਝੂਠ, ਰਾਜਨੀਤੀ ਦੇ ਝੂਠ, ਪਰਿਵਾਰਕ ਦੁਨੀਆਂ ਦੇ ਝੂਠ, ਇਹ ਚੌਧਰੀ ਹੈ।
1: ਕਾਮ ਨੇਬ ਸਦ ਪੁੱਛੀਏ,
0: ਜਦ ਕਦੀ ਲੋਭ ਨੂੰ ਲੋੜ ਪੈ ਜਾਏ, ਪਾਪ ਦੁਬਦਾ ਵਿੱਚ ਪੈ ਜਾਏ, ਕੂੜ ਚੌਧਰੀ ਕਿਧਰੇ ਕਮਜ਼ੋਰ ਹੋਣ ਲੱਗ ਪਏ,
1: ਤਾਂ ਕਾਮ ਨੇਬ ਸਦ ਪੁੱਛੀਏ,
0: ਇਸ ਨਾਇਬ ਕਾਮ ਨੂੰ, ਕਾਮਨਾ ਨੂੰ ਬੁਲਾ ਲਿਆ ਜਾਂਦਾ ਹੈ।
1: ਬਹਿ ਬਹਿ ਕਰੇ ਵਿਚਾਰ,
0: ਲੋਭ ਵਿਚਾਰ ਕਰਦਾ ਹੈ ਪਾਪ ਨਾਲ, ਕੂੜ ਨਾਲ, ਕਾਮ ਨਾਲ। ਔਰ ਕਾਮ ਐਸੀ ਵਿਚਾਰ ਦੇ ਦਿੰਦਾ ਹੈ, ਲੋਭ ਭੜਕ ਉੱਠਦਾ ਹੈ। ਝੂਠ ਮਦਦ ਕਰਦਾ ਹੈ, ਪਾਪ ਅੰਗ ਸੰਗ ਹੋ ਜਾਂਦਾ ਹੈ।
1: ਅੰਧੀ ਰਈਅਤ ज्ञान विहूणी भाए भरे मुर्दार।
0: अज्ञानता दा अंधकार है, मनुख नु कुछ भी नहीं पता कौन मेरे ते राज कर रहे है और लो मुर्दार खान ते मजबूर कर रहे है। लोभी दी तर्ज जिंदगी इस तरह है। गुरु अर्जन देव जी महाराज फरमान करते ने, अकरण करोत अखादं खादं असाजं साज समझ्या। लोभी ओ कुछ करता है जो नहीं करना चाहिदा, ओ खांदा है जो नहीं खाना चाहिदा, और लोभी दा सारा साजो समान मलीन है।

ராஜித் சூர சங்கராமங் அத்பலனாம் பகுமர்தனை கணகந்தர்வே தேவமானுக்கங் பஸ்பங்கி விமோகனை ஹர கரணஹாரங் நமஸ்காரங் சரணநானுக்கு ஜகதீஸ்வரே. ஞானதே அதா சாகர் தன் குரு கிரந்த சாஹிப்ஜி மகாராஜ், ஜிஸ் விச் பரமாத்மா தே குண் ਤੇ ਉਸਦੀਆਂ ਸ਼ਕਤੀਆਂ ਦਾ ਬੜੇ ਸੋਹਣੇ ਢੰਗ ਨਾਲ ਵਰਣਨ ਹੈ, ਲੇਕਿਨ ਨਾਲ ਨਾਲ ਮਨੁੱਖ ਦੀਆਂ ਕਮਜ਼ੋਰੀਆਂ, ਮਨੁੱਖ ਦੇ ਔਗਣ, ਇਹਨਾਂ ਦਾ ਵੀ ਨਿਖੇੜਾ ਕੀਤਾ ਗਿਆ ਹੈ ਤਾਂ ਕਿ ਮਨੁੱਖ ਨੂੰ ਆਪਣੀਆਂ ਕਮਜ਼ੋਰੀਆਂ ਦਾ ਪਤਾ ਚੱਲ ਸਕੇ। ਆਖਿਰ ਐਸਾ ਕੀ ਹੈ ਜਿਸ ਕਰਕੇ ਪਰਮਾਤਮਾ ਨਹੀਂ ਮਿਲ ਰਿਹਾ? ਉਹ ਗੁਣਾਂ ਦਾ ਸਾਗਰ ਹੈ, ਮਨੁੱਖ ਔਗਣਾਂ ਦਾ ਸਾਗਰ ਹੈ। ਪਰਮਾਤਮਾ ਦੇ ਗੁਣ ਨਹੀਂ ਗਿਣੇ ਜਾਂਦੇ, ਮਨੁੱਖ ਦੇ ਔਗਣ ਵੀ ਗਿਣਨੇ ਔਖੇ ਹੀ ਨੇ। ਜੇ ਤਾਂ ਸਮੁੰਦ ਸਾਗਰ ਨੀਰ ਭਰਿਆ ਤੇ ਔਗਣ ਹਮਾਰੇ, ਉਂਝ ਤੇ ਅਨੰਤ ਔਗਣ ਨੇ, ਅਨੰਤ ਔਗਣ ਨੇ, ਪਰ ਮੂਲ ਕਮਜ਼ੋਰੀਆਂ, ਮੂਲ ਔਗਣ ਮਨੁੱਖ ਦੇ ਪੰਜ ਨੇ, ਜਿਨ੍ਹਾਂ ਨੂੰ ਇਸ ਤਰ੍ਹਾਂ ਗਣਿਤ ਵਿੱਚ ਲਿਆਇਆ ਜਾਂਦਾ ਹੈ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਸੰਸਕ੍ਰਿਤੀ ਸਲੋਕ ਇਹਨਾਂ ਪੰਜ ਕਮਜ਼ੋਰੀਆਂ ਨੂੰ ਬੜੇ ਸੋਹਣੇ ਢੰਗ ਨਾਲ ਉਜਾਗਰ ਕਰਕੇ ਮਨੁੱਖ ਨੂੰ ਦਰਸਾਉਂਦੀਆਂ ਨੇ ਕਿ ਤੂੰ ਇਹਨਾਂ ਔਗਣਾਂ ਨੂੰ ਗੁਣਾਂ ਵਿੱਚ ਬਦਲਣਾ ਹੈ। ਸਤਿਗੁਰ ਮੋਹ ਤੋਂ ਆਰੰਭ ਕਰਦੇ ਨੇ। ਮੋਹ ਮੇਰਾ, ਮੋਹ ਮੇਰਾ, ਜੋ ਮੇਰਾ ਹੈ ਉਸ ਨਾਲ ਪਕੜ ਹੋ ਜਾਂਦੀ ਹੈ, ਉਸੇ ਪਕੜ ਨੂੰ ਕਹਿੰਦੇ ਨੇ ਮੋਹ। ਜੋ ਮੇਰਾ ਨਹੀਂ ਉਸ ਨਾਲ ਮੋਹ ਵੀ ਨਹੀਂ, ਉਸ ਨਾਲ ਪਕੜ ਵੀ ਨਹੀਂ। ਜੋ ਮੇਰਾ ਹੈ ਉਸਨੂੰ ਥੋੜ੍ਹੀ ਜਿਹੀ ਵੀ ਚੋਟ ਲੱਗ ਜਾਏ, ਖਰਾਸ਼ ਲੱਗ ਜਾਏ, ਟੁੱਟ ਭੱਜ ਜਾਏ, ਤੜਪ ਉੱਠਦੀ ਹੈ ਆਤਮਾ, ਚੀਖ ਉੱਠਦਾ ਹੈ ਮਨੁੱਖ। ਲੇਕਿਨ ਜੋ ਮੇਰਾ ਨਹੀਂ, ਜਿਸ ਵਿੱਚ ਪਕੜ ਨਹੀਂ, ਜਿਸ ਦਾ ਮੋਹ ਨਹੀਂ, ਚਾਹੇ ਕੱਲ੍ਹ ਬਰਬਾਦ ਹੋਣ ਦਾ ਅੱਜ ਹੋ ਜਾਏ, ਕੱਲ੍ਹ ਮਿਟਦਾ ਅੱਜ ਮਿਟ ਜਾਏ, ਕੋਈ ਦੁੱਖ ਨਹੀਂ, ਕੋਈ ਸੰਤਾਪ ਨਹੀਂ। ਘਰ ਵਿੱਚ ਇੱਕ ਬੱਚਾ, ਮਾਸੂਮ ਬੱਚਾ ਬਿਮਾਰ ਪੈ ਗਿਆ, ਸਾਰਾ ਘਰ ਉਦਾਸ ਹੋ ਗਿਆ। ਮੋਹ ਹੈ, ਪਕੜ ਹੈ, ਮੇਰਾ ਹੈ, ਲੇਕਿਨ ਕਿਸੇ ਦੇਸ਼ ਵਿੱਚ, ਕਿਸੇ ਸ਼ਹਿਰ ਵਿੱਚ ਮਹਾਮਾਰੀ ਕਰਕੇ ਸਾਰਾ ਸ਼ਹਿਰ ਬਿਮਾਰ ਪਿਆ, ਕੋਈ ਆਹ ਨਹੀਂ ਨਿਕਲਦੀ। ਕਿਉਂ? ਉਸ ਨਾਲ ਮੋਹ ਨਹੀਂ, ਉਹ ਮੇਰਾ ਨਹੀਂ, ਉਸ ਵਿੱਚ ਪਕੜ ਨਹੀਂ। ਰੱਤੀ ਜਿਹੀ ਵਸਤੂ ਟੁੱਟ ਭੱਜ ਜਾਏ, ਨੁਕਸਾਨ ਹੋ ਜਾਏ, ਆਹ ਨਿਕਲ ਜਾਂਦੀ ਹੈ। ਲੇਕਿਨ ਬਹੁਤ ਵੱਡੀਆਂ ਕਿਧਰੇ ਬਰਬਾਦੀਆਂ ਹੋ ਜਾਣ ਅਗਰ ਉਸ ਵਿੱਚ ਮੋਹ ਨਹੀਂ, ਉਹ ਮੇਰਾ ਨਹੀਂ, ਤਾਂ ਕੋਈ ਆਹ ਨਹੀਂ ਨਿਕਲਦੀ, ਕੋਈ ਚੀਖ ਨਹੀਂ ਨਿਕਲਦੀ,
कोई अफसोस नहीं होता। जो मेरा है, जिस विच मोह है, आज नहीं तो कल संबंध टूटेगा। मेरे खत्म होने नाल संबंध टूटेगा या जो मेरा है उसके खत्म होने नाल संबंध टूटेगा, संबंध तो टूटेगा। चाहे जो मेरा है वो टूटे या मैं टूट जावा, जिस विच मोह है वो खत्म हो जाए या मैं खत्म हो जावा, रिश्ता तो टूटेगा, संबंध तो टूटेगा। बस इसी टूटण का दुख है, इसी टूटण का गम है। जो मेरा है उस विच मोह है, और जिस विच मोह है उस विच बड़ी भारी पकड़ है, बड़ी भारी पकड़ है। पर कितनी भी पकड़ क्यों ना होवे, हथों ते छुटेगी ये वस्तु, ये हस्ती, जो कुछ भी है आखिर एक ना एक दिन ते हथों दी पकड़ ढिली होवेगी। जे पकड़ ढिली ना होई तो जिसनू पकड़े है शायद वही मुर्दा हो जाए, वही ढिला हो जाए। आखिर ते संबंध टूटना है। दुख सारा मनुख दे कोल मोह दा है, मेरे दा है। और जितना मनुख मेरा मेरा करदा है उतना ही मोह वध जांदा है, और जितना मोह वध जांदा है उतना ही दुखी हो जाता है, बेचैन हो जाता है, परेशान हो जाता है। ये मोह व्यापक है, किधरे थोड़ा किधरे बहुत, किधरे बहुत ज्यादा। प्रथम मोह परिवार का, सहजे सहजे जैसे जैसे पता चलता है ये मेरा पिता, बच्चे नू जैसे पता चलता है ये मेरी मां, ये मेरी बहन, ये मेरा भरा, और जितना प्रतीत आंदा है मेरा है मेरा है मेरा है, उतना ही मोह वध जांदा है, उतनी ही पकड़ वध जांदी है। अगां चल के मेरी पत्नी, मेरा घर, मेरी धन संपदा, मेरी कुल, मेरी मान मर्यादा, मेरी शक्ति, मेरी ताकत, मेरा स्वप्न, मेरी जिंदगी, मेरे दा पसारा बहुत ज्यादा हो जाता है। मोह दा फैलाओ जितना वद्दा है बस मनुख दा दुख भी उतना ही वद्दा जा रहा है, उतना ही वद्दा जा रहा है, उतना ही वद्दा जा रहा है। मोह ग्रसा प्राणी चैन दी नींद सो नहीं सकता, कारण जिस नाल मोह है, जिस देते मेरे दी मोर लाई है, आखरे मोर मिटती है। जिस ते मोर लाई है वो भी मिटता है, बस इतों ही दुख है, इतों बेचैनी, इतों ही संताप शुरू हो जाते ने। दो चार उदाहरण राही मैं स्पष्ट करने की कोशिश करा। मां बाप का इकलौता बच्चा गालवन 5-6 वरिया का गुम हो गया है, नहीं लभ रहा। मां दियां अखां हर पासे लभदियां ने, पिता दे पैर हर पासे दौड़ रहे ने, दिल हर वक्त याद कर रहा है, अखां छम छम हंजू पईयां वगांदियां ने। जीवन बहुत पीड़ा दे बतीत हो रहा है। जो मेरा सी, जिस विच मोह सी, बिछड़ गया। सहजे सहजे विछोड़े दा दुख
ਬੀਮਾ ਪੈਂਦਾ ਗਿਆ। ਕਿਉਂ? ਕਹਿੰਦੇ ਨੇ ਸਮਾਂ ਸਭ ਕੁਛ ਨੂੰ ਪਾਟ ਦਿੰਦਾ ਹੈ, ਸਮਾਂ ਜ਼ਖਮਾਂ ਨੂੰ ਭਰ ਦਿੰਦਾ ਹੈ। ਬਹੁਤ ਸਮਾਂ ਲੰਘ ਗਿਆ, ਅੱਜ 5 ਸਾਲ ਹੋ ਗਏ ਉਸ ਬੱਚੇ ਨੂੰ ਗੁੰਮ ਹੋਇਆ। ਅਚਾਨਕ ਅੱਜ ਕਿਸੇ ਨੇ ਦਰ ਤੇ ਦਸਤਕ ਦਿੱਤੀ ਔਰ ਉਸਨੇ ਆ ਕੇ ਆਖਿਆ, ਤੁਹਾਡਾ ਜੋ ਬੱਚਾ ਜੋ ਬਹੁਤ ਪਹਿਲੇ ਕਿਧਰੇ ਗੁੰਮ ਹੋਇਆ ਸੀ, ਉਸਨੂੰ ਮੈਂ ਵੇਖਿਆ। ਜਿਸ ਹਾਰ ਦੀ ਤੁਸੀਂ ਗੱਲ ਕਹਿੰਦੇ ਸੀ, ਉਹ ਹਾਰ ਉਸਦੇ ਗੱਲ ਵਿੱਚ ਹੈ। ਆ ਕੇ ਦੇਖੋ। ਖੈਰ, ਕੁਝ ਹੋ ਲਿਆ, ਹਾਰ ਰੰਗ ਰੂਪ ਮੇਲ ਖਾਂਦਾ ਵੇਖ ਕੇ ਪਿਓ ਨੇ ਸੀਨੇ ਨਾਲ ਲਾਇਆ, ਮਾਂ ਨੇ ਅੱਖਾਂ ਵਿੱਚ ਬਿਠਾਇਆ। ਵਿਛੋੜਾ ਮਿਲਾਪ ਦੇ ਸੁੱਖ ਵਿੱਚ ਬਦਲਿਆ, ਹੰਝੂ ਹਾਸਿਆਂ ਵਿੱਚ ਬਦਲੇ, ਮੁਰਝਾਣਾ ਖੇੜੇ ਵਿੱਚ ਬਦਲਿਆ, ਦੁੱਖ ਸੁੱਖ ਵਿੱਚ ਤਬਦੀਲ ਹੋਇਆ। 5 ਸਾਲ ਦਾ ਵਿਛੋੜਾ ਮਾਂ ਨੇ ਮਮਤਾ ਡੁੱਲ ਡੁੱਲ ਕੇ ਡੋਲੀ, ਪਿਓ ਨੇ ਪਿਆਰ ਦੇ ਮਾਨੋ ਸਾਗਰ ਉਮੜਾ ਦਿੱਤੇ। ਵੇਖ ਵੇਖ ਕੇ ਮਾਂ ਦੀਆਂ ਅੱਖਾਂ ਰਜਦੀਆਂ ਨਹੀਂ, ਪਿਓ ਦਾ ਦਿਲ ਭਰਦਾ ਨਹੀਂ। ਪਾਲਣ ਪੋਸ਼ਣ ਇਸ ਤਰ੍ਹਾਂ ਚੱਲ ਰਿਹਾ, ਦਿਨ ਲੰਘਦੇ ਗਏ। ਬੱਚਾ ਬਹੁਤ ਖੁਸ਼, ਉਸਨੂੰ ਇਤਨੀ ਮਮਤਾ ਮਿਲ ਰਹੀ ਹੈ, ਇਤਨਾ ਪਿਆਰ ਮਿਲ ਰਿਹਾ ਹੈ। ਉਹ ਵੀ ਖੇੜੇ ਚ, ਉਹ ਵੀ ਖੁਸ਼ੀ ਚ, ਮਾਂ ਨੂੰ ਬੱਚਾ ਮਿਲ ਗਿਆ, ਪਿਓ ਨੂੰ ਪੁੱਤਰ ਮਿਲ ਗਿਆ, ਉਹਨਾਂ ਦੀ ਵੀ ਪ੍ਰਸੰਨਤਾ। ਪਰ ਅੱਜ ਕਿਸੇ ਹੋਰ ਨੇ ਆ ਕੇ ਦੁਆਰ ਤੇ ਦਸਤਕ ਦਿੱਤੀ, ਆਖਿਆ, ਜਿਸ ਬੱਚੇ ਨੂੰ ਤੁਸੀਂ ਲੈ ਆਇਓ, ਇਹ ਤੁਹਾਡਾ ਨਹੀਂ, ਤੁਹਾਡਾ ਬੱਚਾ ਤੇ ਮੈਂ ਵੇਖਿਆ, ਉਹ ਹੋਰ ਹੈ। ਇਸ ਬੱਚੇ ਨੇ ਉਸੇ ਬੱਚੇ ਦੇ ਗਲ ਚੋ ਹਾਰ ਉਤਾਰ ਕੇ ਆਪ ਪਾਇਆ, ਆਓ ਤੁਹਾਨੂੰ ਦਿਖਾਈਏ। ਜਦ ਜਾ ਕੇ ਮਾਂ ਨੇ ਵੇਖਿਆ, ਪਿਓ ਨੇ ਵੇਖਿਆ, ਹੁਲੀਆ ਬਹੁਤ ਨੇੜੇ ਮੇਲ ਖਾਂਦਾ ਸੀ, ਆਵਾਜ਼ ਮੇਲ ਖਾਂਦੀ ਸੀ, ਚਾਲ ਢਾਲ ਮੇਲ ਖਾਂਦੀ ਸੀ। ਮਾਂ ਨੇ ਸੀਨੇ ਚਲਾਇਆ, ਪਿਓ ਨੇ ਉਂਗਲ ਪਕੜੀ ਉਸ ਬੱਚੇ ਦੀ, ਘਰ ਲਿਆ ਹੈ। ਨਜ਼ਰਾਂ ਜਿਸ ਹੁਣ ਲੈਂਦੇ ਬੱਚੇ ਤੇ ਟਿਕੀਆਂ, ਪਹਿਲੇ ਲਿਆਂਦੇ ਤੋਂ ਨਜ਼ਰਾਂ ਫਿਰ ਗਈਆਂ। ਹੁਣ ਅੱਖਾਂ ਵਿੱਚ ਤੇ ਉਸ ਲਈ ਥਾਂ ਨਹੀਂ ਸੀ, ਘਰ ਵਿੱਚ ਵੀ ਉਸ ਲਈ ਮਾਨੋ ਥਾਂ ਨਹੀਂ ਸੀ। ਧਾਰਾ ਮੋਹ ਦੀ ਬਦਲ ਗਈ, ਦੂਸਰੇ ਬੱਚੇ ਦੀ ਟਿਕ ਗਈ, ਸਾਰਾ ਪ੍ਰੇਮ ਸਾਰੀ ਮਮਤਾ ਮਾਂ ਤੇ ਪਿਤਾ ਦੀ ਇਸ ਨਵੇਂ ਲੈਂਦੇ ਬੱਚੇ ਦੇ ਉੱਤੇ ਡੁੱਲਣ ਲੱਗ ਪਈ। ਪਹਿਲਾਂ ਮਾਯੂਸ ਰਹਿਣ ਲੱਗ ਪਿਆ, ਦੁਖੀ ਰਹਿਣ ਲੱਗ ਪਿਆ, ਜਿਸੇ ਬੂਟੇ ਨੂੰ ਪਾਣੀ ਨਾ ਦਿਓ ਕਮਲਾਉਣ ਲੱਗ ਪੈਂਦਾ ਹੈ। ਮਾਸੂਮ ਬੱਚਾ ਮਮਤਾ ਤੋਂ ਵਾਂਝਾ ਰਹਿ ਗਿਆ, ਪਿਆਰ ਤੋਂ ਵਾਂਝਾ ਰਹਿ ਗਿਆ, ਸਤਿਕਾਰ ਤੋਂ ਵਾਂਝਾ ਰਹਿ ਗਿਆ, ਕਮਲਾਉਣ ਲੱਗ ਪਿਆ। ਦੂਜਾ ਖਿੜਨ ਲੱਗ ਪਿਆ, ਵਧਣ ਲੱਗ ਪਿਆ, ਪ੍ਰਫੁੱਲਤ ਹੋਣ ਲੱਗ ਪਿਆ। ਪਹਿਲਾ ਲਿਆਂਦਾ ਹੋਇਆ ਬੱਚਾ ਇਤਨਾ ਕੁਮਲਾ ਗਿਆ, ਇਤਨਾ ਮੁਰਝਾ ਗਿਆ, ਮੁਰਝਾ ਕੇ ਟੁੱਟ ਗਿਆ, ਮਿਟ ਗਿਆ, ਸੁੱਤਾ ਸੁੱਤਾ ਅਬਦੀ ਨੀਂਦ ਸੌਂ ਗਿਆ, ਹਮੇਸ਼ਾ ਦੀ ਨੀਂਦ ਸੌਂ ਗਿਆ।
اس بچے نو مردہ ویکھ کے نہ ماں دی اکھاں چ ہنجو نہ پتا دے منہ چ ہوکے بس سسکار کرائے، کوئی غم نہیں، کوئی دکھ نہیں، کوئی سنتاپ نہیں. کیوں؟ اس نال مو نہیں. مو کیوں نہیں؟ میرا نہیں، میرے نال مو ہوندا ہے. جو میرا نہیں اس نال کا دا مو. لیکن دا سسکار کر کے گھر واپس ہی آئے نے، ایک سجن نے آ کے دسیا، مترو جس دا داس سسکار کر کے آئے ہو وہی تھوڑا بچہ سی، جس نو لے کے آئے ہو یہ نہیں ہے تھوڑا. ثبوت مہیا کر دیتے. تہائیاں مار کے رو اٹھی ماں، چیخاں نکل گئیاں پتا دیاں، سارا گھر غماں دا ساگر بن گیا، مرگڑ گھاٹ بن گیا. ہوں جس گھر دے خوشیاں دے پھل کھڑے ہوئے سن، ہوں دکھاں دے کنڈیاں تو علاوہ اور کچھ بھی نہیں ہے. ہوں جتھے خوشی دی روشنی سی، ہوں دکھاں دے ہنیریاں تو علاوہ اور کچھ بھی نہیں. ماں اپنے کیس پٹ دی ہے، پتا اپنا سر دیوار نال ماردا ہے. سڈے بگیچے دا پھل مرجھا گیا، اتے میرا سی مرجھا گیا، اتے میرا سی ٹوٹ گیا، اتے میرا سی جاندا رہا. تو دکھ میرے کا ہے، ورنہ لڑکا تے سامنے کھڑا ہے، یہ میرا نہیں. اس نال مو بھی ٹوٹ گیا. اس ادارن نال سپشٹ ہو گیا، جو میرا ہے اس وچ مو ہے، اور جس وچ مو ہے چھوٹی جی خراش بھی برداشت نہیں ہوے گی. پر جس وچ مو نہیں، جو میرا نہیں، ریزا ریزا ہو جائے ٹوٹ کے، تاں بھی کوئی دکھ نہیں، تاں بھی کوئی سنتاپ نہیں. سنتاپ، مو، دکھ یہ سارے اتھے کٹھے ہو جاندے نے جتھے میرے بھی مور لگدی ہے. میرا گھر، میری کل، میری عزت، میری مان مریادا، میری دھن سمپدا، تو جو میرا نہیں اس نال مو نہیں. دراصل منکھ نے میرے بھی مور متھیا تے لائی ہے. میرے دی مور سچ تے نہیں لا سکیا. واقعی جس نو کہہ سکدا ہے یہ پربھو میرا ہے، یہ پرماتما میرا ہے، اور وہ میرا ایسا ہے کہ ساری کائنات بھی اس نو آکھے میرا ہے، میرا ہے. پاوی وہ بددا نہیں، گھٹدا نہیں، سب دے حصے یکساں آندا ہے، اکو جہا آندا ہے. لیکن مو ایک ایسا پردہ، میرا ایک ایسا اگیان، جس کارن کر کے یہ متھیا نو تے گل نہ لاندا ہے، سچ تو کوسوں دور دیتا ہے. اور اس طرح زندگی مو دے دلدل پھس کے رہ جاندی ہے، مو دے خوہ وچ ڈب کے رہ جاندی ہے. اور اے میرے دا وستار صرف منکھاں تک ہی نہیں کہ میرا بھرا، میری ماں، میرا پتا، میری پتنی، میرے بچے، اگاں چل کے اے مو سمپتا تے ہو جاندا ہے، دھن تے ہو جاندا ہے. موجودہ دور دے کچھ منکھاں تے وشواس گھٹدا جا رہا ہے. منک دی منک نال پکڑ کٹتی جا رہی ہے، منک سیاح ہوں جا رہا ہے، چنچل ہوں جا رہا ہے، بودھک ہوں جا رہا ہے. اور جتنا بودھک ہوں جا رہا ہے
ਮਨੁੱਖ ਦੀ ਪਕੜ ਮਨੁੱਖ ਨਾਲ ਘਟ ਕੇ ਮਨੁੱਖ ਦੀ ਪਕੜ ਧਨ ਸੰਪਦਾ ਨਾਲ ਜ਼ਿਆਦਾ ਹੋ ਗਈ। ਪੁੱਤਰ ਧੋਖਾ ਦੇ ਸਕਦਾ ਹੈ, ਭਰਾ ਮੂੰਹ ਫੇਰ ਸਕਦਾ ਹੈ, ਲੇਕਿਨ ਧਨ ਧੋਖਾ ਨਹੀਂ ਦੇ ਸਕਦਾ, ਮੂੰਹ ਨਹੀਂ ਫੇਰ ਸਕਦਾ। ਜੈਸੇ ਇਸ ਨੂੰ ਵਰਤਾਂਗੇ ਵਰਤ ਸਕਦੇ ਹਾਂ, ਪਰ ਜੈਸੇ ਪੁੱਤਰ ਨੂੰ ਵਰਤਣਾ ਚਾਹੀਏ ਨਹੀਂ ਵਰਤ ਸਕਦਾ। ਜੈਸੇ ਪਤੀ ਨੂੰ ਆਖੀਏ ਜਾਂ ਪਤਨੀ ਨੂੰ ਕੁਝ ਕਹੀਏ, ਲਾਜ਼ਮੀ ਨਹੀਂ ਕਿ ਦੋਵੇਂ ਇੱਕ ਦੂਸਰੇ ਦੀ ਮੰਨਣ। ਕਿਸੇ ਥਾਂ ਤੇ ਨੌਕਰ ਵੀ ਇਨਕਾਰੀ ਹੋ ਸਕਦਾ ਹੈ। ਤੋ ਇਸ ਸਦੀ ਵਿੱਚ ਮਨੁੱਖ ਦਾ ਮੋਹ ਧਨ ਨਾਲ ਬਹੁਤ ਜ਼ਿਆਦਾ ਹੋ ਗਿਆ, ਪਦਾਰਥਾਂ ਨਾਲ ਜ਼ਿਆਦਾ ਹੋ ਗਿਆ, ਔਰ ਸਹਿਜੇ ਸਹਿਜੇ ਹਾਲਾਤ ਐਸੇ ਬਣਦੇ ਜਾ ਰਹੇ ਨੇ, ਪਦਾਰਥ ਦੀ ਖਾਤਰ, ਧਨ ਦੀ ਖਾਤਰ, ਸੰਪਦਾ ਦੀ ਖਾਤਰ ਭਰਾ ਕੁਰਬਾਨ ਕੀਤਾ ਜਾ ਸਕਦਾ ਹੈ, ਮਾਂ ਬਾਪ ਛੋੜੇ ਜਾ ਸਕਦੇ ਨੇ, ਪੁੱਤਰ ਤੋਂ ਵੀ ਮੂੰਹ ਮੋੜਿਆ ਜਾ ਸਕਦਾ ਹੈ, ਔਰ ਪਤਨੀ ਤੇ ਪਤੀ ਦੇ ਵਿਚਕਾਰ ਦੀਆਂ ਤਲਖੀਆਂ ਪੈਦਾ ਹੋ ਸਕਦੀਆਂ, ਖਲੀਜ ਪੈਦਾ ਹੋ ਸਕਦੀ ਹੈ, ਦੀਵਾਰਾਂ ਖੜੀਆਂ ਹੋ ਸਕਦੀਆਂ। ਔਰ ਜਦ ਵੀ ਇਹਨਾਂ ਰਿਸ਼ਤਿਆਂ ਵਿੱਚ ਦਰਾੜ ਦੇਖੋ, ਦੀਵਾਰ ਦੇਖੋ, ਦੂਰੀਆਂ ਦੇਖੋ, ਤਾਂ ਬਹੁ ਗਿਣਤੀ ਵਿੱਚ ਕਾਰਨ ਧਨ ਹੋਵੇਗਾ, ਧਨ ਦੀ ਪਕੜ ਜ਼ਿਆਦਾ, ਧਨ ਨਾਲ ਮੋਹ ਜ਼ਿਆਦਾ, ਔਰ ਇਤਨਾ ਜ਼ਿਆਦਾ ਇਸ ਦੇਸ਼ ਦੇ ਉੱਤੇ ਧਨ ਦੀ ਪੂਜਾ ਹੁੰਦੀ ਹੈ। ਸਭ ਤੋਂ ਵੱਡਾ ਤਿਉਹਾਰ ਦੀਵਾਲੀ, ਤੇ ਦੀਵਾਲੀ ਵਾਲੇ ਦਿਨ ਲਕਸ਼ਮੀ ਪੂਜਨ, ਧਨ ਦੀ ਪੂਜਾ। ਕੋਈ ਇਸ ਢੰਗ ਨਾਲ ਆਪਣੀ ਮਾਂ ਦੀ ਪੂਜਾ ਨਹੀਂ ਕਰਦਾ, ਪਿਤਾ ਦੀ ਪੂਜਾ ਨਹੀਂ ਕਰਦਾ, ਪੁੱਤਰਾਂ ਦੀ ਪੂਜਾ ਨਹੀਂ ਕਰਦਾ, ਪਤਨੀ ਦੀ ਪੂਜਾ ਨਹੀਂ ਕਰਦਾ, ਪਤੀ ਦੀ ਪੂਜਾ ਨਹੀਂ ਕਰਦੀ ਪਤਨੀ, ਲੇਕਿਨ ਸਾਰੇ ਮਿਲ ਕੇ ਧਨ ਦੀ ਪੂਜਾ। ਤੋ ਅਚੇਤਨ ਮਨ ਵਿੱਚ ਧਨ ਦੀ ਪਕੜ ਬਹੁਤ ਜ਼ਿਆਦਾ ਹੋ ਗਈ, ਔਰ ਮੂਲ ਕਾਰਨ ਧਨ ਨੂੰ ਜੈਸਾ ਵਰਤੀਏ ਧਨ ਨਾ ਨਹੀਂ ਕਰਦਾ। ਧਨ ਨੂੰ ਜਿੱਥੇ ਰੱਖੀਏ ਔਰ ਜੋ ਇਸਦਾ ਇਸਤੇਮਾਲ ਕਰੀਏ, ਧਨ ਕੋਈ ਹੀਲ ਹੁੱਜਤ ਨਹੀਂ ਕਰਦਾ। ਇਸ ਸਦੀ ਦੇ ਉੱਤੇ ਇਹ ਪਗੜ ਸ਼ਿਖਰਤਾ ਤੇ ਹੈ, ਬੜੀ ਪ੍ਰਬਲ ਹੈ। ਇਸ ਤੋਂ ਥੱਲੇ ਹੈ ਪਰਿਵਾਰ ਦੀ ਪਕੜ, ਕੁਲ ਦੀ ਪਕੜ, ਮਾਣ ਮਰਿਆਦਾ ਦੀ ਪਕੜ, ਔਰ ਫਿਰ ਆਪਣੇ ਤਨ ਦੀ ਪਕੜ, ਆਪਣੇ ਰੂਪ ਦੀ ਪਕੜ, ਆਪਣੇ ਜੋਬਨ ਦੀ ਪਕੜ। ਮੋਹ ਦਾ ਇੱਕ ਬਹੁਤ ਵੱਡਾ ਵਿਸਥਾਰ ਹੈ, ਔਰ ਐਸਾ ਜਾਪਦਾ ਹੈ ਜੈਸੇ ਮੋਹ ਨੂੰ ਨਾਪਣਾ ਔਖਾ ਹੈ, ਇਸ ਵਾਸਤੇ ਮਨੁੱਖ ਦੇ ਦੁੱਖਾਂ ਨੂੰ ਵੀ ਨਾਪਣਾ ਬੜਾ ਔਖਾ ਹੈ। ਤਦੀ ਤੇ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰ ਰਹੇ ਨੇ, ਹੇ ਮੋ ਤੂੰ ਬਹੁਤ ਬਲਵਾਨ ਹੈ, ਹੇ ਮੋ ਤੂੰ ਬਹੁਤ ਸ਼ਕਤੀਸ਼ਾਲੀ ਹੈ, ਤੂੰ ਆਪਣੀ ਜਾਲ ਸਾਰਿਆਂ ਤੇ ਪਾਈ ਹੋਈ ਹੈ, ਤੂੰ ਸਾਰਿਆਂ ਨੂੰ ਆਪਣੀ ਜਾਲ ਵਿੱਚ ਫਸਾ ਕੇ ਰੱਖਿਆ ਹੈ। ਮੋਹ ਨੂੰ ਘੁੰਮਣ ਗੇੜੀ ਵੀ ਕਹਿੰਦੇ ਨੇ, ਸਿਆਣੇ ਲੋਕ ਜਾਣਦੇ ਨੇ, ਖਾਸ ਕਰਕੇ ਦਰਿਆਵਾਂ ਦੇ ਕੰਢੇ ਤੇ ਰਹਿਣ ਵਾਲੇ। ਜਿੱਥੇ ਪਾਣੀ ਘੁੰਮ ਰਿਹਾ ਹੋਵੇ ਲਾਜ਼ਮੀ ਉੱਥੇ ਖੱਡਾ ਹੁੰਦਾ ਹੈ, ਚਾਰੋਂ ਪਾਸੇ ਦਾ ਪਾਣੀ ਉਸਨੂੰ ਭਰਨ ਲਈ ਦੌੜਦਾ ਹੈ, ਔਰ ਜੈਸੇ ਉਸ ਖੱਡੇ ਨੂੰ ਪਾਣੀ ਭਰਨ ਲਈ ਦੌੜਦਾ ਹੈ, ਪਾਣੀ ਦਾ ਘੇਰਾ ਬਣ ਜਾਂਦਾ ਹੈ, ਉਹ ਘੁੰਮਣ ਲੱਗ ਪੈਂਦਾ ਹੈ। ਉਸੇ ਨੂੰ ਕਹਿੰਦੇ ਨੇ ਘੁੰਮਣ ਘੇਰੀ। ਸਿਆਣੇ ਤੈਰਾਕ ਵੀ ਜਾਣਦੇ ਨੇ, ਅਗਰ ਕੋਈ ਉਸ ਘੁੰਮਣ ਘੇਰੀ ਚ ਫਸ ਗਿਆ ਹੈ ਨਿਕਲ ਨਹੀਂ ਸਕਦਾ। ਹਾਂ, ਉਦੋਂ ਨਿਕਲਦਾ ਹੈ ਜਦ ਸਰੀਰ ਦੇ ਚੋਂ ਪ੍ਰਾਣ ਨਿਕਲ ਜਾਂਦੇ ਨੇ। ਜੀਵ ਦਾ ਮਨੁੱਖ ਜਿਤਨਾ ਸੰਘਰਸ਼ ਕਰਦਾ ਹੈ ਨਿਕਲਣ ਦਾ, ਉਤਨਾ ਹੀ ਉਸ ਘੇਰੀ ਚ ਫਸਦਾ ਹੈ, ਉਤਨਾ ਹੀ ਡੁੱਬਦਾ ਹੈ, ਉਤਨਾ ਹੀ ਗੋਤੇ ਖਾਂਦਾ ਹੈ, ਔਰ ਜਿਤਨਾ ਸੰਘਰਸ਼ ਕਰਦਾ ਹੈ ਉਤਨੇ ਹੀ ਪ੍ਰਾਣ ਨਿਕਲਣੇ ਸ਼ੁਰੂ ਹੋ ਜਾਂਦੇ ਨੇ।
ਔਰ ਜਦ ਸਾਰੇ ਨਿਕਲ ਜਾਂਦੇ ਨੇ ਪ੍ਰਾਣ ਇਹ ਵੀ ਘੁੰਮਣ ਕੇ ਰੀਚਾਂ ਨਿਕਲਦਾ ਹੈ। ਪਰਿਵਾਰ ਦਾ ਮੋਹ, ਧਨ ਦਾ ਮੋਹ, ਸੰਪਦਾ ਦਾ ਮੋਹ, ਜੀਵਨ ਦਾ ਮੋਹ, ਮਾਣ ਮਰਿਆਦਾ ਦਾ ਮੋਹ, ਐਸੀ ਘੁੰਮਣ ਘੇਰੀ ਹੈ। ਇੱਕ ਦਫਾ ਜਨਮ ਦੇ ਲੈ ਕੇ ਜਦ ਮਨੁੱਖ ਫਸਦਾ ਹੈ ਤਾਂ ਮਰਨ ਤੋਂ ਬਾਅਦ ਹੀ ਉਸ ਘੁੰਮਣ ਘੇਰੀ ਚੋਂ ਨਿਕਲਦਾ ਹੈ। ਔਰ ਇਹ ਗੱਲ ਵੱਖਰੀ ਹੈ, ਇੱਕ ਘੁੰਮਣ ਘੇਰੀ ਚੋਂ ਨਿਕਲਿਆ ਹੈ ਫਿਰ ਜਨਮ ਆਉਣਾ ਹੈ, ਫਿਰ ਘੁੰਮਣ ਗੇਰੀ, ਫਿਰ ਜਨਮ ਆਉਣਾ ਹੈ, ਫਿਰ ਘੁੰਮਣ ਗੇਰੀ। ਇਸ ਤਰ੍ਹਾਂ ਅਨੰਤ ਜਨਮ ਘੁੰਮਣ ਗੇਰੀ ਚ ਫਸਦਾ ਹੈ, ਮਰਦਾ ਹੈ, ਫਿਰ ਘੁੰਮਣ ਗੇਰੀ ਚ ਫਸਦਾ ਹੈ, ਮਰਦਾ ਹੈ, ਫਿਰ ਘੁੰਮਣ ਗੇਰੀ ਚ ਫਸਦਾ ਹੈ ਔਰ ਮਰਦਾ ਹੈ। ਇਸ ਤਰ੍ਹਾਂ ਅਨੰਤ ਜਨਮ ਦੁੱਖਾਂ ਦੇ ਵਿੱਚ ਬਤੀਤ ਹੁੰਦੇ ਨੇ। ਅਨੰਤ ਜਨਮਾਂ ਦਾ ਸੰਤਾਪ ਮਨੁੱਖ ਦੇ ਕੋਲ ਜਮ੍ਹਾਂ ਹੁੰਦਾ ਜਾ ਰਿਹਾ, ਜਮ੍ਹਾਂ ਹੁੰਦਾ ਜਾ ਰਿਹਾ, ਜਮ੍ਹਾਂ ਹੁੰਦਾ ਜਾ ਰਿਹਾ। ਠੀਕ ਆਖਿਆ ਹੈ, ਮੋਹ ਘੁੰਮਣ ਘੇਰੀ ਹੈ, ਮੋਹ ਚੱਕਰ ਵਾਂਕੋ ਨੀਰ, ਜਾਰੇ ਵਾਂਕੋ ਸੀਰ ਹੈ। ਭਰਤਰੀ ਨੇ ਠੀਕ ਆਖਿਆ, ਮੋਹ ਐਸੀ ਘੁੰਮਣ ਘੇਰੀ ਹੈ, ਇਸੇ ਚ ਮਨੁੱਖ ਫਸ ਕੇ ਰਹਿ ਜਾਂਦਾ ਹੈ, ਇਸੇ ਚ ਮਨੁੱਖ ਤੜਪ ਕੇ ਰਹਿ ਜਾਂਦਾ ਹੈ। ਔਰ ਨਿਕਲਣਾ ਜੀਂਦੇ ਜੀ ਉਸ ਲਈ ਔਖਾ ਹੋ ਜਾਂਦਾ ਹੈ, ਕਠਿਨ ਹੋ ਜਾਂਦਾ ਹੈ। ਲਿਹਾਜ਼ਾ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਮੋਹ ਨੂੰ ਜੋ ਪਹਿਲ ਦਿੱਤੀ ਹੈ, ਇੱਥੋਂ ਹੀ ਮਨੁੱਖ ਦੀਆਂ ਮੂਲ ਕਮਜ਼ੋਰੀਆਂ ਦਾ ਜ਼ਿਕਰ ਕਰਨਾ ਆਰੰਭ ਕਰਦੇ ਨੇ। ਇਹ ਠੀਕ ਹੀ ਹੈ, ਵਾਕਈ ਇਹੀ ਇੱਕ ਐਸਾ ਚੱਕਰ ਹੈ, ਇਹੀ ਇੱਕ ਐਸਾ ਘੇਰਾ ਹੈ ਜਿਸ ਵਿੱਚ ਫਸਦਾ ਹੈ ਮਨੁੱਖ, ਨਿਕਲਣਾ ਕਠਿਨ ਹੋ ਜਾਂਦਾ ਹੈ। 80-90 ਸਾਲ ਦਾ ਵੀ ਮਨੁੱਖ ਹੋ ਜਾਏ, 100 ਸਾਲ ਦਾ ਵੀ ਮਨੁੱਖ ਹੋ ਜਾਏ, ਜੀਵਨ ਦਾ ਮੋਹ, ਸੰਬੰਧੀਆਂ ਦਾ ਮੋਹ, ਧਨ ਸੰਪਦਾ ਦਾ ਮੋਹ ਛੋੜਦਾ ਨਹੀਂ, ਮਨੁੱਖ ਹੋਰ ਹੋਰ ਜੋ ਹੈ ਫਸਦਾ ਹੈ। ਜਦ ਕਦੀ ਐਸੀ ਵਿਚਾਰ ਚਲੇ ਤਾਂ ਮੈਨੂੰ ਇੱਕ ਉਹ ਬਿਰਧ ਮਾਤਾ ਚੇਤੇ ਆਉਂਦੀ ਹੈ, ਗਾਲਬਨ 90 ਸਾਲ ਦੀ, ਕੁਬੜਾ ਸਰੀਰ, ਹੱਡੀਆਂ ਦਾ ਢਾਂਚਾ, ਬੜੀ ਮੁਸ਼ਕਲ ਨਾਲ ਮੇਰੇ ਕੋਲ ਚੱਲ ਕੇ ਆਈ, ਹੱਥ ਜੋੜ ਕੇ ਕਹਿਣ ਲੱਗੀ, ਗਿਆਨੀ ਜੀ ਮੇਰੇ ਲਈ ਅਰਦਾਸ ਕਰੋ। ਤਾਂ ਮੈਂ ਸੋਚੀ ਪੈ ਗਿਆ, ਭਇਆ ਪੁਰਾਣਾ ਚੋਲਾ, ਚੋਲਾ ਪੁਰਾਣਾ ਹੋ ਗਿਆ ਜ਼ਿੰਦਗੀ ਦਾ, ਇਹੀ ਆਖਦੀ ਹੋਵੇਗੀ ਪਰਮਾਤਮਾ ਸੰਭਾਲ ਲਵੇ। ਤਾਂ ਮੈਂ ਆਖਿਆ, ਦੱਸੋ ਮਾਂ ਕੀ ਅਰਦਾਸ ਕਰਨੀ ਹੈ। ਕਹਿਣ ਲੱਗੀ, ਉਹ ਸਾਹਮਣੇ ਮੇਰਾ ਪੜਪੋਤਾ ਖੇਡ ਰਿਹਾ ਹੈ, ਬਸ ਇਸਦਾ ਵਿਆਹ ਵੇਖ ਕੇ ਮਰਾਂ, ਅਰਦਾਸ ਕਰੋ। ਮੈਂ ਕਿਹਾ, ਨਹੀਂ ਮਾਂ, ਇਹ ਅਰਦਾਸ ਨਹੀਂ ਹੋ ਸਕਦੀ। ਤੂੰ ਆਪਣਾ ਵਿਆਹ ਵੇਖਿਆ ਨਹੀਂ ਰੱਜੀ, ਪੁੱਤਰਾਂ ਦਾ ਵਿਆਹ ਵੇਖਿਆ ਨਹੀਂ ਰੱਜੀ, ਪੋਤਰਿਆਂ ਦਾ ਵਿਆਹ ਵੇਖਿਆ ਨਹੀਂ ਤ੍ਰਿਪਤ ਹੋਈ। ਤੂੰ ਯਾਦ ਰੱਖ, ਪੜਪੋਤਰੇ ਦਾ ਵਿਆਹ ਵੇਖ ਕੇ ਵੀ ਨਹੀਂ ਰੱਜੇਂਗੀ, ਇਹ ਮੋਹ ਦਾ ਘੇਰਾ ਹੋਰ ਵੱਡਾ ਹੁੰਦਾ ਜਾਏਗਾ, ਹੋਰ ਵੱਡਾ ਹੁੰਦਾ ਜਾਏਗਾ, ਔਰ ਮਰਨ ਤੋਂ ਪਹਿਲੇ ਇਹ ਘੇਰਾ ਟੁੱਟਦਾ ਹੀ ਨਹੀਂ। ਧਨ ਨੇ ਉਹ ਮਨੁੱਖ ਜੋ ਮੌਤ ਤੋਂ ਪਹਿਲੇ, ਪ੍ਰਾਣਾਂ ਦੇ ਨਿਕਲਣ ਤੋਂ ਪਹਿਲੇ ਮੋਹ ਦੇ ਘੇਰੇ ਵਿੱਚੋਂ ਨਿਕਲ ਜਾਂਦੇ ਨੇ, ਬੜੇ ਸੂਰਬੀਰ ਨੇ, ਮੋਹ ਨੂੰ ਜਿੱਤ ਲਿਆ, ਮੇਰੇ ਨੂੰ ਜਿੱਤ ਲਿਆ, ਔਰ ਜੋ ਮੇਰੇ ਨੂੰ ਜਿੱਤ ਲੈਂਦਾ ਮੋਹ ਨੂੰ ਜਿੱਤ ਲੈਂਦਾ ਹੈ, ਪ੍ਰਭੂ ਉਸਨੂੰ ਗਲਵਕੜੀ ਚ ਲੈਂਦਾ ਹੈ ਔਰ ਉਹ ਜੀਵਨ ਦੀ ਬਾਜ਼ੀ ਵਾਕਈ ਜਿੱਤ ਲੈਂਦਾ ਹੈ, ਆਪਣੀ ਜ਼ਿੰਦਗੀ ਵਾਕਈ ਸਫਲ ਕਰ ਲੈਂਦਾ ਹੈ।

ਕਰਨ ਹਾਰ ਕਰਤਾਰ ਹੈ, ਸਮੂਹ ਬ੍ਰਹਿਮੰਡ ਦੇ ਬਣਾਉਣ ਵਾਲਾ, ਉਸ ਨੂੰ ਹੀ ਸਮਝ ਕਿ ਮੋਹ ਦਾ ਕਰਤਾ ਵੀ ਹੋਈ ਹੈ। ਤੂੰ ਮੋਹ ਨੂੰ ਸਜਦਾ ਨਾ ਕਰ, ਕ੍ਰਿਤ ਨੂੰ ਸਜਦਾ ਨਾ ਕਰ, ਕਰਤੇ ਨੂੰ ਸਜਦਾ ਕਰ। ਹਰ ਕਰਨ ਹਾਰ ਨਮਸਕਾਰ, ਸਜਦਾ ਕਰ ਪ੍ਰਭੂ ਨੂੰ, ਹੱਥ ਜੋੜ ਪਰਮਾਤਮਾ ਦੇ ਅੱਗੋਂ, ਅਰਦਾਸ ਕਰ ਔਰ ਆਖ ਤੇਰੀ ਸ਼ਰਨ, ਤੇਰੀ ਸ਼ਰਨ, ਸ਼ਰਨ ਨਾਨਕ ਜਗਦੀਸ਼ਵਰ। ਇਹ ਜਗਦੀਸ਼, ਇਹ ਜਗਤ ਦੇ ਮਾਲਕ, ਤੇਰੀ ਸ਼ਰਨ, ਤੇਰੀ ਸ਼ਰਨ, ਤੇਰੀ ਸ਼ਰਨ, ਬਚਣ ਦਾ ਕੇਵਲ ਇਹੀ ਉਪਾਅ ਹੈ। ਸਿੱਧੇ ਰੂਪ ਦੇ ਵਿੱਚ ਮੋਹ ਨਾਲ ਯੁੱਧ ਕਠਿਨ ਹੈ, ਔਖਾ ਹੈ, ਮਨੁੱਖ ਦੀ ਵਿਸਾਖ ਤੋਂ ਪਰੇ ਦੀ ਗੱਲ ਹੈ, ਮਨੁੱਖ ਦੀ ਪਹੁੰਚ ਤੋਂ ਪਰੇ ਦੀ ਗੱਲ ਹੈ। ਮੋਹ ਮੇਰਾ, ਮੋਹ ਮੇਰਾ, ਕਦੀ ਕਦਾਈ ਰੂਹੇ ਜ਼ਮੀਨ ਦੇ ਮਨੁੱਖੀ ਦੁਨੀਆਂ ਚ ਐਸੇ ਫੁੱਲ ਖਿੜਦੇ ਨੇ ਜਿਨ੍ਹਾਂ ਵਿੱਚ ਨਿਰਮੋਹ ਦੀ ਸੁਗੰਧ ਹੁੰਦੀ ਹੈ। ਮੋਹ ਦੀ ਬਦਬੋ ਨਹੀਂ, ਨਿਰਮੋਹ ਦੀ ਮਹਿਕ। ਮੋਹ ਦਾ ਅੰਧਕਾਰ ਨਹੀਂ, ਨਿਰਮੋਹ ਦਾ ਚਾਨਣ। ਮੋਹ ਦੀ ਕਠੋਰਤਾ ਨਹੀਂ, ਨਿਰਮੋਹ ਦੀ ਦਇਆ। ਨਿਰਮੋਹੀ ਦੀ ਦਇਆ ਸੀਮਤ ਨਹੀਂ ਆਉਂਦੀ, ਮੋਹ ਗ੍ਰਸੇ ਮਨੁੱਖ ਦੀ ਦਇਆ ਸੀਮਤ ਆਉਂਦੀ ਹੈ। ਆਪਣੇ ਬੱਚਿਆਂ ਦੇ ਦਇਆ ਪੜੋਸੀ ਦੇ ਬੱਚਿਆਂ ਦੇ ਨਹੀਂ। ਮੋਹ ਗ੍ਰਸੇ ਮਨੁੱਖ ਨੂੰ ਆਪਣੇ ਬੱਚੇ ਦੇ ਔਗੁਣ ਵੀ ਚੰਗੇ ਲੱਗਦੇ ਨੇ, ਪੜੋਸੀ ਦੇ ਬੱਚੇ ਦੇ ਗੁਣ ਵੀ ਨਹੀਂ ਚੰਗੇ ਲੱਗਦੇ। ਆਪਣਾ ਕਰੋ ਬੱਚਾ ਵੀ ਚੰਗਾ ਲੱਗਦਾ ਹੈ, ਪੜੋਸੀ ਦਾ ਸੁੰਦਰ ਬਾਲਕ ਵੀ ਚੰਗਾ ਨਹੀਂ ਲੱਗਦਾ। ਮੋਹ ਗ੍ਰਸੇ ਦੀ ਦਇਆ ਬਹੁਤ ਸੀਮਤ, ਮੋਹ ਗ੍ਰਸੇ ਦਾ ਪ੍ਰੇਮ ਬੜਾ ਸੀਮਤ, ਮੋਹ ਗ੍ਰਸੇ ਦੀ ਸਮਝ ਬੜੀ ਸੀਮਤ। ਮੋਹ ਗ੍ਰਸਾ ਸੀਮਾ ਦੇ ਜੀਂਦਾ ਹੈ, ਉਸਦਾ ਅਸੀਮ ਨਾਲ ਕੋਈ ਸੰਬੰਧ ਨਹੀਂ। ਬੜੇ ਬੜੇ ਸ਼ਕਤੀਸ਼ਾਲੀ ਮਹਾਬਲੀ ਕਹਿਲਾਉਣ ਵਾਲੇ ਵੀ ਇਸ ਮੋਹ ਦੀ ਸੀਮਾ ਦੀ ਕੈਦ ਤੋਂ ਆਜ਼ਾਦ ਨਾ ਹੋ ਸਕੇ। ਮੁਗਲ ਸਮਰਾਟ, ਮੁਗਲੇ ਆਜ਼ਮ ਜਨਾਬ ਜਲਾਲਉਦੀਨ ਅਕਬਰ ਅਧਕੜ ਜਿਹੀ ਉਮਰ ਵਿੱਚ ਇਸਦੇ ਘਰ ਔਲਾਦ ਹੋਈ, ਸ਼ਾਹਜ਼ਾਦਾ ਸਲੀਮ। ਪਤਾ ਨਹੀਂ ਕਿਤਨੇ ਪੀਰ ਫਕੀਰਾਂ ਦੀ ਮਜ਼ਾਰਾਂ ਤੇ ਚੜਾਵੇ ਚਾੜਦਾ ਰਿਹਾ, ਚਦਰਾਂ ਚਾੜਦਾ ਰਿਹਾ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੇ ਦਰਬਾਰ ਵਿੱਚ ਵੀ ਨੰਗੇ ਪੈਰੀ ਆਇਆ ਦਰਸ਼ਨ ਕਰਨ ਲਈ, ਲੇਕਿਨ ਦਰਸ਼ਨ ਵਿੱਚ ਕਾਮਨਾ ਸੀ ਇੱਕ ਬੱਚੇ ਦੀ। ਭਾਗ ਲੱਗੇ ਸਮਾਂ ਪਾ ਕੇ ਅਧਕੜ ਜਿਹੀ ਉਮਰ ਵਿੱਚ ਇਸ ਮੁਗਲ ਸਮਰਾਟ ਦੇ ਘਰ ਸੁੰਦਰ ਬਾਲਕ ਦਾ ਜਨਮ ਹੋਇਆ, ਜਿਸ ਦਾ ਨਾਂ ਸਲੀਮ ਰੱਖਿਆ ਗਿਆ। ਕਾਫੀ ਦਿਨਾਂ ਦਾ ਅਕਬਰ ਦਾ ਰੁਕਿਆ ਹੋਇਆ ਮੋਹ ਹੜ੍ਹ ਦੀ ਤਰ੍ਹਾਂ ਵੰਗ ਉੱਠਿਆ। ਹੁਣ ਰਾਜਪਾਠ ਵਿੱਚ ਇਤਨਾ ਧਿਆਨ ਨਹੀਂ, ਬੱਚੇ ਨਾਲ ਖੇਡਣਾ ਖਿਡਾਉਣਾ ਇਸ ਵਿੱਚ ਧਿਆਨ ਬਹੁਤ। ਡੁੱਲ ਡੁੱਲ ਕੇ ਅਕਬਰ ਦੀ ਮਮਤਾ ਸਲੀਮ ਤੇ ਪੈ ਰਹੀ ਹੈ। ਚੁੱਕਦਾ ਹੈ, ਚੁੰਮਦਾ ਹੈ, ਰੱਖਦਾ ਹੈ, ਵੇਖਦਾ ਹੈ, ਖੁਸ਼ ਆਉਂਦਾ ਹੈ, ਪ੍ਰਸੰਨ ਹੁੰਦਾ ਹੈ। ਇੱਕ ਦਿਨ ਸਲੀਮ ਗੋਦ ਵਿੱਚ ਹੈ, ਖਾਦਮਾ ਨੌਕਰਾਣੀ ਮਹਿਲਾਂ ਦਾ ਫਰਸ਼ ਸਾਫ ਕਰ ਰਹੀ ਹੈ, ਪੋਚਾ ਲਾ ਰਹੀ ਹੈ। ਅਕਬਰ ਖਾਦਮਾ ਨੂੰ ਕਹਿੰਦਾ ਹੈ, ਖਾਦਮਾ ਸਲੀਮ ਬਹੁਤ ਸੁੰਦਰ ਹੈ, ਬਹੁਤ ਸੁੰਦਰ ਹੈ। ਵਿਚਾਰੀ ਖਾਦਮਾ ਨੌਕਰਾਣੀ ਕੀ ਆਖੇ, ਕਹਿਣ ਲੱਗੀ ਜਹਾਂ ਪਨਾਹ, ਬਹੁਤ ਸੁੰਦਰ ਹੈ, ਬਹੁਤ ਸੁੰਦਰ ਹੈ,
सब तो सुंदर है। खादमा, मैं ऐसा सोच रहे हैं, खुदा ने सलीम तो ज्यादा खूबसूरत किसी ने भी नहीं बनाया। हाथ जोड़ के खादमा कहन लगी, जहां पना ये हो ही नहीं सकता कि सलीम तो ज्यादा कोई खूबसूरत हो गए, वो किस तरह हो सकता है। खुश होके प्रसन्न होके पंज मोरा खादमा दी हथेली ते टिकाइया। आखे खादमा तू एक काम छोड़, जा आगरे विच, जा आगरे शहर विच, लब कोई ऐसा बच्चा जो सलीम नालों ज्यादा खूबसूरत हो गया। मैं तेनू भी माला माल कर देंगा, बच्चे दे मां बाप नू भी माला माल कर देंगा, दोहां दियां झोलियां भर देंगा। और मैं जान

ते ज्यों कुंचर इसनान। सारी धार्मिक साधना हाथी दा इशनान बन के रह जांदी है। हे जनम मरण मूलं अहंकारं पापात्मा मित्रं तजन्त सतरं दृणन्त अनेक माया विस्थिरने। एह अहंकार तेनू दुश्मन बनाने ही आंदे ने, मित्र बनाने दी तेनू जाच नहीं। अहंकारी दे मुंहों ना निकलदा, अहंकारी हां नहीं कर सकदा। जित सारा माहौल ही ऐसा होवे और हां कहण दी सहूलियत भी होवे, कुछ बिगड़दा भी ना होवे, तां भी हां नहीं कहेगा, ना ना। जितनी ताकत ज्यादा होवे उतना ही जबान ते आ जांदा है, ना नहीं ना नहीं। कोई कम है और अक्सर कम कार लई लोकी सरकारी दफ्तरां दे जांदे ने। जितनी जिस कोल समर्था है ताकत है उस हिसाब नाल ही वो ना करता है, ना करके दसना चाहता है मैं तैनू रोक सकदा, मैं तेरे कम नू रोक सकदा। अहंकार इस महीने विच ते भारत बहुत अहंकारी देश हो गया है। ना ना ना, हां कहना ही भुल गए। हां कहने विच इनू अपना छोटापन प्रतीत होंदा है। जायज गल भी नौकर ने कह दित्ती है, जायज मंग भी एक नौकर ने मंगी है, तां भी मालक कहिंदा है ना। नौकर दी हां च हां मिला दईए, ना। अहंकारी ना करदा है, सब नू ना करदा है, और जिथे तक इसकी सता है उथे तक ना करदा है, और जितना ना ना करी जांदा है उतनी दुश्मनी बढ़ती है। तो पातशाह ठीक कह रहे ने, मित्रं तजंत सतरं दृणंत अनेक माया विस्तीर ने। अहंकार दी माया दा इस तरीके नाल विस्थार होंदा है, इसदे दुश्मन ही वधदे ने। ईरानी सूफी संत जनाब हाफिज कहंदे ने, दरख्ते दोस्ती बानिशां के कामे दिल बबारा रद निहाले दुश्मनी बरकुन के रंजो बेशुमारा रद। दोस्ती दा बूटा ला, मिलाप दा बूटा ला, जितो खुदा दा मिलाप चाहना है। जे किधरे भुलेखे नाल तो दुश्मनी दा बूटा ला भी बैठा है, इसनों आज ही जड़ों पुट दे। सवाए दुखां दे सोल तो इस बूटे नूं होर कुछ भी नहीं लगता। अमृत फल खाना चाहना है, दोस्ती दा बूटा ला। भगत आत्मदर्शी मनुख ते सारे जहान नूं मित्र बना लैंदा है। सबको मीत हम आपन की ना, हम सब ना के साजन। किस तरह सारी कायनात नूं उसने मित्र बना लिया, पशु पक्षियां तक नूं, जड़ चेतन सब नूं अपना मित्र बना लिया। जिंदगी ते बड़ी छोटी है, दुनिया बड़ी वड्डी है, सारिआं नूं मित्र बनाया आखिर किस तरीके नाल। गुरबाणी ढंग दसदी है, इक सज्जन सब सज्जना, इक वैरी सब बात। जद उस एक नू सज्जन बना लैंदा है ते एक नाल सज्जनता दा जद रिश्ता जुड़दा है तो सारी अनेकता
ਉਸ ਇੱਕ ਦੇ ਆਸਰੇ ਤੇ ਖੜੀ ਹੈ, ਅਨੇਕਤਾ ਵੀ ਸਾਰੀ ਸੱਜਣ ਬਣ ਕੇ ਰਹਿ ਜਾਂਦੀ ਹੈ, ਜੀਵਨ ਧਨ ਹੋ ਜਾਂਦਾ ਹੈ। ਕਹਿੰਦੇ ਨੇ ਮਿੱਤਰਾਂ ਵਿੱਚ ਜੀਵਣਾ ਸਵਰਗ ਵਿੱਚ ਜੀਵਣਾ ਹੈ, ਦੁਸ਼ਮਣਾਂ ਵਿੱਚ ਜੀਣਾ ਨਰਕ ਵਿੱਚ ਜੀਵਣਾ ਹੈ। ਨਰਕ ਹੀ ਭੋਗ ਰਹੇ ਨੇ ਉਹ, ਜੋ ਕਹਿੰਦੇ ਨੇ ਗਲੀਆਂ ਦੇ ਕੱਖ ਵੀ ਵੈਰੀ ਨੇ, ਪਰ ਸਵਰਗ ਦੇ ਚੋ ਨੇ ਜਿਨ੍ਹਾਂ ਨੇ ਸ਼ੈਤਾਨ ਨੂੰ ਵੀ ਮਿੱਤਰ ਬਣਾ ਲਿਆ, ਦੁਸ਼ਟਾਂ ਨੂੰ ਵੀ ਮਿੱਤਰ ਬਣਾ ਲਿਆ। ਸਭ ਮਿੱਤਰ ਸਭ ਕੋ ਉਮੀਦ ਹਮ ਆਪਨ ਕੀਨਾ, ਪਰ ਇਹ ਯੁਗਤ ਅਹੰਕਾਰੀ ਦੇ ਕੋਲ ਨਹੀਂ ਆਉਂਦੀ। ਅਹੰਕਾਰੀ ਜੇ ਅਸਥੂਲ ਢੰਗ ਨਾਲ ਨਹੀਂ, ਅਗਰ ਉਹ ਧਾਰਮਿਕ ਹੈ ਤਾਂ ਸੂਖਸਮ ਢੰਗ ਨਾਲ ਚੋਟ ਪਹੁੰਚਾਵੇਗਾ। ਬੜੀ ਸੁੰਦਰ ਇੱਕ ਗਾਥਾ ਹੈ। ਇੱਕ ਸੰਤ ਬੈਰਾਗੀ ਜੰਗਲ ਵਿੱਚ ਕੁਟੀਆ ਬਣਾ, ਸਾਧਨਾ ਵਿੱਚ ਲੀਨ ਹੈ, ਤੇ ਸਾਧਨਾ ਸਾਰੀ ਸਿਰਫ ਹੰਕਾਰ ਨੂੰ ਮਾਰਨ ਵਾਸਤੇ ਹੈ, ਔਰ ਜਿਸ ਦਿਨ ਅਹੰਕਾਰ ਮਰਦਾ ਹੈ ਨਿਰੰਕਾਰ ਪ੍ਰਗਟ ਹੁੰਦਾ ਹੈ। ਅਹੰਕਾਰ ਜਿਤਨੇ ਚਿਰ ਤੱਕ ਹੈ ਜਨਮ ਤੇ ਮਰਨ ਚੱਲਦਾ ਹੈ, ਔਰ ਜੈਸੇ ਨਿਰੰਕਾਰ ਪ੍ਰਗਟ ਆਉਂਦਾ ਹੈ ਜਨਮ ਮਰਨ ਮਿਟ ਜਾਂਦਾ ਹੈ। ਸਰਾ ਸਾਧਨਾ ਵਿੱਚ ਲੀਨ ਇਹ ਯੋਗੀ ਇਹ ਸੰਤ। ਇੱਕ ਰਾਜਾ ਆਇਆ ਦਰਸ਼ਨਾਂ ਲਈ, ਤਪੱਸਿਆ ਸਾਧਨਾ ਦੀ ਬੜੀ ਦੂਰ ਦੂਰ ਤੱਕ ਧੁੰਮ ਪਈ। ਬਹੁਤ ਤਪੀਸ਼ਵਰ ਹੈ, ਬਹੁਤ ਜਪੀਸ਼ਵਰ ਹੈ, ਬੜਾ ਸੰਜਮੀ ਹੈ। ਰਾਜਾ ਦਰਸ਼ਨਾਂ ਲਈ ਆਇਆ, ਦਰਸ਼ਨ ਕਰ। ਰਾਜਾ ਪ੍ਰਸੰਨ ਹੋਇਆ, ਉਸਨੇ ਇੱਕ ਬੜੀ ਕੀਮਤੀ ਮੋਤੀਆਂ ਨਾਲ ਜੜਤ ਪੁਸ਼ਾਕ ਚੋਲਾ ਭੇਟ ਕੀਤਾ। ਭਾਵੇਂ ਸਾਧੂ ਕਹਿਣ ਲੱਗਾ, ਹੁਣ ਅਸੀਂ ਇਸ ਤਰ੍ਹਾਂ ਦੇ ਚੋਲੇ ਪਹਿਨਣਾ ਛੱਡ ਦਿੱਤਾ, ਅਸੀਂ ਤੇ ਤਨ ਦਿੱਤੇ ਸਿਰਫ ਕਮਲੀ ਧਾਰਨ ਕਰਦੇ ਹਾਂ। ਪਰ ਉਹ ਰਾਜਾ ਕਹਿਣ ਲੱਗਾ, ਆਖਿਰ ਮੈਂ ਖਾਲੀ ਹੱਥ ਕਿਸ ਤਰ੍ਹਾਂ ਜੋ ਹੈ ਆਪ ਦੇ ਦਰਸ਼ਨ ਕਰਾਂ, ਇਹ ਨਜ਼ਰਾਨਾ ਹੈ, ਇਹ ਭੇਟ ਹੈ, ਚਲੋ ਨਹੀਂ ਪਾਉਣਾ, ਆਪ ਰੱਖ ਲਓ, ਦੇ ਦੇਣਾ ਕਿਸੇ ਨੂੰ। ਰਾਜਾ ਇਹ ਨਜ਼ਰਾਨਾ ਰੱਖ ਕੇ ਚਲਾ ਗਿਆ। ਕੁਛ ਦਿਨਾਂ ਬਾਅਦ ਇਸ ਤਿਆਗੀ ਵੈਰਾਗੀ ਸਾਧੂ ਦਾ ਇੱਕ ਮਿੱਤਰ, ਗੂੜਾ ਮਿੱਤਰ, ਬਚਪਨ ਦਾ ਦੋਸਤ, ਔਰ ਉਹ ਵੀ ਸਾਧੂ ਸੀ, ਉਹ ਵੀ ਤਪੱਸਿਆ ਕਰ ਰਿਹਾ ਸੀ, ਮਿਲਣ ਲਈ ਆਇਆ। ਗਾਲਬਨ 10 ਮੀਲ ਦੀ ਵਾਟ ਪੈਦਲ ਚੱਲ ਕੇ ਇਹ ਜੰਗਲ ਵਿੱਚ ਸੰਤ ਦੀ ਕੁਟੀਆ ਕੋਲ ਪਹੁੰਚਿਆ। ਦੂਰੋਂ ਵੇਖ ਇਸ ਸੰਤ ਨੇ ਸਵਾਗਤ ਕੀਤਾ ਹੈ ਔਰ ਸਤਿਕਾਰ ਮਾਣ ਨਾਲ ਬਿਠਾਇਆ ਹੈ। ਰਸਮੀ ਗੁਫ਼ਤਗੂ ਤੋਂ ਬਾਅਦ ਜੋ ਭਿਕਸ਼ਾ ਤੋਂ ਭੋਜਨ ਆਇਆ ਸੀ ਉਹ ਛਕਾਇਆ। ਰਾਤ ਬੜੇ ਸੋਹਣੇ ਢੰਗ ਨਾਲ ਪ੍ਰਭੂ ਚਰਚਾ ਕਰਦਿਆਂ ਬਤੀਤ ਹੋਈ। ਸਵੇਰੇ ਇਸ ਬੈਰਾਗੀ ਸਾਧੂ ਨੇ ਕੋਈ 3 ਘਰਾਂ ਵਿੱਚ ਜਾਣਾ ਹੈ, ਨਾਲ ਦੇ ਪਿੰਡ, ਉਹਨਾਂ ਨੇ ਆਪਣੇ ਘਰਾਂ ਦੇ ਚਰਨ ਪਾਉਣ ਲਈ ਬੁਲਾਇਆ ਹੈ। ਇਹ ਬੈਰਾਗੀ ਸਾਧੂ ਆਏ ਹੋਏ ਮਹਿਮਾਨ ਮਿੱਤਰ ਨੂੰ ਕਹਿੰਦਾ ਹੈ, ਵੀ ਇੱਥੇ ਇਕੱਲਿਆਂ ਬੈਠਿਆਂ ਤੁਸੀਂ ਤੰਗ ਹੋ ਜਾਓਗੇ, ਆਓ ਮੇਰੇ ਨਾਲ ਚਲੋ, ਮੈਂ 3 ਘਰਾਂ ਵਿੱਚ ਜਾਣਾ ਹੈ, ਤੁਸੀਂ ਮੇਰੇ ਨਾਲ ਚਲੋ, ਫਿਰ ਵਾਪਸ ਆ ਜਾਂਦੇ ਹਾਂ। ਇਸ ਬੈਰਾਗੀ ਸਾਧੂ ਨੇ ਉਹ ਜੋ ਰਾਜੇ ਨੇ ਕੀਮਤੀ ਚੋਲਾ ਦਿੱਤਾ ਸੀ ਮੋਤੀਆਂ ਨਾਲ ਜੜਤ ਬੜਾ ਖੂਬਸੂਰਤ, ਉਹ ਕੱਢ ਕੇ ਦਿੱਤਾ ਔਰ ਆਖੇ ਇਹ ਪਾ ਲਓ, ਕਸਬੇ ਦੇ ਚਲੇ ਹਾਂ, ਤੁਸੀਂ ਪਾ ਲਓ। ਉਹ ਸਾਧੂ ਕੁਝ ਬੇਨਿਆਸ
ਇਹ ਮਹਿਮਾਨ ਸਾਧੂ ਔਰ ਇਹ ਮਿੱਤਰ ਸਾਧੂ ਜੋ ਆਇਆ ਹੈ ਰਮਜ਼ੀ ਮਨੁੱਖ ਹਰ ਸੋਗ ਤੋਂ ਉੱਚਾ ਮਨੁੱਖ ਪਹਿਨ ਲਿਆ ਉਸਨੇ ਉਹ ਚੋਲਾ ਕੀਮਤੀ ਚੋਲਾ ਜੈਸੇ ਦੋਵੇਂ ਕਸਬੇ ਦੇ ਅੰਦਰ ਦਾਖਲ ਹੁੰਦੇ ਨੇ ਸਾਰਿਆਂ ਦੀ ਨਿਗਾਹਾਂ ਉਸ ਚੋਲੇ ਤੇ ਔਰ ਚੋਲਾ ਜਿਸ ਸਾਧੂ ਨੇ ਪਹਿਨਿਆ ਉਸ ਤੇ ਦੁਖੀ ਹੋ ਗਿਆ ਹੈ ਬੈਰਾਗੀ ਸਾਧੂ ਹੈ ਕੱਲ ਤੱਕ ਮੈਂ ਜਦ ਇਸ ਕਸਬੇ ਦੇ ਚ ਆਉਂਦਾ ਸੀ ਸਾਰਿਆਂ ਦੀਆਂ ਨਿਗਾਹਾਂ ਮੇਰੇ ਤੇ ਅੱਜ ਇਹ ਨਿਗਾਹਾਂ ਫਿਰ ਗਈਆਂ ਨੇ ਅੱਜ ਤੇ ਮੇਰੇ ਮਿੱਤਰ ਤੇ ਚੋਲਾ ਦਿੱਤਾ ਹੈ ਲੇਕਿਨ ਅੰਦਰ ਖਿਆਲ ਆਇਆ ਹੈ ਇਹ ਤੇ ਮੇਰੇ ਨਾਲੋਂ ਮਹਾਨ ਪ੍ਰਤੀਤ ਆਉਂਦਾ ਸਾਰੇ ਇਸ ਨੂੰ ਪੈ ਵੇਖਦੇ ਨੇ ਖੈਸ਼ ਜਿਸ ਘਰ ਵਿੱਚ ਜਾਣਾ ਸੀ ਗਏ ਆਓ ਭਗਤ ਹੋਈ ਸਨਮਾਨ ਨਾਲ ਬਿਠਾਏ ਗਏ ਔਰ ਘਰ ਵਾਲਿਆਂ ਨੇ ਸੁਭਾਵਕ ਪੁੱਛਿਆ ਉਸ ਬੈਰਾਗੀ ਸਾਧੂ ਤੋਂ ਇਹ ਜੋ ਨਾਲ ਆਏ ਨੇ ਇਹ ਕੌਣ ਨੇ ਕਿਉਂਕਿ ਸਾਰੇ ਘਰ ਵਾਲੇ ਅੱਖਾਂ ਫਾੜ ਫਾੜ ਕੇ ਉਸ ਨੂੰ ਵੇਖ ਰਹੇ ਨੇ ਸੋਹਣਾ ਚੋਲਾ ਪਹਿਨਿਆ ਹੋਇਆ ਮੁਖੜੇ ਤੇ ਸ਼ਾਂਤੀ ਝਲਕਦੀ ਹੈ ਨਿਰਮਾਣਤਾ ਬਿਖਰਦੀ ਹੈ ਰਹਿਸ ਬਿਸਮਾਦ ਅੱਖਾਂ ਦੇ ਵਿੱਚ ਹੈ ਤਾਂ ਸਾਰੇ ਘਰ ਵਾਲੇ ਉਸ ਤੋਂ ਪ੍ਰਭਾਵਿਤ ਨੇ ਪੁੱਛਦੇ ਨੇ ਸੰਤ ਜੀ ਇਹ ਨਾਲ ਫੜੇ ਕੌਣ ਆਏ ਨੇ ਦੁਖਤ ਹੋ ਕੇ ਕਹਿੰਦਾ ਮੇਰੇ ਮਿੱਤਰ ਨੇ ਕੱਲ ਆਏ ਸਨ

ਕੀਤਾ। ਚੋਲਾ ਪਵਾ ਕੇ ਵੀ ਤੂੰ ਮੇਰੇ ਕੱਪੜੇ ਉਤਾਰੇ, ਕੋਈ ਇਸ ਤਰ੍ਹਾਂ ਤਾਰਫ ਕਰਾਈਦਾ? ਖੈਰ, ਮਾਫੀ ਮੰਗਣ ਲੱਗ ਪਿਆ। ਕਹਿਣ ਲੱਗਾ, ਨਹੀਂ, ਅਚਾਨਕ ਮੇਰੇ ਮੂੰਹ ਇਹ ਬੋਲ ਨਿਕਲ ਗਏ, ਤੁਸੀਂ ਬੁਰਾ ਨਾ ਮਨਾਓ, ਬੁਰਾ ਨਾ ਮਨਾਓ, ਦੂਸਰੇ ਘਰ ਗਏ। ਦੂਸਰੇ ਘਰ ਵਾਲਿਆਂ ਦੀ ਵੀ ਨਿਗਾਹ ਇਸ ਸਾਧੂ ਤੇ, ਅੱਖਾਂ ਵਿੱਚ ਰਮਜ਼ ਹੈ, ਬਿਸਮਾਤ ਹੈ, ਚਿਹਰੇ ਤੇ ਸ਼ਾਂਤੀ ਹੈ, ਔਰ ਸਭ ਤੋਂ ਵੱਡੀ ਗੱਲ ਜਿਸ ਤੋਂ ਇਹ ਘਰ ਵਾਲੇ ਪ੍ਰਭਾਵਿਤ ਹੋ ਰਹੇ ਨੇ, ਇਤਨਾ ਕੀਮਤੀ ਚੋਲਾ, ਇਤਨਾ ਸੁੰਦਰ ਚੋਲਾ। ਤਾਂ ਦੂਸਰੇ ਘਰ ਵਾਲਿਆਂ ਨੇ ਵੀ ਇਹੀ ਪੁੱਛਿਆ, ਸੰਤ ਜੀ, ਇਹ ਨਾਲ ਕੌਣ ਮਹਾਤਮਾ ਆਏ ਨੇ, ਇਹ ਕੌਣ ਨੇ? ਤਾਂ ਇਕਦਮ ਬੋਲ ਪਏ, ਮੇਰੇ ਬਚਪਨ ਦੇ ਦੋਸਤ ਨੇ, ਬਾਲ ਸਖਾ ਨੇ, ਔਰ ਸਾਧੂ ਨੇ, ਤਪੱਸਿਆ ਕਰਦੇ ਨੇ, ਗਿਆਨੀ ਨੇ। ਰਹਿ ਗਈ ਇਸ ਚੋਲੇ ਦੀ ਗੱਲ, ਇਹ ਚੋਲਾ ਮੇਰਾ ਨਹੀਂ ਹੈ, ਮੇਰਾ ਨਹੀਂ ਹੈ, ਇਸ ਦੇ ਵਿੱਚ ਹੀ ਕਹਿ ਗਿਆ, ਮੇਰਾ ਹੈ, ਮੇਰਾ ਹੈ, ਮੇਰਾ। ਖੈਰ, ਉਸ ਘਰ ਤੋਂ ਜਿਉਂ ਨਿਕਲੇ, ਇਹ ਬੈਰਾਗੀ ਸਾਧੂ ਫਿਰ ਮਾਫੀ ਮੰਗਦਾ, ਮਿੱਤਰਾ, ਮੈਨੂੰ ਇਸ ਤਰ੍ਹਾਂ ਵੀ ਨਹੀਂ ਕਹਿਣਾ ਚਾਹੀਦਾ ਸੀ, ਪਰ ਨਿਕਲ ਗਈ ਇਹ ਗੱਲ, ਤੂੰ ਸਹਿਨ ਕਰ ਲੈ, ਬਰਦਾਸ਼ਤ ਕਰ ਲੈ, ਹੁਣ ਮੈਂ ਨਹੀਂ ਕਵਾਂਗਾ। ਤੀਸਰੇ ਘਰ ਗਏ, ਆਓ ਭਗਤ ਹੋਈ, ਬਿਠਾਏ ਗਏ, ਪਰ ਉਹ ਚੋਲਾ ਤੀਸਰੇ ਘਰ ਦੇ ਵੀ ਸਾਰੇ ਮਨੁੱਖਾਂ ਨੂੰ ਪ੍ਰਭਾਵਿਤ ਕਰ ਰਿਹਾ, ਨਰ ਨਾਰੀ ਬੱਚੇ ਸਭ ਪ੍ਰਭਾਵਿਤ ਉਸੇ ਸਾਧੂ ਨੂੰ ਦੇਖ ਰਹੇ ਨੇ। ਸੁਭਾਵਕ ਪੁੱਛ ਲਿਆ, ਸੰਤ ਜੀ, ਇਹ ਨਾਲ ਕੌਣ ਆਏ ਨੇ, ਇਹ ਕਿਹੜੇ ਸੰਤ ਨੇ? ਤਾਂ ਹੁਣ ਤਾਰਫ ਕਰਾਂਦਾ, ਮੇਰੇ ਬਾਲ ਸਖਾ ਮਿੱਤਰ ਨੇ, ਜਪੀਸ਼ਵਰ ਨੇ, ਤਪੀਸ਼ਵਰ ਨੇ, ਗਿਆਨੀ ਪੁਰਸ਼ ਨੇ, ਪਰ ਰਹਿ ਗਈ ਇਹਨਾਂ ਕੱਪੜਿਆਂ ਦੀ ਗੱਲ, ਇਸ ਚੋਲੇ ਦੀ, ਮੈਂ ਇਸ ਦੀ ਗੱਲ ਨਹੀਂ ਕਰਨੀ। ਨਾ ਗੱਲ ਕਰਕੇ ਵੀ ਕਰ ਗਿਆ। ਜਦ ਉਸ ਤੀਸਰੇ ਘਰ ਤੋਂ ਰੁਖਸਤ ਹੋਏ, ਕੁਟੀਆ ਚ ਪਹੁੰਚੇ, ਇਸ ਮਹਿਮਾਨ ਸਾਧੂ ਨੇ, ਇਸ ਦੋਸਤ ਸਾਧੂ ਨੇ ਚੋਲਾ ਉਤਾਰ ਕੇ ਅੱਗੇ ਰੱਖ ਦਿੱਤਾ, ਆਖਿਆ, ਤਿੰਨ ਦਫਾ ਤੂੰ ਨੰਗਾ ਕੀਤਾ, ਇਹ ਲੈ ਆਪਣਾ ਚੋਲਾ, ਹੁਣ ਚੌਥੀ ਦਫਾ ਮੈਂ ਆਪ ਹੀ ਉਤਾਰ ਦੇਣਾ, ਤਿੰਨ ਦਫਾ ਤੂੰ ਉਤਰਵਾਇਆ, ਤਿੰਨ ਦਫਾ ਤੂੰ ਨਗਨ ਕੀਤਾ। ਅਹੰਕਾਰੀ ਆਪਣੇ ਮਿੱਤਰ ਦਾ ਵੀ ਮਾਣ ਸਨਮਾਨ ਬਰਦਾਸ਼ਤ ਨਹੀਂ ਕਰ ਸਕਦਾ, ਅਹੰਕਾਰੀ ਆਪਣੇ ਗੁਰੂ ਦੀ ਮਹਾਨਤਾ ਵੀ ਬਰਦਾਸ਼ਤ ਨਹੀਂ ਕਰ ਸਕੇਗਾ, ਉਹ ਮਿੱਤਰ ਨੂੰ ਛੁਪਾਏਗਾ। ਮਾਂ ਬਾਪ ਗੁਣਵਾਨ ਨੇ ਤੇ ਉਹਨਾਂ ਨੂੰ ਪਿੱਛੇ ਸੁੱਟੇਗਾ। ਵਿਦਿਆ ਗੁਰੂ ਹੈ ਜਾਂ ਅਧਿਆਤਮ ਗੁਰੂ ਹੈ, ਉਸ ਨੂੰ ਵੀ ਹੰਕਾਰੀ ਛੁਪਾਉਣ ਦੀ ਕੋਸ਼ਿਸ਼ ਕਰੇਗਾ, ਪਿੱਛੇ ਸੁੱਟੇਗਾ। ਮਹਾਰਾਜ ਦੀ ਬਾਣੀ ਬੜਾ ਸੁੰਦਰ ਫਰਮਾਨ ਕਰਦੀ ਏ, ਜੋ ਗੁਰੂ ਗੋਪੇ ਆਪਣਾ ਤੇ ਨਰ ਬੁਰੇ ਆਰੀ। ਇਹ ਬੜੇ ਬੁਰੇ ਪੁਰਸ਼ ਆਉਂਦੇ ਨੇ ਹੰਕਾਰੀ, ਗੁਰੂ ਨੂੰ ਵੀ ਛੁਪਾਉਂਦੇ ਨੇ, ਕਿਉਂ? ਫਿਰ ਮੇਰੀ ਮੈਂ, ਮੇਰਾ ਵੱਡਪਣਾ ਫਿਰ ਕਿੱਥੇ? ਤੇ ਮਿੱਤਰ ਨੂੰ ਛੁਪਾਉਂਦੇ ਨੇ, ਪੁੱਤਰ ਨੂੰ ਛੁਪਾਉਂਦੇ ਨੇ ਅਗਰ ਗੁਣਵਾਨ ਹੈ, ਮਾਂ ਬਾਪ ਨੂੰ ਪਿੱਛੇ ਸੁੱਟਦੇ ਨੇ, ਸਿਰਫ ਆਪਣੇ ਆਪ ਨੂੰ ਹੀ ਅੱਗੇ ਕਰਨਾ ਇਹਨਾਂ ਦੀ ਜ਼ਿੰਦਗੀ ਦਾ ਲਕਸ਼ ਹੈ। ਔਰ ਯਤਨ ਕੋਸ਼ਿਸ਼ ਇਹ ਵੀ ਆਉਂਦੀ ਏ, ਰੱਬ ਨੂੰ ਵੀ ਪਿੱਛੇ ਸੁੱਟੀਏ, ਪਰਮਾਤਮਾ ਨੂੰ ਵੀ ਪਿੱਛੇ ਸੁੱਟੀਏ। ਔਰ ਨਾਕਿਸ਼ ਨੇ ਪਿੱਛੇ ਸੁੱਟਣ ਦੀ ਕੋਸ਼ਿਸ਼ ਕੀਤੀ ਸੀ, ਨਮਰੂਦ ਨੇ ਕਹਿ ਦਿੱਤਾ ਸੀ, ਕੌਣ ਹੁੰਦਾ ਹੈ ਖੁਦਾ, ਮੈਂ ਖੁਦ ਖੁਦਾ ਹਾਂ। ਤਾਂ ਅਹੰਕਾਰ ਆਪਣੇ ਤੋਂ ਵੱਡਾ ਕਿਸੇ ਨੂੰ ਵੀ ਨਹੀਂ ਮੰਨ ਸਕਦਾ, ਅਹੰਕਾਰ ਜੀਵਦਾ ਹੈ ਮੈਂ ਆਸ਼ਰਿਤ,

ਤੇ ਬਿਲਕੁਲ ਭੁੱਲ ਜਾਂਦਾ ਹੈ। ਇੱਕ ਉਰਦੂ ਸ਼ਾਇਰ ਨੇ ਬੜੀ ਸੁੰਦਰ ਨਜ਼ਮ ਲਿਖੀ ਹੈ, ਬੱਕਰੇ ਦੇ ਬੋਲ ਨੂੰ ਅੱਗੇ ਕਰਕੇ, ਤੇ ਬੱਕਰੇ ਦਾ ਬੋਲ ਹੈ ਮੈਂ ਮੈਂ ਮੈਂ। ਇਸੇ ਨੂੰ ਆਧਾਰ ਬਣਾ ਕੇ ਇਸ ਸ਼ਾਇਰ ਨੇ ਬੜੀ ਸੁੰਦਰ ਕਲਪਨਾ ਕੀਤੀ ਹੈ। ਫਖਰ

ਲਈਏ ਆਂਦਰਾਂ ਰਹਿ ਗਈਆਂ, ਸੁੱਟ ਦਿੱਤੀਆਂ ਗਈਆਂ, ਬਾਕੀ ਤੇ ਸਭ ਕੁਝ ਕੰਮ ਆ ਗਿਆ। ਖਲ ਕੰਮ ਆ ਗਈ, ਮਾਸ ਕੰਮ ਆ ਗਿਆ, ਹੱਡੀਆਂ ਵੀ ਪਿਸ ਗਈਆਂ ਕੰਮ ਵਿੱਚ ਵਰਤੀਆਂ, ਕੇਵਲ ਆਂਦਰਾਂ ਬਚ ਗਈਆਂ। ਇਹ ਨਦਾਫ ਚੁੱਕ ਕੇ ਲੈ ਗਿਆ ਜੋ ਰੂਈ ਪਿੰਜਦੇ ਨੇ ਧੁਨਕੀ ਦੇ ਨਾਲ, ਔਰ ਧੁਨਕੀ ਦੀ ਜਿਹੜੀ ਤੰਦ ਲਾਈ ਜਾਂਦੀ ਹੈ ਉਹ ਬੱਕਰੇ ਦੀ ਆਂਤ ਆਉਂਦੀ ਹੈ, ਆਂਦਰ ਆਉਂਦੀ ਹੈ। ਲੈ ਗਿਆ ਨਦਾਫ ਉਸੇ ਧੁਨਕੀ ਬਣਾਉਣ ਕੇ ਲਈ, ਇਹ ਆਂਦਰਾਂ ਹੀ ਰਹਿ ਗਈਆਂ ਸਨ।

ਹੁਣ ਉਸ ਆਂਤ ਦੇ ਚੋ ਸੋਟੇ ਦੀ ਜ਼ਰਬ ਨਾਲ ਨਿਕਲ ਰਿਹਾ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਕੋਈ ਇਤਨੀ ਕੁਰਬਾਨੀ ਕਰੇ ਸਾਧਨਾ ਕਰੇ ਤੇ ਸਾਧਨਾ ਵਿੱਚ ਲੀਨ ਮਨੁੱਖਾਂ ਦੀ ਕਦਮਾਂ ਨੂੰ ਖਾਕ ਤੇ ਆਪਣੇ ਮਸਤਕ ਨੂੰ ਰਗੜੇ ਸਵਾਸ ਸਵਾਸ ਵਾਹਿਗੁਰੂ ਵਾਹਿਗੁਰੂ ਜਪੇ ਤਾਂ ਹੀ ਇਹ ਮੈਂ ਤੂੰ ਦੇ ਚ ਬਦਲਦੀ ਹੈ ਜੀਵਨ ਧਨ ਧਨ ਹੋ ਜਾਂਦਾ ਹੈ ਮਹਾਨ ਹੋ ਜਾਂਦਾ ਹੈ ਅਹੰਕਾਰੀ ਉਸਤਤ ਆਪਣੀ ਕਰੇਗਾ ਨਿੰਦਾ ਦੂਸਰੇ ਦੀ ਕਰੇਗਾ ਅਗਰ ਦੂਸਰਾ ਵੱਡਾ ਹੈ ਤੋ ਅਹੰਕਾਰੀ ਲਾਜ਼ਮੀ ਨਿੰਦਾ ਕਰੇਗਾ ਅਹੰਕਾਰੀ ਨਿੰਦਕ ਹੋ ਹੀ ਜਾਏਗਾ ਉੱਥੇ ਪ੍ਰਸੰਨ ਆਉਂਦਾ ਹੈ ਆਪਣੀ ਉਪਮਾ ਸੁਣ ਕੇ ਉਪਮਾ ਹੋਣ ਲੱਗ ਪਈ ਹੈ ਦੂਜਿਆਂ ਦੀ ਤੀਸਰੇ ਦੀ ਮਿੱਤਰ ਦੀ ਤਾਂ ਹੁਣ ਇਸ ਕੋਲ ਹੁੰਦੀ ਹੈ ਨਿੰਦਾ ਨਿੰਦਾ ਦਾ ਮਤਲਬ ਕੀ ਹੈ ਗੱਲ ਨੂੰ ਛੁਟਿਆਣਾ ਔਰ ਅਕਸਰ ਮਨੁੱਖ ਉਸੇ ਦੀ ਹੀ ਨਿੰਦਾ ਕਰਦਾ ਹੈ ਜੋ ਕਿਸੇ ਗੱਲ ਦੇ ਚ ਉਸ ਨਾਲੋਂ ਅੱਗੇ ਹੋਵੇ ਗੁਣ ਦੇ ਚ ਕਲਾ ਦੇ ਚ ਗਿਆਨ ਦੇ ਚ ਸ਼ੀਲ ਸੰਜਮ ਦੇ ਚ ਜਾਂ ਫਿਰ ਪ੍ਰਭੂ ਦੀ ਬੰਦਗੀ ਦੇ ਚ ਜਾਂ ਸੰਸਾਰੀ ਤਲ ਤੇ ਲੈ ਲਓ ਸਤਾ ਦੇ ਚ ਧਨ ਦੇ ਚ ਸਵਪਨ ਦੇ ਚ ਕਿਸੇ ਵੀ ਪੱਖ ਤੋਂ ਜੋ ਅੱਗੇ ਹੈ ਅਹੰਕਾਰੀ ਉਸ ਦੀ ਤਾਰੀਫ ਨਹੀਂ ਕਰ ਸਕਦਾ ਅਹੰਕਾਰੀ ਸੱਚ ਨੂੰ ਸੱਚ ਨਹੀਂ ਕਹੇਗਾ ਅਹੰਕਾਰੀ ਨਿੰਦਾ ਕਰੇਗਾ ਔਰ ਅਹੰਕਾਰੀ ਬੜਾ ਪ੍ਰਬਲ ਨਿੰਦਕ ਹੁੰਦਾ ਹੈ ਛੁਟਿਆਉਣ ਦੀ ਕੋਸ਼ਿਸ਼ ਕਰਦਾ ਹੈ ਘਟਾਉਣ ਦੀ ਕੋਸ਼ਿਸ਼ ਕਰਦਾ ਹੈ ਭਗਤ ਨਾਮਦੇਵ ਜੀ ਉਹਨਾਂ ਦੀ ਤਪੱਸਿਆ ਇਤਨੀ ਇਤਨੀ ਪਰਮਾਤਮਾ ਉਹਨਾਂ ਦੇ ਸਨਮੁਖ ਹੋਇਆ ਹੈ ਪ੍ਰਭੂ ਸਾਹਮਣੇ ਹੋਇਆ ਹੈ ਲੇਕਿਨ ਹੰਕਾਰੀ ਬ੍ਰਾਹਮਣਾਂ ਨੇ ਮਾਰ ਮਾਰ ਕੇ ਮੰਦਰ ਚੋਂ ਕੱਢਿਆ ਔਰ ਮੰਦਰ ਦੇ ਪਿਛਵਾੜੇ ਬਿਠਾ ਦਿੱਤਾ ਹੈ ਮਾਰਿਆ ਮਾਰਿਆ ਕੱਢਿਆ ਇਹ ਵਿਚਾਰਾ ਮੰਦਰ ਦੇ ਪਿੱਛੇ ਬੈਠ ਗਿਆ ਪਹਿਲੇ ਤੇ ਮੂਰਤੀ ਦੇ ਸਨਮੁਖ ਸੀ ਮੂਰਤੀ ਨਾਮਦੇਵ ਦੇ ਸਨਮੁਖ ਸੀ ਪਰ ਹੁਣ ਪਿੱਛੇ ਪਾਤਸ਼ਾਹ ਦੀ ਬਾਣੀ ਕਹਿੰਦੀ ਹੈ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮਦੇਵ ਮੁਖ ਲਾਇਆ ਅਹੰਕਾਰੀ ਨਿੰਦਕ ਆਉਂਦਾ ਹੈ ਔਰ ਨਿੰਦਕ ਤੇ ਅਹੰਕਾਰੀ ਦੀ ਤਰਫ ਪਰਮਾਤਮਾ ਦੀ ਹਮੇਸ਼ਾ ਪਿੱਠ ਹੁੰਦੀ ਹੈ ਜੋ ਗੁਣਾਂ ਦੀ ਸਿਫਤ ਤੋਂ ਸਲਾਹ ਕਰਦਾ ਹੈ ਉਹ ਤੇ ਪਰਮਾਤਮਾ ਦੀ ਸਿਫਤ ਤੋਂ ਸਲਾਹ ਕਰਦਾ ਹੈ ਗੁਣ ਕਿਸੇ ਮਨੁੱਖ ਦੇ ਵਿੱਚ ਵੀ ਪ੍ਰਗਟ ਹੋਏ ਨੇ ਤਾਂ ਗੁਣ ਤੇ ਸਾਰੇ ਪਰਮਾਤਮਾ ਦੇ ਨੇ ਗੁਣਾਂ ਦੀ ਤਾਰੀਫ ਪਰਮਾਤਮਾ ਦੀ ਤਾਰੀਫ ਹੈ ਪਰ ਉਹ ਤੇ ਨਿੰਦਾ ਕਰਦਾ ਹੈ ਗੁਣਾਂ ਦੀ ਨਿੰਦਾ ਕਰਦਾ ਹੈ ਕਿਉਂਕਿ ਅਹੰਕਾਰੀ ਹੈ ਤਾਂ ਪਰਮਾਤਮਾ ਦੀ ਪਿੱਠ ਹੋ ਜਾਂਦੀ ਉਸ ਦੀ ਤਰਫ ਔਰ ਜਿਸ ਮਨੁੱਖ ਦੀ ਤਰਫ ਪਰਮਾਤਮਾ ਦੀ ਪਿੱਠ ਹੋ ਗਈ ਹੈ ਸਭ ਦੀ ਪਿੱਠ ਹੋ ਜਾਂਦੀ ਹੈ ਔਰ ਅਹੰਕਾਰੀ ਬਹੁਤ ਦੁੱਖਾਂ ਦੇ ਦਲਦਲ ਦੇ ਜਾ ਕੇ ਫਸਦਾ ਹੈ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਇੰਜ ਫਰਮਾਨ ਕਰਦੇ ਨੇ ਆਵੰਤ ਜਾਵੰਤ ਥਕੰਤ ਜੀਆ ਦੁੱਖ ਸੁਖ ਬਹੁ ਭੋਗਣੇ ਇਹ ਅਹੰਕਾਰ ਤੇਰੇ ਕਰਕੇ ਇਹ ਜੀਵ ਜੰਮਦੇ ਨੇ ਮਰਦੇ ਨੇ ਆਉਂਦੇ ਨੇ ਜਾਂਦੇ ਨੇ ਦੁੱਖ ਭੋਗਦੇ ਨੇ ਸੁਖ ਭੋਗਦੇ ਨੇ ਥੱਕ ਜਾਂਦੇ ਨੇ ਟੁੱਟ ਜਾਂਦੇ ਨੇ ਇਹ ਅਹੰਕਾਰ ਤੂੰ ਤੇ ਤੋੜ ਕੇ ਰੱਖ ਦੇਣਾ ਕਈਆਂ ਨੂੰ

0: ये बड़ा असाद रोग है। अहंकारी उस दे हालात ऐसे बन जाते ने जैसे भयानक जंगल उद्यान देच कोई रमण कर रहा हुए भ्रमण कर रहा हुए, क्योंकि अहंकारी दे गूढ़े मित्र नहीं रह जाते, उस तो सब दूर हो जाते ने और अहंकारी कल्ला रह जाता है और ऐसा रह जाता है जैसे उद्यान देच भयानक जंगल देच मनुख तनहा रह गया हुए। असाद रोग है, किसे वैद को इसकी दवाई नहीं है, कोई इलाज नहीं है। तो इस श्लोक दी अखीरली पंक्ति विच धन गुरु अर्जन देव जी महाराज इन फरमान कर देने, वैदं पार ब्रह्म परमेश्वर आराधनानक हर हर हरे। है वेद, है हकीम, कौन परमात्मा, केड़ी दवाई है उसदे कोल, बस परमात्मा दा नाम ही दवाई है। और ये दवाई किधरों बारों नहीं लानी, किधरों बारों नहीं लबनी, ये दवाई भी अंदर पई है। इस तरह जैसे के अहंकार रोग अंदर पे है, होमे दीर्घ रोग है, दारू भी इसे मां है। पर इसका यह मतलब नहीं दारू नहीं है, अहंकार अंदर है, औषधि भी अंदरों है। मैं अंदरों निकल रहे है, हूं जे किधरे अंदरों निकले तू इत औषधि हो गई, मैं इत रोग हो गया। ये रोग ते औषधि दोवे मनुख दे अंदर ने, इसकी मर्जी है रोग नु वधाना है कि औषधि नाल इस रोग नु घटाना है ते मिटाना है। मैं अंदरों निकलेगा, मेरा धन, मेरी कुल, मेरा रूप, मेरी प्रभुता, मेरी जात, मेरा कुल अंदरों ही निकलेगा। तू है कुछ भी नहीं मेरा, मैं ना ही, प्रभ सब किछ तेरा। ईघे निर्गुण उगे सरगुण केल करत विच स्वामी मेरा। ये जो तेरा तेरा है ये भी अंदरों निकलेगा, और ये जो मेरा मेरा है ये भी अंदरों निकलेगा। इस वास्ते रोग भी अंदर है, दवाई भी अंदर है। सत्संग इस वास्ते है, और गुरु अर्जन देव जी महाराज दा ए फरमान ए वाक प्रेरणा दे रहा है, जे रोग अंदर है तो वैद भी अंदर बैठा है, औषधि भी अंदर है, तो उस औषधि दा सेवन कर।
1: ओंकार सतनाम कर्ता पुरख निर्भो निर्वैर अकाल मूरत अजूनी सैभं गुरुप्रसाद। काल जाल जम जो न साके सच का पंथा थाट्यो। सतगुरु दी बाणी दा फरमान हुण काल दा जाल सानू वेख नहीं सकदा, काल दी फाई साडे ते पै नहीं सकदी। क्यों? असी सच दे मार्ग ते चल पए, असी सच दा पंथ बना लिया, असी सच दे राही बन गए। کال جال جم جو نہ ساکھے سچ کا پنتھا تھاٹیو کال سما اکال سمے تو رہت پھائی سمے دی ہے جال سمے دا ہے منک وقت دی گرفت دے چے منک سمے دے بندن دے چے اور سمے دے پربھاؤ ہیٹ جی رہے وقت سما کال منک تو جو چاہندا ہے کرائی جا رہے کرائی جا رہے کرائی جا رہے اور اس سب کچھ منک کال دے جال دے پھس کے ہی کر رہے ہیں انج کہہ لو بندن دے چھے سمے دا بوڈ ہوندا ہے دن کر کے رات کر کے ٹھہر جائے دن تو سمے نوں ناپنا اوکھا ہوئے گا ٹھہر جائے رات تاں وی سمے نوں ناپنا بڑا اوکھا ہوئے گا دن تے رات دی اے گردش سمے نوں ناپن دا ذریعہ بنی سمے نوں سمجھن دی ایک پریرنا ملی دن تو رات تو لیکن رات اپنا ایک بندھن لے کے آمدی ہے دن اپنیاں بیڑیاں لے کے آمدا ہے رات اپنی جال لے کے آمدی ہے دن اپنی پھائی لے کے آ جاندا ہے شاید اسے واسطے تے بادشاہ نے فرمان کیتا جالی رین جال دن ہوا جیتی گھڑی پھائی دیتی دن آیا ہے ایک جال دی طرح رات آئی ہے ایک جال دی طرح تے دن تے رات دیاں جو سٹھ گھڑیاں نے تے سب پھائیاں نے رس رس چوگ چگے نت پھاسے چھوٹ سموڑے کون گنے اے مورک کمیں چھٹے گا سما تیرے کول کرائی جا رہے اور اس سب کچھ تو اس طرح کردا پے ہیں جیسے پھائی دے چ پھڑیا کوئی پنچھی پھڑ پھڑاندا ہے جیسے جال دے چ پھڑیا پھسیا ہویا کوئی پنچھی پھڑ پھڑاندا ہے تڑپدا ہے تو اس طرح منک دن نو تڑپ رہے ہے رات نو تڑپ رہے ہے جو کچھ کر رہے ہے بندھن ہی بندھن جو کچھ کر رہے ہے مجبوری ہی مجبوری سما کھچ کے اس تو سب کچھ کرائی جا رہے ہیں اس واسطے بھارت دا دھارمک ادھین کرتا دھرم دی گہرائیاں چ جان والا اس نے پرماتما نو ایک نام دیتا ہے اکال پرماتما دی دنیا چ سما نہیں ہے وقت نہیں ہے اتھے وقت ہے ہی نہیں سنسار کال ہے نرنکار اکال ہے جو سنسار وچ جی رہا ہے کال وچ جی رہا ہے اور جو اکال نال سرت جوڑ بیٹھا ہے وہ تے سنسار تو اچھا اٹھ گیا کال تو اچھا اٹھ گیا ودوانا نے سمے دیاں تین دھاراواں منیاں نے سمے نو تین حصیاں دے ونڈیا ہے بھوت بھوش ورتمان ماضی حال مستقبل منک جی رہا ہے سمے دیاں انہاں ہی تین دھاراواں دے جد منک کہندا ہے میرا من ٹک نہیں رہا تو کتھے چلا گیا بھوت کال دے چلا گیا بھوشتیچ منکھی من دیک آدھت ہے کدی بھوش دی چنتا دیچ جیونا کدی بھوت کال دیا یاداں دیچ جیونا بھوت کال بہت لمبا ہے بہت لمبا ہے بہت لمبا ہے منکھ دا پچھوکڑ بہت لمبا ہے بہت لمبا ہے بہت لمبا ہے منکھ دی جیون یاترا پچھوکڑ بہت لمبی ہے بہت لمبی ہے ایک دھماکہ ہویا سی برہمنڈ دیچ ایک شبد ہویا سی پھر دھند بنی پانی بنیا ٹھوس جیون بنیا بنسپتی پشو پکشی سہجے سہجے اے وکاس چلدا رہا انت کال تو بعد اے جیون ملیا جس نو منک کہندے ہاں تو بھوت کال بہت لمبا ہے بہت لمبا ہے بہت لمبا ہے کیونکہ اسی کدوں تو ہاں یہ ناپ ہی نہیں سکتے بلکہ بھائی صاحب بھائی نند لال تے ایسا کہندے نے نبود ہیچ نشان ہانز زمین و آسماں کی شوق یادے تو آورد در وجود مرا زمین تے آسمان دا نام و نشان نہیں سی نہیں سی ہے گرو ہے پربھو میں تے ادھوں دا یاترا دے چھاں پڑاؤ تے بڑے آئے منزل نصیب نہیں ہوئی رستے چ وقتی وشرام کرن لئی تھاواں تے آئیاں سدیوی سکھ سدیوی وشرام او تے منزل تے لبنا سی منزل تے ملی نہیں تو بھوت کال بہت لمبا ہے بہت لمبا ہے بہت لمبا ہے بھوش نو بہت لمکایا جا سکتا ہے بہت لمکایا جا سکتا ہے منکھ دیاں اچھاواں منکھ دیاں واشناواں منکھ دیاں کامناواں نو ناپیے تولیے انہاں کامناواں وچ تے سینکڑے نہیں لکھاں زندگیاں جیویاں جا سکدیاں نے اتنی کامنا اتنی اچھا اتنی پربل واشنا اتنی خواہشاں یہ اس چھوٹی جی زندگی لئی بوجھ نے بہت زیادہ نے بہت زیادہ نے زندگی چھوٹی خواہش بہت لمبی بہت لمبی بہت لمبی جیون سیمت ہے کامناواں سیمت نہیں نے واشناواں سیمت نہیں نے اسیم نے جیون سیما وچ کامنا اسیم واشنا اسیم اچھاواں اسیم اس واسطے منکھ نو سما چاہیدا ہے استھان چاہیدا ہے تو بھوش بہت لمبا ہے بہت لمبا ہے بہت لمبا ہے بھوت کال بہت لمبا ہے بہت لمبا ہے بہت لمبا ہے ایک تیسرا سمے جس نو کہندے نے ورتمان ورتمان کتنا ہوے گا ورتمان نو کس طرح ناپی ہے اسیم ہے بھوت کال اسیم ہے بھوش اور منک انہاں دوہاں وچ جیوندا ہے جیسے پنجابی دے سنت کوی بھائی صاحب بھائی ویر سنگھ جی کہندے نے بیت گئی دی یاد پئی ہڈاں نوں کھاوے آن والے دا سہم پیا من نوں تڑفاوے جو سماں لنگے اس دیاں یاداں میریاں ہڈیاں کھا رہی ہیں کھا رہی ہیں جو سماں آن والا ہے او دی چنتا مینوں جلا رہی ہے جلا رہی ہے بھوش دی چنتا جلا رہی ہے بھوت کال دیاں یاداں کھا رہی ہیں کھا رہی ہیں انج منک کدی بھوش دے جل رہا ہوندا ہے کدی بھوت کال دے کھا ਖਾਇਆ ਜਾ ਰਿਹਾ ਹੁੰਦਾ ਹੈ, ਮਿਟਦਾ ਜਾ ਰਿਹਾ। ਵਰਤਮਾਨ ਇੱਕ ਇੰਨਾ ਕੁ ਹੈ, ਵਰਤਮਾਨ ਬਹੁਤ ਛੋਟਾ ਹੈ, ਬਹੁਤ ਛੋਟਾ ਹੈ, ਬਹੁਤ ਛੋਟਾ ਹੈ। ਵਰਤਮਾਨ ਦੀ ਸੀਮਾ ਹੈ, ਇਸ ਵਾਸਤੇ ਵਰਤਮਾਨ ਵਿੱਚ ਕੋਈ ਜੀਵਦਾ ਨਹੀਂ, ਔਰ ਵਰਤਮਾਨ ਦੇ ਜੋ ਟਿਕ ਗਿਆ ਉਸੇ ਨੂੰ ਯੋਗੀ ਕਹਿੰਦੇ ਹਾਂ, ਉਸੇ ਨੂੰ ਅਸੀਂ ਸੰਤ ਕਹਿੰਦੇ ਹਾਂ, ਉਸੇ ਨੂੰ ਅਸੀਂ ਭਗਤ ਕਹਿੰਦੇ ਹਾਂ, ਉਸੇ ਨੂੰ ਹੀ ਆਤਮਦਰਸ਼ੀ ਕਹਿੰਦੇ ਹਾਂ। ਪਰ ਫਿਰ ਵੀ ਨਾ ਪੀਏ ਵਰਤਮਾਨ ਕਿੰਨਾ ਕੁ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਨੰਨ ਭਗਤ ਭਾਈ ਸਾਹਿਬ ਭਾਈ ਨੰਦ ਲਾਲ ਇਸ ਨੂੰ ਨਾਪ ਦੇਣਾ। ਵਰਤਮਾਨ ਕਿੰਨਾ ਕੁ ਹੈ। ਯਕਦਮ ਬਖੇ ਸ਼ਰਾ ਨ ਬੁਰਦਮ ਕੇ ਕੀਸਤਮ ਐ ਵਾਏ ਨਕਦੇ ਜ਼ਿੰਦਗੀ ਰਾਏ ਗਾਂ ਗੁਜਸਤ। ਵਰਤਮਾਨ ਤੇ ਇੱਕ ਦਮ ਹੈ, ਇੱਕ ਦਮ, ਇੱਕ ਛਣ, ਇੱਕ ਸੈਕਿੰਡ, ਇੱਕ ਦਮ। ਇਹ ਇੱਕ ਦਮ ਜੋ ਮੂੰਹ ਦੇ ਚ ਹੈ, ਨਕਦ ਹੈ, ਕੋਲ ਹੈ, ਨਕਦ ਹੈ। ਭਵਿਸ਼ ਦੇ ਦਮ ਉਧਾਰ ਨੇ, ਪਤਾ ਨਹੀਂ ਆਉਣੇ ਨੇ ਕਿ ਨਹੀਂ, ਮਿਲਣੇ ਨੇ ਕਿ ਨਹੀਂ। ਭੂਤਕਾਲ ਦਮ ਖਰਚ ਹੋ ਗਿਆ, ਦਮ ਤੇ ਲੰਘ ਗਏ, ਉਤੇ ਵਰਤ ਲੈ, ਉਤੇ ਖਰਚ ਹੋ ਗਏ। ਭਵਿਸ਼ ਦੇ ਦਮ ਉਧਾਰ ਨੇ, ਪਤਾ ਨਹੀਂ ਆਉਣੇ ਨੇ ਕਿ ਨਹੀਂ, ਨਕਦ ਤੇ ਹੈ। ਉਹੀ ਦਮ ਜੋ ਮੂੰਹ ਵਿੱਚ ਹੈ। ਯਕਦਮ ਬਹੇ ਸ਼ਰਾ ਨ ਬੁਰਦਮ ਕੇ ਕੀਸਤਮ। ਇੱਕ ਦਮ ਦੀ ਮੈਂ ਵਿਚਾਰ ਨਾ ਕੀਤੀ, ਇਹ ਕੀ ਹੈ। ਦਮ ਦਮ ਕਰਕੇ ਮੇਰੀ ਜ਼ਿੰਦਗੀ ਰਾਏਗਾਂ ਚਲੀ ਗਈ, ਵਿਅਰਥ ਚਲੀ ਗਈ। ਯਕਦਮ ਬਹੇ ਸ਼ਰਾ ਨ ਬੁਰਦਮ ਕੇ ਕੀਸਤਮ ਐ ਵਾਏ ਨਕਦੇ ਜ਼ਿੰਦਗੀ ਰਾਏਗਾਂ ਗੁਜਸਤ। ਇੱਕਦਮ ਜੋ ਨਕਦ ਸੀ ਇਹਨੂੰ ਮੈਂ ਖਰਚ ਕੀਤਾ ਗੁਜ਼ਰੇ ਹੋਏ ਦਮਾਂ ਦੀ ਯਾਦ ਵਿੱਚ, ਖਰਚ ਹੋਏ ਦਮਾਂ ਦੀ ਯਾਦ ਵਿੱਚ। ਇੱਕਦਮ ਜੋ ਮੇਰੇ ਮੂੰਹ ਵਿੱਚ ਸੀ ਵਰਤਮਾਨ ਨਕਦ, ਇਹਨੂੰ ਮੈਂ ਬਤੀਤ ਕੀਤਾ ਆਉਣ ਵਾਲੇ ਦਮਾਂ ਦੀ ਚਿੰਤਾ। ਇਸ ਤਰ੍ਹਾਂ ਯਾਦਾਂ ਭੂਤਕਾਲ ਦੀਆਂ, ਚਿੰਤਾਵਾਂ ਭਵਿਸ਼ ਦੀਆਂ। ਵਰਤਮਾਨ ਵਿੱਚ ਤੇ ਕੋਈ ਜੀਵਦਾ ਹੀ ਨਹੀਂ, ਵਰਤਮਾਨ ਹੈ ਇੱਕਦਮ। ਸ਼ਾਇਦ ਇਸ ਵਾਸਤੇ ਹੀ ਦੁਨੀਆਂ ਭਰ ਦੇ ਮਹਾਂਪੁਰਸ਼ਾਂ ਨੇ ਕਿਹਾ ਪਰਮਾਤਮਾ ਜਦ ਮਿਲਦਾ ਹੈ ਇੱਕ ਛਣ ਵਿੱਚ ਮਿਲਦਾ ਹੈ, ਇੱਕ ਛਣ ਵਰਤਮਾਨ, ਇੱਕ ਸੈਕਿੰਡ, ਇੱਕ ਚਿੱਤ ਜੈ ਇੱਕ ਛਿਨ ਧਿਆਇਓ ਕਾਲ ਫਾਸ ਕੇ ਬੀਚ ਨਾ ਆਇਓ। ਟੁਕਦਮ ਕਰਾਰੀ ਜੋ ਕਰੇ ਹਾਜ਼ਰ ਹਜ਼ੂਰ ਖੁਦਾਏ। ਉਸ ਦਮ ਦੇ ਚ ਆਪਣੇ ਆਪ ਨੂੰ ਰੋਕ ਲਵੇ। ਉਹ ਇੱਕ ਦਮ ਜੋ ਨਕਦ ਹੈ ਉਸ ਦੇ ਵਿੱਚ ਹੀ ਮਨੁੱਖ ਬੈਠ ਜਾਏ, ਹਾਜ਼ਰ ਹਜ਼ੂਰ ਖੁਦਾਏ। ਇਸੇ ਨੂੰ ਮਹਾਨ ਸੂਫੀ ਸੰਤ ਬਾਬਾ ਫਰੀਦ ਨੇ ਇੰਜ ਬਿਆਨ ਕੀਤਾ ਹੈ। ਆਜ ਮਿਲਾਵਾ ਸ਼ੇਖ ਫਰੀਦ ਟਾਕਮ ਗੂੰਜਣੀਆਂ ਮਨੋ ਮਚਿੰਦਣੀਆਂ। ਜਿਸ ਨਾਲ ਮਨ ਮਛਰਦਾ ਹੈ ਜੇ ਤੂੰ ਕਿਧਰੇ ਰੋਕ ਸਕੇ, ਜੇ ਕਿਧਰੇ ਭੂਤਕਾਲ ਦੀਆਂ ਯਾਦਾਂ ਨੂੰ ਮਿਟਾ ਸਕੇ, ਜੇ ਕਿਧਰੇ ਭਵਿਸ਼ ਦੀ ਚਿੰਤਾਵਾਂ ਨੂੰ ਤੂੰ ਜਲਾ ਸਕੇ, ਹੁਣੇ ਹੀ ਖੁਦਾ ਤੇ ਪ੍ਰਗਟ, ਪ੍ਰਭੂ ਤੇ ਪ੍ਰਗਟ। ਪਰ ਵਰਤਮਾਨ ਵਿੱਚ ਪਹੁੰਚਣ ਲਈ ਤੇ ਬੜੀ ਸਾਧਨਾ, ਬੜੀ ਤਪੱਸਿਆ। ਵਰਤਮਾਨ ਦੇ ਚ ਹੀ ਭਗਵਾਨ ਪ੍ਰਗਟ ਆਉਂਦਾ ਹੈ, ਵਰਤਮਾਨ ਦੇ ਚ ਹੀ ਪ੍ਰਭੂ ਦੀ ਝਲਕ ਮਿਲਦੀ ਹੈ। ਸ਼ਾਇਦ اسے واسطے مہان دارشنک اور گرمت دے مہان گیاتا تتویتا برہم گیانی بھائی صاحب بھائی گرداس جی انہاں دا فرمان ورتمان وچ ورت دا ہوونہار سوئی پروانا گرمکھ تے ورتمان وچ جیوندا ہے ایک چھن وچ اور اس وچ جو کچھ ہو جائے ہو گیا ہے قبول پروان اور جو ہو گیا قبول ہے پروان ہے سمجھ لو یہ جو ہو گیا اس تو اچھا اٹھ گیا یہ سنسار تو اچھا اٹھ گیا کیونکہ سنسار وچ دکھ ہے سکھ ہے ہاسے نے رونے نے جنم ہے مرن ہے نفع ہے نقصان ہے سنسار وچ عزت ہے بےزتی ہے تندرستی ہے بیماریاں نے سوپن ہے کروپتا ہے اچھا اٹھ گیا ایک دم وچ جد ٹکیا تو ایک پرگٹ ہویا دو مٹ گیا دو مٹ گئے سنسار مٹ گیا ایک پرگٹ ہو گیا نرنکار پرگٹ ہو گیا ایک تے ایک دم وچ پرگٹ ہو گئے گا بہتے دم جو خرچ ہو گئے نے انہاں دی یاد وچ پرماتما کتھے انہاں دماں دی یاد وچ تے کچھ دکھ ہون گے کچھ سکھ ہون گے بیٹھا ہوندا ہے منک یاداں وچ کدی دکھ دیاں یاداں کدی سکھ دیاں یاداں کدی ملاپ دیاں یاداں کدی وچھوڑے دیاں یاداں کدی سنتاپ دیاں یاداں کدی ملاپ دیاں یاداں اس وچ جی رہا ہوندا ہے یا پھر بھوش دی چنتاواں دے جی رہا ہوندا ہے یہ ملنا بھی ہے کہ نہیں کامیاب بھی ہوواں گا کہ نہیں نفع ہوے گا کہ نہیں بھوش دی چنتا اس طرح دبدا دچ ڈبوئی رکھتی ہے بھوش دی چنتا دچ منک دفاڑ ہویا بنیا رہندا ہے ایک دم دچ تے بھوش مٹ جاندا ہے ایک دم دچ تے بھوت کال مٹ جاندا ہے ایک دم دچ تے ایک پرگٹ ہو جاندا ہے وہ ایک آنند سروپ وہ ایک آنند مئی اس واسطے گروانی نے بھوش نو جال کہہ دیتا ہے بھوت کال نو جال کہہ دیتا ہے اور بھوت کال تے بھوش ایک گزرے ہوئے دن آن والے دن اور دن دن کر کے دن بھوت کال بن دے جا رہے نے دن بھوش دیاں چنتاواں دا روپ دھارن کردے جا رہے نے تو سمے نو ناپن دا ڈھنگ دن تے رات ایک جال بن کے منک نو پھسا رہے نے جالی رہن جال دن ہوا جیتی گھڑی پھائی تیتی رس رس چوگ چگے نت پھاسے چھوٹس موڑے کون گنے دستے سہی کیوں چھٹے گا اس جال تو ستگر دی بانی ڈنگ بھی دستی ہے کال جال جم جو ہو نہ ساکے سچ کا پنتھا تھاٹے ہو سچ تے ورتمان ہے سچ تے ایک چھن دے چھے سچ تے ایک سیکن دے چھے اور اوہی ایک سیکنڈ اوہی ایک چھن اوہی ایک دم سچ ہے لنگ گئے دم جھوٹ نے آن والے دم جھوٹ نے ایک چھوٹی جی گاتھا ہے دھن گرو نانک دیو جی مہاراج اگمی موج دچ بیٹھے تے مردانے نو کہنن مردانے آ تینو اپنے جیون دا کنا کا بھروسہ ہے کتنا تک تو جیون دی لالسا رکھدا ہے امید رکھدا ہے بھروسہ رکھدا ہے ਸਤਿਗੁਰ ਦੀ ਸੰਗਤ ਕਾਲ ਮਿਟਿਆ ਤੇ ਨਹੀਂ ਮਰਦਾਨੇ ਦੀ ਦੁਨੀਆਂ ਚ ਅਜੇ ਕਾਲ ਛੋਟਾ ਜ਼ਰੂਰ ਹੋ ਗਿਆ ਸਮਾਂ ਮਿਟਿਆ ਤੇ ਨਹੀਂ ਸਮਾਂ ਛੋਟਾ ਹੋ ਗਿਆ ਕਹਿੰਦਾ ਪਾਤਸ਼ਾਹ ਸੌ ਕਦਮ ਤੱਕ ਚਲਾ ਅੱਗੇ ਦਾ ਮੈਨੂੰ ਕੋਈ ਭਰੋਸਾ ਨਹੀਂ ਅਗਲਾ ਕਦਮ ਮੈਂ ਉੱਠ ਸਕਾਂਗਾ ਕਿ ਨਹੀਂ ਤੋ ਕਮ ਸੇ ਕਮ 200-300 ਦਮਾਂ ਦਾ ਤੇ ਮਰਦਾਨੇ ਨੂੰ ਭਰੋਸਾ ਹੈ ਇਤਨੇ ਦਮ ਤੇ ਮੈਂ ਲੈ ਸਕਦਾ ਬਾਲੇ ਨੂੰ ਪੁੱਛਦੇ ਨੇ ਬਾਲਿਆ ਤੂੰ ਦੱਸ ਤੋ ਬਾਲਾ ਕਹਿੰਦਾ ਪਾਤਸ਼ਾਹ ਮਰਦਾਨੇ ਨੂੰ ਸੌ ਕਦਮਾਂ ਦਾ ਭਰੋਸਾ ਹੋਵੇਗਾ ਮੈਂ ਤੇ ਇੱਕੋ ਹੀ ਕਦਮ ਦੇ ਭਰੋਸੇ ਜੀ ਰਿਹਾ ਇੱਕ ਕਦਮ ਜੋ ਪੁੱਟਿਆ ਪਤਾ ਨਹੀਂ ਦੂਸਰਾ ਕਦਮ ਉੱਠ ਸਕਾਂਗੇ ਤੇ ਨਹੀਂ ਤੋ 3-4 ਦਮਾਂ ਦਾ ਭਰੋਸਾ ਸਮਾਂ ਬਹੁਤ ਸੀਮਤ ਹੋ ਗਿਆ ਸਮਾਂ ਬਹੁਤ ਛੋਟਾ ਹੋ ਗਿਆ ਕਾਲ ਬਹੁਤ ਛੋਟਾ ਹੋ ਗਿਆ 3-4 ਦਮ ਦੋਵੇਂ ਹੱਥ ਜੋੜ ਕੇ ਪੁੱਛਦੇ ਨੇ ਧੰਨ ਗੁਰੂ ਨਾਨਕ ਦੇਵ ਜੀ ਨੂੰ ਪਾਤਸ਼ਾਹ ਤੁਹਾਨੂੰ ਕਿੰਨਾ ਕੁ ਭਰੋਸਾ ਹੈ ਤੁਹਾਡੇ ਭਰੋਸੇ ਨਾਲ ਸਾਡਾ ਬੋਧ ਵਧੇ ਸਾਡਾ ਗਿਆਨ ਵਧੇ ਤੁਹਾਨੂੰ ਕਿੰਨਾ ਕੁ ਭਰੋਸਾ ਹੈ ਦੱਸੋ ਸਾਹਿਬ ਕਹਿੰਦੇ ਨੇ ਹਮ ਆਦਮੀ ਹਾਂ ਇੱਕਦਮ ਹੀ ਮੋਹਲਤ ਮੌਤ ਨਾ ਜਾਣਾ ਇੱਕਦਮ ਜੋ ਮੂੰਹ ਦੇ ਚ ਬਸ ਇਸੇ ਤੇ ਯਕੀਨ ਹੈ ਇੰਨਾ ਕੁ ਭਰੋਸਾ ਹੈ ਇੱਕਦਮ ਦਾ ਬਾਕੀ ਦਾ ਕੋਈ ਭਰੋਸਾ ਨਹੀਂ ਬਾਕੀ ਦੀ ਕੋਈ ਉਮੀਦ ਨਹੀਂ ਔਰ ਜਿੱਥੇ ਸੁਰਤ ਇੱਕਦਮ ਦੇ ਡਿੱਗ ਗਈ ਉੱਥੇ ਇੱਕ ਪ੍ਰਗਟ ਹੋ ਗਿਆ ਜਿੱਥੇ ਮਨ ਇੱਕਦਮ ਦੇ ਡਿੱਗ ਗਿਆ ਮਨ ਮਿਟ ਗਿਆ ਵਿਚਾਰ ਖੋ ਗਏ ਉੱਥੇ ਇੱਕ ਨੂੰ ਪ੍ਰਗਟ ਹੋਣ ਲਈ ਅਸਥਾਨ ਮਿਲ ਗਿਆ ਜਗ੍ਹਾ ਮਿਲ ਗਈ ਜਦ ਭਵਿਸ਼ ਦੀ ਚਿੰਤਾ ਬਹੁਤ ਲੰਬੀ ਹੋਵੇ ਭੂਤਕਾਲ ਦੀਆਂ ਯਾਦਾਂ ਅਸੀਮ ਆਵਣ ਸੱਚ ਨੂੰ ਪ੍ਰਗਟ ਹੋਣ ਲਈ ਥਾਂ ਨਹੀਂ ਮਿਲਦੀ ਸੱਚ ਤੇ ਵਰਤਮਾਨ ਵਿੱਚ ਪ੍ਰਗਟ ਆਉਂਦਾ ਹੈ ਔਰ ਜੈਸੇ ਸੱਚ ਪ੍ਰਗਟ ਆਉਂਦਾ ਹੈ ਸੁਰਤ ਇੱਕਦਮ ਵਿੱਚ ਟਿਕਦੀ ਹੈ ਕਾਲ ਖੋ ਜਾਂਦਾ ਹੈ ਅਕਾਲ ਪ੍ਰਗਟ ਹੋ ਜਾਂਦਾ ਹੈ ਕਾਲ ਮਿਟ ਜਾਂਦਾ ਹੈ ਅਕਾਲ ਪ੍ਰਗਟ ਹੋ ਜਾਂਦਾ ਹੈ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਕਹਿੰਦੇ ਨੇ ਸਭ ਸਮੇਂ ਦਾ ਤਮਾਸ਼ਾ ਸਭ ਕਾਲ ਦਾ ਤਮਾਸ਼ਾ ਕਿਆ ਛੋਟੇ ਕਿਆ ਵੱਡੇ ਕਿਆ ਆਮ ਸਾਧਾਰਨ ਕਿਆ ਦੇਵੀ ਦੇਵਤੇ ਸਭ ਕਾਲ ਵਿੱਚ ਜੀ ਰਹੇ ਨੇ ਕਾਲ ਪਾਏ ਬ੍ਰਹਮਾ ਬਪ ਦਰਾ ਕਾਲ ਪਾਏ ਸੂਜੂ ਅਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ ਸਭ ਸਮੇਂ ਦਾ ਤਮਾਸ਼ਾ ਸਭ ਇਸ ਕਾਲ ਵਿੱਚ ਜੀ ਰਹੇ ਨੇ ਬ੍ਰਹਮੇ ਜੈਸਾ ਮਹਾਨ ਦਾਰਸ਼ਨਿਕ ਵਿਸ਼ਨੂੰ ਜੈਸਾ ਮਹਾਨ ਸਤੋਗੁਣੀ ਸ਼ਿਵ ਜੀ ਜੈਸਾ ਮਹਾਨ ਤਪੇਸ਼ਵਰ ਜਪੇਸ਼ਵਰ ਪਰ ਕਾਲ ਵਿੱਚ ਜੀ ਰਹੇ ਨੇ ਸਮੇਂ ਵਿੱਚ ਜੀ ਰਹੇ ਨੇ ਅਜੇ ਸਮਾਂ ਮਿਟਿਆ ਨਹੀਂ ਅਜੇ ਕਾਲ ਮਿਟਿਆ ਨਹੀਂ ਅਜੇ ਕਾਲ ਮੌਜੂਦ ਹੈ ਕਾਲ ਵਿੱਚ ਜੀਵਿਆ ਜਾ ਰਿਹਾ ਇਸ ਵਾਸਤੇ ਗੁਰਬਾਣੀ ਨੇ ਪਰਮਾਤਮਾ ਦਾ ਨਾਮ ਰੱਖਿਆ ਅਕਾਲ ਉਹ ਮੂਰਤੀ ਮਾਨ ਹੈ ਪਰ ਐਸੀ ਮੂਰਤੀ ਜੋ ਵਰਤਮਾਨ ਵਿੱਚ ਪ੍ਰਗਟ ਆਉਂਦੀ ਹੈ ਅਕਾਲ ਮੂਰਤ ਭਵਿਸ਼ ਦੀ ਚਿੰਤਾਵਾਂ ਵਿੱਚ ਨਹੀਂ ਮਾਜ਼ੀ ਦੀਆਂ ਯਾਦਾਂ ਵਿੱਚ ਨਹੀਂ ਇਸ ਨੂੰ ਮੈਂ ਪੰਜਾਬੀ ਰੂਪ ਵਿੱਚ ਇਸ ਤਰ੍ਹਾਂ ਬਿਆਨ ਕੀਤਾ ਹੈ ਮਾਜ਼ੀ ਦੀਆਂ ਯਾਦਾਂ ਬਸ ਸਾਗਰ ਦੀਆਂ ਛੱਲਾਂ भविष्य ते चिंता बस गल्ला ही गल्ला जीवन में सिखया अज दे कोलों अज नू मिला ते अजे ही मिला। इसने उर्दू रूप भी दिता है, कुछ माजी की खाक हूं कुछ मुस्तकबिल का नूर हूं, जीना अभी नहीं आया क्योंकि हाल से अभी दूर हूं। हाल वर्तमान, और जो हाल विच नहीं जी रहा उन्हों कहने ने ते बेहाल है। इते वर्तमान विच नहीं, इते एकदम विच नहीं, इते बेहाल है। इते भविष्य दी चिंतावां दे जी रहा, मुस्तकबिल दी फिक्र दे जी रहा, इते भूतकाल दियां यादां दे जी रहा, इते माजी दियां यादां दे जी रहा। ये वर्तमान विच नहीं, ये हाल विच नहीं, और जो हाल विच नहीं परेशान विच कहंदे ने बेहाल बेहाल बेहाल। इस वास्ते आम पद्धर ते भारत विच ईरान अफगानिस्तान विच पुछया जांदा है तेरा की हाल है, तेरा की हाल है, भाव वर्तमान विच है कि नहीं, एक प्रभु विच है कि नहीं, कि दो विच जी रहे हैं। सपना है जिन्ने देर तक चल रहे है पर नहीं है। अचेत अवस्था दे सोपन जागृत अवस्था दे मिट गया है, नहीं है, नहीं है, है। स्वपन है, स्वपन दे मनुख कतल करे शरीर ते मन ते ओही प्रभाव पैंदा है जो जागृत अवस्था विच मनुख करे। स्वपन विच दुराचार करे शरीर दी ओही हालत बनदी है, मन दी ओही हालत बनदी है जो जागृत विच। स्वपन विच चोट लग जाए, जरब लग जाए, शरीर दी हालत मन दी हालत ओही बनदी है जो जागृत अवस्था विच। पर स्वपन विच मिलाप होया है, कोई मिले है, उतनी ही खुशी आउंदी है। कोई मन चाहा मित्र मिले है, कोई मन चाही वस्तु मिली है, स्वपन विच मिली है, मन प्रभावित होया है, तन प्रभावित होया है। स्वपन इस बारे असी ऐसा नहीं कह सकते कि नहीं है, है। पर जितनी देर विच कहने है नहीं हो जाता है, और जद कहने नहीं है, है हो जाता है। जागृत अवस्था विच जो संसार है वो निंद्रा अवस्था विच नहीं हो जाता है, स्वप्न अवस्था विच नहीं हो जाता है। और स्वप्न अवस्था विच जो संसार है जागृत अवस्था विच नहीं हो जाता है। जागृत अवस्था का जो साडा संसार है वह स्वप्न अवस्था विच विलीन हो जाता है, और जो स्वप्न अवस्था विच संसार है वह जागृत विच खत्म हो जाता है। तो हुण किसनूं सत कहिए ते किसनूं मित कहिए, किसनूं कहिए है ते किसनूं कहिए नहीं है। तो धार्मिक विद्वान कहंदे ने दोवें रूप देने पैने ने, है शायद नहीं है, नहीं है शायद है, है स्वपन जितनी देर लई चल रहा, मिट गया स्वपन, सुपने दा संसार मिट गया, है जागृत और जागृत दा संसार। पर जैसे जागृत अवस्था खत्म हुई, निंद्रा अवस्था शुरू हुई, स्वप्न अवस्था शुरू हुई, तो जागृत अवस्था दा संसार नहीं हो गया। इते जीवन भर ऐसा चलता है, जो जागृत अवस्था विच है स्वप्न अवस्था विच नहीं है, जो स्वप्न अवस्था विच है ਉਹ ਜਾਗਰਿਤ ਅਵਸਥਾ ਵਿੱਚ ਨਹੀਂ ਹੈ। ਵਿਛੜ ਜਾਂਦੇ ਹਾਂ ਅਸੀਂ ਉਸ ਤੋਂ ਜਿਸ ਨਾਲ ਜਾਗਰਿਤ ਅਵਸਥਾ ਦੇ ਜੁੜੇ ਹੋਏ ਹੁੰਦੇ ਹਾਂ, ਔਰ ਵਿਛੜ ਜਾਂਦੇ ਹਾਂ ਅਸੀਂ ਉਸ ਤੋਂ ਜਿਸ ਨਾਲ ਅਸੀਂ ਸਵਪਨ ਅਵਸਥਾ ਵਿੱਚ ਜੁੜੇ ਹੁੰਦੇ ਹਾਂ। ਜੀਵਨ ਭਰ ਐਸਾ ਚੱਲਦਾ ਹੈ, ਰੋਜ਼ ਵਿਛੜਦੇ ਹਾਂ, ਰੋਜ਼ ਮਿਲਦੇ ਹਾਂ, ਰੋਜ਼ ਮਿਲਦੇ ਹਾਂ, ਰੋਜ਼ ਵਿਛੜਦੇ ਹਾਂ। ਇਸ ਤਰ੍ਹਾਂ ਅਸੀਂ ਜਾਗ੍ਰਿਤ ਅਵਸਥਾ ਵਿੱਚ ਇੱਕ ਸੰਸਾਰ ਵਿੱਚ ਜੀਂਦੇ ਹਾਂ, ਸਵਪਨ ਅਵਸਥਾ ਵਿੱਚ ਦੂਸਰੇ ਸੰਸਾਰ ਵਿੱਚ ਜੀਵਦੇ ਹਾਂ। ਪਰ ਚੂੰਕਿ ਜੀਵਦੇ ਹਾਂ ਤਾਂ ਹੈ, ਹੈ ਸ਼ਾਇਦ ਨਹੀਂ ਹੈ, ਨਹੀਂ ਹੈ ਸ਼ਾਇਦ ਹੈ, ਉਤਨੇ ਤੱਕ ਤੇ ਹੈ ਜਿਤਨੇ ਤੱਕ ਜਾਗ੍ਰਿਤ ਚੱਲ ਰਹੀ ਹੈ, ਜਿਤਨੇ ਤੱਕ ਸਵਪਨ ਅਵਸਥਾ ਚੱਲ ਰਹੀ ਹੈ। ਇਸੇ ਵਾਸਤੇ ਤੇ ਬਿਆਨ ਕੀਤਾ ਹੈ ਮਹਾਂਪੁਰਸ਼ਾਂ ਨੇ, ਸ਼ਾਇਦ ਜਗਤ ਸਵਪਨ ਹੈ, ਜਾਗ੍ਰਿਤ ਵੀ ਸਵਪਨ ਹੈ, ਸਵਪਨ ਵੀ ਸਵਪਨ ਹੈ, ਲੇਕਿਨ ਥੋੜੇ ਜਿਹਾ ਭੇਦ ਨਾਲ ਇਸ ਨੂੰ ਇੰਝ ਬਿਆਨ ਕਰੀਏ, ਜੋ ਰਾਤ ਦਾ ਸਵਪਨ ਹੈ ਸ਼ਾਇਦ ਉਹ ਜਾਗ੍ਰਿਤ ਅਵਸਥਾ ਦੀ ਕਲਪਨਾ ਹੈ। ਜਾਗ੍ਰਿਤ ਅਵਸਥਾ ਦਾ ਜੋ ਸੰਸਾਰ ਹੈ ਸ਼ਾਇਦ ਸਵਪਨ ਅਵਸਥਾ ਦਾ ਸੁਪਨਾ ਹੈ। ਕਲਪਨਾ ਜਾਗ੍ਰਿਤ ਅਵਸਥਾ ਦੇ ਜੋ ਚੱਲਦੀ ਹੈ ਸੁਪਨਾ ਹੈ, ਨਿੰਦਰਾ ਅਵਸਥਾ ਦੇ ਜੋ ਸਵਪਨ ਚੱਲਦਾ ਹੈ ਉਹ ਕਲਪਨਾ ਹੈ। ਦੋਹਾਂ ਨੂੰ ਕਲਪਨਾ ਕਹਿ ਦਈਏ, ਦੋਹਾਂ ਨੂੰ ਸਵਪਨ ਕਹਿ ਦਈਏ, ਗੱਲ ਇੱਕੋ ਹੀ ਹੈ, ਕਲਪਨਾ ਹੈ, ਸਵਪਨ ਹੈ। ਪਰ ਅਸੀਂ ਨਹੀਂ ਕਹਿ ਸਕਦੇ ਕਿ ਸਵਪਨ ਨਹੀਂ ਹੈ, ਸਰੀਰ ਤੇ ਪ੍ਰਭਾਵਿਤ ਹੋਇਆ, ਮਨ ਤੇ ਪ੍ਰਭਾਵਿਤ ਹੋਇਆ, ਰਾਤ ਨੂੰ ਕੋਈ ਦਫੀਨਾ ਮਿਲ ਗਿਆ, ਧਨ ਮਿਲ ਗਿਆ, ਅਹੁਦਾ ਮਿਲ ਗਿਆ, ਮਿੱਤਰ ਮਿਲ ਗਿਆ, ਪੁੱਤਰ ਮਿਲ ਗਿਆ, ਕੋਈ ਵਿਛੜਿਆ ਸਾਥੀ ਮਿਲ ਗਿਆ, ਖੁਸ਼ੀ ਤੇ ਹੋਈ ਹੈ, ਮਨ ਨੂੰ ਤਨ ਦੇ ਰੋਂਗਟੇ ਤੇ ਖੜੇ ਹੋਏ ਨੇ, ਪਰ ਕੋਈ ਮਿੱਤਰ ਅਜ਼ੀਜ਼ ਅਕਾਰਬ ਚਲਾਣਾ ਕਰ ਗਿਆ, ਨੁਕਸਾਨ ਹੋ ਗਿਆ, ਕਿਸੇ ਦੁਸ਼ਮਣ ਨੇ ਘਾਤਕ ਹਮਲਾ ਕਰ ਦਿੱਤਾ ਹੈ, ਜਾਂ ਸਵਪਨ ਵਿੱਚ ਮਨੁੱਖ ਨੇ ਦੁਰਾਚਾਰ ਕੀਤਾ ਹੈ, ਕਤਲ ਕੀਤਾ ਹੈ, ਮਨ ਤੇ ਉਤਨਾ ਹੀ ਪ੍ਰਭਾਵਿਤ ਹੋ ਰਿਹਾ, ਤਨ ਤੇ ਉਤਨਾ ਹੀ ਪ੍ਰਭਾਵਿਤ ਹੋਇਆ। ਮਹਾਂਪੁਰਸ਼ਾਂ ਨੇ ਇਸ ਵਾਸਤੇ ਸੰਸਾਰ ਨੂੰ ਸਿਰਫ ਮਿੱਥ ਨਹੀਂ ਆਖਿਆ, ਮਿੱਥਿਆ ਨਹੀਂ ਕਿਹਾ, ਹੈ ਸ਼ਾਇਦ ਨਹੀਂ ਹੈ, ਨਹੀਂ ਹੈ ਸ਼ਾਇਦ ਹੈ, ਕਾਲ ਹੈ ਸ਼ਾਇਦ ਨਹੀਂ ਹੈ, ਨਹੀਂ ਹੈ ਸ਼ਾਇਦ ਹੈ। ਕਾਲ ਦਾ ਪ੍ਰਭਾਵ ਤੇ ਮੌਜੂਦ ਹੈ, ਸਮੇਂ ਦਾ ਪ੍ਰਭਾਵ ਤੇ ਮੌਜੂਦ ਹੈ, ਉਸ ਪ੍ਰਭਾਵ ਹੇਠ ਮਨੁੱਖ ਜੀ ਰਿਹਾ, ਕਿਸ ਤਰ੍ਹਾਂ ਕਹਿ ਦੇਵੇ ਕਿ ਨਹੀਂ ਹੈ। ਜਿਸ ਤਰ੍ਹਾਂ ਜਾਗ੍ਰਿਤ ਅਵਸਥਾ ਵਿੱਚ ਕਦੀ ਅਸੀਂ ਸੁਖੀ ਹੁੰਦੇ ਹਾਂ, ਕਦੀ ਦੁਖੀ ਹੁੰਦੇ ਹਾਂ, ਕਦੀ ਹੱਸਦੇ ਹਾਂ, ਕਦੀ ਰੋਂਦੇ ਹਾਂ, ਕਦੀ ਕੋਈ ਮਿਲਦਾ, ਕਦੀ ਕੋਈ ਵਿਛੜਦਾ, ਕਦੀ ਨਫਾ ਹੈ, ਕਦੀ ਨੁਕਸਾਨ ਹੈ। ਸਵਪਨ ਅਵਸਥਾ ਵਿੱਚ ਵੀ ਐਸਾ ਹੁੰਦਾ ਹੈ, ਕੁਝ ਸੁੱਖ ਭਰੇ ਸੁਪਨੇ, ਕੁਝ ਦੁੱਖ ਭਰੇ ਸੁਪਨੇ। ਕਿਸੇ ਸੁਪਨ ਵਿੱਚ ਅਸੀਂ ਬਿਸਮਾਦ ਭਰੀ ਅਵਸਥਾ ਵਿੱਚ ਆਉਂਦੇ ਹਾਂ, ਕਿਸੇ ਸੁਪਨ ਵਿੱਚ ਅਸੀਂ ਰੋ ਰਹੇ ਆਉਂਦੇ ਹਾਂ, ਦੁਖੀ ਆਉਂਦੇ ਹਾਂ। ਕਿਸੇ ਸੁਪਨੇ ਵਿੱਚ ਕੋਈ ਮਿਲਿਆ ਹੁੰਦਾ ਹੈ, ਬੜੇ ਪ੍ਰਸੰਨ, ਬੜੇ ਪ੍ਰਸੰਨ, ਪਰ ਕਿਸੇ ਸੁਪਨੇ ਚ ਕੋਈ ਵਿਛੜਦਾ ਹੈ, ਬੜੇ ਦੁਖੀ, ਬੜੇ ਦੁਖੀ। ਜਾਗ੍ਰਿਤ ਅਵਸਥਾ ਵਿੱਚ ਅਸੀਂ ਕਦੀ ਪਾਠ ਕਰ ਰਹੇ ਹੁੰਦੇ ਹਾਂ, ਸੁਰਤ ਜੁੜ ਜਾਂਦੀ ਹੈ, ਰਸ ਬਣ ਜਾਂਦਾ ਹੈ, ਐਸਾ ਸਵਪਨ ਅਵਸਥਾ ਵਿੱਚ ਵੀ ਆਉਂਦਾ ਹੈ, ਜੁੜ ਜਾਂਦਾ ਹੈ, मन रस बन जाता है, आनंद बन जाता है। जे संसारिक रस स्वप्न विच माणिया जा सकता है तो निरंकार दा आनंद भी स्वप्न विच माणिया जा सकता है। जे जागृत अवस्था विच पदार्थां दा रस माणिया जा सकता है तो परमात्मा दा रस भी माणिया जा सकता है। शायद इस वास्ते ही धन गुरु नानक देव जी महाराज ने फरमान किया है, सुपने आया भी गया मैं जल भरिया रोए, आए न सका तुझ कन प्यारे भेज न सका खोए। ऐ सुपने विच आण वाले हो तुसी चले गए, क्यों? सपना चला गया, स्वप्न चलदा है निंद्रा दे, जागृत दे कल्पना चलती है, निंद्रा दे स्वप्न चलता है। निंद्रा अवस्था खत्म हुई, स्वप्न खत्म हो गया। जागृत अवस्था शुरू हुई, कल्पनावां दा जगत शुरू होया। तो सतगुरु ते मंग करदे ने, आओ सुभागी नींदड़िए मत सो देखा सोए, ऐ भागा भरी नींद आ तू आ। शायद फिर सुपने च झलक मिले, शायद फिर सुपने च आनंद मिले, पर हां मिलाप भरिया सुपन, सुख भरा सुपन इस तरह प्रतीत होंदे जिवें एक क्षण दे च बतीत हो गया, पर दुख भरा स्वपन जिस विच असी कुरला रही हुई है, तड़प रही हुई है, लंबा हो जाता है, लंबा हो जाता है। जागृत अवस्था विच भी ऐसा हो जाता है, दुख विच काल लंबा हो जाता है, समा लंबा हो जाता है, सुख विच समा छोटा हो जाता है, छोटा हो जाता है। बाबा फरीद कह रहे ने, फरीदा राती वडियां दुख दुख उठन पास, बहुत लंबी हो गई है रात होके ने, तो होके दुख तो निकल देने, होके विछेड़े तो निकल देने, और दुख दे समा लंबा हो जाता है। सूफी संत बाबा फरीद फरमान कर रहे ने, ए विछोड़े दी रात हे प्रभु हे खुदा बहुत लंबी होगी, बहुत लंबी होगी। कितनी लंबी हो जाती है, जितना महान दा विछोड़ा होवे उतना ही समा लंबा हो जाता है, जितना तुच्छ चीज दा विछोड़ा होवे दुख छोटा होंदा है, समा भी थोड़ा जिहा लंबा होंदा, ज्यादा नहीं। पर मन महान है, रस है, आनंद है, उसका विछोड़ा हो गया है, समा बहुत लंबा हो जाएगा, बहुत लंबा हो जाएगा। कितना कि लंबा हो जाएगा, तो धन गुरु अर्जन देव जी महाराज फरमान कर देने, चार पहर चौ जोगे समाने, रैन भई तब अंत न जाने। दिन दे चार पैर चार युगां वर्गे हो गए, नहीं लंघदे, नहीं लंघदे। एक एक युग हजारां साल वर्गा, लखां साल वर्गा, नहीं लंघदे। इन्ना लंबा हो गया कल्पना नहीं, ये सच है। चार पहर चौ जुगे समाने, रैन भई तब अंत न जाने। आई ये रात पता नहीं कितने युगां वर्गी है, कह नहीं सकते। दुख दे समा बहुत लंबा हो जाता है, नरक दुख है। ईसाई जगत में इसकी व्याख्या करनी नहीं आई, उन्होंने कहा नरक हमेशा लई है, सदैव ही है। शायद इस वास्ते नीति से जैसे विचारक ने कह देता कि मैं धार्मिक क्यों नहीं हाँ, मैं क्रिश्चियन क्यों नहीं हाँ। कहिंदे जो मैं गुनाह कीते ने, जो मैं पाप कीते ने, और जिन्हां गुनाहां बारे मैं सोचिया सी, अगर मैं किसी अदालत नूं दस दिया तो सख्त तो सख्त मजिस्ट्रेट भी मैनू 4 साल तो वध जेल की सजा नहीं दे सकता। लेकिन मैं खुदा नू मनिया नहीं, इसे गुनाह करके वो मैनू हमेशा ले नरक, हमेशा ले। और ऐसा नरक जिथे जंबूरां नाल मास नोचिया जांदा होवे, जिथे दलदल दे सुटिया जा रहा है, जिथे उबलदे तेल दे तलिया जा रहा है, जिथे जिंदा मनुख दी जबान कटी जा रही है, बंद बंद कटे जा रहे ने, नरक दा ए नक्शा। तो ए विचारक कहिंदा फिर उस खुदा नू रहीम कहण दी, रहमान कहण दी, प्रसाद कहण दी, दयालु कहण दी, करुणाकर कहण दी लोड़ की है। ते बहुत सख्त है, ते बहुत जालम। दरअसल व्याख्या करनी ना आई, नरक दुख है, स्वर्ग सुख है। सुख दे समा छोटा हो जाता है, दुख दे समा लंबा हो जाता है, बहुत लंबा हो जाता है।

ਦੀ ਪ੍ਰਵਾਜ਼ ਵੀ ਹੁੰਦੀ ਹੈ। ਸ਼ਾਇਰ ਦੇ ਆਪਣੀ ਤਖੀਲ ਦੀ ਪ੍ਰਵਾਜ਼ ਵੀ ਹੁੰਦੀ ਹੈ, ਉਡਾਰੀ ਆਉਂਦੀ ਹੈ। ਚੱਲ ਤੂੰ ਆਪਣੇ ਤਖੀਲ ਦੇ ਆਧਾਰ ਤੇ, ਕਲਪਨਾ ਦੇ ਆਧਾਰ ਤੇ ਦੱਸ, ਆਸਮਾਨ ਦਾ ਰੰਗ ਕਾਲਾ ਕਿਉਂ ਹੈ? ਰੰਗਸ਼ ਕਬੂਦ ਕਰ ਦਿਲੇ ਅਜ਼ਪੁਰ ਸੁਰਾਰ ਸਾਖਤ, ਅਜ਼ ਬਸ ਕੇ ਦੂਦ ਆਹੇ ਮਨ ਅਜ਼ ਆਸਮਾਨ ਗੁਜਸਤ। ਏ ਮੇਰੇ ਪਾਤਸ਼ਾਹ, ਮੇਰੇ ਤੜਕੇ ਹਿਰਦੇ ਚੋਂ ਜਿਹੜੇ ਹੌਕੇ ਨਿਕਲੇ ਨੇ, ਉਹ ਜਦ ਆਸਮਾਨ ਤੱਕ ਪਹੁੰਚੇ ਨੇ, ਉਹਨਾਂ ਨੇ ਸਾੜ ਕੇ ਕਾਲਾ ਕੀਤਾ ਹੈ। ਪਾਤਸ਼ਾਹ ਨੇ ਗਲਵਕੜੀ ਚ ਲੈ ਲਿਆ। ਇਤਨੇ ਕਾਲ ਦੇ ਬਾਹਰ ਥੱਲੇ ਤੂੰ ਜੀ ਰਿਹਾ। ਅਕਾਲ ਪੁਰਖ ਰਹਿਮਤ ਕਰਨ, ਬਖਸ਼ਿਸ਼ ਕਰਨ, ਕਾਲ ਖਤਮ ਹੋਵੇ, ਅਕਾਲ ਪ੍ਰਗਟ ਹੋਵੇ। ਅਕਾਲ ਮਹਾ ਆਨੰਦ ਹੈ, ਅਕਾਲ ਵਰਤਮਾਨ ਹੈ, ਕਾਲ ਭੂਤਕਾਲ ਹੈ, ਕਾਲ ਭਵਿਸ਼ ਹੈ, ਔਰ ਕਾਲ ਭਵਿਸ਼ ਦੀ ਚਿੰਤਾ ਹੈ। ਕਾਲ ਭੂਤਕਾਲ ਦੀਆਂ ਯਾਦਾਂ ਨੇ, ਪਰ ਅਕਾਲ ਨਾ ਭੂਤਕਾਲ ਦੀਆਂ ਯਾਦਾਂ ਨਾ ਭਵਿਸ਼ ਦੀਆਂ ਚਿੰਤਾਵਾਂ, ਪਰਮ ਆਨੰਦ ਪ੍ਰਗਟ ਹੋ ਗਿਆ, ਅਕਾਲ ਪ੍ਰਗਟ ਹੋ ਗਿਆ। ਭਗਤ ਕਬੀਰ ਕਹਿੰਦੇ ਨੇ, ਦਿਨ ਸੁਰੈਨ ਬੇਦ ਨਹੀਂ ਸ਼ਾਸਤਰ, ਤਾਂ ਬਸੇ ਨਿਰੰਕਾਰਾ, ਕਹਿਤ ਕਬੀਰ ਨਰ ਤਿਸੇ ਦਿਆਵੋ ਬਾਵਰਿਆ ਸੰਸਾਰਾ। ਐ ਪਾਗਲ ਸੰਸਿਆਰਿਓ, ਵਾਕਈ ਜੋ ਭੂਤਕਾਲ ਦੀਆਂ ਯਾਦਾਂ ਚ ਬੈਠਾ ਉਹਨੂੰ ਕਿਸ ਤਰ੍ਹਾਂ ਸਿਆਣਾ ਆਖਿਆ ਜਾ ਸਕਦਾ? ਜੋ ਭਵਿਸ਼ ਦੀਆਂ ਚਿੰਤਾਵਾਂ ਵਿਚ ਡੁੱਬਿਆ ਹੋਇਆ ਉਸਨੂੰ ਕਿਵੇਂ ਸਿਆਣਾ ਆਖਿਆ ਜਾ ਸਕਦਾ? ਸਿਆਣਾ ਤੇ ਉਹ ਜੋ ਵਰਤਮਾਨ ਵਿਚ ਜੀ ਰਿਹਾ, ਅਕਾਲ ਵਿਚ ਜੀ ਰਿਹਾ, ਕਾਲ ਵਿਚ ਨਹੀਂ। ਅਕਾਲ ਵਿਚ ਜੀਣ ਵਾਲਾ ਕਾਲ ਦੀਆਂ ਸਾਰੀਆਂ ਫਾਈਆਂ ਨੂੰ ਤੋੜ ਕੇ ਰੱਖ ਦਿੰਦਾ, ਕਾਲ ਦੇ ਜਾਲ ਨੂੰ ਤੋੜ ਕੇ ਰੱਖ ਦਿੰਦਾ। ਤਦੀ ਤੇ ਸਤਿਗੁਰਾਂ ਦੀ ਬਾਣੀ ਫਰਮਾਨ ਕਰਦੀ ਹੈ, ਕਾਲ ਜਾਲ ਜਮ ਜੋਹੋ ਨਾ ਸਾਕੇ, ਸੱਚ ਕਾ ਪੰਥਾ ਠਾਠਿਓ। ਇਸੇ ਨੂੰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਫਰਮਾਨ ਕਰਦੇ ਨੇ, ਅਕਾਲ ਹੈ ਅਜਾਲ ਹੈ, ਹੇ ਪ੍ਰਭੂ ਤੂੰ ਅਕਾਲ ਹੈ, ਤੇਰੇ ਉੱਤੇ ਕਾਲ ਦਾ ਜਾਲ ਨਹੀਂ ਹੈ। ਔਰ ਮਿਟ ਜਾਂਦਾ ਸਮਾਧੀ ਦੇ ਸਮਾਂ, ਖੋ ਜਾਂਦਾ ਕਾਲ, ਸਮੱਸਿਆਵਾਂ ਤੇ ਭਵਿਸ਼ ਦੀਆਂ ਨੇ, ਸਮੱਸਿਆਵਾਂ ਤੇ ਮਾਜ਼ੀ ਦੀਆਂ ਸਨ, ਤੋ ਯਾਦਾਂ ਸਮੱਸਿਆ ਸਮੱਸਿਆਵਾਂ ਦੀ ਯਾਦਾਂ ਕੁਝ ਭੂਤਕਾਲ ਨਾਲ ਸੰਬੰਧਿਤ ਹੈ, ਕੁਝ ਭਵਿਸ਼ ਨਾਲ ਸੰਬੰਧਿਤ ਨੇ। ਮਿਟ ਗਈਆਂ ਸਾਰੀਆਂ ਸਮੱਸਿਆਵਾਂ, ਕਿਉਂਕਿ ਵਰਤਮਾਨ ਇੱਕ ਛਣ ਸਮਾਧੀ। ਜਾਂ ਮਨੁੱਖ ਸਮੱਸਿਆ ਚ ਜੀਵਦਾ ਹੈ ਜਾਂ ਸਮਾਧੀ। ਸਮਾਧੀ ਅਕਾਲ ਹੈ, ਸਮੱਸਿਆ ਭੂਤ ਹੈ, ਸਮੱਸਿਆ ਭਵਿਸ਼ ਹੈ, ਸਮਾਧੀ ਅਕਾਲ ਹੈ। ਅਕਾਲ ਦਾ ਚਿੰਤਨ ਸਮਾਧੀ ਲੀਨ ਕਰ ਦਿੰਦਾ, ਅਕਾਲ ਦੀ ਯਾਦ ਕਾਲ ਨੂੰ ਮਿਟਾ ਕੇ ਰੱਖ ਦਿੰਦੀ ਹੈ। ਅਕਾਲ ਦਾ ਚਿੰਤਨ ਸੱਚ ਦੇ ਮਾਰਗ ਤੇ ਚੱਲਣਾ ਹੈ ਔਰ ਸੱਚ ਤੱਕ ਪਹੁੰਚਣਾ ਹੈ। ਕਾਲ ਜਾਲ ਜਮ ਜੋਹੋ ਨਾ ਸਾਕੇ, ਸੱਚ ਕਾ ਪੰਥਾ ਠਾਠਿਓ।

ਅਨ ਕ੍ਰੋਧ ਦਾ ਈਂਧਨ ਕਿ ਥੱਲੇ ਬਾਲ ਜੈਸੇ ਜੈਸੇ ਤੂੰ ਗਿਆਨ ਦਾ ਗੁੜ ਪਾਉਂਦਾ ਜਾਏਗਾ ਧਿਆਨ ਦਾ ਮਹੁਆ ਪਾਉਂਦਾ ਜਾਏਗਾ ਔਰ ਜੈਸੇ ਜੈਸੇ ਤੇ ਤੂੰ ਸੁਰ ਤੇ ਸ਼ਬਦ ਨੂੰ ਇੱਕ ਕਰਦਾ ਜਾਏਗਾ ਕਾਮ ਸੜਦਾ ਜਾਏਗਾ ਕ੍ਰੋਧ ਸੜਦਾ ਜਾਏਗਾ ਆਖਿਰ ਈਂਧਨ ਹੀ ਤੇ ਜਲਦਾ ਹੈ ਤੂੰ ਕਾਮ ਈਂਧਨ ਹੈ ਜਲੇਗਾ ਕ੍ਰੋਧ ਈਂਧਨ ਹੈ ਜਲੇਗਾ ਕਾਮ ਕ੍ਰੋਧ ਕਰਕੇ ਜ਼ਿੰਦਗੀ ਚੱਲਦੀ ਏ ਈਂਧਨ ਕਰਕੇ ਜ਼ਿੰਦਗੀ ਚੱਲਦੀ ਏ ਅੱਗ ਕਰਕੇ ਇਹ ਅੱਗ ਖਤਮ ਹੋਵੇਗੀ ਕਿਉਂਕਿ ਈਂਧਨ ਉਤਨੇ ਚਿਰ ਤੱਕ ਈਂਧਨ ਹੈ ਜੋ ਕਾਰਾਮਦ ਹੋਵੇ ਈਂਧਨ ਉਦੋਂ ਬਰਬਾਦੀ ਬਣ ਜਾਂਦਾ ਹੈ ਜਦ ਅੱਗ ਮਕਾਨ ਨੂੰ ਲੱਗ ਜਾਏ ਦੁਕਾਨ ਨੂੰ ਲੱਗ ਜਾਏ ਸਾੜ ਕੇ ਰਾਖ ਕਰ ਦੇਵੇ ਕਾਮ ਕ੍ਰੋਧ ਦੋਇ ਕੀਏ ਜਲੇ ਤਾ ਛੂਟ ਗਈ ਸੰਸਾਰੀ ਸੜ ਗਿਆ ਕ੍ਰੋਧ ਸੜ ਗਿਆ ਕਾਮ ਉਹ ਜੋ ਗਿਆਨ ਦਾ ਗੁੜ ਸੀ ਉਹ ਜੋ ਧਿਆਨ ਦਾ ਮਹੁਆ ਸੀ ਉਹ ਐਸਾ ਪੱਕਿਆ ਉਹਦੇ ਚੋਂ ਨਿਕਲੀ ਸ਼ਰਾਬ ਨਾਮ ਦੀ ਉਹਦੇ ਚੋਂ ਨਿਕਲੀ ਸ਼ਰਾਬ ਪ੍ਰਭੂ ਦੇ ਸਿਮਰਨ ਦੀ ਤੋ ਪੁੱਛੀਏ ਕਬੀਰ ਇਹ ਸ਼ਰਾਬ ਬਣਾਉਣੀ ਕਿਸ ਤੋਂ ਸਿੱਖੀ ਕੌਣ ਸਿਖਾਉਂਦਾ ਹੈ ਇਸ ਤਰ੍ਹਾਂ ਦੇ ਸ਼ਬਦ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰੂ ਅਰਜਨ ਦੇਵ ਜੀ ਮਹਾਰਾਜ ਤੇ ਭਗਤ ਕਬੀਰ ਦੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਬਹੁਤ ਸਾਰੇ ਨੇ ਪ੍ਰਗਟ ਪ੍ਰਗਾਸ ਗਿਆਨ ਗੁਰ ਗੰਮਤ ਸਤਗੁਰ ਤੇ ਸੁਧ ਪਾਈ ਦਾਸ ਕਬੀਰ ਤਾਸ ਮਦ ਮਾਤਾ ਉਚਕ ਨ ਕਬਹੋਂ ਜਾਈ ਇਹ ਸਮਝ ਗੁਰੂ ਤੋਂ ਲਈ ਹੈ ਔਰ ਜਿਸ ਦਿਨ ਦੀ ਇਹ ਸ਼ਰਾਬ ਪੀਤੀ ਹੈ ਹੁਣ ਬਾਕੀ ਸ਼ਰਾਬ ਪੀਣ ਨੂੰ ਜੀ ਨਹੀਂ ਕਰਦਾ ਰਾਮ ਦਾ ਰਸ ਆਉਂਦਿਆਂ ਹੀ ਕਾਮ ਦਾ ਰਸ ਮਿਟ ਜਾਂਦਾ ਹੈ ਰਾਮ ਦਾ ਰਸ ਆਉਂਦਿਆਂ ਹੀ ਕ੍ਰੋਧ ਖਤਮ ਹੋ ਜਾਂਦਾ ਹੈ ਰਾਮ ਦਾ ਰਸ ਆਉਂਦਿਆਂ ਰੋਮ ਰੋਮ ਦੇ ਚੋਂ ਲੋਭ ਨਿਕਲ ਜਾਂਦਾ ਹੈ ਜੀਵਨ ਅੰਮ੍ਰਿਤਮਈ ਹੋ ਜਾਂਦਾ ਹੈ ਔਰ ਜ਼ਿੰਦਗੀ ਜਦ ਅੰਮ੍ਰਿਤਮਈ ਹੋ ਗਈ ਹੈ ਤਾਂ ਪਹਿਚਾਣ ਕੇ ਬੋਲ ਅੰਮ੍ਰਿਤਮਈ ਹੋ ਜਾਂਦੇ ਨੇ ਦ੍ਰਿਸ਼ਟੀ ਅੰਮ੍ਰਿਤਮਈ ਹੋ ਜਾਂਦੀ ਹੈ ਜ਼ਹਿਰੀਲੇ ਬੋਲ ਦੱਸਦੇ ਨੇ ਜੀਵਨ ਜ਼ਹਿਰ ਹੈ ਇਹ ਫਿੱਕੀ ਦ੍ਰਿਸ਼ਟੀ ਦੱਸਦੀ ਹੈ ਇਹ ਜ਼ਹਿਰੀਲੀ ਨਿਗਾਹਾਂ ਦੱਸਦੀਆਂ ਨੇ ਜ਼ਿੰਦਗੀ ਜ਼ਹਿਰ ਹੈ ਜ਼ਹਿਰ ਨੂੰ ਅੰਮ੍ਰਿਤ ਬਣਾਉਣ ਦੀ ਜਾਚ ਜੇ ਆ ਜਾਏ ਭਗਤ ਹੈ ਪਰ ਜੇ ਅੰਮ੍ਰਿਤ ਨੂੰ ਜ਼ਹਿਰ ਬਣਾਈ ਜਾ ਰਿਹਾ ਤਾਂ ਫਿਰ ਇਹ ਸੰਸਾਰੀ ਹੈ ਮੂੜ ਹੈ ਨਾਦਾਨ ਹੈ ਕੁਦਰਤ ਨੇ ਇੱਕ ਐਸਾ ਨਿਯਮ ਬਣਾਇਆ ਅੰਮ੍ਰਿਤ ਜ਼ਹਿਰ ਬਣ ਸਕਦੀ ਹੈ ਔਰ ਜ਼ਹਿਰ ਵੀ ਅੰਮ੍ਰਿਤ ਬਣ ਸਕਦਾ ਹੈ ਸ਼ਾਇਦ ਇਸੇ ਵਾਸਤੇ ਡਾਕਟਰ ਮੁਹੰਮਦ ਇਕਬਾਲ ਨੇ ਕਹਿ ਦਿੱਤਾ ਜੋ ਜ਼ਹਿਰ ਏ ਹਲਾ ਹਲ ਹੈ ਜੋ ਜ਼ਹਿਰ ਏ ਹਲਾ ਹਲ ਹੈ ਵਹੀ ਅੰਮ੍ਰਿਤ ਹੈ ਨਾਦਾਂ ਮਾਲੂਮ ਨਹੀਂ ਤੁਝਕੋ ਅੰਦਾਜ਼ ਹੈ ਪੀਣੇ ਕੇ ਜੇ ਕਿਧਰੇ ਤੈਨੂੰ ਪੀਣ ਦਾ ਢੰਗ ਆ ਜਾਏ ਤਾਂ ਕਾਮ ਰਸ ਵੀ ਰਾਮ ਰਸ ਹੋ ਸਕਦਾ ਹੈ ਤੇ ਜੇ ਤੈਨੂੰ ਪੀਣ ਦਾ ਢੰਗ ਨਹੀਂ ਆਇਆ ਤਾਂ ਰਾਮ ਰਸ ਵੀ ਕਾਮ ਰਸ ਦੇ ਚ ਬਦਲ ਸਕਦਾ ਹੈ ਜ਼ਹਿਰ ਵੀ ਅੰਮ੍ਰਿਤ ਹੋ ਸਕਦੀ ਹੈ ਅੰਮ੍ਰਿਤ ਵੀ ਜ਼ਹਿਰ ਹੋ ਸਕਦਾ ਹੈ ਅਗਰ ਤੈਨੂੰ ਪੀਣ ਦਾ ਢੰਗ ਨਹੀਂ ਆਇਆ ਸੰਖਿਆ ਜ਼ਹਿਰ ਹੈ ਪਰ ਹਕੀਮ ਮਾਰ ਕੇ ਉਸ ਨੂੰ ਕੁਸ਼ਤਾ ਬਣਾ ਦਿੰਦਾ ਹੈ ਅੰਮ੍ਰਿਤ ਅੰਗੂਰਾਂ ਦਾ ਰਸ ਅੰਮ੍ਰਿਤ ਹੈ ਗੰਨੇ ਦਾ ਰਸ ਅੰਮ੍ਰਿਤ ਹੈ ਪਰ ਇੱਕ ਕਲਾਲ ਤਰਕਾ ਕੇ ਉਸ ਨੂੰ ਸ਼ਰਾਬ ਬਣਾ ਦਿੰਦਾ ਹੈ ਕੌੜਾ ਬਣਾ ਦਿੰਦਾ ਹੈ ਮਿੱਠੇ ਨੂੰ ਕੌੜਾ ਕੀਤਾ ਜਾ ਸਕਦਾ ਹੈ ਕੌੜੇ ਨੂੰ ਮਿੱਠਾ ਕੀਤਾ ਜਾ ਸਕਦਾ ਹੈ ਅੰਮ੍ਰਿਤ ਨੂੰ ਜ਼ਹਿਰ ਬਣਾਇਆ ਜਾ ਸਕਦਾ ਹੈ ਜ਼ਹਿਰ ਨੂੰ ਅੰਮ੍ਰਿਤ ਬਣਾਇਆ ਜਾ ਸਕਦਾ ਹੈ ਜਿਸ ਨੇ ਜ਼ਹਿਰ ਨੂੰ ਅੰਮ੍ਰਿਤ ਬਣਾ ਲਿਆ ਸੰਤ ਔਰ ਜਿਹਨੇ ਅੰਮ੍ਰਿਤ ਨੂੰ ਜ਼ਹਿਰ ਬਣਾ ਲਿਆ ਦੁਸ਼ਟ ਸੰਸਾਰੀ ਤੋ ਇਹ ਦੋ ਤਰ੍ਹਾਂ ਦੀ ਜ਼ਿੰਦਗੀ ਮਿਲਦੀ ਹੈ ਜਗਤ ਵਿੱਚ ਜ਼ਹਿਰਮਈ ਅੰਮ੍ਰਿਤਮਈ ਪਰ ਅੰਮ੍ਰਿਤ ਬਹੁਤ ਥੋੜਾ ਬਹੁਤ ਥੋੜਾ ਬਹੁਤ ਵਿਰਲੇ ਨੇ ਜਿਨ੍ਹਾਂ ਨੇ ਸੰਖੀਏ ਦਾ ਕੁਸ਼ਤਾ ਬਣਾਇਆ ਹੋਵੇ ਬਹੁਤੇ ਨੇ ਜਿਨ੍ਹਾਂ ਨੇ ਅੰਗੂਰ ਦੀ ਸ਼ਰਾਬ ਬਣਾ ਲਈ ਸੰਤਰੇ ਦੀ ਸ਼ਰਾਬ ਬਣਾ ਲਈ ਮਿੱਠੇ ਗੰਨੇ ਦੇ ਰਸ ਦੀ ਸ਼ਰਾਬ ਬਣਾ ਲਈ ਥੋੜੇ ਨੇ ਜਿਨ੍ਹਾਂ ਨੇ ਜ਼ਿੰਦਗੀ ਨੂੰ ਮਿਠਾਸ ਨਾਲ ਭਰ ਦਿੱਤਾ ਬਹੁਤੇ ਨੇ ਜਿਨ੍ਹਾਂ ਨੇ ਕੁੜੱਤਣ ਦੇ ਨਾਲ ਆਪਣੇ ਜੀਵਨ ਨੂੰ ਗਰਕ ਕਰ ਲਿਆ ਬਹੁਤ ਕੌੜਾ ਕਰ ਲਿਆ ਬਹੁਤ ਕੌੜਾ ਕਰ ਲਿਆ ਤੋ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਯੁੱਗ ਦੇ ਪ੍ਰਭਾਵ ਤੋਂ ਬਚਣ ਵਾਸਤੇ ਕਿਉਂਕਿ ਯੁੱਗ ਤੇ ਕਲਾਲ ਹੈ ਸ਼ਰਾਬ ਸਜਾ ਕੇ ਬੈਠਾ ਹੋਇਆ
तो युग दे

0: एक ओंकार सतनाम कर्ता पुरख निर्भो निर्वैर अकाल मुहूर्त अजोनी सैभं गुरु प्रसाद हे प्राणनाथ गोविंदे कृपा निधान जगत गुरु हे संसार ताप हरणे करुणा में सब दुख हरो हे शरण जो दयाले दीनानाथ मया करो शरीर स्वस्थ खीण समय सिमरंत नानक राम दामोदर माधवे गुरु रूप सत्संग जियो फतेह कबूल करने वाहिगुरु जी का खालसा वाहिगुरु जी की फतेह। तुम कहियत हो जगत गुरु स्वामी हम कहियत कल युग के कामे तू की है मैं की हां इदी वजाहत भगत सिरमौर श्री रविदास जी बयान कर रहे हैं। तुम कहियत हो जगत गुरु स्वामी हम कहियत कल युग के कामे इस युग देच मनुख दा जेड़ा औगुण प्रधान है उसका जिक्र पै कर दे। हर समय हर युग देच एक औगुण प्रधान आउंदा ए मैं अर्ज कर दे। बाकी औगुण भी होंदे न वो जेर साया आउंदे ने एक औगुण प्रधान हर व्यक्ति देच बहु गिनती देच एक तरह का औगण मनुखता दे अंदर प्रधान होवे 60-70 फीसदी दे अंदर उस नाल फिर तुलना कीती जांदी इस युग का औगण केड़ा है। हर युग का अपना गुण होंदा है हर युग का अपना औगण होंदा है हर व्यक्ति का भी बुनियादी गुण कोई एक अद आ बाकी गुण वो जेर साया आते हर व्यक्ति का बुनियादी औगुण एक आ बाकी सारे औगुण उस एक औगुण के पिछे चलते। श्री रविदास ने जो इशारतन गल की थी है इनू जगत गुरु बाबा वकत दे अवतारी पुरस इस युग दे अवतारी पुरस धन गुरु नानक देव जी महाराज जिस तरह खोलते ने ये मैं थोड़े सामने रखा पूर्ण तौर पर उन्होंने बोलों मैं खोल सकांगा ये तो समर्था नहीं पर कुछ जो सतगुरु ने शक्ति ते प्रेरणा जिस तरह की प्रदान की मैं थोड़े सामने रखने की निमाणी कोशिश कर रहा। कल कल वाली काम मद जिन्होंने कदी सिलसिलावार धन गुरु ग्रंथ साहब जी महाराज की बाणी का पाठ किया ये आया होगा वाक श्लोक मरदाना पहला ਬਹੁਤ ਸਾਰੇ ਐਸਾ ਕਹਿੰਦੇ ਨੇ ਵਾਕ ਮਰਦਾਨੇ ਦਾ, ਪਰ ਜੋ ਪਹਿਲਾ ਜੋ ਲਿਖਿਆ ਫਿਰ ਉਸ ਤੋਂ ਕੀ ਲਓਗੇ। ਬੋਲ ਗੁਰੂ ਨਾਨਕ ਦੇਵ ਜੀ ਦਾ ਹੈ, ਮਰਦਾਨੇ ਦੇ ਪ੍ਰਤੀ ਉਚਾਰਨ ਕੀਤਾ। ਜੈਸੇ ਸਾਰੰਗ ਰਾਗ ਦੇ ਚ ਸ਼ਬਦ ਗੁਰੂ ਅਰਜਨ ਦੇਵ ਜੀ ਦਾ ਹੈ, ਸੂਰਦਾਸ ਦੇ ਪ੍ਰਤੀ ਉਚਾਰਨ ਕੀਤਾ। ਕੁਛ ਗਿਲਾ ਮਰਦਾਨੇ ਨੇ ਮਨੁੱਖਤਾ ਬਾਰੇ ਕੀਤਾ, ਸ਼ਹਿਰ ਦੇ ਬੰਦਿਆਂ ਬਾਰੇ। ਸਾਹਿਬ ਜਿਸ ਢੰਗ ਨਾਲ ਯੁੱਗ ਦੀ ਤਸਵੀਰ ਖਿੱਚਦੇ ਪਏ ਨੇ, ਉਹ ਧਿਆਨ ਨਾਲ ਸੁਣਨਾ। ਕਲ ਕਲ ਵਾਲੀ ਇਹ ਯੁੱਗ ਕਲਾਲੀ ਹੈ। ਕਲਾਲ ਉਸਨੂੰ ਕਹਿੰਦੇ ਨੇ ਜੋ ਸ਼ਰਾਬ ਬਣਾਉਂਦਾ ਹੈ ਤੇ ਸ਼ਰਾਬ ਵੇਚਦਾ ਹੈ। ਅੱਜ ਤੇ ਬਣਦੀ ਕਾਰਖਾਨਿਆਂ ਦੇ ਚ ਇਹ ਵੇਖਦੇ ਦੁਕਾਨਦਾਰ ਨੇ, ਪਰ ਪ੍ਰਾਚੀਨ ਕਾਲ ਦੇ ਚ ਬਣਾਉਣਾ ਤੇ ਵੇਚਣਾ ਇੱਕੋ ਹੀ ਮਨੁੱਖ ਦਾ ਕੰਮ ਆਉਂਦਾ ਸੀ, ਉਹਨੂੰ ਕਲਾਲ ਕਹਿੰਦੇ ਸੀ। ਕਲਾਲ ਮਹਾਰਾਜ ਕਹਿੰਦੇ ਨੇ ਇਹ ਜਿਹੜਾ ਯੁੱਗ ਹੈ ਨਾ, ਕਲਾਲ ਹੈ। ਸ਼ਰਾਬ ਬਣਾਉਂਦਾ, ਸ਼ਰਾਬ ਪਿਲਾਉਂਦਾ, ਵੇਚਦਾ। ਕਿਹੜੀ ਸ਼ਰਾਬ ਕਿਸ ਤੋਂ ਬਣਾਉਂਦਾ? ਸ਼ਰਾਬ ਕਈ ਪ੍ਰਕਾਰ ਦੀ, ਗੁੜ ਤੋਂ ਬਣਦੀ ਹੈ, ਗੂਰਾਂ ਤੋਂ ਬਣਦੀ ਹੈ, ਸੰਤਰਿਆਂ ਤੋਂ ਬਣਦੀ ਹੈ, ਵੱਖ ਵੱਖ ਸ਼ਰਾਬਾਂ। ਇਹ ਯੁੱਗ ਜਿਹੜੀ ਸ਼ਰਾਬ ਪਿਲਾਉਂਦਾ ਹੈ ਕਿਸ ਤੋਂ ਬਣਾਉਂਦਾ, ਉਹ ਸ਼ਰਾਬ ਕੀ ਹੈ? ਇੱਕ ਸ਼ਰਾਬ ਜੋ ਤਨ ਪੀਂਦਾ ਹੈ, ਤਨ ਸੁੰਨ ਹੋ ਜਾਂਦਾ ਹੈ, ਦਿਮਾਗ ਸੁੰਨ ਹੋ ਜਾਂਦਾ ਹੈ, ਸਮੱਸਿਆਵਾਂ ਨਾਲ ਸੰਬੰਧ ਟੁੱਟ ਜਾਂਦਾ ਹੈ, ਟੁੱਟ ਜਾਂਦਾ ਹੈ। ਸ਼ਾਇਦ ਆਪ ਨੂੰ ਪਤਾ ਹੋਵੇ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਔਰ ਭਾਈ ਸਾਹਿਬ ਭਾਈ ਨੰਦ ਲਾਲ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜ਼ਫਰਨਾਮੇ ਵਿੱਚ ਪ੍ਰਭੂ ਦੇ ਨਾਮ ਨੂੰ ਸ਼ਰਾਬ ਨਾਲ ਤਸ਼ਬੀਹ ਦਿੰਦੇ ਨੇ। ਨਸ਼ਾ, ਇੱਕ ਨਸ਼ਾ। ਜਨਮ ਸਾਖੀ ਦੀਆਂ ਇਹ ਪੰਕਤੀਆਂ ਤੇ ਜਗਤ ਪ੍ਰਸਿੱਧ ਨੇ, ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਇਹ ਸ਼ਰਾਬ ਬਣਦੀ ਕਿਵੇਂ ਹੈ? ਭਗਤ ਕਬੀਰ ਜੀ ਨੇ ਤੇ ਢੰਗ ਵੀ ਦੱਸ ਦਿੱਤਾ ਹੈ। ਗੁੜ ਕਰ ਗਿਆਨ, ਧਿਆਨ ਕਰ ਮਊਆ, ਭਾਉ ਭਾਟੀ ਤਨ ਧਾਰਾ, ਸੁਖ ਮਨ ਨਾਰੀ ਸਹਿਜ ਸਮਾਨੀ, ਪੀਵੇ ਪੀਵਨ ਹਾਰਾ, ਪੌਧੋ ਮੇਰਾ ਮਨ ਮਤਵਾਰਾ, ਉਨ ਮਨ ਚੜਾ ਮਦਨ ਰਸ ਚਾਖਿਆ, ਤ੍ਰਿਭੁਵਨ ਭਇਆ ਉਜਾਰਾ। ਪਰ ਮੈਂ ਜੋ ਕੁਛ ਆਪਦੇ ਸਾਹਮਣੇ ਇਸ ਵਕਤ ਵਿਚਾਰ ਰੱਖਣੀ ਹੈ, ਉਸ ਤੋਂ ਕਿਧਰੇ ਓਹਲੇ ਨਾ ਹੋ ਜਾਵਾਂ। ਲੇਕਿਨ ਇਤਨੀ ਗੱਲ ਸਪਸ਼ਟ ਹੈ, ਮਨੁੱਖ ਨੂੰ ਨਸ਼ਾ ਚਾਹੀਦਾ ਚਾਹੀਦਾ। ਇੱਕ ਨਸ਼ਾ ਜੋ ਮਨੁੱਖ ਨੂੰ ਮਨ ਤੋਂ ਥੱਲੇ ਲੈ ਜਾਂਦਾ ਹੈ, ਇੱਕ ਨਸ਼ਾ ਜੋ ਮਨੁੱਖ ਨੂੰ ਮਨ ਤੋਂ ਉੱਪਰ ਲੈ ਜਾਂਦਾ, ਮਨ ਥੱਲੇ ਲੈ ਜਾਂਦਾ। ਇੱਕ ਨਸ਼ਾ ਜੋ ਮਨੁੱਖ ਦੀਆਂ ਚਿੰਤਾਵਾਂ ਤੇ ਦੁੱਖਾਂ ਨੂੰ ਭੁਲਾ ਦਿੰਦਾ, ਇੱਕ ਨਸ਼ਾ ਜੋ ਮਨੁੱਖ ਦੀਆਂ ਚਿੰਤਾਵਾਂ ਤੇ ਦੁੱਖਾਂ ਨੂੰ ਮਿਟਾ ਦਿੰਦਾ, ਖਤਮ ਕਰ ਦਿੰਦਾ। ਜਿਹੜਾ ਨਸ਼ਾ ਮਨ ਤੋਂ ਥੱਲੇ ਲੈ ਜਾਂਦਾ, ਇਹ ਸ਼ਰਾਬ ਬਾਜ਼ਾਰ ਵਿੱਚ ਵਿਕਦੀ ਹੈ, ਪੈਸਿਆਂ ਨਾਲ ਮਿਲਦੀ ਹੈ। ਜਿਹੜਾ ਨਸ਼ਾ ਮਨੁੱਖ ਨੂੰ ਮਨ ਤੋਂ ਵੀ ਪਾਰ ਬਹੁਤ ਉੱਪਰ ਲੈ ਜਾਂਦਾ, ਇਹ ਵਿਕਦੀ ਨਹੀਂ, ਸਵੈਮ ਬਣਾਉਣੀ ਪੈਂਦੀ ਹੈ, ਆਪ ਬਣਾਉਣੀ ਪੈਂਦੀ, ਆਪ ਬਣਾਉਣੀ ਪੈਂਦੀ, ਆਪ ਪੀਣੀ ਪੈਂਦੀ ਹੈ, ਆਪ ਬਣਾਉਣੀ ਪੈਂਦੀ ਹੈ। ਇਸ ਵਾਸਤੇ ਕਰੀਬਨ ਕਰੀਬਨ ਵਿਦਵਾਨਾਂ ਨੇ प्रभु दे नाम नूं वी इक नशा आख्या है, पर बेहोशी दा नहीं होश दा नशा। एक नशा मनुख दे सारे होशो हवास नूं भुला देंदा है, सुला देंदा है। एक नशा मनुख नूं पूर्ण होश दे च लियांदा है, सारे होश जगा देंदा है। या ते मनुख नूं पूर्ण होश चाहीदा है या बेहोशी विचकार दी अवस्था दुखदाई है। विचकार जीवना कठिन है। एक वाल कहिंदे ने हर चंद हो मुशाहिद हक की गुफ्तगो। हक आपस च बैठ के किधरे सच दी गल करिए, हक दी गल करिए, ते उहदे बारे कोई तशबीह देनी पै जाए, हक कैसा हुंदा है, सच कैसा हुंदा है, सच की है। हर चंद हो मुशाहिद हक की गुफ्तगो। तुलनात्मक गल करनी होवे, खुदा दी तुलना देनी होवे, सच दी तुलना देनी होवे, हक दी तुलना देनी होवे। हर चंद हो मुशाहिद हक की गुफ्तगो, बनती नहीं है सागरो मीना कहे बगैर। हक कैसा होंदा है, खुदा कैसा होंदा है, सच कैसा होंदा है। इकबाल भी कहिंदा एक नशा, एक नशा, एक सरूर, एक मस्ती, एक नशा। पर पूर्ण होश दा नशा जो चिंतावां ते दुखां ते पापां नूं मिटा देंदा है। एक नशा बेहोशी दा नशा जो दुख संताप भुला देंदा है, चिंतावां भुला देंदा है, और वक्ती तौर ते भुलांदा है, बार बार पीणी पैंदी। धन गुरु नानक देव जी महाराज जो कुछ इत्थे कह रहे ने, कल कल वाली ए युग कलाली है। कलाल है, इहदे कोल केड़ी शराब है, कल कल वाली काम मद मनवा पीवण हार। पींदा मन है, शराब है कामना दी, काम दी। तुम कही यत हो जगत गुरु स्वामी, हम कही यत कल जुग के कामी। इशारन इशारा रविदास भी करदे पैने, ए युग कामी युग है, प्रधान है कामनावां प्रधान है। अबदी ज्ञात लई अर्ज करा, कामनावां दे केंद्र तीन ने, अहंकार आश्रित, लोभ आश्रित, काम आश्रित। इसनू फिर इस तरह कहिंदे ने, अहंकार वासना, लोभ वासना, काम वासना, केंद्र तीन ने वासना दे, कामना दे केंद्र तीन ने, अहंकार, लोभ, काम। वासना दा सुभाव की है, जो कोल है उन्नू नहीं देखदी, जो नहीं है उन्नू देखदी। कामना दी फितरत की है, जो कोल है उन्नू नहीं देखदी, जो नहीं है कोल उन्नू देखदी है। जो नहीं है वो भी हो जाए कोल, फिर कामना अग्गे चली जाती है, वासना अग्गे चली जाती है। जो हुण भी कोल नहीं है उन्नू देखण लग जांदी। थोड़े विच जिहड़े अभ्यास करदे होणे ने, थोड़ा अपने नेड़े आंदे होणगे, जरूर पता चलदा। वासना दा अपना सुभाव है, जो कोल है उन्नू नहीं देखदे, जो नहीं है उन्नू देखदी है। और इहदे केंद्र तीन ने, अहंकार, लोभ, काम। तो फिर इंज कहिंदे ने, अहंकार वासना, लोभ वासना, काम वासना। अहंकार वासना प्रभता मंगदी है, लोभ वासना पदार्थ ही मंगदी है, काम वासना रूप मंगदी है। ਕਿਹੜਾ ਰੂਪ ਮੰਗਦੀ ਹੈ, ਕਿਹੜੇ ਪਦਾਰਥ ਮੰਗਦੀ ਹੈ, ਕਿਹੜੀ ਪ੍ਰਭਤਾ ਮੰਗਦੀ ਹੈ ਜੋ ਕੋਲ ਨਹੀਂ ਹੈ, ਨਹੀਂ ਹੈ। ਜੋ ਹੈ ਉਹਨੂੰ ਵਾਸ਼ਨਾ ਦੇਖਦੀ ਹੀ ਨਹੀਂ, ਦੇਖਦੀ ਹੀ ਨਹੀਂ। ਇਸ ਸੰਬੰਧ ਵਿੱਚ ਇੱਕ ਹੋਰ ਨੁਕਤਾ ਸੁਣ ਲਓ। ਜਦ ਮਨੁੱਖ ਜ਼ਮੀਨ ਨੂੰ ਵੇਖੇ ਇੰਜ ਝੁੱਕੇ, ਆਸਮਾਨ ਨਹੀਂ ਵੇਖ ਸਕਦਾ, ਤੇ ਜਦ ਇੰਜ ਆਸਮਾਨ ਨੂੰ ਵੇਖੇ ਤੇ ਫਿਰ ਜ਼ਮੀਨ ਨਹੀਂ ਵੇਖ ਸਕਦਾ। ਇੱਕੋ ਹੀ ਸਮੇਂ ਚ ਜ਼ਮੀਨ ਤੇ ਆਸਮਾਨ ਦੋਵੇਂ ਨਹੀਂ ਦੇਖ ਸਕੇਗਾ, ਨਹੀਂ ਦੇਖ ਸਕੇਗਾ। ਦੂਸਰਾ ਉਦਾਹਰਣ, ਜਦ ਝੁੱਕ ਕੇ ਕਿਸੇ ਦੇ ਪੈਰਾਂ ਨੂੰ ਵੇਖੀਏ ਗੌਰ ਨਾਲ, ਉਹਦਾ ਮੁਖੜਾ ਨਹੀਂ ਵੇਖ ਸਕਾਂਗਾ, ਤੇ ਉਹਦੇ ਮੁਖੜੇ ਨੂੰ ਦੇਖੀਏ ਸਿੱਧਾ ਤਾਂ ਫਿਰ ਉਹਦੇ ਚਰਨ ਨਹੀਂ ਦੇਖ ਸਕਾਂਗਾ। ਇੰਨਾ ਹੀ ਕਰਨਾ, ਇੱਕੋ ਹੀ ਸਮੇਂ ਇੱਕੋ ਹੀ ਨਜ਼ਰ ਦੇ ਚ ਉਹਦੇ ਪੈਰ ਵੀ ਦਿਖਾਈ ਦੇਣ, ਉਹਦਾ ਮੁਖੜਾ ਵੀ ਦਿਖਾਈ ਦੇਵੇ, ਨਹੀਂ। ਕੁਦਰਤ ਨੇ ਇਹ ਤੌਫੀਕ ਅੱਖਾਂ ਨੂੰ ਦਿੱਤੀ ਹੀ ਨਹੀਂ, ਨਹੀਂ ਦਿੱਤੀ। ਜਾਂ ਝੁੱਕ ਕੇ ਜ਼ਮੀਨ ਵੇਖ ਲੈ, ਜਾਂ ਸਿਰ ਉੱਚਾ ਕਰਕੇ ਆਸਮਾਨ ਵੇਖ ਲੈ, ਜਾਂ ਨਜ਼ਰਾਂ ਕਿਸੇ ਦੇ ਪੈਰਾਂ ਤੇ ਟਿਕਾ ਦੇ, ਜਾਂ ਨਜ਼ਰਾਂ ਕਿਸੇ ਦੇ ਮੁਖੜੇ ਤੇ ਟਿਕਾ ਦੇ, ਤੁਸੀਂ ਤਜਰਬਾ ਕਰਕੇ ਵੇਖ ਲੈਣਾ, ਦੋਵੇਂ ਇਕੱਠੇ ਨਹੀਂ ਵੇਖ ਸਕੋਗੇ। ਮੁਖੜਾ ਤੇ ਚਰਨ, ਆਸਮਾਨ ਤੇ ਜ਼ਮੀਨ, ਜੋ ਜ਼ਮੀਨ ਨੂੰ ਵੇਖੋਗੇ ਆਸਮਾਨ ਨਹੀਂ ਦਿਖਾਈ ਦੇ। ਜਿਤਨੇ ਚਿਰ ਤੱਕ ਵਾਸ਼ਨਾ ਪਦਾਰਥ ਦੀ ਚੱਲਦੀ ਹੈ, ਉਤਨੇ ਚਿਰ ਤੱਕ ਪਰਮਾਤਮਾ ਵੀ ਇੱਕ ਵਾਸ਼ਨਾ ਦਾ ਵਿਸ਼ਾ ਹੋਵੇਗਾ। ਪਰਮਾਤਮਾ ਪਰਮਾਤਮਾ ਨਹੀਂ ਹੈ, ਨਹੀਂ ਹੈ। ਔਰ ਹਿਰਦੇ ਦੀ ਸ਼ੁੱਧੀ ਵੀ ਨਹੀਂ ਹੋਵੇਗੀ ਅਗਰ ਵਾਸ਼ਨਾ ਕਰਕੇ ਮੈਂ ਪਾਠ ਕਰ ਰਿਹਾ, ਵਾਸ਼ਨਾ ਕਰਕੇ ਮੈਂ ਦਾਨ ਕਰ ਰਿਹਾ, ਵਾਸ਼ਨਾ ਕਰਕੇ ਮੈਂ ਪੁੰਨ ਕਰ ਰਿਹਾ। ਇਸ ਪੁੰਨ ਨਾਲ ਹਿਰਦਾ ਪਾਵਨ ਵੀ ਨਹੀਂ ਹੋਵੇਗਾ, ਪਵਿੱਤਰ ਨਹੀਂ ਹੋਵੇਗਾ, ਕਿਉਂਕਿ ਵਾਸ਼ਨਾ। ਇਸ ਪੁੰਨ ਨਾਲ ਹਿਰਦਾ ਪ੍ਰਭੂ ਨਾਲ ਜੁੜੇਗਾ ਹੀ ਨਹੀਂ, ਕਾਰਨ ਵਾਸ਼ਨਾ ਤੇ ਉਹਦਾ ਕੇਂਦਰ ਹੰਕਾਰ ਹੈ, ਲੋਭ ਹੈ, ਕਾਮ ਹੈ। ਮੈਂ ਫਿਰ ਦੁਹਰਾਵਾਂ, ਅਹੰਕਾਰ ਆਸ਼ਰਿਤ, ਲੋਭ ਆਸ਼ਰਿਤ, ਕਾਮ ਆਸ਼ਰਿਤ ਮਨੁੱਖ ਦੇ ਅੰਦਰ ਵਾਸ਼ਨਾ ਚੱਲਦੀ ਹੈ। ਹੰਕਾਰ ਆਸ਼ਰਿਤ ਚੱਲਦੀ ਹੈ, ਫਿਰ ਉਹ ਕੇਂਦਰ ਬਦਲ ਲੈਂਦੀ ਹੈ, ਕੁਰਸੀ ਬਦਲ ਲੈਂਦੀ ਹੈ। ਫਿਰ ਲੋਭ ਆਸ਼ਰਿਤ ਚੱਲਣ ਲੱਗ ਪੈਂਦੀ ਹੈ, ਫਿਰ ਉਹ ਸਿੰਘਾਸਣ ਬਦਲ ਲੈਂਦੀ ਹੈ, ਕਾਮ ਆਸ਼ਰਿਤ ਚੱਲਣ। ਕਾਮਨਾ ਮਨੁੱਖ ਦੇ ਅੰਦਰ ਹਰ ਵਕਤ ਹੈ, ਵਾਸ਼ਨਾ ਹਰ ਵਕਤ ਹੈ। ਅਹੰਕਾਰ ਵਾਸ਼ਨਾ, ਲੋਭ ਵਾਸ਼ਨਾ, ਕਾਮ ਵਾਸ਼ਨਾ, ਇਹ ਵਾਸ਼ਨਾ ਜੋ ਹੈ ਉਹਨੂੰ ਨਹੀਂ ਦੇਖਦੇ, ਜੋ ਨਹੀਂ ਹੈ ਉਹਨੂੰ ਦੇਖਦੇ। ਜਿਹੜੀ ਕੁਰਸੀ ਹੈ ਉਹਨੂੰ ਨਹੀਂ ਦੇਖਦੇ, ਉੱਤੇ ਤੇ ਬੈਠੇ ਹੀ ਹੈ, ਜਿਹੜੀ ਨਹੀਂ ਹੈ ਉਹਨੂੰ ਵੇਖਦੇ। ਜਿਹੜਾ ਪਦਾਰਥ ਹੈ ਉਹਨੂੰ ਨਹੀਂ ਦੇਖਦੀ, ਉੱਤੇ ਜੇਬ ਦੇ ਚ ਹੈ, ਜੋ ਨਹੀਂ ਹੈ ਉਹਨੂੰ ਵੇਖਦੀ ਹੈ। ਇਹ ਵਾਸ਼ਨਾ ਦਾ ਸੁਭਾਵ ਹੈ। ਇਸ ਨੂੰ ਇਸ ਢੰਗ ਨਾਲ ਮੈਂ ਬਿਆਨ ਕਰਦਾ ਹੁੰਦਾ, ਜਦ ਨਜ਼ਰਾਂ ਕਿਸੇ ਦੇ ਪੈਰਾਂ ਨੂੰ ਵੇਖਣ ਤੇ ਮੁਖੜਾ ਨਹੀਂ ਦੇਖ ਸਕਦੀ, ਤੇ ਜੇ ਮੁਖੜੇ ਨੂੰ ਦੇਖਣ ਤੇ ਪੈਰ ਨਹੀਂ ਦੇਖ ਸਕਦੀ, ਜੇ ਨਜ਼ਰਾਂ ਜ਼ਮੀਨ ਨੂੰ ਵੇਖਣ ਤੇ ਆਸਮਾਨ ਨਹੀਂ ਵੇਖ ਸਕਦੀ, ਜੇ ਨਜ਼ਰਾਂ ਆਸਮਾਨ ਨੂੰ ਵੇਖਣ ਫਿਰ ਜ਼ਮੀਨ ਨਹੀਂ ਵੇਖ ਸਕਦੀ। ਇੱਕੋ ਹੀ ਸਮੇਂ ਦੋਹਾਂ ਨਾਲ ਸੰਬੰਧ ਨਹੀਂ ਜੁੜਦਾ। ਅੰਦਰ ਵਾਸ਼ਨਾ ਵੀ ਰੱਖ ਲਈਏ ਤੇ ਆਖੀਏ ਧਾਰਮਿਕ, ਵਾਸ਼ਨਾ ਗ੍ਰਸਿਆ ਮਨੁੱਖ ਅਧਾਰਮਿਕ ਹੈ, ਚਾਹੇ ਕੁਛ ਵੀ ਕਰੇ, ਕੁਛ ਵੀ ਕਰੇ। ਮੈਂ ਅਰਜ਼ ਕਰਦੇ ਹਾਂ, ਮਜਬੂਰੀ ਹੈ, ਇਹ ਠੀਕ ਹੈ। ਸੰਗਤ ਦੇ ਚ ਇੱਕ ਕਲਾਸ ਦੇ ਸਤਸੰਗੀ ਨਹੀਂ ਆਉਂਦੇ, ਜਿਵੇਂ ਇੱਕ ਸਕੂਲ ਹੈ, ਹੁਣ ਸਕੂਲ ਤੇ ਇੱਕੋ ਹੀ ਹੈ, ਉਹਦੀ ਯੂਨੀਫਾਰਮ ਵੀ ਇੱਕੋ ਹੀ ਹੈ, ਪਰ ਉਹਦੇ ਚ ਕਲਾਸਾਂ ਇੱਕ ਨਹੀਂ ਨੇ। ਕੋਈ ਪਹਿਲੀ ਕਲਾਸ ਜਾ ਰਿਹਾ ਵਿਦਿਆਰਥੀ, ਕੋਈ ਦੂਜੀ ਚ, ਕੋਈ ਤੀਜੀ ਚ, ਕੋਈ ਚੌਥੀ ਚ, ਕੋਈ ਪੰਜਵੀਂ ਚ, ਕੋਈ ਹਾਈ ਕਲਾਸ ਦਸਵੀਂ ਚ ਬੈਠਾ। ਸਤਸੰਗੀ ਇੱਕ ਕਲਾਸ ਦੇ ਨਹੀਂ ਆਉਂਦੇ, ਕੋਈ ਤੇ ਵਾਕਈ ਹਾਈ ਕਲਾਸ ਦੇ ਆਉਂਦੇ, ਕੋਈ ਮਿਡਲ ਦੇ ਚ ਆਉਂਦੇ ਨੇ, ਸੱਤਵੀਂ ਅੱਠਵੀਂ ਆਉਂਦੇ, ਕੋਈ ਪਹਿਲੀ ਕਲਾਸ ਦੇ ਆਉਂਦੇ ਨੇ, ਤੇ ਕੁਛ ਵਿਚਾਰੇ ਇਸ ਤਰ੍ਹਾਂ ਦੇ ਨੇ ਜਿਹਨੇ ਹੁਣੇ ਨਵਾਂ ਨਵਾਂ ਐਡਮਿਸ਼ਨ ਲਿਆ, ਦਾਖਲਾ ਲਿਆ, ਪਹਿਲੀ ਦਫਾ ਹੀ ਆਇਆ, ਕੁਛ ਵੀ ਨਹੀਂ ਪਤਾ, ਮੱਥਾ ਟੇਕਿਆ ਬੈਠ ਗਿਆ, ਆਇਆ ਜਾਂ ਚਲਾ ਗਿਆ। ਤੋ ਕੀਰਤਨ ਕਥਾ ਸਾਰੇ ਸਤਸੰਗੀ ਕੋਈ ਇੱਕ ਢੰਗ ਨਾਲ ਸੁਣਦੇ ਨੇ, ਕਿਉਂ ਸਾਰੇ ਸਤਸੰਗੀ ਇੱਕ ਢੰਗ ਦੇ ਹੁੰਦੇ ਨੇ, ਸਭ ਪਿਆਲੇ ਅਲੱਗ ਅਲੱਗ ਨੇ, ਇਹ ਵੀ ਮੈਂ ਇੱਕ ਢੰਗ ਦੇ ਨਹੀਂ ਹੁੰਦੇ। ਹਰ ਇੱਕ ਮਨੁੱਖ ਦੀ ਸਮੱਸਿਆ ਤੇ ਹੈ, ਪਰ ਹਰ ਮਨੁੱਖ ਦੀ ਸਮੱਸਿਆ ਅਲੱਗ ਅਲੱਗ ਹੈ, ਅਲੱਗ ਅਲੱਗ ਅਲੱਗ ਅਲੱਗ। ਤੋ ਇਹ ਜੋ ਸ਼ਬਦ ਹੈ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ, ਉਹਨਾਂ ਸਤਸੰਗੀਆਂ ਲਈ ਹੈ ਜਿਨ੍ਹਾਂ ਦਾ ਦਾਖਲਾ ਹਾਈ ਸਕੂਲ ਦੇ ਚ ਦਸਵੀਂ ਚ ਹੋ ਗਿਆ। ਜੋ ਉੱਚੀ ਕਲਾਸ ਦੇ ਚ ਆ ਕੇ ਬੈਠ ਗਏ ਨੇ, ਸਾਧਨਾ ਕਰਦਿਆਂ ਕਰਦਿਆਂ ਸਮਝ ਆ ਗਈ ਹੈ ਕੁਛ। ਜਿਤਨੇ ਚਿਰ ਤੱਕ ਅੰਦਰ ਵਾਸ਼ਨਾ ਪਈ ਚੱਲਦੀ ਹੈ, ਮੈਂ ਸਾਰਾ ਦਿਨ ਪਾਠ ਕਰਾਂ, ਜਪ ਕਰਾਂ, ਤਪ ਕਰਾਂ, ਇਹ ਸਭ ਸੰਸਾਰੀ ਕਰਮ ਨੇ, ਧਾਰਮਿਕ ਨਹੀਂ ਹੈ। ਕਾਮਨਾ ਕਰਕੇ ਮੈਂ ਗੁਰਦੁਆਰੇ ਆਵਾਂ ਤਾਂ ਗੁਰਦੁਆਰਾ ਬਾਜ਼ਾਰ ਬਣ ਜਾਏਗਾ, ਕਾਮਨਾ ਕਰਕੇ ਮੈਂ ਗੁਰਦੁਆਰੇ ਆਵਾਂ ਗੁਰਦੁਆਰਾ ਮਾਰਕੀਟ ਬਣ ਜਾਏਗਾ, ਕਾਮਨਾ ਕਰਕੇ ਮੈਂ ਗੁਰਦੁਆਰੇ ਆਵਾਂ ਗੁਰਦੁਆਰਾ ਇੱਕ ਫੈਕਟਰੀ ਬਣ ਜਾਏਗਾ। ਫੈਕਟਰੀ ਬਾਜ਼ਾਰ ਵਿੱਚ ਜਾਂਦਾ ਮੈਂ ਕੋਈ ਸੰਸਾਰਿਕ ਵਸਤੂ ਲਈ, ਮੈਂ ਗੁਰਦੁਆਰੇ ਵੀ ਗਿਆ ਕਿਸੇ ਸੰਸਾਰਿਕ ਵਸਤੂ ਲਈ, ਮੈਂ ਗੁਰਦੁਆਰੇ ਗੁਰੂ ਲਈ ਨਹੀਂ ਗਿਆ, ਮੈਂ ਗੁਰਦੁਆਰੇ ਪ੍ਰਭੂ ਲਈ ਗਿਆ। ਮੇਰੀ ਵਾਸ਼ਨਾ ਹੈ, ਅਹੰਕਾਰ ਵਾਸ਼ਨਾ, ਲੋਭ ਵਾਸ਼ਨਾ, ਕਾਮ ਵਾਸ਼ਨਾ, ਹੋਰ ਸੁਣੋ, ਇਹ ਵਾਸ਼ਨਾ ਜਦ ਅਸੀਮ ਹੋ ਜਾਏ, ਬਾਹ ਜਿਸ ਦੀ ਵਾਸ਼ਨਾ ਹੈ ਉਹ ਮਿਲ ਗਈ, ਵਾਸ਼ਨਾ ਫਿਰ ਅੱਗੇ ਚਲੀ ਗਈ, ਫਿਰ ਉਹ ਚੀਜ਼ ਵੀ ਮਿਲ ਗਈ, ਵਾਸ਼ਨਾ ਫਿਰ ਅੱਗੇ ਚਲੀ ਗਈ ਜੋ ਹੁਣ ਵੀ ਕੋਲ ਨਹੀਂ ਹੈ ਉਹਨੂੰ ਦੇਖਣ ਲੱਗ ਪਈ, ਇਹ ਵਾਸ਼ਨਾ ਤ੍ਰਿਸ਼ਨਾ ਬਣ ਜਾਂਦੀ ਹੈ, ਇਸੇ ਨੂੰ ਤ੍ਰਿਸ਼ਨਾ ਕਹਿੰਦੇ। ਵਾਸ਼ਨਾ ਪਹਿਲੇ ਇੱਕ ਵਸਤੂ ਤੇ ਟਿਕੀ ਹੈ, ਮਿਲ ਗਈ ਹੈ, ਵਾਸ਼ਨਾ ਫਿਰ ਅੱਗੇ ਚਲੀ ਗਈ, ਮਿੱਟੀ ਨਹੀਂ, ਟਿਕਾਊ ਨਹੀਂ, ਉਹ ਵੀ ਮਿਲ ਗਈ, ਵਾਸ਼ਨਾ ਫਿਰ ਅੱਗੇ ਚਲੀ ਗਈ। ਇਹਨੂੰ ਕਹਿੰਦੇ ਨੇ ਹੁਣ ਇਹ ਵਾਸ਼ਨਾ ਤ੍ਰਿਸ਼ਨਾ ਹੋ ਗਈ ਹੈ, ਤੇ ਤ੍ਰਿਸ਼ਨਾ ਇਸ ਤਰ੍ਹਾਂ ਹੈ ਜਿਵੇਂ ਬਾਂਬੜ ਬਲਦੀ ਅੱਗ ਦੇ ਚ ਲੱਕੜਾਂ ਪਾਈ ਜਾਈਏ ਤੇ ਅੱਗ ਨੂੰ ਪੁੱਛੀਏ ਤੂੰ ਰੱਜ ਗਈ ਕਿ ਨਹੀਂ, ਈਂਧਨ ਤੋਂ ਬਾਲਣ ਤੋਂ ਅੱਗ ਨਹੀਂ ਰੱਜਦੀ, ਤ੍ਰਿਸ਼ਨਾ ਕਦੀ ਤ੍ਰਿਪਤ ਨਹੀਂ ਆਉਂਦੀ, ਤ੍ਰਿਸ਼ਨਾ ਮਨੁੱਖ ਨੂੰ ਸਦਾ ਅਤ੍ਰਿਪਤ ਰੱਖਦੀ ਹੈ, ਭੁੱਖਾ ਰੱਖਦੀ ਹੈ। ਔਰ ਇਹ ਵੀ ਸੁਣ ਲਓ, ਤ੍ਰਿਸ਼ਨਾਲੂ ਮਨੁੱਖ ਦੇ ਅੰਦਰ ਕੋਈ ਗੁਣ ਨਹੀਂ ਆਉਂਦਾ, ਨਹੀਂ ਆਉਂਦਾ, ਕੋਈ ਕੋਮਲਤਾ ਨਹੀਂ ਆਉਂਦੀ। ਤ੍ਰਿਸ਼ਨਾ ਬਣਦੀ ਕਿਸ ਤਰ੍ਹਾਂ ਹੈ, ਵਾਸ਼ਨਾ ਕਾਮਨਾ ਹੀ ਤ੍ਰਿਸ਼ਨਾ ਬਣ ਜਾਂਦੀ ਹੈ। ਔਰ ਵਾਸ਼ਨਾ ਦੇ ਕੇਂਦਰ ਤਿੰਨ ਮੈਂ ਫਿਰ ਅਰਜ਼ ਕਰਾਂ, ਅਹੰਕਾਰ ਵਾਸ਼ਨਾ, ਲੋਭ ਵਾਸ਼ਨਾ, ਕਾਮ ਵਾਸ਼ਨਾ। ਵਾਸ਼ਨਾ ਅਸੀਮ ਹੋ ਗਈ ਹੈ, ਰੁਕਦੀ ਨਹੀਂ, ਤ੍ਰਿਸ਼ਨਾ ਬਣ ਗਈ ਹੈ, ਇਹ ਹੁਣ ਭ੍ਰਸ਼ਟ ਹੋ ਜਾਏਗਾ, ਇਸ ਵਾਸ਼ਨਾ ਦੇ ਦਰਿਆ ਵਿੱਚ ਡੁੱਬ ਜਾਏਗਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਮੈਂ ਮਨੁੱਖਤਾ ਤੇ ਨਿਗਾਹ ਮਾਰਦਾ, ਕੀ ਦੇਖਦਾ, ਹਮ ਦੇਖਾਂ ਤੈਂ ਡੁੱਬੇ ਵਾਲੇ, ਡੁੱਬਦੇ ਪਏ ਸਭ ਗਰਕ ਨੇ, सब डुबे हुए ने। मैं तो ऐसा देखदा, ये भी मैं अर्ज कर दिया नुकता, कोई पानी का सुभा नहीं है मनुख नू डोबना नहीं डोबना, पानी का सुभा ही नहीं है डोबना। अगर पानी का सुभाव डोबना होंदा तो फिर कुत्ते डुबने चाहिए सन, मज्जां डुबनियां चाहिए सन, गवां डुबनियां चाहिए सन, शेर डुबने चाहिए सन, बिल्लियां भी तैरदियां ने, कुत्ते भी तैरदे, गवां भी तैरदियां ने, मज्जां भी तैरदियां। हैरानगी, शेर भी तैरदे ने। केरला विच देख के मैं दंग रह गया, 60 फुट गहरे पानी विच हाथी इशनान पिया करता है, गहरा अंदर चला गया, फिर उपर आ गया, तैरदा पै। मैनू इंज लगे जिवें पहाड़ पानी दे तैरदा पै, इन्ना वड्डा भारी बरखम जिसम। काफी चिर होया इस दृश्य नूं देखिया, मैनू यह ख्याल मैनू उत्थों मिलिया, कहां पानी का सुभाव डोबना नहीं है, नहीं तो हाथी डुबना चाहीदा सी, इन्ना गहरा पानी है झील का, इहदी तैर रहे गौं तैरदियां ने, घोड़े तैरदे ने, मज्जां तैरदियां ने, बिल्लियां तैरदियां ने, कुत्ते तैरदे ने। बदकिस्मती है मनुख डुबदे ने, मनुख डुबदा। ते हुण पानी कोल पुछ लईए, ओ बिल्लियां नाल तेरी दोस्ती है, कुत्तियां नाल तेरी दोस्ती है, मनुखां नाल तेरी दुश्मनी है। कुत्ते ते तैरदे ने, सप तैरदे ने, इन्ना जहरीला जानवर तैरदा, कोई नहीं डुबदा। घोड़े तैरदे ने, मज्जां तैरदियां ने, हाथी तैरदे ने, शेर तैरदे ने, चीते तैरदे ने, मनुख डुबदे ने। मनुख डुबदा है, अपना बैलेंस बिगाड़ बैठता है, तवाजन खो बैठता है। वरना पानी मनुख नो भी नहीं डोबदा। कुछ सियाने कहंदे ने जिन्हें किधरे पानी विच एक दिन भी जो है तैरना सिखिया ते तैरदा है, जीवन भर इस नो नहीं भुलेगा। बाकी विद्या कला भुल सकती है, तैरना नहीं मनुख भुलदा। जम्मू तवी विच मैं एक दफा अभ्यास किया, मैं कह 30-40 साल हो गए, बहुत पुरानी गल, पाकिस्तान तो आए सी, दरिया विच तैरदे होंदे सी, टोची देखदे आ जिस तवी दे च, भुल गया कि मैनू आउंदा। 2-3 चंगे तैराक विचकार सन, मैं कह देख लेना, जे डुब्बा तो फिर संभाल लेना। मैं तजर्बे दे तौर ते देखिया, नहीं डुब्या मैं, तैरना मनुख नहीं बोलता। अगर आ गया, किसी नूं भी आ गया, बाकी भुल सकदा है, संगीत सिखिया अभ्यास नहीं करेगा भुल जाएगा, तबला सिखिया अभ्यास नहीं करेगा भुल जाएगा, कोई भी कर्म कोई भी कृत अभ्यास नहीं करेगा भुल जाएगा, तैरना मनुख नहीं बोलता। प्रकृति कुदरत भी चाहती है मनुख ना डोबे, ये ना डोबे। और वाकई पानी मनुख दा वैरी नहीं है। तुसी आखोगे फिर डोबदा क्यों है? हैरानगी है, जिंदा मनुख डुबदे ने, लाशां ते तैरदियां ने, मुर्दे ते तैरदे ने। मैं बनारस विच प्रयागराज विच देखिया जिन्हां नूं जल प्रवाह करदे ने गंगा विच, बहुत वड्डा पत्थर उन्हां दे नाल बनदे ने, हद हो गई, बंदा तो उंज डुब जांदा है, ये मुर्दे नाल पत्थर बनने ने, ये डुबदा ही नहीं। लाशां तैरदियां ने, जिंदा मनुख डुबदे ने। कारण कि भय करके जिंदा मनुख अपना बैलेंस बिगाड़ बैठता है, तवाजन खो बैठता है। ਸੰਤੁਲਨ ਗਵਾ ਦਿੰਦਾ, ਪਾਣੀ ਉਸ ਨੂੰ ਡੋਬ ਦਿੰਦਾ। ਚਿੰਤਾ ਕਰਕੇ, ਫਿਕਰ ਕਰਕੇ, ਤਨਾਅ ਕਰਕੇ ਮਨੁੱਖ ਸੰਸਾਰ ਵਿੱਚ ਡੁੱਬ ਜਾਂਦਾ ਹੈ, ਵਰਨਾ ਸੰਸਾਰ ਦਾ ਸੁਭਾਅ ਹੀ ਨਹੀਂ ਹੈ ਕਿਸੇ ਨੂੰ ਡੋਬੇ। ਸੰਸਾਰ ਨਹੀਂ ਡੋਬਦਾ ਕਿਸੇ ਨੂੰ, ਇਹ ਵੀ ਮਸਕ। ਅਗਰ ਰਾਜ ਪਾਠ ਕੁਰਸੀ ਡੁੱਬਦੀ ਹੈ ਤਾਂ ਜਨਕ ਡੁੱਬ ਜਾਣਾ ਚਾਹੀਦਾ ਸੀ, ਜਨਕ ਤੇ ਨਹੀਂ ਡੁੱਬਿਆ। ਮਹਾਰਾਜਾ ਰਣਜੀਤ ਸਿੰਘ ਡੁੱਬ ਜਾਣਾ ਚਾਹੀਦਾ ਸੀ, ਉਹ ਤੇ ਨਹੀਂ ਡੁੱਬਿਆ। ਅਗਰ ਗ੍ਰਸਤ ਪਰਿਵਾਰ ਡੁੱਬਦਾ ਹੈ ਤਾਂ ਫਿਰ ਕਬੀਰ ਵੀ ਗ੍ਰਸਤੀ ਸਨ, ਰਵਿਦਾਸ ਵੀ ਗ੍ਰਸਤੀ ਸਨ, ਡੁੱਬ ਜਾਣੇ ਚਾਹੀਦੇ ਨੇ। ਇਹ ਸਦਨਾ ਵੀ ਗ੍ਰਸਤੀ ਹੈ ਤੇ ਲੋਚਨ ਵੀ ਗ੍ਰਸਤੀ ਹੈ, ਇਹ ਡੁੱਬ ਜਾਣੇ ਚਾਹੀਦੇ ਨੇ। ਰਾਮ ਵੀ ਗ੍ਰਸਤੀ ਨੇ, ਸ੍ਰੀ ਕ੍ਰਿਸ਼ਨ ਵੀ ਗ੍ਰਸਤੀ ਨੇ, ਤਿੰਨ ਸਿਰ ਮੋਰ ਦੇਵਤੇ ਬ੍ਰਹਮਾ ਵਿਸ਼ਨ ਮਹੇਸ਼ ਗ੍ਰਸਤੀ ਨੇ, ਗ੍ਰਸਤੀ ਨੇ, ਡੁੱਬ ਜਾਣੇ ਚਾਹੀਦੇ। ਪਰਿਵਾਰ ਨਹੀਂ ਡੋਬਦਾ, ਧਨ ਸੰਪਦਾ ਨਹੀਂ ਡੋਬਦੀ। ਧਨ ਭਗਤ ਕਮਾਉਂਦੇ ਰਹੇ ਨੇ ਕਿਰਤ ਕਰਕੇ, ਔਰ ਬਹੁਤ ਸਾਰੇ ਛੋਟੀ ਦੇ ਸੰਤ ਅਵਤਾਰੀ ਪੁਰਸ਼ ਦੇ ਰਾਜੇ ਸਨ। ਰਾਮ ਅਯੋਧਿਆ ਦੇ ਨਰੇਸ਼ ਰਾਜੇ ਸਨ, ਜਨਕ ਰਾਜਾ ਹੈ, ਹਰੀਸ਼ਚੰਦਰ ਰਾਜਾ ਹੈ। ਬੜੀ ਧਨ ਸੰਪਦਾ ਮਹਾਰਾਜਾ ਰਣਜੀਤ ਸਿੰਘ ਮਹਾਰਾਜਾ ਨੇ, ਬੜੀ ਧਨ ਸੰਪਦਾ, ਉੱਥੇ ਨਹੀਂ ਗਰਕ ਹੋਏ। ਨਾ ਪਦਾਰਥ ਡੋਬਦਾ, ਨਾ ਪਰਿਵਾਰ ਡੋਬਦਾ, ਨਾ ਪ੍ਰਭਤਾ ਡੋਬਦੀ ਹੈ, ਨਾ ਕੁਰਸੀ ਡੋਬਦੀ ਹੈ, ਚੌਧਰਪਣਾ ਨਹੀਂ ਡੋਬਦਾ। ਪਰ ਮਨੁੱਖ ਡੁੱਬ ਜਾਂਦਾ, ਬੈਲੈਂਸ ਵਿਗਾੜ ਬੈਠਦਾ, ਸੰਤੁਲਨ ਗਵਾ ਬੈਠਦਾ, ਤਵਾਜ਼ਨ ਖੋ ਬੈਠਦਾ। ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਮੈਂ ਦੇਖਦਾ ਦੁਨੀਆਂ ਤੇ ਡੁੱਬ ਰਹੀ ਹੈ, ਡੁੱਬ ਰਹੀ ਹੈ। ਯੋਗੀਆਂ ਦੇ ਸਿਰਮੌਰ ਯੋਗੀ ਉਸ ਵਕਤ, ਗੋਰਖ ਦੇ ਚੇਲੇ ਚਰਪਟਨਾਥ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਇੱਕ ਪ੍ਰਸ਼ਨ ਕਰਦੇ ਨੇ, ਸਿੱਧ ਗੋਸ਼ ਦੇ ਚ ਦਰਜ ਹੈ। ਦੁਨੀਆਂ ਸਾਗਰ ਦੁੱਤਰ ਕਹੀਏ, ਕਿਉਂ ਕਰ ਪਾਈਏ ਪਾਰ। ਇਹ ਜੋ ਨਤਰੇ ਜਾਣ ਵਾਲਾ ਸਾਗਰ ਹੈ, ਦੁਸਤਰ ਹੈ ਬੜਾ, ਕਿਵੇਂ ਪਾਰ ਜਾਈਏ, ਡੋਬਦਾ ਤੇ ਡੋਬਦਾ। ਮਹਾਰਾਜ ਕਹਿੰਦੇ ਨੇ, ਮੈਂ ਤੇ ਦੇਖਦਾ ਮਨੁੱਖ ਡੁੱਬੇ ਪਏ ਨੇ, ਕੋਈ ਪਰਿਵਾਰ ਵਿੱਚ ਐਸਾ ਗਰਕ ਹੈ ਨਿਰੰਕਾਰ ਭੁੱਲ ਗਿਆ, ਕੋਈ ਲੋਭ ਵਾਸ਼ਨਾ ਕਰਕੇ ਧਨ ਸੰਪਦਾ ਵਿੱਚ ਇਤਨਾ ਡੁੱਬਿਆ ਪਰਮਾਤਮਾ ਨੂੰ ਭੁੱਲ ਗਿਆ, ਕੋਈ ਹੰਕਾਰ ਵਾਸ਼ਨਾ ਕਰਕੇ ਪ੍ਰਭਤਾ ਚ ਚੌਧਰਪਣੇ ਚ ਇਤਨਾ ਡੁੱਬਿਆ ਪ੍ਰਭੂ ਨੂੰ ਭੁੱਲ ਗਿਆ। ਇਹੀ ਕੁਛ ਤੁਸੀਂ ਦੇਖੋਗੇ, ਡੁੱਬੇ ਹੋਏ ਮਨੁੱਖ, ਗਰਕ ਹੋਏ ਮਨੁੱਖ। ਕੋਈ ਪਦਾਰਥਾਂ ਚ ਡੁੱਬੇ ਪਏ, ਕੋਈ ਪਰਿਵਾਰ ਵਿੱਚ ਡੁੱਬੇ ਪਏ, ਕੋਈ ਪ੍ਰਭਤਾ ਚ ਡੁੱਬੇ ਪਏ। ਹਮ ਦੇ ਖਾਂ ਤੈ ਡੁੱਬੇ। ਇਹ ਯੋਗੀ ਚਰਪਟਨਾਥ ਜੋ ਗ੍ਰਸਤ ਨੂੰ ਛੋੜ ਕੇ ਆਇਆ, ਪਦਾਰਥਾਂ ਨੂੰ ਛੋੜ ਕੇ ਆਇਆ, ਯੋਗੀ ਬਣਿਆ, ਮਹਾਰਾਜ ਨੂੰ ਕਹਿੰਦਾ ਸਾਗਰ ਨਹੀਂ ਤਰਿਆ ਜਾਂਦਾ, ਕਠਿਨ ਹੈ, ਔਖਾ ਹੈ। ਦੁਨੀਆਂ ਸਾਗਰ ਦੋਤਰ ਕਹੀਏ, ਕਿਉਂ ਕਰ ਪਾਈਏ ਪਾਰੋ। ਚਰਪਟ ਬੋਲੇ ਅਵਧੋ ਨਾਨਕ ਦੇਵ ਸਦਾ ਸਚਾ ਵਿਚਾਰੋ। ਐ ਅਵਧੂਤ ਨਾਨਕ ਜੀ, ਐ ਮਹਾਤਮਾ ਨਾਨਕ ਜੀ, ਦੱਸੋ ਪਾਰ ਕਿਵੇਂ ਜਾਈਏ। ਤੋ ਇੱਥੇ ਤੇ ਜੋਗੀ ਨੇ ਕਬੂਲ ਕਰ ਲਿਆ, ਉਰਾਰਾਂ ਜੇ ਮੈਂ ਨਹੀਂ ਪਾਰ ਹੋਇਆ, ਕਬੂਲ ਕਰ ਲਿਆ, ਕਿਉਂ ਕਰ ਪਾਈਏ ਪਾਰ, ਕਿਵੇਂ ਪਾਰ ਹੋਈਏ। ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਵਿਨਿਮਰਤਾ, ਨਿਰਮਾਣਤਾ, ਮਿਠਾਸ ਆਪ ਕਹਿੰਦੇ ਨੇ, ਆਪੇ ਆਖੇ ਆਪੇ ਸਮਝੇ, ਤਿਸ ਕਿਆ ਉੱਤਰ ਦੀਜੇ। ਸੱਚ ਕਹੋ ਤੁਮ ਪਾਰ ਗਰਾਮੀ, ਤਿਸ ਕਿਆ ਬੈਸਣ ਦੀਜੇ। ਤੂੰ ਜੋ ਕੁਛ ਪੁੱਛਦਾ ਪਿਆ ਜਾਣਦਾ, ਜਾਣਦਾ, ਉਹਨੂੰ ਮੈਂ ਕੀ ਸਮਝਾਵਾਂ ਤੇ ਕੀ ਜਵਾਬ ਦਿਆਂ। ਸੱਚ ਕਹੋ ਤੁਮ ਪਾਰ ਗਰਾਮੀ, ਤੂੰ ਤੇ ਯੋਗੀ ਹੈ, ਪਾਰ ਗਰਾਮੀ ਪਾਰ ਪਹੁੰਚ ਗਿਆ, ਤੇਰਾ ਗ੍ਰਾਮ ਤੇਰਾ ਵਸੇਬਾ ਤੇ ਪਾਰ। ਇੱਕ ਨੂੰ ਕਹਿੰਦੇ ਨੇ ਪਾਰ ਗ੍ਰਾਮੀ, ਸੰਸਾਰ ਤੋਂ ਪਾਰ ਹੋ ਗਿਆ, ਪਾਰ ਵਸਦਾ। ਇੱਕ ਨੂੰ ਕਹਿੰਦੇ ਨੇ ਪਾਰ ਦਰਸ਼ੀ, ਨਿਗਾਹਾਂ ਪਾਰ ਵੇਖਦੀਆਂ ਨੇ, ਜਾਣਾ ਕਦਮ ਉਰਾਰ ਖੜੇ ਨੇ, ਨਜ਼ਰਾਂ ਲਲਚਾ ਰਹੀਆਂ ਨੇ ਪਾਰ ਜਾਣਾ, ਨਜ਼ਰਾਂ ਬੇਤਾਬ ਨੇ ਜੋ ਕੁਛ ਦੇਖਦੇ ਪਿਆ। ਜਿੱਥੇ ਮੇਰੀ ਨਿਗਾਹ ਪਹੁੰਚੀ ਹੈ ਉੱਥੇ ਮੇਰੇ ਕਦਮ ਵੀ ਪਹੁੰਚਣ, ਮੇਰਾ ਹੱਥ ਵੀ ਪਹੁੰਚੇ। ਇਸ ਤਰ੍ਹਾਂ ਦੇ ਮਨੁੱਖ ਨੂੰ ਕਹਿੰਦੇ ਨੇ ਪਾਰਦਰਸ਼ੀ। ਪਰ ਜਿਹਦੀਆਂ ਨਜ਼ਰਾਂ ਵੀ ਪਾਰ ਨਹੀਂ ਜਾਂਦੀਆਂ, ਖੜਾ ਉਰਾਰ ਹੈ ਤੇ ਕਹਿੰਦਾ ਉਰਾਰ ਬੜੀਆਂ ਮੌਜਾਂ ਨੇ, ਇਹੀ ਸਭ ਕੁਛ, ਇਹੀ ਸਭ ਕੁਛ। ਇਹਨੂੰ ਸੰਸਾਰੀ ਕਹਿੰਦੇ ਨੇ, ਪਾਰਦਰਸ਼ੀ ਨੂੰ ਅਭਿਆਸੀ ਕਹਿੰਦੇ ਨੇ, ਪਾਰਗ੍ਰਾਮੀ ਨੂੰ ਸੰਤ ਕਹਿੰਦੇ ਨੇ। ਪਾਰਗ੍ਰਾਮੀ ਪਾਰ ਪਹੁੰਚ ਗਏ, ਪਾਰਦਰਸ਼ੀ ਇਹਦੀਆਂ ਨਜ਼ਰਾਂ ਪਾਰ ਤੱਕ ਵੇਖਦੀਆਂ ਨੇ, ਇਹਨੂੰ ਸਮਝ ਹੈ, ਇਹਦੀਆਂ ਨਿਗਾਹਾਂ ਪਹੁੰਚੀਆਂ ਨੇ ਉਸ ਅਵਸਥਾ ਤੱਕ ਜਿਹਨੂੰ ਹਾਸਲ ਕਰਨਾ ਹੈ, ਉਹਦੀ ਸਮਝ ਆ ਗਈ। ਸਾਧਨਾ ਕਰ ਰਿਹਾ ਅਭਿਆਸੀ ਹੈ, ਪਾਰਦਰਸ਼ੀ ਹੈ, ਪਾਰਗ੍ਰਾਮੀ ਹੈ। ਤੀਸਰਾ ਸੰਸਾਰੀ ਉਰਾਰ ਖੜਾ, ਨਾ ਨਜ਼ਰਾਂ ਪਾਰ ਵੇਖਦੀਆਂ ਨੇ ਤੇ ਨਾ ਹੀ ਪਾਰ ਜਾਣ ਦੀ ਤਮੰਨਾ ਹੈ। ਇਹ ਜਗ ਮਿੱਠਾ ਅਗਲਾ ਕਿਨ ਡਿੱਠਾ, ਛੱਡੋ ਪਾਰ ਲੈ ਲਓ, ਕੀ ਰੱਖਿਆ। ਉਰਾਰ ਵਾਸ਼ਨਾ ਦਾ ਜਗਤ ਹੈ, ਉਰਾਰ ਕਾਮਨਾ ਦਾ ਜਗਤ ਹੈ। ਪਾਰ ਜਾਣ ਦੀ ਤੇ ਹੁਣ ਤਮੰਨਾ ਹੀ ਨਹੀਂ ਰਹੀ, ਇੱਛਾ ਹੀ ਨਹੀਂ। ਤੁਮ ਕਹੀਅਤ ਹੋ ਜਗਤ ਗੁਰੂ ਸਵਾਮੀ, ਹਮ ਕਹੀਅਤ ਕਲ ਯੁਗ ਕੇ ਕਾਮੀ। ਇਸ ਯੁਗ ਦਾ ਸਿਰਮੋਰ ਔਗਣ ਕਾਮ ਵਾਸ਼ਨਾ। ਪਿਛਲੇ ਯੁਗ ਲੰਘੇ ਨੇ ਜਿਨ੍ਹਾਂ ਦੇ ਕੁਛ ਸਿਰਮੋਰ ਔਗਣ ਸਨ, ਕਿਧਰੇ ਅਹੰਕਾਰ ਵਾਸ਼ਨਾ, ਕਿਧਰੇ ਲੋਭ ਵਾਸ਼ਨਾ। ਇਹਦਾ ਇਹ ਮਤਲਬ ਨਹੀਂ ਕਿ ਇੱਕੋ ਹੀ ਵਾਸ਼ਨਾ ਪ੍ਰਧਾਨ ਹੈ, ਨਹੀਂ ਸਾਰੀਆਂ ਨੇ, ਲੇਕਿਨ ਪ੍ਰਧਾਨ ਇੱਕੋ ਹੈ, ਬਾਕੀ ਜ਼ੇਰ ਸਾਇਆ। ਮੈਂ ਪਹਿਲੇ ਅਰਜ਼ ਕੀਤੀ ਹੈ, ਹਰ ਮਨੁੱਖ ਦਾ ਬੁਨਿਆਦੀ ਔਗਣ ਇੱਕ ਹੁੰਦਾ, ਬਾਕੀ ਔਗਣ ਵੀ ਹੁੰਦੇ ਨੇ, ਉਹਦੇ ਜ਼ੇਰ ਸਾਇਆ ਹੁੰਦਾ। ਹਰ ਯੁੱਗ ਦਾ ਆਪਣਾ ਔਗਣ ਹੁੰਦਾ, ਇੱਕ ਔਗਣ ਪ੍ਰਧਾਨ ਹੁੰਦਾ, ਬਾਕੀ ਜ਼ੇਰ ਸਾਇਆ ਹੁੰਦੇ ਨੇ। ਇਸ ਯੁੱਗ ਦਾ ਪ੍ਰਧਾਨ ਔਗਣ ਮਹਾਰਾਜ ਦੱਸਦੇ ਨੇ ਕਾਮ ਵਾਸ਼ਨਾ। ਕਲ ਕਲ ਵਾਲੀ ਕਾਮ ਮਦ ਮਨਵਾ ਪੀਵਣ ਹਾਰ। ਕਾਮਨਾ ਸਰਕਲ ਦੇ ਚ ਘੁੰਮਦੀ ਹੈ, ਚੱਕਰ ਦੇ ਚ, ਦਾਇਰੇ ਦੇ ਚ। ਪ੍ਰਥਮ ਕਾਮ ਵਾਸ਼ਨਾ, ਰੂਪ ਵਾਸ਼ਨਾ, ਫਿਰ ਪੁੱਤਰ ਦੀ ਵਾਸ਼ਨਾ, ਮਿੱਤਰ ਦੀ ਵਾਸ਼ਨਾ, ਧਨ ਦੀ ਵਾਸ਼ਨਾ, ਪਦਾਰਥਾਂ ਦੀ ਵਾਸ਼ਨਾ, ਹੋਰ ਛੋਟੀਆਂ ਛੋਟੀਆਂ ਵਾਸ਼ਨਾ, ਚੰਗੇ ਰਹਿਣ ਸਹਿਣ ਦੀ ਵਾਸ਼ਨਾ, ਖਾਣ ਪੀਣ ਦੀ ਵਾਸ਼ਨਾ, ਫਿਰ ਵਾਸ਼ਨਾ ਆ ਕੇ ਕੇਂਦਰਿਤ ਹੋ ਜਾਂਦੀ ਹੈ ਰੂਪ ਤੇ। ਇਹੀ ਕਾਰਨ ਹੈ ਕਿ ਗੁਰਬਾਣੀ ਔਰ ਸਾਡੇ ਦੇਸ਼ ਦੇ ਸਾਰੇ ਸਾਧੂ ਜਨ ਪੁਰਸ਼ ਨੂੰ ਜਿੱਥੇ ਕਾਮ ਕਹਿ ਦਿੰਦੇ ਨੇ, ਗੁਸਤਾਖੀ ਮਾਫ, ਇਸਤਰੀ ਨੂੰ ਕਾਮ ਨਹੀਂ ਕਹਿ ਦਿੰਦੇ। ਕਾਮ ਨਹੀਂ, ਕਾਮਨਾ ਦੀ ਮਣੀ, ਮਨੁੱਖ ਦੀ ਕਾਮਨਾ ਵਕਤੀ ਤੌਰ ਤੇ ਜਿੱਥੇ ਰੁਕਦੀ ਹੈ। ਛੱਲੇ ਕਣਕ ਕਾਮ ਨਹੀਂ, ਗੁਰੂ ਅਰਜਨ ਦੇਵ ਜੀ, ਛੱਲੇ ਮਨੁੱਖ ਛੱਲਿਆ ਜਾਂਦਾ, ਕਣਕ ਕਾਮ ਨਹੀਂ। ਕਿਧਰੇ ਲੋਭ ਕਰਕੇ, ਧਨ ਕਰਕੇ, ਕਣਕ ਸੋਨੇ ਕਰਕੇ, ਕਿਧਰੇ ਰੂਪ ਕਰਕੇ ਛੱਲਿਆ ਜਾਂਦਾ, ਕਿੱਥੇ ਪ੍ਰਮਾਤਮਾ ਚੇਤੇ ਆਉਂਦਾ। ਸਾਰ ਕਿਤਾਵਲੀ ਦਾ ਕਰਤਾ ਕਹਿੰਦਾ, ਕਣਕ ਕਣਕ ਤੇ ਅਧਿਕਤਾ, ਕਣਕ ਕਣਕ ਤੇ ਬਹੁ ਗੁਣਾ, ਸਤ ਗੁਣਾ ਅਧਿਕਾਏ, ਵਾ ਖਾਏ ਬਹੁ ਰਾਤ ਹੈ, ਵਾ ਪਾਏ ਬਹੁ ਰਾਏ। ਕਣਕ ਕਹਿੰਦੇ ਨੇ ਸੋਨੇ ਨੂੰ, ਕਣਕ ਕਹਿੰਦੇ ਨੇ ਭੰਗ ਨੂੰ। ਕਹਿੰਦਾ ਇੱਕ ਸੋਨਾ ਕਣਕ, ਇੱਕ ਭੰਗ ਕਣਕ, ਦੋਹਾਂ ਨੂੰ ਕਣਕ ਕਹਿੰਦੇ ਨੇ। ਭੰਗ ਕਣਕ ਇਹ ਤੇ ਖਾਈਏ ਪੀਏ, ਤੇ ਨਸ਼ਾ ਚੜ ਜਾਂਦਾ ਬੰਦਾ ਪਾਗਲ ਹੋ ਜਾਂਦਾ ਹੈ। ਕਹਿੰਦੇ ਇੱਕ ਨੂੰ ਖਾਂਦਿਆਂ ਬੰਦਾ ਪਾਗਲ ਹੋ ਜਾਂਦਾ ਹੈ, ਇੱਕ ਤੇ ਸਿਰਫ ਹੱਥਾਂ ਚ ਆ ਜਾਏ ਤੇ ਬੰਦਾ ਪਾਗਲ ਹੋ ਜਾਂਦਾ ਹੈ। ਵਾਹ ਖਾਏ ਬਹੁਰਾਤ ਹੈ, ਭੰਗ ਖਾ ਲਈ ਤੇ ਪਾਗਲ ਹੋ ਗਿਆ। ਵਾਹ ਪਾਏ ਬਹੁਰਾਤ, ਧਨ ਸਿਰਫ ਹੱਥਾਂ ਚ ਆ ਗਿਆ ਤੇ ਪਾਗਲ ਹੋ ਗਿਆ। ਤਵਾਜ਼ਨ ਖੋ ਬੈਠਾ, ਹੱਥਾਂ ਚ ਹੀ ਆ ਗਏ, ਬਸ ਹੱਥਾਂ ਚ ਆਉਂਦਿਆਂ ਹੀ ਡੁੱਬ ਗਿਆ। ਵਾਹ ਖਾਏ ਬਹੁਰਾਤ ਹੈ ਜਾਂ ਪਾਏ ਬਹੁਰਾ ਹੈ। ਤੁਲਸੀ ਕਹਿੰਦੇ ਨੇ ਐਸੋ ਕੋ ਜਨਮ ਹੈ ਉਹ ਜਗ ਮਾਈ, ਪ੍ਰਭਤਾ ਪਾਏ ਜਾਸਮਤ, ਚੌਧਰਪਣਾ ਮਿਲ ਗਿਆ ਧਨ ਕਰਕੇ ਜਾਂ ਸ਼ਕਤੀ ਕਰਕੇ। ਐਸਾ ਕਿਹੜਾ ਮਨੁੱਖ ਹੈ ਜੋ ਪ੍ਰਬਲ ਹੰਕਾਰੀ ਨਾ ਹੋ ਜਾਏ ਔਰ ਗਰਕ ਨਾ ਹੋ ਜਾਏ, ਡੁੱਬ ਨਾ ਜਾਏ। ਐਸੋ ਕੋ ਜਨਮ ਹੈ ਉਹ ਜਗ ਮਾਈ, ਪ੍ਰਭਤਾ ਪਾਏ ਜਾਸਮਦ ਨਾਏ। ਤੋ ਕਾਮ ਇਹ ਵਾਸ਼ਨਾ ਸਿਰਮੌਰ ਇਸ ਯੁੱਗ ਦੇ, ਅਜੋਕਾ ਸਾਹਿਤ, ਅਜੋਕਾ ਲਿਟਰੇਚਰ ਜੋ ਬਾਜ਼ਾਰ ਵਿੱਚ ਵਿਕ ਰਿਹਾ ਹੈ, 90% ਕਾਮਕ ਹੈ। ਅਜੋਕੀਆਂ ਜੋ ਫਿਲਮਾਂ ਨੇ 100% ਕਾਮਕ ਨੇ। ਗਜ਼ਬ ਦੀ ਗੱਲ, ਵੇਚਣਾ ਕੱਪੜਾ ਹੈ, ਰੂਪ ਇਸਤਰੀ ਦਾ ਅੱਗੋਂ ਕੀਤਾ ਹੋਇਆ, ਵੇਚਣੀ ਸਾਈਕਲ ਹੈ, ਖੜੀ ਇਸਤਰੀ ਕੀਤੀ ਹੋਈ ਹੈ। ਜਿਵੇਂ ਸਾਈਕਲ ਸਿਰਫ ਇਸਤਰੀ ਨੇ ਚਲਾਉਣੀ ਹੈ, ਪੁਰਸ਼ਾਂ ਨੇ ਚਲਾਉਣੀ ਹੀ ਨਹੀਂ। ਕੱਪੜਾ ਨਹੀਂ ਵਿਕ ਰਿਹਾ, ਸਾਈਕਲ ਨਹੀਂ ਵਿਕ ਰਹੀ, ਕਾਰ ਨਹੀਂ ਵਿਕ ਰਹੀ, ਮੂਲ ਰੂਪ ਦੇ ਉੱਤੇ ਇਸਤਰੀ ਵਿਕ ਰਹੀ ਹੈ, ਇਸਤਰੀਆਂ ਦੇ ਬਾਜ਼ਾਰ। ਮਨੁੱਖ ਦੀ ਵਾਸ਼ੀ ਹਮ ਕਈਅਤ ਕਲ ਯੁਗ ਕੇ ਕਾਮ, ਇਹ ਵਾਸ਼ਨਾ ਪ੍ਰਧਾਨ। ਇਸ ਵਾਸਤੇ ਇਹ ਭ੍ਰਸ਼ਟਪਣਾ, ਮਨੁੱਖ ਦੀ ਜ਼ਿੰਦਗੀ ਚਾਰੋਂ ਪਾਸੇ ਦੇਖੋਗੇ। ਆਪਦੀ ਗਿਆਤ ਲਈ ਅਰਜ਼ ਕਰਾਂ, ਪੁਰਸ਼ ਦੇ ਚਿਹਰੇ ਵਿੱਚ ਤੇ ਇਸਤਰੀ ਦੇ ਚਿਹਰੇ 'ਚ ਪ੍ਰਕਿਰਤੀ ਨੇ ਫਰਕ ਰੱਖਿਆ ਹੈ। ਇਸਤਰੀ ਨੂੰ ਹੋਰ ਢੰਗ ਦਾ ਸੌਂਪਣ ਦਿੱਤਾ ਹੈ, ਪੁਰਸ਼ ਨੂੰ ਹੋਰ ਢੰਗ ਦਾ ਸੌਂਪਣ ਦਿੱਤਾ ਹੈ। ਇਹ ਦਾੜਾ ਪੁਰਸ਼ ਦਾ ਸ਼ਿੰਗਾਰ ਹੈ, ਸ਼ਿੰਗਾਰ ਹੈ, ਉਹਨੇ ਸ਼ਿੰਗਾਰਿਆ, ਇਸਤਰੀ ਦੇ ਚਿਹਰੇ 'ਤੇ ਨਹੀਂ ਹੈ। ਔਰ ਬੜੇ ਧਿਆਨ ਨਾਲ ਸੁਣਨਾ, ਕੁਛ ਧਾਰਮਿਕ ਅਨੁਭਵੀ ਪੁਰਸ਼ ਕਹਿੰਦੇ ਨੇ ਮਦੀਨ ਨਾਲੋਂ ਨਰ ਜ਼ਿਆਦਾ ਖੂਬਸੂਰਤ ਹੈ। ਚਲੋ ਦੋ ਚਾਰ ਉਦਾਹਰਣ ਦਿਆਂ। ਸ਼ੇਰ ਬਬਰ ਉਹਦੀ ਗਰਦਨ ਦੇ ਭਰਵੇਂ ਵਾਲ, ਉਹਦਾ ਰੋਬੇਲਾ ਚਿਹਰਾ, ਉਹਦੇ ਕੋਲ ਖੜੀ ਸ਼ੇਰਨੀ ਬਿਲਕੁਲ ਫਿੱਕੀ ਲੱਗਦੀ, ਕੁਛ ਵੀ ਨਹੀਂ, ਕੁਛ ਵੀ ਨਹੀਂ। ਜਿਤਨਾ ਸੁੰਦਰ ਮੁਰਗਾ ਹੈ, ਮੁਰਗੀ ਤੇ ਉਹਦੇ ਸਾਹਮਣੇ ਕੁਛ ਵੀ ਨਹੀਂ, ਕੁਛ ਵੀ ਨਹੀਂ। ਸੀਸ ਦੀ ਕਲ ਦੀ ਭਰਵੀਂ ਗਰਦਨ, ਜਿਤਨਾ ਨਰ ਚਿੜਾ ਖੂਬਸੂਰਤ ਹੈ ਮਦੀਨ ਨਹੀਂ ਹੈ, ਜਿਤਨਾ ਨਰ ਤੋਤਾ ਖੂਬਸੂਰਤ ਹੈ ਮਦੀਨ ਨਹੀਂ ਹੈ, ਤੇ ਜਿਤਨਾ ਨਰ ਮੋਰ ਸੁੰਦਰ ਹੈ, ਲੰਬੇ ਲੰਬੇ ਪੰਖ, ਮੋਰਨੀ ਬਿਲਕੁਲ ਫਿੱਕੀ, ਕੁਛ ਵੀ ਨਹੀਂ। ਦੇਖਿਆ ਹੋਏਗਾ ਮੋਰਨੀ ਕੋਲੋਂ ਲੰਬੇ ਪੰਖ ਨਹੀਂ ਹੁੰਦੇ। ਕਈ ਲੋਕ ਤੇ ਜੰਗਲਾਂ 'ਚ ਜਾਂਦੇ ਨੇ, ਰਾਜਸਥਾਨ ਦੇ ਜੰਗਲ ਹੁਣ ਤੇ ਸ਼ਹਿਰਾਂ 'ਚ ਵੀ ਬੜੇ ਨੇ, ਮੋਰ ਭਰੇ ਪਏ ਨੇ, ਉਹਦੇ ਕੋਲ ਹੀ ਮੋਰਨੀ ਖੜੀ ਆਉਂਦੀ ਹੈ, ਉਸ 'ਤੇ ਨਿਗਾਹਾਂ ਨਹੀਂ ਜਾਂਦੀਆਂ, ਮੋਰ 'ਤੇ ਜਾਂਦੀਆਂ। ਮੋਰ ਸੁੰਦਰ ਹੈ। ਇਹ ਤੇ ਦੋ ਚਾਰ ਮੈਂ ਉਦਾਹਰਣ ਦਿੱਤੇ ਨੇ। ਕਾਇਨਾਤ ਦੇ 'ਚ ਕੁਦਰਤ ਨੇ ਨਰ ਨੂੰ ਤੇ ਆਪ ਹੀ ਸ਼ਿੰਗਾਰਿਆ ਹੈ, ਇਸਤਰੀ ਦਾ ਸ਼ਿੰਗਾਰ ਕਿਸੇ ਹੋਰ ਢੰਗ ਦਾ ਹੈ। ਮਾਂ ਬਣਨ ਦੀ ਬਹੁਤ ਵੱਡੀ ਸੌਗਾਤ ਉਸਨੇ ਇਸਦੀ ਝੋਲੀ 'ਚ ਪਾ ਦਿੱਤੀ ਹੈ, ਉਹ ਪੁਰਸ਼ ਕੋਲ ਨਹੀਂ ਹੈ। ਕਿਉਂਕਿ ਪੁਰਸ਼ ਨੂੰ ਨੇ ਤੇ ਰੱਬ ਨੇ ਜੋ ਹੈ ਸ਼ਿੰਗਾਰਿਆ ਹੋਇਆ ਸ਼ਿੰਗਾਰਿਆ, ਇਸਤਰੀ ਵਿਚਾਰੀ ਨੂੰ ਸ਼ਿੰਗਾਰ ਕਰਨਾ ਪੈਂਦਾ, ਕਰਨਾ ਪੈਂਦਾ। ਗੁਸਤਾਖੀ ਮਾਂ, ਕਿਉਂਕਿ ਇੱਕ ਬਹੁਤ ਵੱਡੀ ਸੌਗਾਤ ਪਰਮਾਤਮਾ ਨੇ ਇਸਤਰੀ ਨੂੰ ਦਿੱਤੀ ਹੈ, ਮਾਂ ਬਣਨ ਦੀ, ਮਨੁੱਖ ਦੀ ਜਨਮਦਾਤੀ ਹੈ, ਮਨੁੱਖਤਾ ਦੀ ਜਨਮਦਾਤੀ ਹੈ। ਤਾਂ ਫਿਰ ਮਨੁੱਖ ਦੇ ਅੰਦਰ ਵੀ ਈਰਸ਼ਾ ਪੈਦਾ ਹੁੰਦੀ ਹੈ, ਮੈਂ ਵੀ ਕੋਈ ਬਣਾਵਾਂ। ਉਹ ਜੀਵਦੇ ਜਾਗਦੇ ਮਨੁੱਖਾਂ ਨੂੰ ਜਨਮ ਦਿੰਦੀ ਹੈ, ਇਹ ਪੁਰਸ਼ ਚਿੱਤਰਾਂ ਨੂੰ ਜਨਮ ਦਿੰਦਾ, ਤਸਵੀਰਾਂ ਨੂੰ ਜਨਮ ਦਿੰਦਾ। ਚੰਗੇ ਚਿੱਤਰਕਾਰ ਪੁਰਸ਼ ਮਿਲਣਗੇ, ਚੰਗੇ ਸੰਗਤ ਰਾਸ਼ ਪੁਰਸ਼ ਮਿਲਣਗੇ, चंगे कवि कदी कदा दस भी कवियों कोई कद कवित्री हो जाए तो हो जाए, नहीं तो पुरुष ने। दार्शनिक फिलोसफर चिंतक पुरुष ने, बड़े बड़े साइंटिस्ट पुरुष ने। जिंदगी के हर शोबे च अगे ऐ कुछ बनाइए ऐ कुछ बनाइए, मनोचिंतक ते कहंदे ने स्त्री ने पुरुष नो जन्म दिता, ते पुरुष सोचदा हुण मैं भी ते किसे चीज नो जन्म दे। जिंदा मनुखता नो जन्म दिता स्त्री ने, महान है। मुरदा चीजां नो जन्म देंदा है पुरुष, इस मामले च पछड़े आया है। कुदरत ने मनुख नो शिंगारे है, इस दे च पुरुष अगे है। स्त्री नो इस तरह दा शिंगार नहीं दिता, पछड़ी हुई है। एक थां ते स्त्री पछड़ी हुई है, एक थां ते पुरुष पछड़िया है। पर हुण कीता की जाए, ये दोवें एक दूजे तो कशिश दे च जीवदे ने। पुरुष इस जो है स्त्री दी कशिश दे च, स्त्त्री पुरुष दी कशिश, पुरुष दे अंदर पुरुष दी कशिश नहीं आउंदी, स्त्री दी आउंदी है। वो स्त्री चाहे मां है, भैन है, पत्नी है, चाहे धी है, कशिश स्त्री दी आउंदी। गुरु नानक ते कहिंदे ने बाल कन्या को जैसे बाप प्यारा। मैं सतगुरु दी पंक्ति पढ़ी, दंग रह गया। छोटी जी मासूम बच्ची है, प्यो दी परिक्रमा करती है, प्यो नूं देखदी, उहदे पैरां नाल लपकदी है। प्यो भी उस नाल बड़ा प्यार करदा, मां दी तरफ नहीं जांदी। क्यों? मां वर्गी ते है ही, मां वर्गा तन ते उहदे कोल है, पिता तो प्रभावित। स्त्री जीवदी है पुरुष दे कशिश दे च। ए पुरुष चाहे पिता है, चाहे भरा है, चाहे पति है, चाहे पुत्र है। पुरुष जीवदा है स्त्री दी कशिश दे च। ए स्त्री चाहे मां है, चाहे भैन है, चाहे पत्नी है, चाहे धी है। विपरीत दी कशिश, कि जद विपरीत दी कशिश है तो कई दफा स्त्री च ख्याल आ जांदा है पुरुष जैसे बन जाइए। ते पुरुष दा स्वभावक परमात्मा ने कद उच्चा बनाया, स्त्री नाल उच्चा बनाया। तो स्त्री च भी ख्याल आया, हुण उच्चा ते कुदरत ने नहीं बनाया। चलो उच्ची सैंडल पा लैंदे ऐन वड्डे एक एक गिट वर्गे, भावें गिर के पैर अपने तुड़ा बैठे, कद जो छोटा है। स्त्री जैसे पुरुष जैसे कपड़े पाने, पुरुष जैसी चाल करनी है, नखर। एक चंबेली गुलाब बनने की कोशिश करे, गुलाब ते नहीं बन सकेगी, पर चंबेली बनना भी उदे लिए औखा हो जाएगा। एक गुलाब अगर कमल होना चाहे, कमल ते नहीं हो सकेगा, लेकिन सही ढंग दा वो फिर गुलाब भी नहीं बन सकेगा। अगर एक स्त्री स्त्री होंदे होया पुरुष होना चाहे, पुरुष ते नहीं हो सकेगी, ढंग दी स्त्री भी नहीं बन सकेगी। पर एक पुरुष अगर स्त्री होना चाहे, होंदा शिंगार दिता है ना परमात्मा ने दाड़ा, और दाड़े दी अपनी सीमा होंदी है। मैं 40 साल तो देखदा इक इत्थे ही रुकिया पिया, एक अद्धा इंच भी अगे नहीं वधदा, इत्थे ही है। ते जिहड़े रोज जंग करदे ने कैंची छुरे लेके, उहनां दे ते मरदे दम तक वधदे ने। अरे वधदे वाल कह देंदे ने, कितने तू छुरे लिया, कितनियां तू कैंचियां लिया, तेरियां सारियां खुंडियां कर देंगे, मैं रवांगा मरदे दम तक रहूं।
1: बोले सोनियार।
0: हुण मैं अर्ज करा, चूंकि विपरीत दी कशिश है, स्त्री पुरुष वर्गा बनन दी कोशिश कर दी है, पुरुष स्त्री वर्गा। तो स्त्री नो सुहप्पण पुरुष दे दिखाई देंदा है, पुरुष नो सुहप्पण स्त्री दिखाई देंदा। तो फिर की करे हुण पुरुष, फिर स्त्री वर्गा बने। फिर चला जांदा है नाई दी दुकान ते, कहिंदा है उस्तरे ते कैंचियां नाल मेरा मुखड़ा इंज बना दे जिवें परमात्मा ने स्त्री दा बनाया, नारी दा बनाया। बनाया प्रभु ने वख वख है, स्त्री वर्गा बना दे। अज तक कोई मोर नाई दी दुकान ते नहीं गया, मेरे पंख कट दे ते मैनू मोरनी वर्गा बना दे। कोई शेर भी नहीं गया, मेरे गर्दन दे वाल कट दे ते मैनू शेरनी जैसा बना दे। कोई मुर्गा भी नहीं गया मेरी कलगी कट दे, मेरी गर्दन दे, पंख कट दे ते मैनू मुर्गे जैसा बना दे। ये मूर्खता सिर्फ मनुख ही करता है, पशु नहीं करता, पशु नहीं करता, मनुख करता है। मनुख नू ये श्रृंगार दिता है। मैं अर्ज करा जिस दिन वाकई वेखण वाली अख होवेगी, दाड़े तो बिना चेहरा पुरुष का नहीं चंगा लगेगा, नहीं चंगा लगेगा। हुण मैं हैरान हाँ, दाड़े वाला चेहरा स्त्री का भी नहीं चंगा लगेगा। क्या पसंद करोगे स्त्री नू दाड़ी आवे मुछां आवन? ते मैरज करना जिन्हों नहीं आउंदियां, पुरुष जो नहीं आउंदियां दाड़ी ते मुछ, उन्हों खोदा कहिंदे ने, ये ते खोदा। और मैं हैरान होया कि रागी सिंह सी बड़ा सुंदर कीर्तन करदा सी पर खोदा, दाड़ा नहीं सी, कानपुर दा सी वासी, मुछा नहीं सन। 50-60 साल दा हो चलिया सी, हर शहर दे वैद हकीम नू कहिंदा सी कोई दवाई है, ए दाड़ा आ जाए, मुछा आ जाए। कीर्तन करदे आ गुरु दे दर ते चंगा नहीं लगदा, मैं ए शिंगार मेरे कोल नहीं। जगह जगह दवाई पुछदा सी, एक दिन किधरे मेरे कोल पुछ बैठा, मस्कीन जी सुने हैं कोई बाबा बलवंत सिंह नाल तुसी रहे हो ते निर्मले लोग दवाइयां दे बड़े ज्ञानी आंदे ने, तुसी शायद उन्हां कोल कोई नुक्सा सिखिया होवे, कोई ऐसी दवाई दाड़ा आ जाए। मैं कहा हद हो गई, जिन्हां नू दाड़ा नहीं आउंदा वो दवाई लभदे ने, जिन्हां नू आ जांदा वो नाई लभदे ने। ऐ नहीं समझ आउंदे, ऐ नहीं समझ आउंदे। खोदा मनुख नहीं चंगा लगता, परमात्मा ना दिता होया शिंगार है। हजरत ईसा मोहम्मद साहब तमाम ऋषि मुनि अवतारी पुरुष ऐ शिंगार है, उनको स्त्री का एक श्रृंगार है और पुरुष नालो इस मामले च बहुत अगे। जीव दे जाग दे मनुख नो जन्म देना, ये मनुखता दे जन्मदाती है, मां है, बहुत वड्डी सौगात। इस वास्ते ऐलानिया गुरु नानक ने कह दिता, सो क्यों मंदा आखिए जित जमे राजा। अपनी महानता का बोध ना होने कारण करके इस युग दे स्त्री पुरुष की नकल ते चल पई, पुरुष वर्गे कपड़े पहनण लग पई, पुरुष जैसी चाल चलन लग पई, पुरुष जैसा कद बनाना है। तो आप सुन के हैरान होवोगे, 20% स्त्रियां अमेरिका दे शेव करांदियां, उन्हां नूं दाढ़ी आ जांदी है, नकल जो पुरुष की करनी है। इत्थे भी मैं देखिया, सिख जगत दे भी देखिया, जिहड़ियां बीबियां पुरुषां दी तरह कपड़े पहनदियां ने उन्हां नूं दाढ़ी आ जांदी, दाढ़ा आ जांदा। कपड़े जो मर्दां वाले पहने, पुरुषां वाले पहने, सजाया जो अपने मर्द की तरह, मर्द जैसा होना है। प्रभु ने तेनों स्त्री जैसा बनाया, कि जब तन का चोला तेरा अलग है तो शरीर के वस्त्र भी अलग होते हैं, पुरुष जैसे नहीं होते। जब तेरा तन अलग बनाया तो तेरे तन के कपड़े भी अलग होने चाहिए ने, पुरुष का तन अलग बनाया वे कपड़े

ਹਰ ਜਨਮ ਵਿੱਚ ਪੁਰਸ਼ ਹੋਵੇ ਐਸਾ ਕੋਈ ਲਾਜ਼ਮੀ ਨਹੀਂ, ਇਸਤਰੀ ਹਰ ਜਨਮ ਵਿੱਚ ਇਸਤਰੀ ਹੋਵੇ ਐਸਾ ਕੋਈ ਲਾਜ਼ਮੀ ਨਹੀਂ। ਥੋੜੀ ਜਿਹਾ ਮਾਤਰਾ ਦਾ ਭੇਦ ਹੈ ਦੋਹਾਂ ਦੇ ਸਰੀਰ ਵਿੱਚ, ਇੱਕ ਇਸਤਰੀ ਇੱਕ ਪੁਰਸ਼। ਪਰ ਕਸ਼ਿਸ਼ ਵਿਪਰੀਤ ਦੀ, ਇਸ ਵਿਪਰੀਤ ਦੀ ਕਸ਼ਿਸ਼ ਦੇ ਚੋਂ ਬੜੀ ਪ੍ਰਬਲ ਵਾਸ਼ਨਾ ਪ੍ਰਧਾਨ ਹੈ, ਜਿਹਨੂੰ ਕਹਿੰਦੇ ਨੇ ਕਾਮ ਵਾਸ਼ਨਾ, ਗੁਸਤਾਖੀ ਮਾਫ਼। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਫੈਸਲਾ, ਛਲੇ ਕਨਕ ਕਾਮਨੇ, ਮਨੁੱਖ ਛਲਿਆ ਜਾਂਦਾ ਹੈ ਕਨਕ ਕਾਮਨੇ। ਉਹ ਜੋ ਕਾਮਨਾ ਚੱਲਦੀ ਹੈ, ਧਨ ਦੀ ਕਾਮਨਾ, ਪ੍ਰਭਤਾ ਦੀ ਕਾਮਨਾ, ਮਾਣ ਵਡਿਆਈ ਪ੍ਰਤਿਸ਼ਠਾ ਦੀ ਕਾਮਨਾ, ਪਦਾਰਥਾਂ ਦੀ ਕਾਮਨਾ, ਖਾਣ ਪੀਣ ਦੀ ਕਾਮਨਾ, ਫਿਰ ਵਕਤੀ ਤੌਰ ਤੇ ਆ ਕੇ ਰੁਕਦੀ ਹੈ ਇਸਤਰੀ ਦੀ ਕਾਮਨਾ, ਕਾਮਨੇ ਦੀ ਕਾਮਨਾ। ਤੋ ਇਸਤਰੀ ਦਾ ਨਾਂ ਕਾਮਨਾ ਪੈ, ਜੋ ਹੈ ਕਾਮਨਾ ਹੀ ਪੈ ਗਿਆ, ਕਾਮਨਾ ਦੀ ਮਣੀ। ਔਰ ਪੁਰਸ਼ ਦਾ ਨਾਂ ਪੈ ਗਿਆ ਕਾਮਰਾਜ। ਕਿਤਨੀ ਵੀ ਸਰਕਲ ਵਿੱਚ ਘੁੰਮਦੀ ਰਹੇ ਇਸਤਰੀ ਦੀ ਵਾਸ਼ਨਾ, ਪੁਰਸ਼ ਤੇ ਰੁਕਦੀ ਹੈ। ਕਿਤਨੀ ਵੀ ਘੁੰਮਦੀ ਰਹੇ ਵਾਸ਼ਨਾ ਪੁਰਸ਼ ਦੀ ਸਰਕਲ ਵਿੱਚ, ਇਸਤਰੀ ਤੇ ਰੁਕਦੀ ਹੈ। ਪੁਰਖ ਮੈਂ ਨਾਰ, ਨਾਰ ਮੈਂ ਪੁਰਖਾ, ਬੂਝੋ ਬ੍ਰਹਮ ਗਿਆਨੀ। ਮਹਾਰਾਜ ਕਹਿੰਦੇ ਨੇ ਕਲਯੁਗ ਐਸਾ ਹੈ, ਬਸ ਕਾਮਨਾ ਪ੍ਰਧਾਨ ਹੋ ਕੇ ਜੀ ਰਹੇ ਨੇ, ਵਾਸ਼ਨਾ ਪ੍ਰਧਾਨ ਹੋ ਕੇ ਜੀ ਰਹੇ ਨੇ, ਭਾਵਨਾ ਪ੍ਰਧਾਨ ਨਹੀਂ। ਅਹੰਕਾਰ ਵਾਸ਼ਨਾ, ਲੋਭ ਵਾਸ਼ਨਾ, ਕਾਮ ਵਾਸ਼ਨਾ, ਅਗਰ ਮੰਦਰ ਮਸਜਿਦ ਗੁਰਦੁਆਰੇ ਵਿੱਚ ਲੈ ਆਈਏ, ਇਹ ਮਨੁੱਖ ਬਾਜ਼ਾਰ ਵਿੱਚ ਆਇਆ, ਫੈਕਟਰੀ ਵਿੱਚ ਆਇਆ, ਆਫਿਸ ਵਿੱਚ ਆਇਆ, ਮਾਰਕੀਟ ਵਿੱਚ ਆਇਆ, ਕਿਸੇ ਧਾਰਮਿਕ ਮੰਦਰ ਵਿੱਚ ਨਹੀਂ ਆਇਆ, ਕਿਸੇ ਗੁਰਦੁਆਰੇ ਨਹੀਂ ਆਇਆ। ਅਗਰ ਭਾਵਨਾ ਕਰਕੇ ਆਇਆ, ਭਰੋਸੇ ਕਰਕੇ ਆਇਆ ਪ੍ਰਭੂ ਤੇ, ਭਾਵਨਾ ਹੋ ਸਕਦਾ, ਅਗਰ ਭਾਵਨਾ ਨਾਲ ਬੈਠਾ ਹੈ ਤਾਂ ਇਹਦੀ ਦੁਕਾਨ ਵੀ ਮੰਦਰ ਬਣ ਜਾਏ। ਇਹ ਵੀ ਮੈਂ ਅਰਜ਼ ਕਰਦੇ ਹਾਂ, ਵਾਸ਼ਨਾ ਕਰਕੇ ਬੈਠਾ ਹੈ ਤਾਂ ਗੁਰਦੁਆਰਾ ਵੀ ਦੁਕਾਨ ਬਣ ਜਾਏਗਾ, ਮਾਰਕੀਟ ਬਣ ਜਾਏਗਾ, ਬਾਜ਼ਾਰ ਬਣ ਜਾਏਗਾ। ਬਾਜ਼ਾਰ ਦੀ ਹਲਚਲ, ਮਾਰਕੀਟ ਦੀ ਬੇਈਮਾਨੀ ਔਰ ਧੰਦੇ ਦੀ ਬੇਈਮਾਨੀ ਸਾਰੀ ਧਰਮ ਵਿੱਚ ਆ ਜਾਏਗੀ, ਕਿਉਂਕਿ ਵਾਸ਼ਨਾ ਮਲੀਨ ਹੋ ਜਾਏਗਾ ਧਰਮ। ਇਹ ਵੀ ਮੈਂ ਅਰਜ਼ ਕਰਦੇ ਹਾਂ, ਅਗਰ ਧਾਰਮਿਕ ਕਰਮ ਮੈਂ ਭਾਵਨਾ ਵਸ ਨਾ ਹੋ ਕੇ, ਕਾਮਨਾ ਵਸ ਹੋ ਕੇ ਕਰ ਰਿਹਾ, ਤਾਂ ਕੀਰਤਨ ਵੀ ਧੰਦਾ, ਕਥਾ ਵੀ ਧੰਦਾ, ਮੱਥਾ ਟੇਕਣਾ ਵੀ ਧੰਦਾ, ਅਖੰਡ ਪਾਠ ਰਖਾਉਣਾ ਵੀ ਧੰਦਾ, ਪੂਜਾ ਪਾਠ ਰਖਾਉਣਾ ਵੀ ਧੰਦਾ। ਪਰ ਮੈਂ ਭਾਵਨਾ ਕਰਕੇ ਕਰ ਰਿਹਾ ਔਰ ਭਾਵਨਾ ਨਾਲ ਮੈਂ ਬਾਜ਼ਾਰ ਵਿੱਚ ਬੈਠਾ, ਤੂੰ ਯਕੀਨ ਜਾਣੋ ਦੁਕਾਨ ਵੀ ਹਰੀ ਮੰਦਰ ਬਣ ਜਾਏਗਾ। ਖੱਡੀ ਤੇ ਕੱਪੜਾ ਬੁਣਦਿਆਂ ਬੁਣਦਿਆਂ ਖਪੀਰ ਪ੍ਰਭੂ ਨਾਲ ਜੁੜ ਜਾਂਦਾ ਹੈ। ਚੇਲੇ ਰੋਕਦੇ ਨੇ, ਹੁਣ ਤੇ ਕੱਪੜਾ ਨਾ ਬਣੋ, ਤੁਹਾਨੂੰ ਲੋਕੀ ਬ੍ਰਹਮ ਗਿਆਨੀ ਕਹਿੰਦੇ ਨੇ। ਕਹਿੰਦੇ ਨੇ ਜਦ ਮੈਂ ਕੱਪੜਾ ਬੁਣਦਾ ਸੀ ਉਦੋਂ ਤੁਸੀਂ ਮੈਨੂੰ ਕਦੀ ਨਹੀਂ ਰੋਕਿਆ, ਕਿਉਂਕਿ ਕੱਪੜੇ ਬੁਣਨਾ ਸਿਰਫ ਮੇਰੀ ਰੋਜ਼ੀ ਸੀ, ਮੇਰਾ ਧੰਦਾ ਸੀ, ਤੇ ਹੁਣ ਤੇ ਮੇਰਾ ਧੰਦਾ ਹੀ ਧਰਮ ਬਣ ਗਿਆ। ਮੈਂ ਤੇ ਭਾਵਨਾ ਕਰਕੇ ਬੈਠਾ, ਹੁਣ ਤੁਸੀਂ ਕਹਿੰਦੇ ਹੋ ਨਾ ਕਰੋ, ਹੁਣ ਤੇ ਮੇਰਾ ਧੰਦਾ ਵੀ ਧਰਮ ਬਣ ਗਿਆ। ਭਾਵਨਾ ਅਧੀਨ ਕਰਮ ਧੰਦੇ ਨੂੰ ਧਰਮ ਬਣਾ ਦਿੰਦੇ ਨੇ, ਵਾਸ਼ਨਾ ਅਧੀਨ ਕਰਮ ਧਰਮ ਨੂੰ ਵੀ ਧੰਦਾ ਬਣਾ ਦਿੰਦੇ ਨੇ। ਮਹਾਰਾਜ ਕਹਿੰਦੇ ਨੇ ਇਤਨੀ ਕਾਮਨਾ ਪ੍ਰਧਾਨ, ਧੰਦਾ ਹੀ ਧੰਦਾ ਚੱਲ ਰਿਹਾ, ਧਰਮ ਨਹੀਂ ਚੱਲ ਰਿਹਾ। ਮਨੁੱਖ ਦੇ ਨਾਲ ਧਰਮ ਨਹੀਂ ਚੱਲ ਰਿਹਾ, ਧੰਦਾ ਚੱਲ ਰਿਹਾ, ਪਰਿਵਾਰ ਚੱਲ ਰਿਹਾ, ਧਨ ਸੰਪਦਾ ਚੱਲ ਰਹੀ ਹੈ, ਪ੍ਰਭਤਾ ਚੱਲ ਰਹੀ ਹੈ, ਮਨੁੱਖ ਦੇ ਨਾਲ ਪ੍ਰਭੂ ਨਹੀਂ ਚੱਲ ਰਿਹਾ। ਇਹ ਸਾਰਾ ਖੁਲਾਸਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ 'ਚ ਜਿਸ ਤਰ੍ਹਾਂ ਹੈ, ਤੁਛ ਬੁੱਧੀ ਅਨੁਸਾਰ ਥੋੜ੍ਹਾ ਜਿਹਾ ਮੈਂ ਤੁਹਾਡੇ ਸਾਹਮਣੇ ਰੱਖਿਆ। ਭਾਵਨਾ ਕਰਕੇ ਗੁਰਦੁਆਰੇ ਆਉਣਾ, ਵਾਸ਼ਨਾ ਕਰਕੇ, ਕਾਮਨਾ ਕਰਕੇ ਬਾਜ਼ਾਰ ਵਿੱਚ ਜਾਣਾ, ਫੈਕਟਰੀ 'ਚ ਜਾਣਾ, ਆਫਿਸ ਵਿੱਚ ਜਾਣਾ। ਪਰ ਜੇ ਇੱਥੇ ਵੀ ਕਾਮਨਾ ਕਰਕੇ ਆ ਗਏ, ਫਿਰ ਗੁਰਦੁਆਰੇ ਨਹੀਂ ਆਏ, ਤੇ ਅਸੀਂ ਤੇ ਬਕਾਇਦਾ ਅਰਦਾਸ ਕਰਦੇ ਹਾਂ, ਫਲਾਣੇ ਦੀ ਇਹ ਮਨੋਕਾਮਨਾ, ਫਲਾਣੇ ਦੀ ਇਹ ਮਨੋਕਾਮਨਾ, ਤੇ ਹੁਣ ਸੁਣ ਲਓ, ਕਾਹੋਂ ਫਲ ਕੀ ਇੱਛਾ ਨਹੀਂ ਬਾਂਚੇ, ਕੇਵਲ ਭਗਤ ਕੀਰਤਨ ਸੰਗਰਾਜ। ਇੱਥੇ ਤੇ ਸਾਰੀਆਂ ਕਾਮਨਾਵਾਂ ਨੂੰ ਪਰੇ ਸੁੱਟ ਗਿਆ, ਕਿੱਥੇ ਸੁੱਟ ਕੇ ਆਈਏ? ਕਬੀਰ ਸਾਧੂ ਕੋ ਮਿਲਨੇ ਜਾਈਏ, ਸਾਥ ਨਾ ਲੀਜੇ ਕੋਈ। ਜਿੱਥੇ ਜੋੜੇ ਲਾ ਕੇ ਆਇਆ ਨਾ, ਕਾਮਨਾਵਾਂ ਉੱਥੇ ਲਾ ਕੇ ਇੱਥੇ ਆ, ਫਿਰ ਪ੍ਰਭੂ ਤੇਰੀ ਝੋਲੀ ਆਤਮਿਕ ਰਸ ਨਾਲ ਭਰ ਦੇਗਾ, ਆਨੰਦ ਨਾਲ ਭਰ ਦੇਗਾ। ਗੁਰੂ ਤੇਰੀ ਝੋਲੀ ਦੇ ਰੱਬੀ ਗੁਣ ਪਾ ਦੇਗਾ,
इस तरह

0: ਸਾਹਿਬ ਤੋਂ ਸਤਸੰਗ ਤੋਂ ਚੋਟ ਖਾ ਕੇ ਉਦਾਸ ਹੋਇਆ, ਲਾਜ਼ਮੀ ਅਗਰ ਇਹ ਸਿੱਖ ਹੈ ਤਾਂ ਪੂਰਾ ਰੇਤੀਆ ਬੈਤੀਆ ਹੋਵੇਗਾ। ਮੈਂ ਫਿਰ ਦੁਹਰਾਵਾਂ, ਅਗਰ ਇਹ ਮੁਸਲਮਾਨ ਹੈ ਤਾਂ ਪੱਕਾ ਸ਼ਰਈ ਹੋਵੇਗਾ, ਪੱਕਾ ਸ਼ਰਈ। ਹਜ ਤੇ ਵੀ ਜਾਏਗਾ, ਰੋਜ਼ੇ ਵੀ ਰੱਖੇਗਾ, ਪੰਜ ਵਕਤ ਨਮਾਜ਼ ਵੀ ਪੜ੍ਹੇਗਾ, ਜ਼ਕਾਤ ਵੀ ਦੇਵੇਗਾ, ਤਲਾਵਤ ਵੀ ਕਰੇਗਾ, ਸਭ ਕੁਛ ਕਰੇਗਾ, ਸੁੰਨਤ ਵੀ ਰੱਖੇਗਾ। ਔਰ ਜੇ ਇਹ ਹਿੰਦੂ ਹੈ ਪੱਕਾ ਕਰਮ ਕਾਂਡੀ ਹੋਵੇਗਾ, 68 ਤੀਰਥਾਂ ਦੇ ਚ ਉਸਨੇ ਇੱਕ ਵੀ ਨਹੀਂ ਛੱਡਣਾ, ਸਾਰਿਆਂ ਦਾ ਇਸ਼ਨਾਨ ਕਰਕੇ ਆਏਗਾ। ਇਹਨੇ ਮਾਘ ਦਾ ਵੀ ਇਸ਼ਨਾਨ ਕਰਨਾ, ਕੁੰਭ ਦਾ ਵੀ ਕਰਨਾ, ਇਹਨੇ ਸਵੇਰੇ ਸ਼ਾਮ ਗੀਤਾ ਦਾ ਪਾਠ ਵੀ ਕਰਨਾ, ਇਹਨੇ ਪੂਜਾ ਵੀ ਕਰਨੀ, ਇਹਨੇ ਅਰਚਾ ਵੀ ਕਰਨੀ, ਇਹਨੇ ਬੰਧਨ ਵੀ ਕਰਨਾ, ਇਹਨੇ ਤਿਲਕ ਵੀ ਪਹਿਨਣਾ, ਇਹਨੇ ਜਨੇਊ ਵੀ ਪਹਿਨਣਾ, ਇਹਨੇ ਧੋਤੀ ਵੀ ਪਹਿਨਣੀ। ਇਹ ਪੱਕਾ ਕਰਮ ਕਾਂਡੀ ਬਣੇਗਾ, ਇਹ ਪੱਕਾ ਰਹਿਤ ਬੈਤੀਆ ਬਣੇਗਾ, ਔਰ ਇਹ ਪੱਕਾ ਸ਼ਰਈ ਬਣੇਗਾ। ਲੇਕਿਨ ਦਿਨ ਬਹੁਤ ਹੋ ਜਾਣ ਤੇ ਬੰਦਾ ਸੋਚਣ ਸਮਝਣ ਵਾਲਾ ਹੋਵੇ, ਦਿਮਾਗੀ ਤਲ ਤੇ ਜੀਣ ਵਾਲਾ ਹੋਵੇ। ਸ਼ਬਦ ਚੋਟ ਕਰ ਗਿਆ ਸੀ, ਸਤਸੰਗ ਚੋਟ ਕਰ ਗਿਆ, ਉਦਾਸ ਹੋਇਆ, ਯਕੀਨ ਜਾਣੋ ਹੁਣ ਇਸ ਨੂੰ ਇੱਕ ਹੋਰ ਚੋਟ ਲੱਗੇਗੀ, ਜਿਸ ਲਈ ਇਹ ਸਾਰਾ ਸ਼ਿੰਗਾਰ ਉਸਦਾ ਤੇ ਕੋਈ ਪਤਾ ਨਹੀਂ, ਉਹ ਤੇ ਹੈ ਨਹੀਂ। ਇਹ ਸ਼ਰ੍ਹਾਂ ਤੋਂ ਉਦਾਸ ਹੋ ਜਾਏਗਾ, ਉਸਦਾ ਕੀ ਨਾਮ, ਇਹ ਕਰਮ ਕਾਂਡ ਤੋਂ ਉਦਾਸ ਹੋ ਜਾਏਗਾ। ਇਸ਼ਾਰਾ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬੜਾ ਸੋਹਣਾ ਕੀਤਾ, ਭਈ ਨਿਰਾਸੀ ਬਹੁਤ ਦਿਨ ਲਾ ਗਏ, ਦੇਸ਼ ਦੇ ਸੰਤਰ ਮੈਂ ਸਗਲੇ ਚ ਆ ਗਏ। ਬੜੇ ਡੇਰਿਆਂ ਚ ਗਿਆ, ਬੜੀ ਤੀਰਥ ਯਾਤਰਾ ਕੀਤੀ ਹੈ, ਬੜੇ ਸਾਧੂ ਸੰਤਾਂ ਕੋਲ ਗਿਆ, ਬੜਾ ਸਤਸੰਗ ਕੀਤਾ ਹੈ, ਦਿਨ ਬਹੁਤ ਲੰਘ ਗਏ ਨੇ, ਮੁੱਦਤ ਬਹੁਤ ਹੋ ਗਈ ਹੈ, ਪ੍ਰਾਪਤ ਕੁਛ ਨਹੀਂ ਹੋਇਆ, ਨਿਰਾਸ਼ਾ ਬਈ ਨਿਰਾਸੀ। ਐਸਾ ਹੁੰਦਾ ਹੈ, ਕੋਈ ਮਨੁੱਖ ਪੁੱਤਰਾਂ ਤੋਂ ਨਿਰਾਸ਼ ਹੋ ਜਾਂਦਾ ਹੈ, ਕੋਈ ਮਿੱਤਰਾਂ ਤੋਂ ਨਿਰਾਸ਼ ਹੋ ਜਾਂਦਾ ਹੈ, ਕੋਈ ਪਤਨੀ ਤੋਂ ਨਿਰਾਸ਼ ਹੋ ਜਾਂਦਾ ਹੈ, ਕੋਈ ਪਤੀ ਤੋਂ ਨਿਰਾਸ਼ ਹੋ ਜਾਂਦੀ ਹੈ, ਐਸਾ ਹੁੰਦਾ ਜਗਤ ਵਿੱਚ। ਕੋਈ ਮਾਂ ਬਾਪ ਤੋਂ ਨਿਰਾਸ਼ ਹੋ ਜਾਂਦਾ ਹੈ, ਔਰ ਕੋਈ ਬੱਚਿਆਂ ਤੋਂ ਨਿਰਾਸ਼ ਹੋ ਜਾਂਦਾ, ਇਹਨਾਂ ਤੋਂ ਮੈਨੂੰ ਕੀ ਸੁੱਖ ਮਿਲਣਾ ਹੈ। ਐਸਾ ਵੀ ਹੁੰਦਾ ਕੋਈ ਗੁਰੂ ਤੋਂ ਨਿਰਾਸ਼ ਹੋ ਜਾਂਦਾ, ਪਰਮਾਤਮਾ ਤੋਂ ਨਿਰਾਸ਼ ਹੋ ਜਾਂਦਾ, ਪਤਾ ਨਹੀਂ ਹੈ ਵੀ ਸਹੀ ਕਿ ਨਹੀਂ, ਔਰ ਉਸਦੇ ਮਿਲਣ ਨਾਲ ਕੀ ਮਿਲ ਜਾਣਾ। ਗੁਰੂ ਤੋਂ ਨਿਰਾਸ਼, ਪਰਮਾਤਮਾ ਤੋਂ ਨਿਰਾਸ਼, ਔਰ ਪੱਕੇ ਨਿਰਾਸ਼ ਬਿਰਤੀ ਦੇ ਉਹ ਮਿਲਣਗੇ ਤੁਹਾਨੂੰ ਜੋ ਬੜੇ ਚਾਅ ਮਲਾਰ ਨਾਲ ਇਸ ਮਾਲਕ ਤੇ ਚਲੇ ਸਨ। ਇਹ ਵੀ ਮੈਂ ਅਰਜ਼ ਕਰਦਾ, ਦੂਸਰਿਆਂ ਦੀ ਗੱਲ ਨਹੀਂ, ਦੂਸਰਾ ਇਤਨਾ ਉਦਾਸ ਨਹੀਂ ਹੋਵੇਗਾ, ਦੂਸਰਾ ਤੇ ਇਸ ਮਾਰਗ ਦਾ ਜੇ ਪਾਉਂਦੀ ਹੀ ਨਹੀਂ, ਉਦਾਸ ਹੋ ਗਿਆ। ਬਈ ਨਿਰਾਸੀ ਬਹੁਤ ਦਿਨ ਲਾ ਗਏ, ਅਗਰ ਇਹ ਉਦਾਸ ਹੋਇਆ ਤਾਂ ਇਸ ਰਹਿਤ ਬਹਿਤ ਦਾ, ਇਸ ਸ਼ਰ੍ਹਾਂ ਦਾ, ਇਸ ਕਰਮ ਕਾਂਡ ਦਾ ਫਿਰ ਸਹੀ ਇਸਤੇਮਾਲ ਕਰੇਗਾ, ਅਗੰਮੀ ਦੁਨੀਆਂ ਦੀ ਤਲਾਸ਼ ਕਰੇਗਾ, ਪਰਮ ਪ੍ਰਕਾਸ਼ ਦੀ ਖੋਜ ਕਰੇਗਾ, ਸਿਰਫ ਇਸ ਦੇ ਚ ਨਹੀਂ ਜੀਵੇਗਾ। ਇਹ ਵੀ ਮੈਂ ਅਰਜ਼ ਕਰਦੇ ਹਾਂ, ਜਿਨ੍ਹਾਂ ਦੀ ਜ਼ਿੰਦਗੀ ਦਾ ਮਕਸਦ ਮੰਜ਼ਿਲ ਸਿਰਫ ਕਰਮ ਕਾਂਡ ਹੋ ਜਾਂਦਾ, ਸਿਰਫ ਸ਼ਰ੍ਹਾਂ ਹੋ ਜਾਂਦੀ ਹੈ, ਉਹ ਜਿਤਨੇ ਕਠੋਰ ਆਉਂਦੇ ਨੇ ਰੂਹੇ ਜ਼ਮੀਨ ਦੇ ਉੱਤੇ, ਇਤਨਾ ਸਖ਼ਤ ਕਠੋਰ ਹੋਰ ਕੋਈ ਵੀ ਨਹੀਂ ਹੋ ਸਕਦਾ। ਇਹ ਵੀ ਮੈਂ ਅਰਜ਼ ਕਰਦੇ ਹਾਂ, ਉਹ ਜਿਤਨੇ ਕਠੋਰ ਹੋ ਜਾਣਗੇ, ਉਹ ਜਿਤਨੇ ਜ਼ਾਲਮ ਹੋ ਜਾਣਗੇ, ਉਹ ਜਿਤਨੇ ਸਖ਼ਤ ਦਿਲ ਦੇ ਹੋ ਜਾਣਗੇ। ਇੱਕ ਉਦਾਹਰਣ ਤਵਾਰੀਖੀ ਮੈਂ ਤੁਹਾਡੇ ਸਾਹਮਣੇ ਰੱਖਾਂ, ਗੱਲ ਸਪਸ਼ਟ ਹੋ ਜਾਏਗੀ। ਸੂਬਾ ਸਰਹੰਦ ਦੀ ਕਚਹਿਰੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਮਾਸੂਮ ਲਾਡਲੇ ਪੇਸ਼ ਕੀਤੇ ਗਏ, ਜਿਨ੍ਹਾਂ ਨੂੰ ਪਹਿਲੇ ਬੁਰਜ ਦੇ ਚ ਰੱਖਿਆ ਗਿਆ, ਠੰਡੇ ਬੁਰਜ ਦੇ ਵਿੱਚ ਅੱਜ ਪੇਸ਼ ਕੀਤੇ ਗਏ ਕਚਹਿਰੀ ਦੇ ਵਿੱਚ। ਸੂਬਾ ਸਰਹੰਦ ਕਹਿੰਦਾ ਇਹ ਮਾਸੂਮ ਅਸਤ, ਇਹ ਤੇ ਛੋਟੇ ਨੇ ਬਹੁਤ, ਇਹਦਾ ਮਤਲਬ ਉਹਨੂੰ ਮੁਗਲਤਾ ਸੀ, ਉਹਨੇ ਨਹੀਂ ਦੇਖੇ ਸਨ। ਇਹ ਮਾਸੂਮ ਅਸਤ, ਇਹ ਤੇ ਬਹੁਤ ਛੋਟੇ, ਇਹ ਤੇ ਬਿਲਕੁਲ ਬੱਚੇ ਨੇ, ਇਹਦਾ ਮਤਲਬ ਹੈ ਉਹਦੇ ਦਿਲ ਦੇ ਕਿਸੇ ਕੋਨੇ ਵਿੱਚ ਦਇਆ ਪੈਦਾ ਹੋ ਗਈ, ਤੇ ਬਹੁਤ ਛੋਟੇ ਨੇ, ਮਾਸੂਮ ਨੇ। ਇਹ ਮਾਸੂਮ ਅਸਤ, ਇਸੇ ਹੀ ਸਭਾ ਵਿੱਚ ਇੱਕ ਕਾਜ਼ੀ ਬੈਠਾ ਹੈ, ਇਸੇ ਹੀ ਸਭਾ ਵਿੱਚ ਦੀਵਾਨ ਸੁਚਾਨੰਦ ਵੀ ਬੈਠਾ ਹੈ, ਨਵਾਬ ਮਲੇਰਕੋਟਲਾ ਵੀ ਬੈਠਾ ਹੈ, ਆਲੇ ਦੁਆਲੇ ਦੇ ਹੋਰ ਨਵਾਬ ਤੇ ਜਾਗੀਰਦਾਰ ਵੀ ਬੈਠੇ ਨੇ, ਕੁੱਲ ਮਿਲਾ ਕੇ 17 ਬੰਦੇ ਨੇ ਜਿਨ੍ਹਾਂ ਨੇ ਫੈਸਲਾ ਕਰਨਾ ਹੈ ਇਹਨਾਂ ਮਾਸੂਮ ਬੱਚਿਆਂ ਬਾਰੇ, ਔਰ ਫੈਸਲੇ ਤੇ ਮੋਹਰ ਲਾਣੀ ਹੈ ਨਵਾਬ ਸੂਬਾ ਸਰਹੰਦ ਵਜੀਦ ਖਾਨ। ਮੁਖੀ ਉਹ ਹੈ। ਪਰ ਇਸ ਮੁਖੀ ਦੇ ਮੂੰਹੋਂ ਬੱਚਿਆਂ ਨੂੰ ਵੇਖਦਿਆਂ ਹੀ ਬੋਲ ਨਿਕਲ ਗਏ, ਮਾਸੂਮ ਹਸ, ਇਹ ਤੇ ਛੋਟੇ ਨੇ, ਬਹੁਤ ਮਾਸੂਮ। ਦੀਵਾਨ ਸੁੱਚਾਨੰਦ ਕਹਿੰਦੇ ਹੀ ਫਰਜ਼ੰਦੇ ਮਾਰ ਹਸ, ਇਹ ਮਾਸੂਮ ਨਹੀਂ, ਇਹ ਸੱਪ ਦੇ ਬੱਚੇ ਨੇ। ਦੀਵਾਨ ਸੁੱਚਾਨੰਦ ਇਹ ਫਰਜ਼ੰਦੇ ਮਾਰ ਹਸ, ਮਾਰ ਕਹਿੰਦੇ ਨੇ ਸੱਪ ਨੂੰ, ਪਰਸ਼ੀਅਨ ਦੇ ਚ, ਅਰਬੀ ਦੇ ਚ, ਪਸ਼ਤੋ ਦੇ ਚ ਸੱਪ ਨੂੰ ਕਹਿੰਦੇ ਨੇ ਮਾਰ। ਇਹ ਫਰਜ਼ੰਦੇ ਮਾਰ ਹਸ, ਫਰਜ਼ੰਦ ਕਹਿੰਦੇ ਨੇ ਬੱਚੇ ਨੂੰ, ਇਹ ਸੱਪ ਦੇ ਬੱਚੇ ਨੇ, ਇਹ ਵੱਡੇ ਹੋ ਕੇ ਡੰਗ ਮਾਰਨ, ਇਹਨਾਂ ਦਾ ਸਿਰ ਅੱਜ ਹੀ ਕੁਚਲ ਦੇਣਾ ਚਾਹੀਦਾ। ਮਾਰ ਇਹ ਫਰਜ਼ੰਦੇ ਮਾਰ ਹਸ, ਇਹ ਬੋਲ ਦੀਵਾਨ ਸੁੱਚਾਨੰਦ ਹੈ ਵਕਤ ਪਾ ਕੇ ਕਲਗੀਧਰ ਦੇ ਕੰਨਾਂ ਤੱਕ ਵੀ ਪਹੁੰਚੇ ਸਨ। ਮੇਰੇ ਬੱਚਿਆਂ ਨੂੰ ਸ਼ਹੀਦ ਕਰਨ ਤੋਂ ਪਹਿਲੇ ਮਾਰ ਆਖਿਆ ਗਿਆ, ਸੱਪ ਆਖਿਆ ਗਿਆ, ਇਹ ਫਰਜ਼ੰਦੇ ਮਾਰ ਹਸ। ਜ਼ਫਰਨਾਮਾ ਜਿਹੜਾ ਲਿਖਿਆ ਹੈ ਉਹਦੇ ਸਤਿਗੁਰ ਨੇ ਕਬੂਲ ਵੀ ਕੀਤਾ ਹੈ ਵੀ ਠੀਕ ਹੈ ਅਸੀਂ ਮਾਰ ਹੀ ਹਾਂ, ਅਸੀਂ ਸੱਪ ਹੀ ਹਾਂ, ਪਰ ਜ਼ਾਲਮ ਲਈ, ਦੁਸ਼ਟ ਲਈ। ਸਤਿਗੁਰ ਦੇ ਬੋਲ ਮੈਂ ਤੁਹਾਡੇ ਸਾਹਮਣੇ ਰੱਖਾਂ। ਚਾਹਾ ਸ਼ੁੱਧ ਕੇ ਚੂੰ ਬੱਚੇ ਗਾਂ ਕੁਸ਼ਤਾ ਚਾਰ ਕੇ ਬਾਕੀ ਬਮਾਨ ਦਸਤ ਪੇਚੀ ਦਾ ਮਾਰ। ਕੀ ਹੋਇਆ, ਤੂੰ ਮੇਰੇ ਚਾਰ ਬੱਚੇ ਮਾਰ ਦਿੱਤੇ, ਔਰੰਗਜ਼ੇਬ ਪੇਚੀ ਦਾ ਸੱਪ ਮੌਜੂਦ ਹੈ, ਪਤਾ ਨਹੀਂ ਇਸ ਤਰ੍ਹਾਂ ਦੇ ਕਿਤਨੇ ਬੱਚਿਆਂ ਨੂੰ ਜਨਮ ਦੇਵੇਗਾ, ਸੱਪ ਤੇ ਮੌਜੂਦ ਹੈ। ਕੀ ਹੋਇਆ, ਤੂੰ ਚਾਰ ਬੱਚੇ ਮਾਰ ਦਿੱਤੇ, ਚਾਰ ਸੱਪ ਦੇ ਬੱਚੇ ਮਾਰ ਦਿੱਤੇ, ਸੱਪ ਮੌਜੂਦ ਹੈ। ਚਾਹਾ ਸ਼ੁੱਧ ਕੇ ਚੂੰ ਬੱਚੇ ਗਾਂ ਕੁਸ਼ਤਾ ਚਾਰ ਕਿ ਬਾਕੀ ਬਮਾਨ ਦਸਤ ਪੇਚੀ ਦਾ ਮਾਰ। ਪੇਚੀ ਦਾ ਸੱਪ ਜੋ ਬਚ ਗਿਆ ਕੌਣ, ਇਹ ਹੁਣ ਤੁਸੀਂ ਖੁਦ ਅੰਦਾਜ਼ਾ ਲਗਾਓ। ਸਤਿਗੁਰ ਕਿਸ ਨੂੰ ਕਹਿ ਰਹੇ ਨੇ, ਆਪਣੇ ਆਪ ਨੂੰ ਕਹਿ ਰਹੇ ਨੇ, ਆਪਣੀ ਉਮਤ ਖਾਲਸੇ ਨੂੰ ਕਹਿ ਰਹੇ ਨੇ ਕਿ ਬਾਕੀ ਬਮਾਨ ਦਸਤ ਪੇਚੀ ਦਾ ਮਾਰ, ਐ ਔਰੰਗਜ਼ੇਬ ਸੱਪ ਮੌਜੂਦ ਹੈ, ਕੀ ਹੋਇਆ ਤੂੰ ਚਾਰ ਸੱਪ ਦੇ ਬੱਚੇ ਮਾਰ ਦਿੱਤੇ। ਚਾਹਾ ਸ਼ੁੱਧ ਕੇ ਚੂੰ ਬੱਚੇ ਗਾਂ ਕੁਸ਼ਤਾ ਚਾਰ, ਇਹ ਸ੍ਰੀ ਮੁਕਵਾਕ ਪਾਤਸ਼ਾਹੀ ਦਸਵੇਂ ਜ਼ਫਰਨਾਮਾ। ਜ਼ਫਰਨਾਮੇ ਦੇ ਅਰਥ ਨੇ ਜਿੱਤ ਦੀਆਂ ਚਿੱਠੀਆਂ। ਚਾਹਾ ਸ਼ੁੱਧ ਕੇ ਚੂੰ ਬੱਚੇ ਗਾਂ ਕੁਸ਼ਤਾ ਚਾਰ ਕੇ ਬਾਕੀ ਬਮਾਨ ਦਸਤ ਪੇਚੀ ਦਾ ਮਾਰ, ਚੇ ਮਰਦੀ ਕੇ ਅਖਗਰ ਖਮੋਸ਼ਾਂ ਕੁਨੀ ਕੇ ਆਤਿਸ਼ ਦਾ ਮਾਰਾਂ ਫਿਰੋਜ਼ਾਂ ਕੁਨੀ। ਇਹ ਕੋਈ ਮਰਦਾਨਗੀ ਤੇ ਨਹੀਂ, ਅਕਲਮੰਦੀ ਤੇ ਨਹੀਂ ਕਿ ਤੂੰ ਚਾਰ ਚਿਨਗਾਰੀਆਂ ਬੁਝਾ ਦੇਵੇਂ ਤੇ ਸ਼ੋਲਿਆਂ ਨੂੰ ਭੜਕਾ ਦੇਵੇਂ। ਭੜਕ ਗਏ ਨੇ ਸ਼ੋਲੇ, ਤੇਰੀਆਂ ਚਾਰ ਚਿਨਗਾਰੀਆਂ ਬੁਝਾਣ ਦੇਣਾ। ਤੇ ਚੀਜ਼ ਦਾ ਸੱਪ ਮੌਜੂਦ ਹੈ, ਕੀ ਹੋਇਆ ਤੂੰ ਚਾਰ ਸੱਪ ਦੇ ਬੱਚੇ ਮਾਰ ਦਿੱਤੇ। ਇਹ ਸਤਿਗੁਰ ਐਸਾ ਕਹਿੰਦੇ ਨੇ। ਸੱਪ ਨੂੰ ਸੰਸਕ੍ਰਿਤ ਦੇ ਵਿੱਚ ਭੁਜੰਗ ਕਹਿੰਦੇ ਨੇ, ਪਰਸ਼ੀਅਨ ਦੇ ਵਿੱਚ ਮਾਰ ਕਹਿੰਦੇ ਨੇ, ਭੁਜੰਗ ਸੱਪ। ਔਰ ਗਜ਼ਬ ਦੀ ਗੱਲ, ਜਿਸ ਦਿਨ ਸਤਿਗੁਰ ਨੇ ਕਬੂਲ ਕਰ ਲਿਆ ਸੀ ਭੁਜੰਗ ਜ਼ਾਲਮ ਲਈ, ਦੁਸ਼ਟ ਲਈ, ਔਰ ਕਬੂਲ ਉਦੋਂ ਕੀਤਾ ਜਦ ਦੀਵਾਨ ਸੁੱਚਾਨੰਦ ਦੀ ਜ਼ਬਾਨ ਤੋਂ ਨਿਕਲਿਆ ਈ ਫਰਜ਼ੰਦ ਦੇ ਮਾਰ ਹਸ, ਇਹ ਸੱਪ ਦੇ ਬੱਚੇ ਨੇ। ਔਰ ਫਿਰ ਤੇ ਜਿੱਧਰ ਕਿਧਰੇ ਕੋਈ ਸਿੱਖ ਆ ਰਿਹਾ ਹੋਵੇ, ਜਾ ਰਿਹਾ ਹੋਵੇ, ਪਤਾ ਮੁਗਲ ਕੀ ਕਹਿੰਦੇ ਸਨ ਕਿ ਮਾਰਮੀ ਰਫਤੀ, ਕਿ ਮਾਰਮੀ ਆਮਦ, ਇਹ ਸੱਪ ਜਾ ਰਿਹਾ, ਇਹ ਸੱਪ ਆ ਰਿਹਾ, ਕੋਈ ਸਿੱਖ ਨਹੀਂ ਕਹਿੰਦਾ ਸੀ, ਮਨੁੱਖ ਵੀ ਨਹੀਂ ਕਹਿੰਦਾ ਸੀ ਕਿ ਮਾਰਮੀ ਰਫਤੀ, ਕਿ ਮਾਰਮੀ ਆਮਦ, ਇਹ ਸੱਪ ਆ ਰਿਹਾ, ਇਹ ਸੱਪ ਜਾ ਰਿਹਾ। ਹਾਲਾਤ ਐਸੇ ਹੋ ਗਏ ਸੀ। ਸਾਹਿਬਾਂ ਨੇ ਕਿਹਾ ਕਬੂਲ ਹੈ, ਦੁਸ਼ਟ ਲਈ, ਜ਼ਾਲਮ ਲਈ, ਜਾਬਰ ਲਈ ਅਸੀਂ ਜ਼ਹਿਰ ਹਾਂ, ਮਜ਼ਲੂਮ ਲਈ ਅਸੀਂ ਅੰਮ੍ਰਿਤ ਹਾਂ। ਔਰ ਅੱਜ ਵੀ ਸਿੱਖ ਆਪਣੇ ਬੱਚੇ ਬੱਚੀਆਂ ਦੇ ਜਦ ਨਾਮ ਰਖਾਉਂਦੇ ਨੇ ਤਾਂ ਗ੍ਰੰਥੀ ਸਿੰਘ ਅੱਜ ਅਰਦਾਸ ਕਰਦੇ ਨੇ, ਇਹ ਸਤਿਗੁਰ ਸੱਚੇ ਪਾਤਸ਼ਾਹ ਆਪਣੇ ਜੋ ਭੁਜੰਗੀ ਦੀ ਦਾਤ ਬਖਸ਼ੀ ਹੈ ਤਾਂ ਭੁਜੰਗੀ ਨੂੰ ਨਾਮ ਬਖਸ਼ੋ। ਭੁਜੰਗੀ ਤੋਂ ਮੁਰਾਦ ਕੀ, ਸੱਪ ਦੇ ਬੱਚੇ ਨੂੰ ਨਾਮ ਬਖਸ਼ੋ, ਭੁਜੰਗਣ ਨੂੰ ਨਾਮ ਬਖਸ਼ੋ, ਸੱਪ ਦੀ ਬੱਚੀ ਨੂੰ ਨਾਮ ਬਖਸ਼ੋ। ਭੁਜੰਗ ਸੱਪ, ਭੁਜੰਗੀ ਸੱਪ ਦਾ ਬੱਚਾ, ਇਹ ਕਬੂਲ ਹੋ ਗਿਆ ਸੀ, ਇਹ ਸ਼ਬਦ ਕਬੂਲ ਹੋ ਗਿਆ, ਪ੍ਰਵਾਨ ਹੈ। ਦੁਸ਼ਟ ਲਈ ਸੱਪਾਂ, ਮਜ਼ਲੂਮ ਲਈ ਅੰਮ੍ਰਿਤ। ਜ਼ਫਰਨਾਮੇ ਚ ਸਾਰਾ ਖੁਲਾਸਾ ਕੀਤਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ। ਇਹ ਬੋਲ ਕੌਣ ਬੋਲਦਾ ਹੈ, ਦੀਵਾਨ ਸੁੱਚਾਨੰਦ, ਇਹ ਫਰਜ਼ੰਦੇ ਮਾਰ ਹਸ, ਇਹ ਸੱਪ ਦੇ ਬੱਚੇ ਨੇ। ਇਹ ਸੁੱਚਾਨੰਦ ਕੌਣ ਹੈ, ਸਵੇਰੇ ਸ਼ਾਮ ਪੱਕਾ ਨਿਯਮ ਪੂਰਵਕ ਗੀਤਾ ਦਾ ਪਾਠੀ ਹੈ, 68 ਤੀਰਥਾਂ ਦਾ ਇਸ਼ਨਾਨ ਕਰਕੇ ਆਇਆ, जने उधारिया है खेलक ला के आंदा सवेरे दोई दोती वस्त्र कपाटन सवेरे इनान करता है धोती होर पहनता शामी इनान करता है धोती होर पहनता धोतियां दो रखता है बदलता है सवेरे दी शामी नहीं शाम दी सवेरे नहीं पूजा पाठ के समय वस्त्र नवे अलग तुले पक्का कर्म कांडी 33 करोड़ देवत्या का पुजारी गीता का पाठी 68 तीर्थां का इनान करन वाला पक्का कर्म कांडी पर चूंकि कर्म कांड दे च रुक गया इतना कठोर मासूम बच्चों वेख के भी इसनों तरस नहीं आया पता है सूबा सरंद ने की आख्या इस्लामी शरा यह कहती है कि नाबालग का खून जमीन ते नहीं डुलना चाहिए शरा यह है इन्हों मुसलमान की इस्लामी जिहड़ी शरा है जो मुहम्मद साहब ने बनाई सी औरत दा ते नाबालग दा खून जमीन ते नहीं डुलना चाहिए थोड़े हथों इंज अपनी उम्मत नूं उपदेश कीता भी थोड़े हथों नाबालग दा ते औरत दा खून जमीन ते नहीं डुलना चाहिए तो वजीद खां शरा दा ज्ञानी सी ये सूबा सरहंद कहन लगे ते नाबालग ने बिल्कुल नाबालग बहुत छोटे ने शरा यह कहती है कि खून जमीन ते नहीं डुलना चाहिए बोल पिया काजी खून डोलन की लोड़ की है नवाब साहब इन्हां दोहां नूं दीवार ही चुन दो गल खत्म खून डोलन की की लोड़ खून नहीं डोल दे इन्हां नूं दीवार दे चिण दो कि काजी कौन है हथ दे तस्बीह है अल्लाह जपदा पिया बगल दे कुरान शरीफ है पंज वक्त दा पक्का नमाजी है हज करके आया है कुरान दी तलावत करता है और हाफिज भी है कुरान दे अर्थ बोध भी जानता है पर कहिंदा है खून डोलन दी की लोड़ है दीवार दे चिण दो हद हो गई दोवें शरे सुचानंद कहिंदा है फरजंदे मार रस्त है काजी कहिंदा इन्हां नूं दीवार चिण दो एक गीता का पाठी कुरान की तलावत करने वाला एक तिलकधारी एक सुन्नतधारी एक दे बगल दे गीता एक दे बगल दे कुरान एक हज करके आया एक 68 तीर्थां का इनान करके आया दोवें शरई ते कर्मकांडी बस कर्मकांड नूं जिंदगी का मकसद समझ लिया शरा नूं इस तरह का बंदा कठोर हो जाता है कि खुदा तक पहुंचनी यह तो उन्हां दी बिरती नहीं आउंदी ते कोमल कांदर आउंदी नहीं कि वगदा होया वहण पानी दा रुक जांदा गंदा हो जांदा किसी दी चलदी हुई सुरत अगर कर्म कांड ते ही रुक गई है यकीन जानो जितना ओ कठोर होवेगा कोई भी नहीं होवेगा और जितना शरई कठोर होवेगा इतना होर कोई भी नहीं होवेगा बस इतना ही मैं कह सकदा तुम बाद शायद तुसीं मैनूं माफ ना करो मैं इतना ही आखां जिसकी सुरत इत्थे ही रुक गई है वो इतना कठोर होवेगा शायद कोई पत्थर इतना सख्त नहीं हो सकता लोहा भी इतना सख्त नहीं हो सकता उसका दिल इतना सख्त हो गया किसी लई रहम नहीं तरस नहीं कितना ठोस हो जाएगा कोई गहराई नहीं कोई बुलंदी नहीं रुक जो गया है पर जो रुकया नहीं पहले संसार तो निराश होया सी उदास होया सी ते परमात्मा की तलाश से चल पिया अज कर्म कांड तो भी उदास हो गया अज शरा तो भी उदास हो गया शमस तबरेज ने साफ कह दिता सी काफरे इश्कम मुसलमानी मरा दरकार इनेस इस शरा मैनू नहीं चाहिए अगर मैनू खुदा नहीं मिलता मैं तो खुदा लई ये शिंगार कीता सी कि ओ शिंगार मिलन के ताई हर न मिले जग जीवन गुसाई शिंगार ते परमात्मा दे वास्ते सी साहब कहिंदे ने कामण तो शिंगार कर जां पहला कंत मनाए मत से जे कंत ना आवे एवें बिरथा जाए पंक्तियां ने और वडहंस राग दा ते एक बड़ा कीमती लंबा चौड़ा शब्द समा नहीं जा देते तां मुख्तसर में अर्ज करा निराशा जाग पैंदी है अंदरों प्रार्थना भी जागदी है हे प्रभु तेरे लई रहत बैत धारण कीती तेरा कोई पता नहीं तेरे लई कर्म कांड अपनाया तेरा कोई पता नहीं तेरे लई शरा धारण की تیرا کوئی سرور نہیں تو ہردہ تڑپدا ہے. پہلے اداس ہویا سی سنسار کون، اج اداس ہو گیا کرم کان، اج اداس ہو گیا شرح. یہ بھی ایک اوستھا آئی بھائی، نراسی بہت دن لا گئے. اگر اتوں اداس ہویا ہے، نراش ہویا ہے، اندر بہت بڑا بیراگ جا گیا ہے اور سب کچھ آسار پرتیت ہویا ہے، تو اس تڑپے ہوئے ہردے دوں بار بار گہری ارداس نکل دیئے، ہے پربھو تیرے لئے یہ شنگار دھارن کیتا سی تیرا کوئی پتا نہیں، تیرے لئے تو میں کرم کانڈی بنیا سی، یہ شرح تے تیرے لئے سی، یہ رہت بہت تے تیرے لئے سی، یہ میرے لئے تے نہیں، تو میں تیرے لئے تیری پرسنتا لئے دھارن کیتی، پر تیرا کوئی پتا نہیں، تیرے رس دا کوئی بودھ نہیں، اندروں ارداس نکل گئی ہے. جب جی صاحب دے جپ ہے، دوجی بانی جاپ ہے، تیسری بانی دچ بیراگ ہے. ماتے متنگ جرے جر سنگ، انوپ اتنگ سرنگ سوارے، کوٹ تو رنگ کرنگ سے کودت پاؤن کے گون کو، جات نوارے پاری بھجان کے بھوپ بلی بد، نیاوت سیس نہ جات بچارے، ایتے بھے تو کہاں بھے بھوپت، انت کو نانگے ہی پائیں پدارے. جب سب کچھ موت ہی موت دکھائی دے گے تو بندہ کس طرح جیوے گا جگت دیچ؟ بیراگی، اے بیراگی، اے اداس منک لازمی کرم کانڈی ہو جائے گا، شرعی ہو جائے گا، رہت بیت دھارنی ہو جائے گا. پر جی سوچن والا ہے، عقل مند ہے، تے دن بہت ہو جان تو اس دے اندروں پرارتھنا بھی جاگے گی، ہے پربھو تیرا تو کوئی پتا نہیں چلے، میں تو اتنی شرح دھارن کر لی، میں تو اتنا کرم کانڈی ہو گیا، کومایا اٹھاڑ تیرتھاں تے، بہتے چندن رگڑ لینے میں کر لیا بتھیرا گیتا دا میں پاٹ، سویرے شام بتھیرا اسنان کر لیا ہے، میں ساری رہت بہت ہے گرو دھارن کیتی ہے، بخشش کر تو رحمت کر. ارداس اس تڑپے ہردے چوں اندروں نکلے ہے، ارداس قبول ہو جاندی ہے. چوتھی بانی ارداس ہے، چوپائی ہمری کرو ہاتھ دے رچھا، پورن ہوئے جت کی اچھا، تو چر نن من رہے ہمارا اپنا جان کرو پرتپار. ساری ارداس ہے، بینتی ہے، تو ہے پربھو بخشش کر، میرا من تیرے چرنا چ رہے، باغی ہو گئے تیرا کچھ پتا ہی نہیں. جپ جاپ بن جاندہ ہے، جاپ بیراگ بن جاندہ ہے، بیراگ ارداس بن جاندہ ہے، اور بیراگی ہردے تو جڑی ارداس نکلدی قبول ہو جاندی، کتائی بھی ارتھ نہیں جاندی. برتھی کدے نہ ہو وئی جن کی ارداس، آنند کی پراپتی ہو جاندی ہے، پرماتما کی پراپتی ہو جاندی ہے، اور وہ زبان کہہ اٹھتی ہے آنند بھیا میری مائے ست گرو میں پایا. آنند کی پراپتی ہو گئی، جب جاپ ہو گیا، جاپ بیراگ ہو گیا، بیراگ ارداس بن گیا، ارداس آنند کی مورتی بن گیا. انج جوڑ ہے یہ ادھیاتمک منڈل دیا پنچ سٹیجاں نے، جو تجھ بدھی انسار میں اج ہی سماپتی کرن دی کوشش کی تھی، کیونکہ کئی طرح دے کئی سجنا دے پرشن سن، تے میں اسے کوئی لڑی نو چلا رہا سی، تے بار بار خیال آیا کہ باقی سبجیکٹ کئی مضمون نے، دھرم دے کئی وشے نے، وہ رہ جان گے جو سنگتاں پوچھنا چاہدیا نے. کل شریرک جو رہے کلگیدر پتا نے سانو دیتی پنج ککار، پنج باڑیاں مانسک رہ، پنج ککار شریرک رہ، خود ہی وچار کر کے پھر بہت سارے پرشن نے وہ میں ہر ایک نال وعدہ کیتا ہے کہ ایک ایک دے سامنے میں گل کھولا، میں بھی تھکاں گا تے شاید اتنا کھول بھی نہ سکاں، سنگت جی ساری گل جو ہے کھول دے جاواں گے. اور امید ہے مان تے نہیں ہنکار تے نہیں، ہو سکتا ہے انہاں سوالاں دے جواب گربانی دے چوں آپ نو مل جان، کیونکہ داس نیتک پاٹھی دی رپن پڑھ کے جو ہے انہوں سرون کرا دینی ہے، باقی وچاراں جو ہے کل سارے دا ہاردک طور تے. ایک اوہنکار ستنام کرتا پرکھ، نربھو نرویر اکال مورت، آجونی سیبھن گر پرساد، سرب سیل ممن سیلم سرب پاونے مم پاونم، سرب کرتب ممن کرتا.
1: ਨਾਨਕ ਲੇ ਪੁੱਛੇ ਪੁਨਾਲ ਪੀਅਦੇ ਬੇਸੁਮਾਰ ਅਥਾ ਅਗੰਤ ਅਤੋਲੇ।

ਲਈ ਤੇਰੇ ਮਾਂ ਬਾਪ ਜ਼ਿੰਮੇਵਾਰ ਨੇ। ਮਾਨਸਿਕ ਰੋਗਾਂ ਲਈ ਤੇ ਸਰੀਰਕ ਰੋਗਾਂ ਲਈ ਮਾਂ ਬਾਪ ਜ਼ਿੰਮੇਵਾਰ ਨੇ। ਅਜੇ ਇਸ ਦਾ ਅਸਰ ਯੂਰਪ ਦੀ ਦੁਨੀਆਂ ਚ ਪੈ ਰਿਹਾ ਸੀ, ਪਨੀਰੀ ਤੇ ਨਵੀਂ ਪਨੀਰੀ ਤੇ ਨੌਜਵਾਨਾਂ ਤੇ, ਔਰ ਮਾਂ ਬਾਪ ਦਾ ਸਨਮਾਨ ਘਟਣਾ ਸ਼ੁਰੂ ਹੋ ਗਿਆ ਸੀ। ਇਸ ਖਿਆਲ ਤੋਂ ਕਾਰਲ ਮਾਰਕਸ ਨੇ ਇੱਕ ਹੋਰ ਚੋਟ ਕਰ ਦਿੱਤੀ, ਤੇਰੀ ਆਰਥਿਕ ਔਕੜਾਂ ਲਈ ਸਮਾਜ ਜ਼ਿੰਮੇਵਾਰ ਹੈ, ਤੂੰ ਜ਼ਿੰਮੇਵਾਰ ਨਹੀਂ। ਤੇਰੀ ਆਰਥਿਕ ਤੰਗੀਆਂ ਲਈ, ਤੇਰੇ ਆਰਥਿਕ ਕਲੇਸ਼ ਲਈ, ਤੇਰੇ ਆਰਥਿਕ ਸੰਤਾਪ ਲਈ ਸਮਾਜ ਜ਼ਿੰਮੇਵਾਰ ਹੈ। ਹੁਣ ਮੇਰੀਆਂ ਆਰਥਿਕ ਜੋ ਹੈ ਕਮਜ਼ੋਰੀਆਂ ਤੇ ਦੁੱਖਾਂ ਲਈ ਸਮਾਜ ਜ਼ਿੰਮੇਵਾਰ ਹੈ, ਮੇਰੇ ਸਰੀਰਕ ਰੋਗਾਂ ਲਈ, ਮੇਰੇ ਮਾਨਸਿਕ ਸੰਤਾਪ ਲਈ ਮਾਂ ਬਾਪ ਜ਼ਿੰਮੇਵਾਰ ਨੇ। ਮੈਂ ਤੇ ਸੁਤੰਤਰ ਹੋ ਗਿਆ, ਮੇਰਾ ਤਾਂ ਫਿਰ ਕੋਈ ਕਸੂਰ ਹੀ ਨਹੀਂ, ਫਿਰ ਤੇ ਹਰ ਬੰਦਾ ਬੇਕਸੂਰ ਹੋ ਗਿਆ, ਫਿਰ ਤੇ ਮੇਰਾ ਕੋਈ ਦੋਸ਼ ਹੀ ਨਹੀਂ, ਫਿਰ ਤੇ ਦੋਸ਼ ਮਾਂ ਬਾਪ ਦਾ ਹੋ ਗਿਆ, ਦੋਸ਼ ਸਮਾਜ ਦਾ ਹੋ ਗਿਆ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਰੋਸ਼ਨੀ ਚ ਫਰਾਇਡ ਦੇ ਖਿਆਲਾਂ ਨੂੰ ਲਈਏ, ਕਾਰਲ ਮਾਰਕਸ ਦੇ ਖਿਆਲਾਂ ਨੂੰ ਲਈਏ, ਸਾਹਿਬ ਕਹਿੰਦੇ ਮਾਂ ਬਾਪ ਦੋਸ਼ੀ ਨਹੀਂ ਨੇ, ਸਮਾਜ ਵੀ ਦੋਸ਼ੀ ਨਹੀਂ ਹੈ, ਫਿਰ ਕੌਣ ਦੋਸ਼ੀ ਹੈ? ਦੱਦਾ ਦੋਸ ਨਾ ਦੇਉ ਕਾਹੂ, ਦੋਸ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੇ ਅਵਰ ਜਨਾ। ਕੋਈ ਮਾਂ ਬਾਪ ਦੋਸ਼ੀ ਨਹੀਂ ਨੇ, ਕੋਈ ਸਮਾਜ ਦੋਸ਼ੀ ਨਹੀਂ, ਤੇਰੇ ਦੁੱਖਾਂ ਲਈ ਤੇਰੇ ਕਰਮ ਦੋਸ਼ੀ ਨੇ, ਤੇਰੇ ਦੁੱਖਾਂ ਲਈ ਤੂੰ ਜ਼ਿੰਮੇਵਾਰ ਹੈ, ਨਾ ਮਾਂ ਬਾਪ ਨਾ ਸਮਾਜ। ਤੂੰ ਕਿਸੇ ਨੂੰ ਜ਼ਿੰਮੇਵਾਰ ਨਹੀਂ ਠਹਿਰਾ ਸਕਦਾ, ਤੂੰ ਆਪਣਾ ਦੋਸ਼ ਕਿਸੇ ਤੇ ਵੀ ਨਹੀਂ ਸੁੱਟ ਸਕਦਾ। ਤੇਰੇ ਦੁੱਖ ਲਈ, ਤੇਰੀ ਮਾਨਸਿਕ ਪੀੜਾ ਲਈ, ਤੇਰੇ ਸਰੀਰਕ ਰੋਗਾਂ ਲਈ, ਤੇਰੀਆਂ ਆਰਥਿਕ ਔਕੜਾਂ ਲਈ ਤੂੰ ਜ਼ਿੰਮੇਵਾਰ ਹੈ, ਨਾ ਸਮਾਜ ਜ਼ਿੰਮੇਵਾਰ ਔਰ ਨਾ ਹੀ ਮਾਂ ਬਾਪ ਜ਼ਿੰਮੇਵਾਰ। ਤੂੰ ਸਵੈ ਦੱਦਾ ਦੋਸ ਨਾ ਕਾਹੂ, ਦੋਸ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੇ ਅਵਰ ਜਨਾ। ਕਰਮ ਇੱਕ ਐਸਾ ਬੀਜ ਹੈ, ਔਰ ਇਹ ਬੀਜ ਤੈਨੂੰ ਪਰਮਾਤਮਾ ਨੇ ਖੁੱਲੇ ਰੂਪ ਵਿੱਚ ਦੇ ਦਿੱਤੇ, ਅਦ੍ਰਿਸ਼ ਰੂਪ ਵਿੱਚ। ਰਸਨਾ ਤੇਰੇ ਕੋਲ ਹੈ, ਤੇਰੀ ਮਰਜ਼ੀ ਹੈ, ਤੂੰ ਸੱਚ ਦੇ ਬੀਜ ਬੋ ਭਾਵੇਂ ਝੂਠ ਦੇ, ਮਿਠਾਸ ਦੇ ਬੀਜ ਬੋ ਭਾਵੇਂ ਕੁੜੱਤਨ ਦੇ, ਹੱਥ ਤੇਰੇ ਕੋਲ ਨੇ ਭਾਵੇਂ ਗਲਤ ਕਰ ਭਾਵੇਂ ਠੀਕ ਕਰ, ਪੈਰ ਤੇਰੇ ਕੋਲ ਨੇ ਭਾਵੇਂ ਗਲਤ ਪਾਸੇ ਜਾ ਭਾਵੇਂ ਸਹੀ। ਲੇਕਿਨ ਇਤਨੀ ਗੱਲ ਚੇਤੇ ਕਰ ਲੈ, ਤੇਰਾ ਹਰ ਕਰਮ ਇੱਕ ਬੀਜ ਹੈ, ਔਰ ਇਸ ਬੀਜ ਤੋਂ ਫਲ ਪੈਦਾ ਹੋਵੇਗਾ। ਆਪਣੇ ਕਰਮ ਪ੍ਰਤੀ ਤੂੰ ਸਾਵਧਾਨ ਹੋਈ, ਤੇ ਕਰਮ ਤਿੰਨ ਤਰ੍ਹਾਂ ਦੇ ਨੇ, ਸਰੀਰਕ, ਮਾਨਸਿਕ, ਵਾਚਕ। ਜੋ ਮੈਂ ਮਨ ਨਾਲ ਸੋਚਿਆ ਚੰਗਾ ਜਾਂ ਮਾੜਾ, ਮਾਨਸਿਕ ਕਰਮ। ਜੋ ਮੈਂ ਜ਼ਬਾਨ ਨਾਲ ਬੋਲਿਆ ਚੰਗਾ ਜਾਂ ਮਾੜਾ, ਵਾਚਕ ਕਰਮ। ਜੋ ਮੈਂ ਹੱਥਾਂ ਪੈਰਾਂ ਦੇ ਨਾਲ ਕੀਤਾ ਚੰਗਾ ਤੇ ਮਾੜਾ, ਸਰੀਰਕ ਕਰਮ। ਇਹਨਾਂ ਤਿੰਨਾਂ ਹੀ ਕਰਮਾਂ ਦੇ ਜੋੜ ਤੋਂ ਉਪਜਦੇ ਨੇ ਸੁੱਖ ਤੇ ਦੁੱਖ। ਦੁੱਖ ਹੈ ਤੇਰੇ ਕੋਲ, ਕਿਸੇ ਨੂੰ ਵੀ ਦੋਸ਼ੀ ਠਹਿਰਾਉਣ ਦੀ ਲੋੜ ਨਹੀਂ। ਤੇਰੇ ਸਰੀਰਕ ਕਰਮ ਠੀਕ ਨਹੀਂ ਆਉਣਗੇ, ਤੇਰੇ ਵਾਚਕ ਕਰਮ ਠੀਕ ਨਹੀਂ ਆਉਣਗੇ, ਤੇਰੇ ਮਾਨਸਿਕ ਕਰਮ ਠੀਕ ਨਹੀਂ ਹੋਣਗੇ। ਕਰਮ ਹੀ ਤੇ ਬੀਜ ਸਨ। ਤੇ ਮੈਂ ਫਿਰ ਅਰਜ਼ ਕਰਾਂ, ਮਨੁੱਖ ਹਰ ਬੰਦਾ ਜੈਸੇ ਬੀਜ ਦੇ ਚ ਫਲ ਨਹੀਂ ਦੇਖ ਸਕਦਾ, ਲੇਕਿਨ ਵਿਗਿਆਨਕ ਦੇਖ ਸਕਦਾ ਹੈ, ਸਾਇੰਟਿਸਟ ਵੇਖ ਸਕਦਾ ਹੈ, ਅੱਜ ਵੀ ਵੇਖ ਸਕਦਾ ਹੈ, ਇਹ ਬੀਜ ਠੀਕ ਨਹੀਂ ਨੇ, ਇਹਦੇ ਚੋਂ ਫਲ ਠੀਕ ਨਹੀਂ ਨਿਕਲੇਗਾ, ਇਹਦੇ ਚੋਂ ਫੁੱਲ ਚੰਗੇ ਨਹੀਂ ਨਿਕਲਣਗੇ। ਬੀਜ ਦੇ ਚ ਫਲ ਵੇਖਣ ਦੇ ਸਫਲ ਹੋਇਆ ਸਾਇੰਟਿਸਟ, ਕਰਮ ਦੇ ਚ ਦੁੱਖ ਸੁੱਖ ਦਾ ਫਲ ਵੇਖਣ ਦੇ ਸਫਲ ਹੋਇਆ ਸੰਤ। ਬੀਜਾਂ ਦੀ ਛਟਾਈ ਕੀਤੀ ਸਾਇੰਟਿਸਟ ਨੇ, ਕਰਮਾਂ ਦੀ ਛਟਾਈ ਕੀਤੀ ਸੰਤ ਨੇ, ਗੁਰੂ ਨੇ, ਪੀਰ ਪੈਗੰਬਰ ਨੇ। ਇਹਨਾਂ ਕਰਮਾਂ ਨੂੰ ਜ਼ਿੰਦਗੀ ਤੋਂ ਇੱਕ ਪਾਸੇ ਕਰ ਦੋ, ਨਹੀਂ ਤੇ ਦੁੱਖ ਹੀ ਦੁੱਖ ਹੋਣਗੇ। ਔਰ ਇਹਨਾਂ ਕਰਮਾਂ ਨੂੰ ਝੋਲੀ ਦੇ ਚ ਪਾ ਲਓ, ਜੇ ਸੁੱਖ ਤੂੰ ਚਾਹੁੰਦਾ ਹੈ। ਇਹ ਰੱਬੀ ਵਿਧਾਨ ਜਦ ਮਹਾਤਮਾ ਬੁੱਧ ਦੇ ਸਾਹਮਣੇ ਆਇਆ, ਉਹਨੇ ਆਪਣੇ ਭਿਕਸ਼ੂਆਂ ਨੂੰ ਕਿਹਾ, ਰੱਬ ਨੂੰ ਨੰਬਰ ਦੋ ਤੇ ਰੱਖੋ, ਕਰਮ ਨੂੰ ਨੰਬਰ ਪਹਿਲੇ, ਪਿੱਛੇ ਰੱਖੋ ਰੱਬ ਨੂੰ। ਕਿਉਂਕਿ ਰੱਬ ਨੇ ਵੀ ਇੱਕ ਨਿਯਮ ਬਣਾ ਦਿੱਤਾ ਹੈ ਕਿ ਜੈਸਾ ਕਰਮ ਵੈਸੀ ਪ੍ਰਾਲਬਤ, ਇਸੇ ਬੀਜ ਚੋਂ ਦੁੱਖ ਸੁੱਖ ਨਿਕਲਣਗੇ। ਔਰ ਉਸਦਾ ਵਿਧਾਨ ਵੀ ਅਟਲ, ਉਸਦਾ ਨਿਯਮ ਵੀ ਅਟਲ। ਇਹ ਨਹੀਂ, ਅਗਰ ਉਹ ਫੈਸਲੇ ਬਦਲਦਾ ਹੈ, ਨਿਯਮ ਬਦਲਦਾ ਹੈ, ਤਾਂ ਫਿਰ ਉਸਦੇ